0: ਵੇਲਾ ਨਾਨਕ ਫਿੱਕੇ ਬੋਲੇ ਧਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਏ ਫਿੱਕੇ ਫਿੱਕੀ ਸੋਏ, ਫਿੱਕਾ ਦਰਗੇ ਸਟੀਏ ਮੂੰਹ ਥੁੱਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀਏ ਪਾਣਾ ਲੈ ਸੁਜਾਏ।
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੜ ਸੜ ਤੀਰਥ ਜੇ ਨਹਾਵੇ ਉਤਰੇ ਨਾਹੀ ਮੈਲ, ਜਿਨ ਪਾੜੇ ਅੰਦਰ ਬਾਹਰ।

ਆਪੇ ਹੀ ਕਰਨਾ ਕੀ ਉਹ ਕਲ ਆਪੇ ਹੀ ਤੈ ਧਾਰੀਐ ਦੇਖੇ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀਐ ਜੋ ਐ ਸੋ ਚਲ ਸੀ ਸਭ ਕੋਈ ਆਈ ਵਾਰੀਐ ਜਿਸਕੇ ਜੀ ਪ੍ਰਾਣ ਹੈ ਕੋਈ ਸਾਹਿਬ ਮਨੋ ਵਿਸਾਰੀਐ ਆਪਣ ਹੱਥੀ ਆਪਣਾ ਆਪੇ ਹੀ।

0: ਗੱਲਾਂ ਕਰੇ ਕਨੇਰੀਆਂ ਕਸ ਨਾ ਪਾਏ ਸਾਥ, ਆਪ ਗੁਆ ਸੇਵਾ ਕਰੇ ਤਾਂ ਕੁਛ ਪਾਏ ਬਾਤ, ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪਰਵਾਹ।
1: ਜੋ ਜੀ ਹੋਏ ਸੋ ਗਵੈ ਮੋਕਾ ਕਹਿਆ ਵਾਹ, ਜੋ ਜੀਏ ਹੋਏ ਸੋ ਗਵੈ ਮੋਕਾ ਕਹਿਆ ਵਾਹ, ਬੀਜੇ ਵੇਖ ਮੰਗੇ ਅੰਮ੍ਰਿਤ ਵੇਖੋ ਇਹੋ ਨਿਆ ਮਹੱਲਾ ਦੂਜਾ, ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ, ਜਿਹਾ ਜਾਣੇ ਤੇ ਹੋ ਵਰਤੈ ਵੇਖੋ ਕੋ ਨਿਰਜਾਸ, ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ, ਸਾਹਿਬ ਸੇਤੀ ਹੁਕਮ ਨਾ ਚੱਲੇ ਕਈ ਬਣਿਆ ਅਰਦਾਸ, ਕੂੜ ਕਮਾਣੇ ਕੂੜ ਹੋਵੇ ਨਾਨਕ।

ਚਾਕਰ ਲੱਗੇ ਚਾਕਰੀ ਦੇ ਥੱਲੇ ਖਸਮੇ ਪਾਏ ਹੁਰਮਤ ਤਸਨੋ ਬਲੀਓ ਵਜੋ ਵੀ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਕਰੇ ਤੰਦਰ ਪਾਏ ਵਜੋ ਗਵਾਏ ਅਗਲਾ ਮੋਹ ਮੋਹ ਪਾਣਾ ਖਾਏ ਜਿਸਦਾ ਦਿੱਤਾ ਖਾਵਨਾ ਤਿਸ ਕਹੀਏ ਸਾਬਾਸ ਨਾਨਕ ਹੁਕਮ ਨਾ ਚੱਲੇ ਨਾਨਕ ਸੰਤ ਲੈ।

ਹੁਣ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, ਟੀਆਰਐਮ 864 ਕਿਲੋ ਹਰਟਸ, ਐਫਐਮ 100.8 ਮੈਗਾ ਹਰਟਸ, ਐਫਐਮ 100.9 ਮੈਗਾ ਹਰਟਸ ਅਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਲੋ ਹੁਣ ਹਿੰਦੀ ਵਿੱਚ ਸਮਾਚਾਰ ਸੁਣੋ।

ਮੇਰੇ ਵੇਬ 370.6 ਮੀਟਰ ਜਾਂ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਗਿਆਨ ਅੰਮ੍ਰਿਤ।

0: ਕਿਤਾਬਾਂ ਮਨੁੱਖ ਦੀਆਂ ਸੱਚੀਆਂ ਅਤੇ ਨਿਰਸਵਾਰਥ ਦੋਸਤ ਹਨ। ਪੁਸਤਕਾਂ ਉਹ ਪ੍ਰਕਾਸ਼ ਹਨ ਜਿਹੜਾ ਸਮੇਂ ਦੇ ਅਪਾਰ ਸਾਗਰ ਵਿੱਚ ਕੀਤਾ ਗਿਆ ਹੈ।
1: ਇਹ ਸੀ ਅੱਜ ਦਾ ਗਿਆਨ ਅੰਮ੍ਰਿਤ। ਲੋ ਹੁਣ ਸਰਵਣ ਕਰੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਤੁਹਾਡੀ ਅਰਜ਼ੀ ਉਸ ਦੀ ਮਰਜ਼ੀ ਹੈ, ਭਾਵ ਕਿ ਅਸੀਂ ਉਸ ਤੋਂ ਮੰਗ ਸਕਦੇ ਹਾਂ, ਅਸੀਂ ਇਸ ਦੀ ਇੱਛਾ ਅਤੇ ਉਮੀਦ ਕਰ ਸਕਦੇ ਹਾਂ, ਪਰ ਉਹ ਕੀ ਦੇਵੇਗਾ, ਕਿਵੇਂ ਦੇਵੇਗਾ, ਕਿੱਥੇ ਦੇਵੇਗਾ, ਕਦੋਂ ਦੇਵੇਗਾ, ਜਾਂ ਉਹ ਬਿਲਕੁਲ ਹੀ ਦੇਵੇਗਾ ਜਾਂ ਨਹੀਂ, ਇਹ ਸਭ ਉਸ ਪਰਮਾਤਮਾ ਦੀ ਇੱਛਾ 'ਤੇ ਨਿਰਭਰ ਕਰਦਾ ਹੈ। ਸਾਡਾ ਫਰਜ਼ ਹੈ ਬਸ ਉਸ ਦੀ ਮਾਲਕ ਦੀ ਇੱਛਾ ਦੇ ਵਿੱਚ ਬਣੇ ਰਹਿਣਾ।

ਬੰਦਾ ਚਾਹੇ ਜਿੰਨਾ ਮਰਜ਼ੀ ਅਮੀਰ ਹੋ ਜਾਵੇ, ਨਾ ਆਪਣਾ ਦੁੱਖ ਵੇਚ ਸਕਦਾ ਹੈ ਤਾਂ ਨਾ ਚੈਨ ਸਕੂਨ ਖਰੀਦ ਸਕਦਾ ਹੈ। ਇਸ ਲਈ ਹਮੇਸ਼ਾ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਾਜ਼ੀ ਰਹੋ।

ਦੁੱਖਾਂ ਤੋਂ ਬਾਅਦ ਸੁੱਖ ਮਿਲਦੇ ਨੇ, ਪਰ ਥੋੜ੍ਹੀ ਦੇਰ ਹੁੰਦੀ ਏ। ਕੀ ਹੋਇਆ ਦੁੱਖਾਂ ਦੀ ਰਾਤ ਲੰਬੀ ਏ, ਹਨੇਰ ਤੋਂ ਬਾਅਦ ਸਵੇਰ ਹੁੰਦੀ ਹੈ। ਕਰ ਅਰਦਾਸ ਉਸ ਰੱਬ ਅੱਗੇ, ਇਹ ਨਹੀਂ ਉਹ ਸੁਣਦਾ ਨਹੀਂ। ਰੱਬ ਘਰ ਹਨੇਰ ਦੀ ਦੇਰ ਹੁੰਦੀ ਹੈ, ਹਨੇਰ ਤੋਂ ਬਾਅਦ ਸਵੇਰ ਹੁੰਦੀ ਹੈ। ਕੀ ਹੋਇਆ ਜੇ ਦੁੱਖਾਂ ਨੇ ਘੇਰ ਲਿਆ, ਸਮਾਂ ਮਾੜਾ ਹੋ ਸਕਦਾ ਹੈ। ਜ਼ਿੰਦਗੀ ਨਹੀਂ ਕੋਈ ਸਮੇਂ ਦੀ ਹੇਰ ਫੇਰ ਹੁੰਦੀ ਹੈ, ਹਨੇਰ ਤੋਂ ਬਾਅਦ ਹੀ ਸਵੇਰ ਹੁੰਦੀ ਹੈ।

0: जय हिंद जी संधु साहब।
1: जय हिंद जी। जय हिंद रुड़िया राम जी, सुनाओ की हाल चाल है।
0: हाल चाल तगड़ा, चंगा। तुसी अपना दसो
1: और माल डंगर दा सुनाओ की हाल चाल है।
0: देखो माल डंगर दी तुहां गल कीती है कि समा जिहड़ा है ना, जिदा आपां बहुत सारी गल करदे हुंदे आ वी सारा साल दिन इक्को जिहे नहीं रहिंदे, जिदा कहिंदे बंदे दे वी दिन इक्को जिहे नहीं रहिंदे ते दिन इक्को जिहे नहीं रहिंदे। खास करके जिदा तुसी पशुआं दी गल कीती है, माल डंगर दी गल कीती है, कुछ समा ऐसा हुंदा है कि साडे कोल हरे चारें दी बहुत ज़्यादा किल्लत आ जांदी है।
1: आ जांदी है,
0: है कि नहीं? सो सियाणा बंदा तां संधू साहब उही है ਜਿਹੜਾ ਅਗਾਊਂ ਵਿਉਂਤਬੰਦੀ ਕਰਕੇ ਚੱਲਦਾ, ਕਿਉਂਕਿ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਪਹਿਲਾਂ ਸਾਡੇ ਕੋਲ ਥੋੜ੍ਹੀ ਦਿੱਕਤ ਹੁੰਦੀ ਸੀ, ਮਸ਼ੀਨਾਂ ਨਹੀਂ ਹੁੰਦੀਆਂ ਸੀਗੀ ਕਟਰ ਜਿਹੜੇ ਹੈ ਇੱਦਾਂ ਦੇ। ਹੁਣ ਤਾਂ ਤਕਨੀਕ ਐਸੀ ਆ ਗਈ, ਮਸ਼ੀਨਾਂ ਐਸੀਆਂ ਆ ਗਈਆਂ ਕਿ ਅਸੀਂ ਇਹੋ ਜਿਹੇ ਸਮੇਂ ਲਈ ਜੇ ਚਾਰੇ ਦਾ ਅਚਾਰ ਬਣਾ ਕੇ ਰੱਖ ਲਈਏ, ਹੁਣ ਤਾਂ ਮਾਰ ਤਾਂ ਇਹ ਕਹਿੰਦੇ ਆ ਵੀ ਤੁਸੀਂ ਦਿਓ ਹੀ ਅਚਾਰ।
1: ਆ ਪੱਕੀ ਗੱਲ, ਬਹੁਤ ਸਿਆਣੀ ਗੱਲ। ਦੇਖੋ
0: ਰੋਲ ਹਰਾ ਪੱਠਾ ਨਾ ਪਾਓ।
1: ਹਾਂ, ਕਿਉਂਕਿ ਦੇਖੋ ਰੁੜੀਆ ਰਾਮ ਜੀ, ਕਿ ਆਪਾਂ ਜਦੋਂ ਵਪਾਰਕ ਪੱਧਰ 'ਤੇ ਕੰਮ ਕਰਦੇ ਹਾਂ ਨਾ ਜੀ, ਰੋਜ਼ਾਨਾ ਕਹੀਏ ਵੀ ਪਸ਼ੂਆਂ ਨੂੰ ਪੱਠੇ ਪਾਈਏ,
0: ਹਾਂ
1: ਇੱਕ ਤਾਂ ਪੂਰੇ ਨਹੀਂ ਆਉਣਗੇ, ਹਰੇ
0: ਨਹੀਂ ਆਉਣਗੇ ਜੀ,
1: ਹਾਂਜੀ ਇੰਨੇ ਪਸ਼ੂਆਂ ਨੂੰ ਕਿੱਥੋਂ ਲਿਆਉਣਾ ਇੰਨਾ ਰਕਬਾ। ਅਤੇ ਦੂਸਰਾ ਹੈ ਕਿ ਕਈ ਵਾਰ ਜਦੋਂ ਮੰਨ ਲਓ ਮੌਸਮ ਹੀ ਸਾਜਗਾਰ ਨਾ ਹੋਇਆ,
0: ਹਾਂ
1: ਕੀ ਕਰੋਗੇ,
0: ਕੀ ਕਰੋਗੇ, ਕੀ ਕਰੋਗੇ?
1: ਹੁਣ ਪਸ਼ੂ ਨੂੰ ਤਾਂ ਆਪਾਂ ਭੁੱਖੇ ਤੋਂ ਰੱਖ ਸਕਦੇ ਹਾਂ।
0: ਔਰ ਵੱਡੀ ਗੱਲ ਸੰਧੂ ਸਾਹਿਬ ਇਹ ਹੈ ਕਿ ਚਾਰੇ ਦੇ ਵਿੱਚ ਜਿਹੜੀ ਗੁਣਵੱਤਾ ਹੈ, ਸਿੱਧਾ ਜਦੋਂ ਚਾਰਾ ਆਪਾਂ ਕੱਟ ਕੇ ਪਾਉਂਦੇ ਹਾਂ ਉਹਦੇ 'ਚ ਉਹ ਗੁਣਵੱਤਾ ਨਹੀਂ ਆਉਂਦੀ ਜੋ ਅਸੀਂ ਚਾਰ ਕਰਕੇ ਉਹਦੇ 'ਚ ਗੁਣਵੱਤਾ ਕਾਇਮ ਕਰ ਲੈਂਦੇ ਹਾਂ।
1: ਹਾਂ, ਕਈ ਵਾਰ ਦੇਖੋ ਆਪਾਂ ਦੇਖਦੇ ਹਾਂ ਕਿ ਸਾਨੂੰ ਜ਼ਿਆਦਾ ਲੋੜ ਪੈਂਦੀ ਤਾਂ ਪਹਿਲਾਂ ਕੱਟ ਲੈਂਦੇ
0: ਹਾਂ,
1: ਅਤੇ ਕਈ ਵਾਰ ਕੱਟਦਿਆਂ ਕੱਟਦਿਆਂ ਉਹ ਪੱਕ ਜਾਂਦਾ,
0: ਪੱਕ ਜਾਂਦਾ,
1: ਉਹ ਜਿਹੜੇ ਸਹੀ ਤੱਤ ਆ ਨਾ
0: ਉਹ ਚਲੇ ਜਾਂਦੇ,
1: ਉਹ ਚਲੇ ਜਾਂਦੇ ਹੈਗੇ। ਇਸ ਕਰਕੇ ਬੜਾ ਮਹੱਤਵਪੂਰਨ ਹੈ ਕਿ ਜਿੱਦਾਂ ਤੁਸੀਂ ਗੱਲ ਕੀਤੀ ਸੀ ਕਿ ਹੁਣ ਤਾਂ ਦੇਖੋ ਇਹੋ ਜਿਹੀਆਂ ਮਸ਼ੀਨਾਂ ਆ ਗਈਆਂ ਕਿ ਵਧੀਆ ਤਰੀਕੇ ਨਾਲ ਆਪਾਂ ਹਰੇ ਚਾਰੇ ਦਾ ਅਚਾਰ ਜਿਹਨੂੰ ਕਹਿੰਦੇ ਹਾਂ ਸਾਈਲੋ ਪਿੱਟ, ਆਪਣੇ ਫਾਰਮ ਦੇ ਕੋਲ ਹੀ ਹੋਵੇ,
0: ਬਿਲਕੁਲ ਜੀ ਬਿਲਕੁਲ,
1: ਅਤੇ ਵਧੀਆ ਤਰੀਕੇ ਨਾਲ ਜੇ ਅਸੀਂ ਉਹਨੂੰ ਤਿਆਰ ਕਰੀਏ ਜੋ ਸਾਨੂੰ ਮਾਹਰ ਦੱਸਦੇ ਆ, ਅਤੇ ਇਕੱਲਾ ਹੈ ਨਹੀਂ ਕਿ ਆਪਾਂ ਅਚਾਰ ਹੀ ਪਾਉਣਾ, ਉਹਦੇ ਨਾਲ ਜਿਹੜਾ ਹੋਰ ਵੰਡ ਪਾ ਕੇ ਇੱਕ ਵਧੀਆ ਰਾਸ਼ਨ ਜਿਹਨੂੰ ਕਹਿੰਦੇ ਨਾ ਟੋਟਲ ਮਿਕਸ ਰਾਸ਼ਨ, ਮਸ਼ੀਨ ਆ ਗਈ ਜੀ ਅੱਜ ਕੱਲ੍ਹ, ਉਹਦੇ ਵਿੱਚ ਪਾ ਦਿਓ,
0: ਬਿਲਕੁਲ
1: ਉਹ ਆਪਣੇ ਆਪ ਹੀ ਮਿਕਸ ਕਰ ਦਿੰਦੀ ਸਾਰਾ ਵੀ ਕਿੰਨੇ ਕਿੰਨੇ ਰੇਸ਼ੋ 'ਚ ਕੀ ਚੀਜ਼ ਪਾਉਣੀ ਆ, ਕਿੰਨੀ ਵਧੀਆ ਦੇਖੋ ਤਕਨੀਕ ਆ ਗਈ ਕਿ ਇੱਕ ਬੰਦਾ ਇਹ ਕਿੰਨੇ ਪਸ਼ੂਆਂ ਨੂੰ ਸੰਭਾਲ ਸਕਦਾ ਹੈ ਜੀ।
0: ਦੇਖੋ ਇਸੇ ਕਰਕੇ ਤਾਂ ਸੰਧੂ ਸਾਹਿਬ ਆਪਾਂ ਇਸ ਮੰਚ ਤੋਂ ਇਸ ਬੈਠਕ 'ਚੋਂ ਵਾਰ ਵਾਰ ਜ਼ਿਕਰ ਕਰਦੇ ਹਾਂ ਵੀ ਭਾਈ ਰਵਾਇਤੀ ਪੁਣੇ ਦੇ ਵਿੱਚ ਸਾਡਾ ਗੁਜ਼ਾਰਾ ਨਹੀਂ ਹੈ, ਰਵਾਇਤੀ ਪੁਣੇ 'ਚੋਂ ਸਾਨੂੰ ਨਿਕਲਣਾ ਪਊਗਾ। ਸੋ ਇਸ ਕਰਕੇ ਅੱਜ ਜਿਹੜਾ ਸਦੀ ਦੇ ਵਿੱਚ 21ਵੀਂ ਸਦੀ ਦੇ ਵਿੱਚ ਜਦੋਂ ਅਸੀਂ ਜਾ ਰਹੇ ਹਾਂ, ਤਕਨੀਕ ਦਾ ਜ਼ਮਾਨਾ ਹੈ, ਗਿਆਨ ਦਾ ਜ਼ਮਾਨਾ ਹੈ, ਵਿਗਿਆਨ ਦਾ ਜ਼ਮਾਨਾ ਹੈ। ਹਾਲ ਹੀ ਵੀ ਬਹੁਤ ਸਾਰੇ ਸਾਡੇ ਵੀਰ ਭਰਾ ਐਸੇ ਹੈ ਕਿ ਉਹ ਆਪਣੀ ਹਿੰਡ ਨਹੀਂ ਛੱਡਦੇ, ਉਹ ਆਪਣੀ ਲਕੀਰ 'ਤੇ ਫਕੀਰ ਬਣਨ ਵਾਲਾ ਹਿਸਾਬ ਹੈ ਵੀ ਉਹ ਕਹਿੰਦੇ ਨਹੀਂ ਨਹੀਂ ਅਸੀਂ ਨਹੀਂ ਇਹ ਕੰਮ ਕਰਨਾ ਜੀ, ਇਹ ਨਹੀਂ ਕਰਨਾ ਅਸੀਂ, ਪਰ ਇਹ ਕਰਨ ਦੇ ਵਿੱਚ ਹੀ ਸਾਡੀ ਭਲਾਈ ਹੈ। ਚਾਹੇ ਉਹ ਆਪਾਂ ਖੇਤੀਬਾੜੀ ਦੇ ਫਸਲੀ ਚੱਕਰਾਂ ਦੀ ਗੱਲ ਲੈ ਲਈਏ ਜਾਂ ਆਪਾਂ ਕਿਤੇ ਧੰਦਿਆਂ ਦੇ ਵਿੱਚ ਡੇਅਰੀ ਦੀ ਆਪਾਂ ਗੱਲ ਕਰਦੇ ਹਾਂ, ਹੁਣ ਤਾਂ ਬਾਗਬਾਨੀ ਹੋ ਗਿਆ, ਬਾਕੀ ਧੰਦਿਆਂ ਦੇ ਵਿੱਚ ਵੀ ਸਾਰੀ ਤਕਨੀਕ ਬਦਲ ਗਈ, ਪਹਿਲਾਂ ਵਾਲਾ ਕੰਮ ਹੁਣ ਬਿਲਕੁਲ ਸਾਫ਼ ਹੋ ਗਿਆ,
1: ਤਕਨੀਕ ਆ ਗਈ ਨਾ,
0: ਤਕਨੀਕ ਆ ਗਈ।
1: ਹੁਣ ਤਾਂ ਦੇਖੋ ਰੁੜੀਆ ਰਾਮ ਜੀ ਕਿ ਗੱਲ ਤਕਨੀਕ ਦੀ ਇਹ ਵੀ ਹੁੰਦੀ ਹੈ ਕਿ ਕਈ ਵਾਰ ਵਿੱਚੋਂ ਮੌਕੇ ਵੀ ਨਿਕਲਦੇ ਰੁਜ਼ਗਾਰ, ਕਈ ਨੌਜਵਾਨਾਂ ਨੇ ਇਹ ਕੰਮ ਸ਼ੁਰੂ ਕੀਤਾ ਜੀ, ਉਹ ਪੰਡਾ ਬਣਾ ਦਿੰਦੇ ਆ ਜੀ ਤੁਹਾਡੇ ਬਹੁਤ ਵਧੀਆ ਤਰੀਕੇ ਦਾ ਸਾਇਲੇ ਦਾ ਅਚਾਰ ਦਾ,
0: ਦੇਖੋ ਫਿਰ
1: ਉਹ ਤੁਸੀਂ ਆਪਣੇ ਘਰ ਲਿਆ ਕੇ ਰੱਖ ਲਓ, ਜ਼ਰੂਰੀ ਨਹੀਂ ਹੈ ਕਿ ਤੁਸੀਂ ਆਪਣੇ ਉਹ ਪਾਉਣਾ, ਮੰਨ ਲਓ ਨਹੀਂ ਸੰਪਤਾ ਲੱਗਦਾ, ਅਤੇ ਮਾਹਰ ਬੰਦਿਆਂ ਨੇ ਇਸ ਤਰੀਕੇ ਦੇ ਕੰਮ ਸ਼ੁਰੂ ਕੀਤੇ ਆ ਜੀ, ਬੜੇ ਵਧੀਆ ਉਹ ਅਚਾਰ ਤਿਆਰ ਕਰਦੇ ਆ ਅਤੇ ਉੱਤੋਂ ਉਹਨੂੰ ਵਧੀਆ ਪੈਕ ਕਰਕੇ ਤੁਹਾਨੂੰ ਘਰ ਭੇਜ ਤੁਹਾਡੇ ਭੇਜ ਦਿੰਦੇ ਆ ਜੀ, ਅਤੇ ਉਹਨੂੰ ਇੱਕ ਪਾਸਿਓਂ ਖੋਲੋ ਗੰਢ ਨੂੰ ਅਤੇ ਪਸ਼ੂ ਨੂੰ ਪਾ ਦਿਓ।
0: ਦੇਖੋ ਕਮਰਸ਼ੀਅਲ ਜਦੋਂ ਆਪਾਂ ਕਹਿੰਦੇ ਹਾਂ ਨਾ ਵੀ ਕਮਰਸ਼ੀਅਲ ਡੇਅਰੀ ਦੇ ਵਿੱਚ ਆਪਾਂ ਜਾਣਾ ਹੈ, ਕਿਉਂਕਿ ਹੁਣ ਉਹ ਪਹਿਲੇ ਵਾਲੀ ਡੇਅਰੀ ਤਾਂ ਹੈ ਨਹੀਂ, ਜਦੋਂ ਕਮਰਸ਼ੀਅਲ ਡੇਅਰੀ ਦੇ ਵਿੱਚ ਜਾਣਾ ਹੈ ਤਾਂ ਨਿਰੋਲ ਹਰੇ ਚਾਰੇ ਦੇ ਵੱਲੋਂ ਸਾਨੂੰ ਪਹਿਲਾਂ ਮੁੜਨਾ ਪਊ, ਅਤੇ ਕਮਰਸ਼ੀਅਲ ਡੇਅਰੀ ਦੇ ਵਿੱਚ ਜਿਹੜਾ ਹੈ ਸਾਇਲੇਜ ਹੀ ਕਾਮਯਾਬ
1: ਕਾਮਯਾਬ ਹੈ,
0: ਸਾਨੂੰ ਉਹ ਇਹੀ ਆਉਣਾ ਪੈਣਾ, ਅਤੇ ਬਾਕੀ

0: ਦੇਖੋ ਸ਼ੈੱਡਾਂ ਦੀ ਗੱਲ ਜਿੱਥੋਂ ਆ ਜਾਂਦੀ ਹੈ, ਪਾਣੀ ਦਾ ਪ੍ਰਬੰਧ, ਉਹਦੇ ਤਰੀਕੇ ਵੀ ਸਾਰੇ ਵਿਉਂਤ। ਹੁਣ ਉਹ ਪਹਿਲਾਂ ਵਾਲਾ ਕੰਮ ਨਹੀਂ ਹੈ ਵੀ ਕਹਿੰਦੇ ਹੋਏ ਸੰਗਲ ਖੋਲਿਆ ਅਤੇ ਖੇਡ 'ਤੇ ਲੈ ਗਏ ਅਤੇ ਪਸ਼ੂ ਨੂੰ ਪਿਆਤਾ ਜਾਂ
1: ਨਾ
0: ਨਵਾਤਾ, ਉਹ ਕੰਮ ਨਹੀਂ ਹੈ। ਹੁਣ ਤਾਂ ਪਸ਼ੂ ਆਪਣੇ ਆਪ ਨਹਾਉਂਦਾ ਹੈ, ਆਪਣੇ ਆਪ ਜਿਹੜਾ ਹੈ ਹਰੇ ਚਾਰੇ ਖਾਂਦਾ ਹੈ, ਜੋ ਵੀ ਪਾਣੀ ਪੀਂਦਾ ਹੈ, ਉਹ ਤਰੀਕਾ ਜਿਹੜਾ ਸਾਨੂੰ ਅਪਣਾਉਣਾ।
1: ਉਹ ਤਾਂ ਪੱਕੀ ਗੱਲ ਹੈ, ਤਾਂਹੀਓ ਦੇਖੋ ਆਪਣਾ ਰੁੜੀਆ ਰਾਮ ਜੀ ਕਹਿੰਦੇ ਵੀ ਅਰਧ ਖੁੱਲ੍ਹੇ ਸ਼ੈੱਡ ਬਣਾਓ,
0: ਹਾਂ,
1: ਕਿ ਪਸ਼ੂ ਨੂੰ ਜਿਸ ਤਰ੍ਹਾਂ ਦਾ ਮਾਹੌਲ ਲੱਗੇ,
0: ਵਾਹ,
1: ਵੀ ਜੇ ਆਪਣਾ ਘੁੰਮਣ ਫਿਰਨ ਦਾ ਮਨ ਕਰੇ ਤਾਂ ਘੁੰਮ ਫਿਰ ਲਿਆ, ਅਤੇ ਬੈਠਣ ਦਾ ਮਨ ਕਰੇ ਜਿੱਥੇ ਜਾ ਕੇ ਬੈਠ ਗਿਆ, ਜਦੋਂ ਮਨ ਕੀਤਾ ਪਾਣੀ ਪੀ ਲਿਆ, ਜਦੋਂ ਜੀ ਕੀਤਾ ਆਪਣਾ ਖੁਰਾਕ ਖਾ ਲਈ। ਹੁਣ ਉਹ ਪਹਿਲੇ ਵਾਲਾ ਕੰਮ ਨਹੀਂ ਹੁੰਦਾ ਸੀ ਵੀ ਸਵੇਰੇ ਪਸ਼ੂ ਬੰਨੋ ਜੀ, ਫਿਰ ਖੁਰਲੀਆਂ 'ਚ ਪੱਠੇ ਪਾਓ, ਫਿਰ ਸ਼ਾਮ ਨੂੰ ਪਾਓ ਜੀ, ਫਿਰ ਪਾਣੀ ਪਿਆਓ ਜੀ।
0: ਪਸ਼ੂ ਨੂੰ ਪਸ਼ੂ ਨਾ ਸਮਝੋ, ਹੁਣ ਪਸ਼ੂ ਧਨ ਹੋ ਗਿਆ,
1: ਪਸ਼ੂ ਧਨ ਹੋ ਗਿਆ,
0: ਉਹਦੀ ਕਦਰ ਕਰੋ, ਬੇਕਦਰੀ ਨਾ ਕਰੋ, ਉਹਦੀ ਕਦਰ ਕਰੋ। ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਕਈ ਚੀਜ਼ਾਂ ਐਸੀਆਂ ਸੀ ਜਿਨ੍ਹਾਂ ਨੂੰ ਅਸੀਂ ਸਮਝਦੇ ਨਹੀਂ ਸੀ, ਕਿ ਪਸ਼ੂ ਵੀ ਭਾਈ ਘੁੰਮਣਾ ਫਿਰਨਾ ਚਾਹੁੰਦਾ ਹੈ, ਪਸ਼ੂ ਦਾ ਆਪਣਾ ਮਨ ਹੈ, ਉਹਦਾ ਆਪਣਾ ਦਿਲ ਕਰਦਾ ਹੈ। ਉਹ ਥੋੜ੍ਹਾ ਜਿਹਾ ਜਿੱਦਾਂ ਕਹਿੰਦੇ ਹੁੰਦੇ ਨੇ, ਤੁਸੀਂ ਜ਼ਿਕਰ ਕੀਤਾ ਹੈ ਵੀ ਚਲੋ ਬਾਹਰ ਖੁੱਲ੍ਹੇ 'ਚ ਚਲਿਆ ਗਿਆ, ਫਿਰ ਅੰਦਰ ਆ ਗਿਆ, ਖੁਰਲੀ 'ਤੇ ਆ ਗਿਆ, ਪਾਣੀ ਪੀ ਲਿਆ, ਇਹ ਇੰਨੀਆਂ ਕੁ ਚੀਜ਼ਾਂ ਜਿਹੜੀਆਂ ਹੈ, ਕਿਉਂਕਿ ਪਸ਼ੂ ਵੀ ਕੋਈ ਸਮਝਦਾਰ ਨੇ,
1: ਬਹੁਤ ਸਿਆਣੇ ਆ,
0: ਬਹੁਤ ਸਿਆਣੇ,
1: ਖਾਸ ਕਰਕੇ ਵਿਦੇਸ਼ੀ ਨਸਲ ਦੀਆਂ ਗਊਆਂ ਨਾ ਜਿਹੜੀਆਂ, ਉਹ ਤਾਂ ਬਹੁਤ ਹੀ
0: ਜ਼ਿਆਦਾ।
1: ਉਹਨੂੰ ਜੇ ਇੱਕ ਵਾਰ ਤੁਸੀਂ ਦੱਸ ਦਿਓ ਵੀ ਇਸ ਤਰੀਕੇ ਨਾਲ ਜਿਹੜੇ ਨੇ ਕੰਮ ਕਰਨਾ, ਤਾਂ ਉਹੀ ਕੰਮ ਕਰੇਗੀ ਜੀ, ਉਹ
0: ਕਰੇਗੀ
1: ਆਪੇ ਹੀ, ਨਹਾ ਧੋ ਕੇ ਤਿਆਰ ਹੋ ਕੇ ਉਹਨੇ ਆਪਣਾ ਉੱਥੇ ਆ ਜਾਣਾ ਜੀ, ਮਿਲਕ ਪਾਰਲਰ ਕੋਲ ਆ।
0: ਉਹੀ ਤਾਂ ਕਹਿੰਦੇ ਆ ਵੀ ਚੁਆਈ ਦੇ, ਦੇਖੋ ਮਸ਼ੀਨਾਂ ਨਾਲ ਚੁਆਈ ਆ, ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ।
1: ਹਾਂ,
0: ਇਸ ਕਰਕੇ
1: ਉਹਨੇ ਆਪਣੇ ਤੁਹਾਨੂੰ ਨਾ ਵਾਜਾਂ ਮਾਰਨੇ ਸ਼ੁਰੂ ਕਰਦੇ, ਮੇਰਾ ਟਾਈਮ ਹੋ ਗਿਆ, ਤੁਹਾਨੂੰ ਚੁਆਈ ਕਰੋ ਹੁਣ ਮੇਰੀ।
0: ਸੋ ਇਸ ਕਰਕੇ ਸੰਧੂ ਸਾਹਿਬ, ਜਿਹੜਾ ਆਪਾਂ ਸਾਇਲੈਂਸ ਦੀ ਗੱਲ ਕਰਦੇ ਹਾਂ, ਆਪਣੇ ਕੋਲ ਵਾਧੂ ਚਾਰੇ ਆਰਾਮ ਹੁੰਦੇ ਆ,
1: ਹੁੰਦੇ ਆ,
0: ਜਦੋਂ ਗਲੱਟ ਹੁੰਦਾ ਕਿ ਸਾਡੇ ਕੋਲ ਵਾਧੂ ਚਾਰੇ ਆਉਂਦੇ ਹੁੰਦੇ,
1: ਆਪਾਂ ਨਿਰਾ ਹੀ ਪਾਉਂਦੇ ਆ,
0: ਨਿਰਾ ਪਾ ਦਿੰਦੇ ਹਾਂ। ਤੋ ਇਸ ਕਰਕੇ ਉਹਨਾਂ ਸਮਿਆਂ ਦੇ ਵਿੱਚ ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਕਟਾਈ ਦਾ ਜ਼ਰੂਰ ਧਿਆਨ ਰੱਖੋ।
1: ਹਾਂ, ਇਹ ਤਾਂ ਸਹੀ ਅਵਸਥਾ ਦੇ ਕੱਟ ਕੇ,
0: ਹਾਂ,
1: ਕਿ ਜਿੱਦਾਂ ਆਪਾਂ ਕਹਿੰਦੇ ਇਹਨੂੰ ਭਰਨਾ,
0: ਹਾਂ,
1: ਚੰਗੇ ਤਰੀਕੇ ਨਾਲ ਲਤਾੜ ਦਿਓ ਤਾਂ ਕਿ ਉਹਦੇ ਵਿੱਚ ਕੋਈ ਹਵਾ ਜਾਂ ਗੈਸ ਵਗੈਰਾ ਨਾ ਰਹਿ ਜਾਏ,
0: ਬਿਲਕੁਲ,
1: ਵੀ ਚੰਗੇ ਤਰੀਕੇ ਨਾਲ ਲਿਪ ਦਈਏ ਆਪਾਂ ਉਹਨੂੰ,
0: ਹਾਂ,
1: ਕਿ ਚੂਹੇ ਵਗੈਰਾ ਕੋਈ ਖੁੱਡਾਂ ਨਾ ਹੋ ਜਾਣ, ਤਾਂ ਕਿ ਜਦ ਸਵਾ ਮਹੀਨੇ ਬਾਅਦ ਜਦੋਂ ਖੁਦ ਤਿਆਰ ਹੋ ਜਾਂਦਾ ਜੀ, ਫਿਰ ਉਹਦਾ ਟੈਸਟ ਵੀ ਕਰੋ,
0: ਮੁਸ਼ਕ ਆਉਂਦੀ ਹੈ ਜੀ ਬਕਾਇਦਾ,
1: ਹਾਂ, ਵੀ ਸਹੀ ਆ ਗਿਆ, ਬਣ ਗਿਆ, ਅਤੇ ਇੱਕ ਪਾਸਿਓਂ ਫਿਰ ਖੋਲ੍ਹ ਕੇ ਹੌਲੀ ਹੌਲੀ ਆਪਾਂ ਪਸ਼ੂ ਨੂੰ ਖਵਾਉਣਾ ਸ਼ੁਰੂ ਕਰ ਦਈਏ ਜੀ।
0: ਥੋੜ੍ਹਾ ਜਿਹਾ ਦਿੱਕਤ ਆਉਂਦੀ ਹੈ ਕਿ ਆਮ ਤੌਰ 'ਤੇ ਆਪਾਂ ਦੇਖਦੇ
1: ਹਾਂ, ਪਾਣੀ ਪਾਉਂਦੇ,
0: ਹਾਂ, ਜ਼ਿਮੀਂਦਾਰ ਭਰਾ ਵੀ ਕਹਿੰਦੇ ਹੈ ਉਹਦੇ 'ਚ ਸਾਨੂੰ ਤੇਜ਼ੀ ਨਹੀਂ ਕਰਨੀ ਚਾਹੀਦੀ, ਕਾਹਲ ਨਹੀਂ ਕਰਨੀ,
1: ਥੋੜ੍ਹਾ ਪਾਓ,
0: ਥੋੜ੍ਹਾ ਥੋੜ੍ਹਾ ਪਾਓ,
1: ਹਾਂ,
0: ਪਹਿਲਾਂ ਗੇਜ ਪਾਓ,
1: ਹਾਂ,
0: ਜਦੋਂ ਗੇਜ ਪੈ ਗਈ ਤੁਹਾਡੇ ਪਸ਼ੂ ਫਿਰ ਜਿਹੜੇ ਨਰੋਲ ਉਸ ਸਾਈਲੇਜ 'ਤੇ ਹੀ ਚਲੇ ਜਾਣ,
1: ਚਲੇ ਜਾਂਦੇ ਆ ਜੀ, ਜਿੰਨੇ ਹਿਸਾਬ ਨਾਲ ਆਪਾਂ ਪਾ ਸਕਦੇ ਹਾਂ। ਸਿਰਫ ਇਹ ਧਿਆਨ ਰੱਖੋ ਕਿ ਚੁਆਈ ਦੇ ਸਮੇਂ ਨਹੀਂ ਪਾਉਣਾ,
0: ਹਾਂ,
1: ਕਿਉਂਕਿ ਫਿਰ ਉਹ ਕਹਿੰਦੇ ਉਹਦਾ ਮੁਸ਼ਕ ਵਿੱਚ ਆ ਜਾਂਦਾ ਦੁੱਧ 'ਚ,
0: ਆਹੋ ਜੀ,
1: ਇਹ ਕੁਝ ਸਾਵਧਾਨੀਆਂ ਰੱਖਣ ਦੀ ਲੋੜ ਪੈਂਦੀ ਹੈ, ਕਿ ਤਾਂ ਕਿ ਦੇਖੋ ਵਧੀਆ ਤਰੀਕੇ ਨਾਲ ਜੋ ਸਾਨੂੰ ਮਾਹਰ ਦੱਸਦੇ ਹੈਗੇ ਆ ਵੀ ਥੋੜ੍ਹਾ ਜਿਹਾ ਮੋਟਾ ਕੱਟ ਕੇ ਆਪਾਂ, ਜਿਹੜਾ ਫਰੀਦਾਰ ਚਾਰੇ ਆ ਨਾ ਉਹਨਾਂ ਦਾ ਅਚਾਰ ਬਹੁਤ ਵਧੀਆ ਬਣਦਾ ਹੈ ਜੀ।
0: ਗੱਲ ਤਾਂ ਇਹੀ ਹੈ ਸੰਧੂ ਸਾਹਿਬ ਕਿ ਸਾਡਾ ਹੁਣ ਕੰਮ ਕਾਰ ਰੁਝੇਵਾਂ ਇੱਦਾਂ ਦਾ ਹੈ ਕਿ ਰੋਜ਼ ਅਸੀਂ ਗੱਡੀਆਂ ਜੋੜ ਕੇ ਖੇਤਾਂ ਦੇ ਵਿੱਚੋਂ ਜਾ ਕੇ 10-10 ਭਰੀਆਂ ਪੱਠਿਆਂ ਦੀਆਂ ਵੱਢ ਕੇ ਕੁਤਰਾ ਕਰਕੇ ਪਸ਼ੂਆਂ ਨੂੰ ਨਹੀਂ ਪਾ ਸਕਦੇ।
1: ਹਾਂ, ਇਹ ਪਹਿਲਾਂ ਹੁੰਦਾ ਸੀ, ਇੱਕ ਬੰਦਾ ਇਹੀ ਕੰਮ ਕਰਦਾ ਸੀ ਸਾਰਾ ਦਿਨ ਜੀ।
0: ਅਤੇ ਇਸ ਕਰਕੇ ਹੁਣ ਤਾਂ ਤੁਸੀਂ ਪਿੱਟ ਬਣਾਓ, ਉਹਦੇ 'ਚ ਸਾਈਲੇਜ ਤਿਆਰ ਕਰੋ, ਜਿੰਨੀ ਕੁ ਲੋੜ ਹੈ, ਜਿੱਦਾਂ ਤੁਸੀਂ ਜ਼ਿਕਰ ਹੀ ਕੀਤਾ ਹੈ ਕਿ ਇੱਕ ਖੁਰਾਕ ਦਾ ਵੀ ਖਾਕਾ ਹੈ, ਉਸ ਲਿਹਾਜ਼ ਨਾਲ ਜਿਹੜਾ ਹੈ ਉਹ ਮਿਕਸ ਕਰਕੇ ਖੁਰਾਕ ਦੇ ਵਿੱਚ ਆਪਾਂ ਨੇ ਪਾਉਣਾ ਹੈ, ਅਤੇ ਆ ਰੋਜ਼ ਰੋਜ਼ ਵਾਲਾ ਕੰਮ ਜਿਹੜਾ ਹੈ ਇਹਦਾ ਝੰਝਟ ਆਪਾਂ ਨੇ ਮੁਕਾਉਣਾ।
1: ਬਿਲਕੁਲ ਬਿਲਕੁਲ ਜੀ, ਫਿਰ ਨਾ ਸਾਨੂੰ ਕੋਈ ਮੀਂਹ ਕਣੀ ਦਾ ਕੋਈ ਡਰ ਨਹੀਂ ਜੀ,
0: ਕੋਈ
1: ਮੌਸਮ ਦਾ ਕੋਈ ਅਸਰ ਨਹੀਂ ਜੀ,
0: ਬਿਲਕੁਲ, ਨਾਲੇ ਪੌਣੇ ਨਾਲੇ ਫੜੀਆਂ ਨਾਲੇ ਦੁੱਧ ਵੀ ਵੱਧ ਹੈ।
1: ਚੱਲੀਏ ਫਿਰ ਆਪਾਂ,
0: ਚੱਲੀਏ ਜੀ,
1: ਜੈ ਹਿੰਦ ਜੀ,
0: ਜੈ ਜੀ।

ਹੁਣ ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ ਮੀਡੀਆ ਵੇਵ 343.6 ਮੀਟਰ ਜਾਂ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸਰਵਣ ਕਰਦੇ ਹਾਂ ਸ਼੍ਰੀ ਰਾਮ ਚਰਿਤ ਮਾਨਸ 'ਚੋਂ ਲੜੀਵਾਰ ਪਾਠ ਮਾਨਸ ਕਾਂਡ ਦੀ 131ਵੀਂ ਕੜੀ।

ਹੁਣੇ ਰਾਮਚਰਿਤ ਮਾਨਸ 'ਚੋਂ ਸ਼੍ਰੀ ਹੁਣੇ ਤੁਸੀਂ ਸ਼੍ਰੀ ਰਾਮਚਰਿਤ ਮਾਨਸ 'ਚੋਂ ਲੜੀਵਾਰ ਪਾਠ ਮਾਨਸ ਕਾਂਧ ਦੀ 131ਵੀਂ ਕੜੀ ਸਰਵਣ ਕਰ ਰਹੇ ਸੀ। ਮੀਡੀਆ ਵੇਵ 343.6 ਮੀਟਰ ਜਾਂ 873 ਕਿਲੋ ਹਰਟਸ 'ਤੇ।

ਸੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪਰਿਚੇ ਲੋ ਪਰਿਚੇ ਤਾਂ ਹੀ ਤੁਹਾਨੂੰ ਦੱਸ ਦਈਏ, ਸਾਡੇ ਇਸ ਮੀਟਰ ਤੋਂ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਦੇ ਵੇਰਵੇ ਬਾਰੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਸਵੇਰੇ 7:02 ਤੋਂ ਲੈ ਕੇ 8 ਤੱਕ ਤੁਸੀਂ ਸੁਣੋਗੇ ਮਨੋਰੰਜਨ ਅਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਸੋਹਣੀ ਸਵੇਰ। ਪੰਜਾਬੀ ਫਿਲਮੀ ਗੀਤਾਂ ਦਾ ਆਨੰਦ ਉਠਾਓਗੇ ਪ੍ਰੋਗਰਾਮ ਮਹਿਕ ਪੰਜਾਬੀ ਦੇ ਤਹਿਤ ਸਵੇਰੇ 8:40 ਤੇ। ਸਵੇਰੇ 9:02 ਤੇ ਫਿਲਮ ਸੰਗੀਤ ਪ੍ਰੋਗਰਾਮ ਤਹਿਤ ਹਿੰਦੀ ਫਿਲਮੀ ਗੀਤ ਦਾ ਆਨੰਦ ਮਾਣੋਗੇ। ਸਰੋਤੇ ਆਪਣੇ ਖਤਾਂ ਦੇ ਜਵਾਬ ਸੁਣਨਗੇ। ਪ੍ਰੋਗਰਾਮ ਹੋਏਗਾ ਤੁਹਾਡੀ ਚਿੱਠੀ ਮਿਲੀ, ਸਮਾਂ ਸਵੇਰੇ 9:30। ਜਨਗਣਨਾ ਦੀ ਮਹੱਤਤਾ ਇਸ ਵਿਸ਼ੇ ਦੇ ਉੱਤੇ ਇੱਕ ਵਿਸ਼ੇਸ਼ ਰੂਪਕ ਪੇਸ਼ ਕੀਤਾ ਜਾਏਗਾ। ਪੇਸ਼ਕਸ਼ ਪ੍ਰਭਜੋਤ ਕੌਰ। ਇਸ ਪ੍ਰੋਗਰਾਮ ਦਾ ਸਮਾਂ ਰਹੇਗਾ ਸਵੇਰੇ 10:00। ਲਾਈਵ ਫੋਨ ਇਨ ਪ੍ਰੋਗਰਾਮ ਹੈਲੋ ਫਰਮਾਇਸ਼ ਤੁਸੀਂ ਸੁਣੋਗੇ ਸਵੇਰੇ 10:30। 11:05 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਤਮਕ ਜਲੰਧਰ ਪੈਂਦੀ। ਦਿਨੇ 12:05 ਤੇ ਪਰਿਵਾਰਿਕ ਪ੍ਰੋਗਰਾਮ ਵਸਦੇ ਵੇਲੇ ਪੇਸ਼ ਕੀਤਾ ਜਾਏਗਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵਿਸ਼ਵ ਜਨਸੰਖਿਆ ਦਿਵਸ ਤੇ ਡਾਕਟਰ ਵਿਕਰਮਪਾਲ ਅਗਰਵਾਲ ਨਾਲ ਕੀਤੀ ਗੱਲਬਾਤ ਸੁਣਾਈ ਜਾਏਗੀ। ਤੁਹਾਡੇ ਫਰਮਾਇਸ਼ੀ ਗੀਤਾਂ ਦਾ ਸਿਲਸਿਲਾ ਪੇਸ਼ ਕਰਦਾ ਪ੍ਰੋਗਰਾਮ ਝਾਂਜਰਾਂ ਦੇ ਬੋਰ ਵੀ ਪੇਸ਼ ਕੀਤਾ ਜਾਏਗਾ। ਦੁਪਹਿਰ 1:15 ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਦੀ। ਇਸ ਪ੍ਰੋਗਰਾਮ ਦੇ ਦੌਰਾਨ ਸਮਾਚਾਰ ਆਪੋ ਆਪਣੇ ਸਮੇਂ 'ਤੇ ਨਸ਼ਰ ਕੀਤੇ ਜਾਣਗੇ। ਦੁਪਹਿਰ 2:30 ਰੰਗਲੀ ਧਰਤੀ ਪ੍ਰੋਗਰਾਮ ਦੇ ਵਿੱਚ ਅੱਜ ਤੁਸੀਂ ਉਸਤਾਦ ਬਰਕਤ ਸਿੱਧੂ ਦੇ ਗਾਏ ਲੋਕ ਗੀਤ ਸੁਣੋਗੇ। ਸ਼ਾਮ 4:02 ਤੇ ਸਮਾਂ ਰਹੇਗਾ ਪ੍ਰੋਗਰਾਮ ਖੇਡ ਸੰਸਾਰ ਦਾ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਤੁਸੀਂ ਸਰਵਣ ਕਰੋਗੇ ਸ਼ਾਮ 4:30। ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਤੁਸੀਂ ਸਰਵਣ ਕਰੋਗੇ ਸ਼ਾਮ 5:30। ਸ਼ਾਮ 6:30 ਦੇ ਹੱਥੀ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੰਮ ਦੀਆਂ ਗੱਲਾਂ ਦੇ ਨਾਲ ਨਾਲ ਵੱਧ ਰਹੀ ਆਬਾਦੀ ਦਾ ਸਾਡੇ 'ਤੇ ਅਸਰ, ਇਸ ਵਿਸ਼ੇ ਦੇ ਉੱਤੇ ਡਾਕਟਰ ਸਰਦੂਲ ਸਿੰਘ ਦੀ ਵਾਰਤਾ ਸੁਣੋਗੇ। ਪੰਜਾਬੀ ਨਾਟਕ ਸਰਾਲਾ ਦਾ ਭਾਗ 2 ਸੁਣਾਇਆ ਜਾਏਗਾ। ਖੇਤੀਬਾੜੀ ਸੰਬੰਧਿਤ ਗੱਲਾਂ ਬਾਤਾਂ ਹੋਣਗੀਆਂ। ਮਨੋਰੰਜਨ ਲਈ ਗੀਤ ਸੰਗੀਤ ਵੀ ਪੇਸ਼ ਕੀਤਾ ਜਾਏਗਾ। ਸ਼ਾਮ 7:40 ਤੇ ਸਾਹਿਤਯ ਸੋਧਾ ਪ੍ਰੋਗਰਾਮ ਤਹਿਤ ਅੱਜ ਤੁਸੀਂ ਡਾਕਟਰ ਰਜਿੰਦਰ ਸ਼ਰਮਾ ਦੀ ਵਾਰਤਾ ਸੁਣੋਗੇ। ਵਿਸ਼ਾ ਹੈ ਸੰਸਕ੍ਰਿਤ ਸਾਹਿਤ ਵਿੱਚ ਵਣਾਂ ਦਾ ਮਹੱਤਵ। ਸਪੌਂਸਰਡ ਪ੍ਰੋਗਰਾਮ ਲਮਹੇ ਤੁਸੀਂ ਸੁਣੋਗੇ ਸ਼ਾਮ 7:50 ਦੀ। ਰਾਤ 8:00 ਤੁਸੀਂ ਸੁਣੋਗੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਰਾਤ 8:15 ਸੁਰ ਸਰਿਤਾ ਪ੍ਰੋਗਰਾਮ ਦੇ ਵਿੱਚ ਤੁਸੀਂ ਅੱਜ ਮਕਬੂਲ ਬਾਲੀ ਦੀਆਂ ਗਾਈਆਂ ਗਜ਼ਲਾਂ ਸਮਾਤ ਫਰਮਾਓਗੇ। ਰਾਤ 9:15 ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਸਪੋਟਲਾਈਟ। 9:30 ਸੰਸਕ੍ਰਿਤੀ ਭਾਰਤੀ ਅਤੇ ਰਾਤ 10:00 ਸੰਗੀਤ ਕਾ ਅਖਿਲ ਭਾਰਤੀ ਕਾਰਜਕ੍ਰਮ ਸਾਡੇ ਦਿੱਲੀ ਕੇਂਦਰ ਤੋਂ ਪੇਸ਼ ਕੀਤਾ ਜਾਏਗਾ। ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਤੋਂ ਬਾਅਦ ਦੁਪਹਿਰ 3:02 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਅਤੇ ਰਾਤ 11:10 ਤੇ ਸਮਾਂ ਰਹੇਗਾ ਪ੍ਰੋਗਰਾਮ ਸੌਕਾਤ ਦਾ। ਏਸੀ ਪਰਚ ਤਹਿਤ ਸਾਡੇ ਇਸ ਮੀਟਰ ਤੋਂ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਸਨਾਂ ਦੇ ਪ੍ਰਸਾਰਣ ਸਮੇਂ ਦਾ ਵੇਰਵਾ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 6:55 ਹੋਣ ਜਾ ਰਹੇ ਨੇ। ਹੁਣ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੰਸਕ੍ਰਿਤ ਵਿੱਚ

0: ਆ ਮੀਡੀਆ ਵੇਵ 370.6 ਮੈਗਾਹਰਟਜ਼ 73 ਕਿਲੋ ਹਰਟਜ਼ 'ਤੇ ਸਵੇਰ ਦੇ 7 ਵੱਜ ਚੁੱਕੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਿਊਜ਼ੀਲੈਂਡ ਦੇ ਆਕਲੈਂਡ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ। ਕੇਂਦਰ ਸਰਕਾਰ ਨੇ ਉੱਚ ਅਲਕੋਹਲ ਮਾਤਰਾ ਵਾਲੀਆਂ ਦਵਾਈਆਂ ਦੇ ਨਿਯਮਾਂ ਨੂੰ ਹੋਰ ਸਖ਼ਤ ਕਰਨ ਲਈ ਕਾਨੂੰਨ ਵਿੱਚ ਸੋਧ ਕੀਤੀ ਹੈ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਅੱਜ ਬਿਹਾਰ ਦੇ ਗਯਾ ਜੀ ਦਾ ਦੌਰਾ ਕਰਨਗੇ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਮਿਸ਼ਨ ਸੰਚਾਲਨ ਸਮੂਹ ਦੀ ਤੀਜੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਭਾਰਤੀ ਰੇਲਵੇ ਨੇ ਉੱਤਰੀ ਰੇਲਵੇ ਦੇ 680 ਕਿਲੋਮੀਟਰ ਰੂਟ 'ਤੇ ਸਵਦੇਸ਼ੀ ਰੇਲ ਸੁਰੱਖਿਆ ਪ੍ਰਣਾਲੀ ਕਵਚ ਨੂੰ ਲਾਗੂ ਕਰਨ ਲਈ 206 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਹੈ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਵਿੱਚ ਵੱਖ ਵੱਖ ਥਾਵਾਂ 'ਤੇ ਬੂਟੇ ਲਾ ਕੇ ਵਨ ਮਹਾਂ ਉਤਸਵ 2026 ਦੀ ਸ਼ੁਰੂਆਤ ਕੀਤੀ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਲਈ ਸੂਬੇ ਭਰ ਦੇ ਸਾਰੇ ਪੋਲਿੰਗ ਬੂਥਾਂ 'ਤੇ ਅੱਜ ਤੋਂ 2 ਦਿਨਾਂ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ। ਅੰਮ੍ਰਿਤਸਰ ਪੁਲਿਸ ਵੱਲੋਂ ਅੰਤਰਰਾਸ਼ਟਰੀ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼, 8 ਕਿਲੋ ਤੋਂ ਵੱਧ ਹੈਰੋਇਨ ਅਤੇ 2 ਕਿਲੋ ਦੀ ਡਰੱਗ ਮਨੀ ਬਰਾਮਦ ਕੀਤੀ। ਜਲੰਧਰ ਦੇ ਡਿਪਟੀ ਕਮਿਸ਼ਨਰ ਬਰਜੀਤ ਵਾਲੀਆ ਨੇ ਸ਼ਹਿਰ ਦੇ ਅੰਤਰਰਾਸ਼ਟਰੀ ਪੱਧਰ 'ਤੇ ਨਾਮ ਖੱਟਣ ਵਾਲੇ ਸਪੈਸ਼ਲ ਓਲੰਪਿਕਸ ਤੈਰਾਕ ਭਾਵਿਕ ਅਟਵਾਲ ਨੂੰ ਉਸ ਦੀਆਂ ਰਾਜ ਅਤੇ ਰਾਸ਼ਟਰੀ ਪੱਧਰ ਦੀਆਂ ਸ਼ਾਨਦਾਰ ਖੇਡ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ। ਅਤੇ ਮੌਸਮ ਵਿਭਾਗ ਵੱਲੋਂ ਅਗਲੇ 3 ਤੋਂ 4 ਦਿਨਾਂ ਵਿੱਚ ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ। ਇਹ ਸੀ ਹੁਣ ਤੱਕ ਦੀਆਂ ਮੁੱਖ ਖਬਰਾਂ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸੁਣਦੇ ਹਾਂ ਮਨੋਰੰਜਨ ਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਸੋਨੀ ਸਵੇਰ।

ਜਿੱਥੇ ਕੋਈ ਲੋੜ ਨਾ ਹੋਵੇ, ਬਸ ਰੂਹਾਂ ਦਾ ਮੇਲ ਹੋਵੇ। ਉੱਥੇ ਹਰ ਹੰਝੂ ਆਪਣਾ ਅਤੇ ਹਰ ਖੁਸ਼ੀ ਸਾਂਝੀ ਹੋਵੇ। ਨਾ ਛਿਪੇ ਹੋਏ ਕੋਈ ਰਾਜ਼, ਨਾ ਦਿਖਾਵੇ ਦੀ ਕੋਈ ਗੱਲ ਹੋਵੇ। ਇਹੋ ਜਿਹੇ ਰਿਸ਼ਤੇ ਨੇ ਪਵਿੱਤਰ, ਜੋ ਸਾਰੀ ਉਮਰ ਨਿਭਦੇ ਨੇ। ਸੋਹਣੀ ਸਵੇਰ ਪ੍ਰੋਗਰਾਮ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਪੂਜਾ ਹਾਂਡਾ ਦੀ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਅਤੇ ਅਦਾਬ ਜੀ। ਦੋਸਤੋ, ਰਿਸ਼ਤੇ ਸਿਰਫ ਖੂਨ ਨਾਲ ਹੀ ਨਹੀਂ ਬਣਦੇ, ਸਗੋਂ ਪਿਆਰ, ਵਿਸ਼ਵਾਸ, ਸਤਿਕਾਰ ਅਤੇ ਆਪਣੇਪਨ ਦੀਆਂ ਡੋਰਾਂ ਨਾਲ ਵੀ ਜੁੜਦੇ ਨੇ। ਜਦੋਂ ਦਿਲਾਂ ਦੇ ਵਿੱਚ ਸੱਚਾਈ ਅਤੇ ਆਪਣਾਪਨ ਹੋਵੇ ਤਾਂ ਹਰ ਪਲ ਜ਼ਿੰਦਗੀ ਦਾ ਹੋਰ ਵੀ ਖੂਬਸੂਰਤ ਬਣ ਜਾਂਦਾ ਹੈ। ਇਨ੍ਹਾਂ ਹੀ ਸੋਹਣੇ ਜਜ਼ਬਾਤਾਂ ਅਤੇ ਪਿਆਰ ਭਰੇ ਅਹਿਸਾਸਾਂ ਦੇ ਨਾਲ ਮੈਂ ਪੂਜਾ ਹਾਂਡਾ ਤੁਹਾਡੇ ਸਾਰਿਆਂ ਦਾ ਦਿਲੋਂ ਸਵਾਗਤ ਕਰਦੇ ਹਾਂ। ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੀ ਹੋਈ ਤੁਹਾਡੇ ਸਾਰਿਆਂ ਦਾ ਇਸਤਕਬਾਲ ਕਰਦੀ ਹਾਂ। ਆਓ ਅੱਜ ਦੇ ਇਸ ਖੂਬਸੂਰਤ ਸਫ਼ਰ ਦੀ ਸ਼ੁਰੂਆਤ ਕਰੀਏ, ਜਿੱਥੇ ਹੋਣਗੀਆਂ ਦਿਲ ਨੂੰ ਛੂਹਣ ਵਾਲੀਆਂ ਗੱਲਾਂ, ਸੁਰੀਲੇ ਗੀਤ ਅਤੇ ਮੁਸਕਰਾਹਟਾਂ ਨਾਲ ਭਰੇ ਹੋਏ ਕੁਝ ਪਲ, ਜਾਣਕਾਰੀਆਂ ਵਿਸ਼ੇਸ਼ ਦਿਨਾਂ ਦੀਆਂ, ਸ਼ਖਸੀਅਤਾਂ ਦੀਆਂ। ਸੋ ਬਣੇ ਰਹੋ ਮੇਰੇ ਨਾਲ ਠੀਕ ਸਵੇਰੇ 8 ਵਜੇ ਤੱਕ ਦਾ ਇਹ ਖੂਬਸੂਰਤ ਸਫ਼ਰ ਤੈਅ ਕਰਨ ਦੇ ਲਈ।

ਜੀ ਦੋਸਤੋ, ਮੁਸ਼ਕਿਲ ਘੜੀ ਵੀ ਬਹੁਤ ਕੰਮ ਆਉਂਦੀ ਹੈ, ਅਸਲ ਜ਼ਿੰਦਗੀ ਦੀ ਪਹਿਚਾਣ ਕਰਾਉਂਦੀ ਹੈ, ਬਹੁਤੇ ਸਿਆਣੇ ਨੂੰ ਵੀ ਸਬਕ ਸਿਖਾਉਂਦੀ ਹੈ, ਨਿਕੰਮੇ ਨੂੰ ਵੀ ਕਾਬਿਲ ਬਣਾਉਂਦੀ ਹੈ, ਡੁੱਬਦੇ ਨੂੰ ਤਰਨਾ ਸਿਖਾਉਂਦੀ ਹੈ, ਆਪਣੇ ਬੇਗਾਨਿਆਂ ਦੀ ਪਹਿਚਾਣ ਕਰਾਉਂਦੀ ਹੈ, ਟੁੱਟੇ ਹੋਇਆਂ ਨੂੰ ਮਜ਼ਬੂਤ ਬਣਾਉਂਦੀ ਹੈ, ਮੰਨਿਆ ਇਹ ਕਈ ਵਾਰ ਰਵਾਉਂਦੀ ਹੈ, ਪਰ ਇਹ ਤਾਂ ਹਰ ਇੱਕ ਦੇ ਹਿੱਸੇ ਆਉਂਦੀ ਹੈ। ਜੀ ਹਾਂ ਦੋਸਤੋ, ਅਸਲੀ ਇਮਾਨਦਾਰ ਉਹ ਨਹੀਂ ਹੁੰਦਾ ਜਿਹਨੇ ਕਦੇ ਜ਼ਿੰਦਗੀ ਦੇ ਵਿੱਚ ਬੇਈਮਾਨੀ ਨਾ ਕੀਤੀ ਹੋਵੇ, ਬਲਕਿ ਅਸਲੀ ਇਮਾਨਦਾਰ ਉਹ ਹੁੰਦਾ ਹੈ ਜਿਸ ਨੂੰ ਬੇਈਮਾਨੀ ਦੇ ਮੌਕੇ ਤਾਂ ਕਈ ਮਿਲੇ ਹੋਣ, ਪਰ ਉਹ ਫਿਰ ਵੀ ਕਦੇ ਆਪਣੇ ਜ਼ਮੀਰ ਤੋਂ ਨਾ ਡੋਲਿਆ ਹੋਵੇ। ਇੱਕ ਵਾਰ ਦੀ ਗੱਲ ਹੈ, ਇੱਕ ਰਾਜਾ ਰਹਿੰਦਾ ਸੀ ਜਿਸ ਦੇ 10 ਪੁੱਤਰ ਸਨ। ਰਾਜਾ ਬੁੱਢਾ ਹੋ ਗਿਆ ਅਤੇ ਉਸ ਨੂੰ ਇਹ ਫੈਸਲਾ ਕਰਨ ਦੀ ਲੋੜ ਸੀ ਕਿ ਉਸ ਦਾ ਉੱਤਰਾਧਿਕਾਰੀ ਹੁਣ ਉਸ ਦੇ 10 ਪੁੱਤਰਾਂ ਵਿੱਚੋਂ ਕੌਣ ਹੋਵੇਗਾ। ਬਹੁਤ ਸੋਚ ਵਿਚਾਰ ਕਰਨ ਤੋਂ ਬਾਅਦ ਰਾਜੇ ਨੇ ਇੱਕ ਅਨੋਖਾ ਹੱਲ ਕੱਢਿਆ। ਉਸ ਨੇ ਆਪਣੇ ਸਾਰੇ ਰਾਜਕੁਮਾਰਾਂ ਨੂੰ ਆਪਣੇ ਦਰਬਾਰ ਦੇ ਵਿੱਚ ਬੁਲਾਇਆ ਅਤੇ ਉਹਨਾਂ ਵਿੱਚੋਂ ਹਰੇਕ ਨੂੰ ਇੱਕ ਇੱਕ ਬੀਜ ਦਿੱਤਾ। ਰਾਜੇ ਨੇ ਕਿਹਾ ਕਿ ਇਹ ਬੀਜ ਬਹੁਤ ਖਾਸ ਹੈ, ਤੁਸੀਂ ਸਾਰੇ ਇਸ ਨੂੰ ਲੈ ਲਓ, ਇਸ ਨੂੰ ਇੱਕ ਗਮਲੇ ਦੇ ਵਿੱਚ ਲਗਾਓ ਅਤੇ ਇੱਕ ਸਾਲ ਤੱਕ ਇਸ ਦੀ ਦੇਖਭਾਲ

ਤੇ ਧਿਆਨ ਕਰੋ। ਜਿਸ ਰਾਜਕੁਮਾਰ ਦਾ ਪੌਦਾ ਸਭ ਤੋਂ ਸੁੰਦਰ ਅਤੇ ਹਰਿਆ ਭਰਿਆ ਹੋਵੇਗਾ, ਮੈਂ ਉਸ ਨੂੰ ਰਾਜ ਦਾ ਅਗਲਾ ਰਾਜਾ ਘੋਸ਼ਿਤ ਕਰ ਦੇਵਾਂਗਾ। ਸਾਰੇ ਰਾਜਕੁਮਾਰਾਂ ਨੇ ਬਹੁਤ ਮਿਹਨਤ ਕੀਤੀ, ਸਿਰਫ ਸਭ ਤੋਂ ਛੋਟਾ ਰਾਜਕੁਮਾਰ ਉਦਾਸ ਸੀ, ਕਿਉਂਕਿ ਉਸ ਦੀ ਸਾਰੀ ਦੇਖਭਾਲ ਦੇ ਬਾਵਜੂਦ ਉਸ ਦਾ ਬੀਜ ਨਹੀਂ ਉੱਕਿਆ। ਜਦੋਂ ਪੂਰਾ ਸਾਲ ਬੀਤ ਗਿਆ ਤਾਂ ਸਾਰੇ ਰਾਜਕੁਮਾਰ ਆਪਣੇ ਆਪਣੇ ਗਮਲੇ ਲੈ ਕੇ ਰਾਜਾ ਦੇ ਦਰਬਾਰ ਦੇ ਵਿੱਚ ਹਾਜ਼ਰ ਹੋਏ। 9 ਰਾਜਕੁਮਾਰਾਂ ਦੇ ਗਮਲਿਆਂ ਦੇ ਵਿੱਚ ਸੁੰਦਰ ਪੌਦੇ ਖਿੜੇ ਹੋਏ ਸੀ, ਪਰ ਜਿਸ ਗਮਲੇ ਨੂੰ ਛੋਟਾ ਰਾਜਕੁਮਾਰ ਲਿਆਇਆ ਸੀ ਉਸ ਦੇ ਵਿੱਚ ਕੋਈ ਵੀ ਪੌਦਾ ਨਹੀਂ ਸੀ। ਸਾਰੇ ਉਸ ਦੇ ਉੱਤੇ ਹੱਸ ਰਹੇ ਸੀ। ਛੋਟੇ ਰਾਜਕੁਮਾਰ ਨੇ ਰਾਜੇ ਨੂੰ ਸੱਚ ਦੱਸਿਆ ਕਿ ਪਿਤਾ ਜੀ, ਮੈਂ ਸਾਰਾ ਸਾਲ ਇਸ ਬੀਜ ਦੀ ਹਰ ਸੰਭਵ ਦੇਖਭਾਲ ਕੀਤੀ, ਪਰ ਇਹ ਕਦੇ ਨਹੀਂ ਵਧਿਆ। ਇਹ ਸੁਣ ਕੇ ਰਾਜਾ ਦਾ ਚਿਹਰਾ ਮੁਸਕਰਾਹਟ ਦੇ ਨਾਲ ਚਮਕ ਉੱਠਿਆ। ਹੁਣ ਤੁਸੀਂ ਕਹੋਗੇ ਵੀ ਦੱਸੋ, ਜੇ ਉਹਦਾ ਬੀਜ ਨਹੀਂ ਪੁੰਗਰਿਆ, ਪੌਦਾ ਨਹੀਂ ਉੱਗਿਆ, ਤਾਂ ਰਾਜਾ ਇਸ ਦੇ ਵਿੱਚ ਖੁਸ਼ ਕਿਉਂ ਹੋਇਆ? ਵੀ ਦੋਸਤੋ, ਰਾਜੇ ਨੇ ਛੋਟੇ ਰਾਜਕੁਮਾਰ ਨੂੰ ਜੱਫੀ ਪਾ ਲਈ ਅਤੇ ਕਿਹਾ ਕਿ ਤੂੰ ਹੀ ਅੱਜ ਤੋਂ ਮੇਰੇ ਇਸ ਰਾਜ ਦਾ ਸੱਚਾ ਵਾਰਿਸ ਹੈ। ਜੋ ਬੀਜ ਮੈਂ ਸਾਰਿਆਂ ਨੂੰ ਦਿੱਤੇ ਸੀ ਉਹ ਭੁੰਨੇ ਹੋਏ ਸੀ ਅਤੇ ਕਦੇ ਵੀ ਪੌਦਾ ਨਹੀਂ ਸੀ ਬਣ ਸਕਦੇ। ਬਾਕੀ ਸਾਰੇ ਰਾਜਕੁਮਾਰਾਂ ਨੇ ਧੋਖਾ ਦੇਣ ਦੇ ਲਈ ਹੋਰ ਬੀਜ ਬੀਜੇ, ਪਰ ਤੂੰ ਉਹਨਾਂ ਸਾਰਿਆਂ ਵਿੱਚੋਂ ਵਫ਼ਾਦਾਰ ਨਿਕਲਿਆ। ਦੋਸਤੋ, ਇਹ ਕਹਾਣੀ ਸਾਨੂੰ ਸਬਕ ਦਿੰਦੀ ਹੈ ਕਿ ਇਮਾਨਦਾਰੀ ਅਤੇ ਸੱਚਾਈ ਨਾਲ ਕੀਤੇ ਗਏ ਕੰਮ ਦੇ ਵਿੱਚ ਮੁਸ਼ਕਲਾਂ ਜ਼ਰੂਰ ਆਉਂਦੀਆਂ ਨੇ, ਪਰ ਇਸ ਦਾ ਨਤੀਜਾ ਹਮੇਸ਼ਾ ਚੰਗਾ ਅਤੇ ਸਕਾਰਾਤਮਕ ਹੁੰਦਾ ਹੈ। ਦੋਸਤੋ, ਸਿਰਫ ਉਹੀ ਲੋਕ ਦੂਜਿਆਂ ਨੂੰ ਪ੍ਰੇਰਿਤ ਕਰ ਸਕਦੇ ਨੇ ਜੋ ਆਪਣੇ ਜੀਵਨ ਦੇ ਵਿੱਚ ਆਦਰਸ਼ਾਂ ਨੂੰ ਲਾਗੂ ਕਰਦੇ ਨੇ, ਕਿਉਂਕਿ ਦੂਜਿਆਂ ਨੂੰ ਆਦੇਸ਼ ਦੇਣਾ, ਦੂਜਿਆਂ ਨੂੰ ਗਿਆਨ ਦੇਣਾ ਤਾਂ ਬਹੁਤ ਸੌਖਾ ਹੁੰਦਾ ਹੈ, ਪਰ ਉਸ ਗਿਆਨ ਦੇ ਮਾਰਗ ਦੇ ਉੱਤੇ ਖੁਦ ਚੱਲਣਾ ਬਹੁਤ ਔਖਾ ਹੁੰਦਾ ਹੈ।

ਜੀ ਦੋਸਤੋ, ਰਿਸ਼ਤਿਆਂ ਦੀ ਕਦਰ ਵੀ ਪੈਸੇ ਵਾਂਗ ਹੋਣੀ ਚਾਹੀਦੀ ਹੈ, ਕਿਉਂਕਿ ਦੋਵੇਂ ਕਮਾਉਣੇ ਬਹੁਤ ਔਖੇ ਨੇ ਪਰ ਗਵਾਉਣੇ ਬਹੁਤ ਆਸਾਨ ਹੈ। ਇਹ ਪੈਸਾ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਲੈਣ ਤੋਂ ਪਹਿਲਾਂ ਲੋਕ ਇਹ ਨਹੀਂ ਸੋਚਦੇ ਕਿ ਇਹ ਕਿਸ ਜਾਤ ਦਾ ਹੈ, ਕਿਸ ਧਰਮ ਦਾ ਹੈ, ਅਮੀਰ ਦਾ ਹੈ, ਗਰੀਬ ਦਾ ਹੈ। ਇਸ ਨੂੰ ਫੜਨ ਤੋਂ ਪਹਿਲਾਂ ਕਿਸੇ ਨੇ ਹੱਥ ਧੋਤੇ ਸੀ ਜਾਂ ਨਹੀਂ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਬਣਨਾ ਹੈ ਤਾਂ ਇਸ ਪੈਸੇ ਜਿਹਾ ਬਣੋ, ਆਪਣੇ ਆਪ ਨੂੰ ਇੰਨਾ ਕਾਬਲ ਬਣਾਓ, ਐਸੇ ਮੁਕਾਮ 'ਤੇ ਪਹੁੰਚਾਓ ਕਿ ਤੁਹਾਨੂੰ ਵੀ ਕਿਸੇ ਵੀ ਧਰਮ ਜਾਂ ਜਾਤੀ 'ਤੇ ਹੋਵੇ, ਤੁਹਾਨੂੰ ਹਰ ਕੋਈ ਛੂਹਣਾ ਜਾਂ ਹਾਸਿਲ ਕਰਨਾ ਚਾਹੇ, ਉਸ ਤੁਹਾਡੇ ਤੱਕ ਪਹੁੰਚ ਬਣਾਉਣੀ ਉਸ ਦੀ ਮਜਬੂਰੀ ਬਣ ਜਾਵੇ। ਕਿਉਂਕਿ ਕਾਗਜ਼ ਦਾ ਇਹ ਟੁਕੜਾ ਰਾਜਪਾਲ ਦੇ ਦਸਤਖਤ ਨਾਲ, ਗਵਰਨਰ ਦੇ ਦਸਤਖਤ ਦੇ ਨਾਲ ਇੱਕ ਨੋਟ ਬਣ ਜਾਂਦਾ ਹੈ। ਇਸ ਦੀ ਕੀਮਤ ਘੱਟ ਨਹੀਂ ਹੁੰਦੀ, ਭਾਵੇਂ ਫਟਿਆ ਹੋਵੇ, ਕੁਚਲਿਆ ਹੋਵੇ, ਗੰਦਾ ਹੋਵੇ ਜਾਂ ਘਸਿਆ ਹੋਵੇ। ਤੁਸੀਂ ਵੀ ਰੱਬ ਦੇ ਕੀਤੇ ਹੋਏ ਦਸਤਖਤ ਹੋ। ਜਦੋਂ ਤੱਕ ਤੁਸੀਂ ਨਹੀਂ ਚਾਹੁੰਦੇ, ਤੁਹਾਡੀ ਕੀਮਤ ਘੱਟ ਨਹੀਂ ਹੈ, ਨਾ ਹੀ ਹੋ ਸਕਦੀ ਹੈ। ਤੁਸੀਂ ਕੀਮਤੀ ਸੀ, ਕੀਮਤੀ ਹੋ। ਬਸ ਆਪਣੀ ਕੀਮਤ ਨੂੰ ਜਾਣੋ, ਆਪਣੇ ਆਪ ਨੂੰ ਪਛਾਣੋ। ਅਤੇ ਇਸ ਵੇਲੇ ਜਾਣਨਾ ਪਛਾਣਨਾ ਤਾਂ ਅਸੀਂ ਅੱਜ ਦੇ ਇਤਿਹਾਸ ਨੂੰ ਵੀ ਹੈ। ਜੀ ਹਾਂ ਦੋਸਤੋ, ਹਰ ਦਿਨ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਸੁਨਹਿਰੀ ਇਤਿਹਾਸ ਲੈ ਕੇ ਛੁਪਿਆ ਹੁੰਦਾ ਹੈ, ਅਤੇ ਉਸ ਇਤਿਹਾਸ ਦੇ ਪੰਨਿਆਂ ਨੂੰ ਫਰੋਲ ਕੇ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਉਸ ਦਿਨ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ। ਅਤੇ ਜਦੋਂ ਅਸੀਂ ਅੱਜ ਸਾਲ 2026 ਦਾ 11 ਜੁਲਾਈ ਦਾ ਦਿਨ ਹੈ ਜੀ, ਸ਼ਨੀਵਾਰ, ਇਸ ਉੱਤੇ ਝਾਤ ਮਾਰਦੇ ਹਾਂ ਅਤੇ ਅਸੀਂ ਦੇਖਦੇ ਹਾਂ ਕਿ ਸਾਲ ਦਾ 192ਵਾਂ ਦਿਨ ਹੈ ਅਤੇ ਅੱਜ ਤੋਂ ਬਾਅਦ 173 ਦਿਨ ਸਾਲ ਦੇ ਵਾਪਸ ਰਹਿ ਜਾਂਦੇ ਨੇ। ਅਤੇ ਜਦੋਂ ਅਸੀਂ ਅੱਜ ਦੇ ਦਿਨ ਵਾਪਰੀਆਂ ਹੋਈਆਂ ਘਟਨਾਵਾਂ ਦੇ ਉੱਤੇ ਨਜ਼ਰ ਮਾਰਦੇ ਹਾਂ ਅਤੇ ਅਸੀਂ ਦੇਖਦੇ ਹਾਂ ਕਿ ਅੱਜ ਦੇ ਦਿਨ ਪ੍ਰਸਿੱਧ ਸਾਹਿਤਕਾਰ ਅੰਮ੍ਰਿਤਾ ਪ੍ਰੀਤਮ ਨੂੰ 2000 ਸਾਲ ਦੇ ਵਿੱਚ ਸਦੀ ਦੇ ਪੰਜਾਬੀ ਸਾਹਿਤ ਦੇ ਸਭ ਤੋਂ ਵੱਡੇ ਪੁਰਸਕਾਰ ਸ਼ਤਾਬਦੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸੇ ਤਰ੍ਹਾਂ ਦਿੱਲੀ ਦੀ IG ਕਿਰਨ ਬੇਦੀ ਨੂੰ ਜਨਤਕ ਸੇਵਾਵਾਂ ਲਈ ਅੱਜ ਦੇ ਦਿਨ ਮੈਗਸੈਸੇ ਅਵਾਰਡ ਪੁਰਸਕਾਰ ਜਿਹੜਾ ਆ ਉਹ ਮਿਲਿਆ ਸੀ 1998 ਦੇ ਵਿੱਚ। ਅਤੇ ਇਸੇ ਤਰ੍ਹਾਂ ਇੱਕ ਬਹੁਤ ਹੀ ਖਾਸ ਸ਼ਖਸੀਅਤ, ਹਿੰਦੀ ਸਾਹਿਤ ਦੇ ਇੱਕ ਬਹੁਤ ਹੀ ਉੱਘੇ ਲੇਖਕ, ਨਾਟਕਕਾਰ ਅਤੇ ਅਦਾਕਾਰ ਭੀਸ਼ਮ ਸਾਨੀ, ਅੱਜ ਅਸੀਂ ਉਹਨਾਂ ਨੂੰ ਵੀ ਯਾਦ ਕਰ ਰਹੇ ਹਾਂ ਕਿਉਂਕਿ ਅੱਜ ਉਹਨਾਂ ਦੀ ਬਰਸੀ ਹੈ। ਅੱਜ ਦੇ ਦਿਨ ਸਾਲ 2015 ਦੇ ਵਿੱਚ ਉਹ ਰੁਖਸਤ ਹੋ ਗਏ ਸੀ। ਹਾਲਾਂਕਿ ਉਹਨਾਂ ਦੀ ਮੁੱਖ ਪਛਾਣ ਇੱਕ ਮਹਾਨ ਸਾਹਿਤਕਾਰ ਵਜੋਂ ਹੈ, ਪਰ ਫਿਲਮ ਅਤੇ ਰੰਗਮੰਚ ਦੇ ਖੇਤਰ ਵਿੱਚ ਵੀ ਉਹਨਾਂ ਦਾ ਯੋਗਦਾਨ ਬਹੁਤ ਡੂੰਘਾ ਅਤੇ ਪ੍ਰਭਾਵਸ਼ਾਲੀ ਰਿਹਾ। ਉਹ ਪ੍ਰਸਿੱਧ ਫਿਲਮ ਅਦਾਕਾਰ ਬਲਰਾਜ ਸਾਨੀ ਦੇ ਛੋਟੇ ਭਰਾ ਸਨ। ਭੀਸ਼ਮ ਸਾਨੀ ਨੇ ਸਿੱਧੇ ਤੌਰ 'ਤੇ ਵਪਾਰਕ ਫਿਲਮਾਂ ਦਾ ਨਿਰਮਾਣ ਨਹੀਂ ਕੀਤਾ, ਪਰ ਉਹਨਾਂ ਦੀਆਂ ਲਿਖਤਾਂ ਨੇ ਭਾਰਤੀ ਸਿਨੇਮਾ ਅਤੇ ਟੈਲੀਵਿਜ਼ਨ ਨੂੰ ਕਈ ਯਾਦਗਾਰੀ ਮਾਸਟਰਪੀਸ ਦਿੱਤੇ ਨੇ। ਉਹਨਾਂ ਦਾ ਸਭ ਤੋਂ ਪ੍ਰਸਿੱਧ ਨਾਵਲ ਤਮਸ, ਜੋ ਦੇਸ਼ ਦੀ ਵੰਡ ਦੇ ਦਰਦ 'ਤੇ ਆਧਾਰਿਤ ਹੈ, ਅਤੇ ਨਿਰਦੇਸ਼ਕ ਗੋਵਿੰਦ ਨਹਿਲਾਨੀ ਨੇ ਇੱਕ ਬੇਹੱਦ ਚਰਚਿਤ ਫਿਲਮ ਅਤੇ ਮਿੰਨੀ TV ਸੀਰੀਜ਼ ਬਣਾਈ ਸੀ, ਜਿਸ ਦੇ ਵਿੱਚ ਭੀਸ਼ਮ ਸਾਨੀ ਨੇ ਖੁਦ ਇੱਕ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਉਹਨਾਂ ਦੀ ਕਹਾਣੀ ਚੀਫ ਕੀ ਦਾਵਤ ਵੀ ਕਾਫੀ ਮਸ਼ਹੂਰ ਹੋਈ। ਉਹਨਾਂ ਨੇ ਫਿਲਮਾਂ ਵਿੱਚ ਅਦਾਕਾਰੀ ਵੀ ਕੀਤੀ, ਜਿਵੇਂ ਕਿ ਸ਼ਿਆਮ ਬੈਨੇਗਲ ਦੀ ਫਿਲਮ ਸੂਰਜ ਕਾ ਸਾਤਵਾਂ ਘੋੜਾ ਅਤੇ ਲਿਟਲ ਬੁੱਢਾ। ਉਹ ਇੰਡੀਅਨ ਪੀਪਲਸ ਥੀਏਟਰ ਐਸੋਸੀਏਸ਼ਨ ਨਾਲ ਵੀ ਜੁੜੇ ਰਹੇ। ਇੱਕ ਸਿਰਜਣਹਾਰ ਵਜੋਂ ਭੀਸ਼ਮ ਸਾਨੀ ਨੇ ਆਪਣੀਆਂ ਰਚਨਾਵਾਂ

ਅਤੇ ਕਲਾ ਰਾਹੀਂ ਹਮੇਸ਼ਾ ਸਮਾਜਿਕ ਬੁਰਾਈਆਂ, ਸਾਂਝੀਵਾਲਤਾ ਅਤੇ ਮਨੁੱਖੀ ਸੰਦੇਵਨਾ ਨੂੰ ਪਰਦੇ 'ਤੇ ਪੇਸ਼ ਕੀਤਾ। ਸਾਹਿਤ ਅਤੇ ਕਲਾ ਵਿੱਚ ਉਹਨਾਂ ਦੇ ਯੋਗਦਾਨ ਲਈ ਉਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਨਾਲ ਅਤੇ ਪਦਮ ਭੂਸ਼ਣ ਨਾਲ ਸਨਮਾਨਿਤ ਵੀ ਕੀਤਾ ਗਿਆ। ਇਸੇ ਤਰ੍ਹਾਂ ਅਸੀਂ ਅੱਜ ਇੱਕ ਹੋਰ ਸ਼ਖਸੀਅਤ, ਮਸ਼ਹੂਰ ਅਦਾਕਾਰਾ ਅਤੇ ਗਾਇਕਾ ਟੁਨਟੁਨ ਭਾਵ ਕਿ ਉਮਾ ਦੇਵੀ ਖੱਤਰੀ ਨੂੰ ਵੀ ਯਾਦ ਕਰ ਰਹੇ ਹਾਂ। ਗੀਤ ਅਫਸਾਨਾ ਲਿਖ ਰਹੀ ਹੂੰ, ਉਹਨਾਂ 'ਤੇ ਫਿਲਮਾਇਆ ਹੋਇਆ ਬੜਾ ਹੀ ਮਸ਼ਹੂਰ ਗੀਤ ਹੈ। 11 ਜੁਲਾਈ 1923 ਨੂੰ ਉੱਤਰ ਪ੍ਰਦੇਸ਼ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਅਤੇ ਹਿੰਦੀ ਸਿਨੇਮਾ ਦੀ ਪਹਿਲੀ ਮਹਿਲਾ ਕੋਮੇਡੀਅਨ ਸੀ ਉਹ। 24 ਦਸੰਬਰ 2003 ਨੂੰ ਮੁੰਬਈ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ ਇੱਕ ਸੁਤੰਤਰ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਅਤੇ ਇੱਕ ਉੱਘੇ ਸਿੱਖ ਆਗੂ ਸਰਦਾਰ ਬਲਦੇਵ ਸਿੰਘ, ਉਹਨਾਂ ਦਾ ਵੀ ਅੱਜ 11 ਜੁਲਾਈ 1902 ਨੂੰ ਰੋਪੜ ਪੰਜਾਬ ਦੇ ਵਿਖੇ ਜਨਮ ਹੋਇਆ ਸੀ। ਦੇਸ਼ ਦੀ ਵੰਡ ਅਤੇ ਆਜ਼ਾਦੀ ਵੇਲੇ ਉਹਨਾਂ ਨੇ ਭਾਰਤੀ ਫੌਜ ਦੀ ਅਗਵਾਈ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਰਾਮ ਪ੍ਰਸਾਦ ਮਿਸਮਿਲ, ਇੱਕ ਪ੍ਰਸਿੱਧ ਭਾਰਤੀ ਇਨਕਲਾਬੀ ਜਿਨ੍ਹਾਂ ਨੇ ਭਾਰਤੀ ਆਜ਼ਾਦੀ ਅੰਦੋਲਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ। ਉਹਨਾਂ ਨੂੰ ਇਤਿਹਾਸਕ ਕਾਕੋਰੀ ਰੇਲ ਡਕੈਤੀ ਵਿੱਚ ਸ਼ਾਮਿਲ ਹੋਣ ਅਤੇ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਂਬਰ ਵਜੋਂ ਯਾਦ ਕੀਤਾ ਜਾਂਦਾ ਹੈ। ਅੱਜ ਦੇ ਦਿਨ ਉਹਨਾਂ ਦਾ ਵੀ ਜਨਮ ਹੋਇਆ ਸੀ ਅਤੇ ਇਸੇ ਤਰ੍ਹਾਂ ਅੱਜ ਦਾ ਦਿਨ ਬਹੁਤ ਖਾਸ ਵੀ ਹੈ। ਅੱਜ ਦਾ ਦਿਨ ਅਸੀਂ ਪੂਰੇ ਦੁਨੀਆ ਭਰ ਦੇ ਵਿੱਚ ਵਿਸ਼ਵ ਆਬਾਦੀ ਦਿਵਸ ਦੇ ਨਾਮ ਦੇ ਨਾਲ ਜਾਣਦੇ ਹਾਂ। ਇਹ ਦਿਨ ਕਿਉਂ ਮਨਾਇਆ ਜਾਂਦਾ ਹੈ, ਕਿਉਂ ਖਾਸ ਹੈ, ਇਹ ਸਭ ਦੇ ਨਾਲ ਗੱਲਬਾਤ ਅਸੀਂ ਤੁਹਾਡੇ ਨਾਲ ਕਰਾਂਗੇ। ਵੀ ਪ੍ਰੋਗਰਾਮ ਹੈ ਸੋਹਣੀ ਸਵੇਰ ਅਤੇ ਇਸ ਸੋਹਣੀ ਸਵੇਰ ਨੂੰ ਖੂਬਸੂਰਤ ਬਣਾਉਂਦੇ ਨੇ ਜਿੱਥੇ ਗੱਲਾਂ, ਜਾਣਕਾਰੀਆਂ, ਉੱਥੇ ਗੀਤ ਵੀ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਸੋਹਣੀ ਸਵੇਰ ਪ੍ਰੋਗਰਾਮ ਸੁਣ ਰਹੇ ਹੋ ਅਤੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜਿੱਥੇ ਗੀਤ ਸੰਗੀਤ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਉੱਥੇ ਨਾਲ ਦੀ ਨਾਲ ਤੁਹਾਨੂੰ ਖਾਸ ਦਿਨਾਂ ਦੇ ਬਾਰੇ ਜਾਣਕਾਰੀ ਵੀ ਦਿੱਤੀ ਜਾਂਦੀ ਹੈ ਜੀ। ਦੋਸਤੋ, ਅੱਜ ਦਾ ਦਿਨ ਹਰ ਸਾਲ 11 ਜੁਲਾਈ

0: ਨੂੰ ਵਿਸ਼ਵ ਆਬਾਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਵੱਧ ਰਹੀ ਆਬਾਦੀ ਨਾਲ ਜੁੜੇ ਮੁੱਦਿਆਂ, ਪਰਿਵਾਰ ਨਿਯੋਜਨ, ਮਾਤਾ ਬਾਲ ਸਿਹਤ, ਲਿੰਗ ਸਮਾਨਤਾ ਅਤੇ ਟਿਕਾਊ ਵਿਕਾਸ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੁੰਦਾ ਹੈ। ਇਸ ਦਿਨ ਦੀ ਸ਼ੁਰੂਆਤ ਸੰਯੁਕਤ ਰਾਸ਼ਟਰ ਵੱਲੋਂ 1990 ਦੇ ਵਿੱਚ ਕੀਤੀ ਗਈ ਸੀ ਅਤੇ ਜਦੋਂ ਇਸ ਸਾਲ ਦੀ ਥੀਮ ਦੇ ਬਾਰੇ ਦੇਖਿਆ ਜਾਂਦਾ ਹੈ ਤਾਂ ਇਸ ਸਾਲ ਦੀ ਥੀਮ ਹੈ ਅੱਜ ਅਤੇ ਭਵਿੱਖ ਲਈ ਨੌਜਵਾਨਾਂ ਦੀਆਂ ਉਮੀਦਾਂ ਅਤੇ ਉਹਨਾਂ ਦੀਆਂ ਆਕਾਂਖਿਆਵਾਂ ਨੂੰ ਸਾਕਾਰ ਕਰਨਾ, ਰਿਲਾਈਜ਼ਿੰਗ ਦਾ ਹੋਪਸ ਐਂਡ ਐਸਪਰੇਸ਼ਨਸ ਆਫ ਯੰਗ ਪੀਪਲ ਟੂਡੇ ਐਂਡ ਫੋਰ ਦਾ ਫਿਊਚਰ। ਸੰਤੁਲਿਤ ਆਬਾਦੀ, ਸਿੱਖਿਆ, ਸਿਹਤ ਅਤੇ ਨੌਜਵਾਨਾਂ ਨੂੰ ਬਰਾਬਰ ਦੇ ਮੌਕੇ ਦੇ ਕੇ ਇੱਕ ਖੁਸ਼ਹਾਲ ਅਤੇ ਟਿਕਾਊ ਭਵਿੱਖ ਦੀ ਨੀਂਹ ਰੱਖੀ ਜਾ ਸਕਦੀ ਹੈ। ਅੱਜ ਦੇ ਇਸ ਦਿਨ ਬਾਰੇ ਸਾਡੇ ਸਾਰਿਆਂ ਦੇ ਨਾਲ ਅਰਥ ਸ਼ਾਸਤਰੀ ਦੇ ਪ੍ਰੋਫੈਸਰ ਡਾਕਟਰ ਰਾਜੀਵ ਖੋਸਲਾ ਜੀ ਜਾਣਕਾਰੀ ਸਾਂਝੀ ਕਰਦੇ ਹਨ। ਆਓ ਉਹਨਾਂ ਪਾਸੋਂ ਅੱਜ ਦੇ ਇਸ ਦਿਨ ਬਾਰੇ ਜਾਣਕਾਰੀ ਲੈਂਦੇ ਹਾਂ।
1: ਦੇਖੋ, ਇਹ ਜਿਹੜਾ ਦਿਨ ਹੈ ਇਹ 1987 ਦੇ ਵਿੱਚ ਇਹਦੀਆਂ ਜਿਹੜੀਆਂ ਜੜ੍ਹਾਂ ਨੇ ਉਦੋਂ ਤੱਕ ਜਾਂਦੀਆਂ ਨੇ। ਹੋਇਆ ਇੱਦਾਂ ਸੀ ਵੀ ਜਿਹੜਾ ਯੂਨਾਈਟਿਡ ਨੇਸ਼ਨਸ ਹੈ ਉਹਨਾਂ ਨੇ ਇੱਕ ਮਤਾ ਪਾਸ ਕੀਤਾ ਵੀ 1987 11 ਜੁਲਾਈ ਵਾਲੇ ਦਿਨ ਉਹਨਾਂ ਨੇ ਕਿਹਾ ਵੀ ਦੁਨੀਆ ਭਰ ਦੇ ਵਿੱਚ ਜਿਹੜੀ ਆਬਾਦੀ ਹੈ ਉਹ 5 ਬਿਲੀਅਨ ਜਿਹੜੀ ਹੈ ਉਹ ਪਾਰ ਕਰ ਗਈ ਹੈ। 5 ਬਿਲੀਅਨ ਦੀ ਆਬਾਦੀ ਦਾ ਮਤਲਬ ਹੋਇਆ 500 ਕਰੋੜ। ਜਿਹੜੀ 500 ਕਰੋੜ ਦੀ ਆਬਾਦੀ ਹੈ ਉਹਨਾਂ ਨੇ ਕਿਹਾ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਦੁਨੀਆ ਭਰ ਦੇ ਲੋਕਾਂ ਨੂੰ ਵੀ ਇਸ ਆਬਾਦੀ ਦੇ ਬਾਰੇ ਵੀ ਇਹਦੇ ਕਈ ਜਿਹੜੇ ਨੇ ਆਯਾਮ ਏਦਾਂ ਦੇ ਨੇ ਜਿਹੜੇ ਲੋਕਾਂ ਨੂੰ ਗੈਰ ਵਾਜਬ ਨੇ। ਆਬਾਦੀ ਵਧਣ ਦੇ ਨਾਲ ਫੂਡ ਸਿਕਿਉਰਿਟੀ ਦੇ ਉੱਤੇ ਥ੍ਰੈਟ ਪੈਂਦਾ, ਇਨਵਾਇਰਨਮੈਂਟ ਜਿਹੜਾ ਉਹ ਖਰਾਬ ਹੁੰਦਾ, ਜਿਹੜਾ ਕੁਪੋਸ਼ਣ ਦੀ ਸਮੱਸਿਆ ਆਉਂਦੀ ਹੈ। ਤਾਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਉਹਨਾਂ ਨੇ ਕਿਹਾ ਵੀ 11 ਜੁਲਾਈ ਨੂੰ 1987 ਤੋਂ ਬਾਅਦ ਵੀ 11 ਜੁਲਾਈ ਨੂੰ ਅਸੀਂ ਇਸ ਦਿਨ ਨੂੰ, ਇਸ ਦਿਹਾੜੇ ਨੂੰ, ਇਸ ਦਿਵਸ ਨੂੰ ਲੋਕਾਂ ਦੇ ਵਿੱਚ ਜਾਗਰੂਕਤਾ ਦੇ ਲਈ ਆਬਾਦੀ ਦਿਵਸ ਦੇ ਤੌਰ ਤੇ ਮਨਾਇਆ ਜਾਵੇ। ਇਸ ਕਰਕੇ ਨੂੰ ਕੌਮਾਂਤਰੀ ਪੱਧਰ ਦੇ ਉੱਤੇ ਆਬਾਦੀ ਦਿਵਸ ਦੇ ਨਾਮ ਤੇ ਜਾਣਦੇ ਨੇ। ਸਰੋਤਿਆਂ ਦੇ ਵਾਸਤੇ ਜ਼ਰੂਰ ਦੱਸਣਾ ਚਾਹੁੰਦਾ ਵੀ ਪਹਿਲਾਂ ਦਾ ਜਿਹੜਾ ਨਜ਼ਰੀਆ ਸੀ ਤੇ ਹੁਣ ਜਿਹੜਾ ਆਬਾਦੀ ਦਾ ਨਜ਼ਰੀਆ ਹੈ ਉਹਦੇ ਚ ਕਿਤੇ ਨਾ ਕਿਤੇ ਤਬਦੀਲੀ ਆਈ ਹੈ। ਪਹਿਲਾਂ ਨਜ਼ਰੀਆ ਇਹ ਸੀ ਵੀ ਆਬਾਦੀ ਜਿਹੜੀ ਹੈ ਇੱਕ ਥ੍ਰੈਟ ਹੈ ਆਬਾਦੀ ਦਾ ਵਧਣਾ, ਪਰ ਹੁਣ ਕੀ ਹੋਇਆ ਸਾਡੇ ਕੋਲ ਜਿਹੜੇ ਐਕਸਪੀਰੀਅੰਸਿਸ ਨੇ, ਹੁਣ ਜਿਹੜਾ ਆਬਾਦੀ ਨੂੰ ਲੋਕ ਦੇਖ ਰਹੇ ਨੇ ਉਹਨੂੰ ਦੇਖਦੇ ਨੇ ਵੀ ਜਿਹੜੇ ਲੋਕ ਨੇ ਹਿਊਮਨ ਕੈਪੀਟਲ ਮਾਨਵ ਪੂੰਜੀ ਦੇ, ਮਨੁੱਖੀ ਪੂੰਜੀ ਦੇ ਤੌਰ ਤੇ ਉਹਨੂੰ ਦੇਖ ਰਹੇ ਨੇ। ਜਿੱਦਾਂ ਪੁਰਾਣਾ ਇਤਿਹਾਸ ਸੀਗਾ 1970 ਦਾ 80 ਦਾ, ਉਸ ਵੇਲੇ ਅਸੀਂ ਫਰਟੀਲਿਟੀ ਰੇਟ, ਪ੍ਰਜਨਨ ਦਰ ਜਿਹੜੀ ਹੈ ਉਹਨੂੰ ਘਟਾਉਣ ਦੀ ਕੋਸ਼ਿਸ਼ ਕਰਦੇ ਸੀ, ਕੰਟਰਾਸੈਪਟਿਵ ਮੈਜਰਸ ਜਿਹੜੀਆਂ ਸੀ ਉਹਨਾਂ ਦੀ ਗੱਲ ਕਰਦੇ ਸੀ ਵੀ ਲੋਕ ਆਬਾਦੀ ਘਟਾਉਣ। ਪਰ ਹੁਣ ਸਾਡੇ ਸਾਹਮਣੇ ਜੋ ਤਬਦੀਲੀ ਆਈ ਹੈ ਵੀ ਜਪਾਨ ਦਾ ਮਾਡਲ, ਸਾਊਥ ਕੋਰੀਆ ਦਾ, ਇਟਲੀ ਦਾ, ਚਾਈਨਾ ਦਾ, ਜਿਸ ਤਰੀਕੇ ਦੇ ਮਾਡਲ ਸਾਡੇ ਸਾਹਮਣੇ ਆਏ ਹੈ ਉਹ ਕਹਿੰਦੇ ਵੀ ਲੋਕ ਤਾਂ ਬਜ਼ੁਰਗ ਹੋ ਗਏ ਨੇ, ਬਿਰਧ ਹੋ ਗਏ ਨੇ। ਤਾਂ ਇਸ ਕਰਕੇ ਆਬਾਦੀ ਦੇ ਲਈ ਉਹਨਾਂ ਨੇ ਆਪਣੀ ਇਕੋਨਮੀਜ਼ ਜਿਹੜੀਆਂ ਖੋਲਤੀਆਂ ਵੀ ਮਾਈਗ੍ਰੈਂਟ ਵਰਕਰਸ ਆ ਜਾਣ ਹੋਰਾਂ ਮੁਲਕਾਂ ਦੇ ਵਿੱਚ ਜਿੱਥੇ ਯੰਗ ਆਬਾਦੀ ਹੈ, ਲੋਕ ਉੱਥੋਂ ਦੀ ਇੱਥੇ ਆ ਜਾਣ। ਇਸੇ ਲੀਗ ਦੇ ਵਿੱਚ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਹਿੰਦੁਸਤਾਨ ਦਾ ਜਿੱਥੇ ਤੱਕ ਸਵਾਲ ਹੈ, ਸਾਡੇ ਕੋਲ ਦੋਨੋਂ ਤਰੀਕੇ ਦੀ ਆਬਾਦੀ ਹੈ। ਸਾਡੇ ਕੋਲ ਕੁਛ ਜਿਹੜੇ ਸੂਬੇ ਨੇ ਜਿੱਦਾਂ ਯੂਪੀ ਹੋ ਗਿਆ, ਬਿਹਾਰ ਹੋ ਗਿਆ, ਮੱਧ ਪ੍ਰਦੇਸ਼ ਹੋ ਗਿਆ, ਇੱਥੇ ਤਾਂ ਯੰਗ ਪਾਪੂਲੇਸ਼ਨ ਹੈ। ਪਰ ਹਿੰਦੁਸਤਾਨ ਦੇ ਵਿੱਚ ਹੀ ਇੱਕ ਹੋਰ ਹਿੰਦੁਸਤਾਨ ਜਿਹੜਾ ਉਹ ਪਨਪ ਰਿਹਾ ਜਿਹਦੇ 'ਚ ਤਾਮਿਲਨਾਡੂ, ਕਰਨਾਟਕਾ ਵਰਗੀਆਂ ਸਟੇਟਸ ਨੇ ਔਰ ਪੰਜਾਬ ਵੀ, ਜਿੱਥੇ ਆਬਾਦੀ ਜਿਹੜੀ ਹੈ ਬਜ਼ੁਰਗ ਹੁੰਦੀ ਜਾ ਰਹੀ ਹੈ। ਸੋ ਸਾਡੇ ਕੋਲ ਸਿਰਫ ਡੈਮੋਗ੍ਰਾਫਿਕ ਡਿਵੀਡੈਂਡ ਜਿਹਨੂੰ ਅਸੀਂ ਕਹਿੰਦੇ ਵੀ ਸਾਡੇ ਕੋਲ ਆਮ ਤੌਰ ਤੇ ਵੀ 29 ਸਾਲ ਦੀ ਮੀਡੀਅਨ ਏਜ ਹੈਗੀ ਆ, ਆਮ ਲੋਕ ਜਿਹੜੇ ਨੇ, ਯੰਗ ਹਿੰਦੁਸਤਾਨ ਹੈ, ਉਹਦਾ ਟਾਈਮ ਥੋੜਾ ਰਹਿ ਗਿਆ। ਜਦੋਂ ਵਿਕਸਿਤ ਭਾਰਤ ਦੀ ਅਸੀਂ ਗੱਲ ਕਰਦੇ ਹਾਂ 2047 ਤੱਕ, ਤਾਂ ਸਾਡੇ ਕੋਲ ਸਿਰਫ 20 ਸਾਲ ਦਾ ਸਮਾਂ ਰਹਿ ਗਿਆ। ਉਸ ਤੋਂ ਬਾਅਦ ਹਿੰਦੁਸਤਾਨ ਦੇ ਵਿੱਚ ਵੀ ਜਿੱਦਾਂ ਜਪਾਨ ਦੇ ਵਿੱਚ ਸਮੱਸਿਆ ਆਈ ਹੈ, 70 ਸਾਲ ਦੀ ਏਜ ਹੈ ਉੱਥੇ ਰਿਟਾਇਰਮੈਂਟ ਦੀ, ਤਾਂ ਹਿੰਦੁਸਤਾਨ ਦੇ ਲਈ ਵੀ ਇਹ ਸਮੱਸਿਆ ਆ ਸਕਦੀ ਹੈ ਕਿ ਜੇ ਅਸੀਂ ਹੁਣ ਆਪਣੇ ਆਪ ਨੂੰ ਥੋੜਾ ਜਿਹਾ ਹੋਰ ਕਾਇਮ ਨਾ ਕੀਤਾ। ਆਲਰੇਡੀ ਸਾਡੀ ਸਰਕਾਰਾਂ ਕੰਮ ਕਰ ਰਹੀਆਂ ਨੇ, ਪਰ ਮੈਨੂੰ ਲੱਗਦਾ ਫ੍ਰੀਬੀਜ਼ ਤੋਂ ਅੱਗੇ ਉੱਠ ਕੇ ਲੋਕਾਂ ਨੂੰ ਸਕਿੱਲ ਡਿਵੈਲਪਮੈਂਟ ਕਰਨ ਦੀ ਲੋੜ ਹੈ। ਸਰਕਾਰ ਨੇ ਨਿਊ ਐਜੂਕੇਸ਼ਨ ਪਾਲਿਸੀ 2020 ਦੇ ਵਿੱਚ, ਡਿਜੀਟਲ ਇੰਡੀਆ, ਹੋਰ ਇੱਦਾਂ ਦੇ ਕਈ ਮਿਸ਼ਨ ਨੇ ਜਿਹੜੇ ਉਸਾਰੇ ਨੇ, ਲੇਕਿਨ ਨਾਲ ਦੇ ਨਾਲ ਲੋਕਾਂ ਦੇ ਵਿੱਚ ਸਕਿੱਲ ਡਿਵੈਲਪਮੈਂਟ ਜਿਹੜਾ ਹੈ ਆਬਾਦੀ ਦੇ ਵਿੱਚ ਐਡ ਕਰਨ ਦੀ ਲੋੜ ਹੈ, ਤਾਂ ਕਿ ਫੀਮੇਲ ਪਾਪੂਲੇਸ਼ਨ ਜਿਹੜੀ ਹੈ ਉਹ ਵੀ ਸਕਿੱਲਫੁਲੀ ਇੰਪਲੋਏ ਹੋ ਸਕੇ। ਤਾਂ ਜੇ ਅਸੀਂ ਇਹ ਕੰਮ

0: ਕਰਾਂਗੇ ਤਾਂ ਅਸੀਂ ਜਿਸ ਤਰੀਕੇ ਦੀਆਂ ਚੁਣੌਤੀਆਂ ਸਾਡੇ ਸਾਹਮਣੇ ਆ ਰਹੀਆਂ, ਆਰਟੀਫਿਸ਼ਲ ਇੰਟੈਲੀਜੈਂਸ ਦੀ ਜਿਹੜੀ ਕਲਾਊਡ ਚਿਪਸ, ਮੈਂਥੋਸ, ਓਪਨ ਆਈ, ਐਂਥਰੋਪਿਕ, ਇੱਦਾਂ ਦੀਆਂ ਰੋਜ਼ ਦੇ ਰੋਜ਼ ਜਿਹੜੀਆਂ ਚੁਣੌਤੀਆਂ ਸਾਡੇ ਸਾਹਮਣੇ ਆ ਰਹੀਆਂ, ਅਸੀਂ ਔਰ ਸਾਡੀ ਸਰਕਾਰ ਦੇ ਨਾਲ ਰਲ ਕੇ ਅਸੀਂ ਇਹਨੂੰ ਚੰਗੇ ਤਰੀਕੇ ਨਾਲ ਨਜਿੱਠ ਸਕਦੇ ਹਾਂ। ਸਾਡੇ ਕੋਲ ਐਕਸਪੀਰੀਅੰਸਿਸ ਨੇ, ਇੰਟਰਨੈਸ਼ਨਲ ਐਕਸਪੀਰੀਅੰਸਿਸ। ਇਹ ਨਹੀਂ ਹੈ ਕਿ ਹਿੰਦੁਸਤਾਨ ਤੋਂ ਪਹਿਲਾਂ, ਅੱਜ ਤੋਂ ਪਹਿਲਾਂ ਕਦੇ ਕਿਸੇ ਨੇ ਇਹ ਕੰਮ ਨਹੀਂ ਕੀਤਾ। ਕੋਰੀਆ ਦਾ ਐਕਸਪੀਰੀਅੰਸ ਹੈ, ਸਿੰਗਾਪੁਰ ਦਾ ਐਕਸਪੀਰੀਅੰਸ ਹੈ, ਚਾਈਨਾ ਦਾ ਹੈ, ਜਰਮਨੀ ਦਾ ਹੈ, ਫਿਨਲੈਂਡ ਦਾ ਹੈ। ਇਹਨਾਂ ਸਾਰਿਆਂ ਨੇ, ਸਾਰੇ ਦੇ ਸਾਰੇ ਮੁਲਕਾਂ ਨੇ ਆਪਣੀ ਆਬਾਦੀ ਨੂੰ ਮਨੁੱਖੀ ਪੂੰਜੀ ਦੇ ਤੌਰ ਤੇ ਵਿਕਸਿਤ ਕੀਤਾ, ਤੇ ਸਾਨੂੰ ਵੀ ਲੋਕਾਂ ਨੂੰ ਜਿਹੜਾ ਇੰਡਸਟਰੀ ਦੇ ਨਾਲ ਰਲ ਕੇ, ਜਿਹੜੇ ਇੰਡਸਟਰੀ ਕੈਪਟਨਸ ਨੇ, ਜਿੱਦਾਂ ਅਸੀਂ ਟ੍ਰੇਨਿੰਗ ਦੀ ਗੱਲ ਕੀਤੀ ਹੈ, ਇੰਟਰਨਸ਼ਿਪ ਦੀ ਗੱਲ ਕੀਤੀ ਹੈ ਪ੍ਰਧਾਨ ਮੰਤਰੀ ਜੀ ਨੇ, ਇੱਦਾਂ ਦੇ ਹੋਰ ਉਪਰਾਲੇ ਕਰਨ ਦੀ ਲੋੜ ਹੈ। ਜੇ ਅਸੀਂ ਲਾਈਫ ਲਰਨਿੰਗ ਸਕਿੱਲਸ ਲੋਕਾਂ ਦੇ ਵਿੱਚ ਇੱਦਾਂ ਦੇ ਸਕਿੱਲਸ ਦੇਵਾਂਗੇ ਜਿਹੜੇ ਸਾਰੀ ਉਮਰ ਉਹਨਾਂ ਦੇ ਨਾਲ ਚੱਲਦੇ ਨੇ, ਤਾਂ ਨੈਚੁਰਲੀ ਅਸੀਂ ਬਹੁਤ ਵੱਡੀ ਤਬਦੀਲੀ ਕਰਨ ਜਾ ਰਹੇ ਹਾਂ। ਅਸੀਂ ਹਿੰਦੁਸਤਾਨ ਜਿਹੜਾ ਹੈ ਵਿਸ਼ਵ ਨੂੰ ਲੀਡ ਕਰੇਗਾ।
1: ਜੀ ਦੋਸਤੋ, ਡਾਕਟਰ ਰਾਜੀਵ ਖੋਸਲਾ ਜੀ ਨੇ ਸਾਨੂੰ ਅੱਜ ਦੇ ਵਿਸ਼ਵ ਆਬਾਦੀ ਦਿਵਸ ਦੇ ਉੱਤੇ ਬਹੁਤ ਵਧੀਆ ਜਾਣਕਾਰੀ ਦਿੱਤੀ। ਜੀ ਦੋਸਤੋ, ਸੰਤੁਲਿਤ ਆਬਾਦੀ ਸਿਰਫ ਸਰਕਾਰਾਂ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਹਰ ਨਾਗਰਿਕ ਦਾ ਫਰਜ਼ ਵੀ ਹੈ। ਜਾਗਰੂਕਤਾ, ਸਿੱਖਿਆ, ਸਿਹਤ ਅਤੇ ਜ਼ਿੰਮੇਵਾਰ ਫੈਸਲੇ ਹੀ ਇੱਕ ਖੁਸ਼ਹਾਲ ਅਤੇ ਟਿਕਾਊ ਭਵਿੱਖ ਦੀ ਕੁੰਜੀ ਹਨ। ਵੱਧਦੀ ਆਬਾਦੀ ਚੁਣੌਤੀ ਹੋ ਸਕਦੀ ਹੈ, ਪਰ ਜਾਗਰੂਕ ਅਤੇ ਸਿੱਖਿਅਤ ਯਾਫਤਾ ਸਮਾਜ ਇਸ ਨੂੰ ਮੌਕੇ ਵਿੱਚ ਬਦਲ ਸਕਦਾ ਹੈ। ਆਓ ਅੱਜ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਕੇ ਕੱਲ੍ਹ ਦੇ ਬਿਹਤਰ ਸੰਸਾਰ ਨੂੰ ਬਣਾਈਏ।

0: ਜੀ ਦੋਸਤੋ, ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਸੋਹਣੀ ਸਵੇਰ ਪ੍ਰੋਗਰਾਮ ਸੁਣ ਰਹੇ ਹੋ ਅਤੇ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਨੇ, ਵੀ ਖਾਸ ਦਿਨਾਂ ਬਾਰੇ ਤੁਹਾਨੂੰ ਦੱਸਿਆ ਜਾਂਦਾ ਹੈ, ਖਾਸ ਘਟਨਾਵਾਂ ਜਿਹੜੀਆਂ ਉਸ ਦਿਨ ਦੇ ਵਿੱਚ ਘਟੀਆਂ ਹੁੰਦੀਆਂ ਨੇ, ਉਸ ਦਿਨ ਦੇ ਇਤਿਹਾਸ ਬਾਰੇ ਦੱਸਿਆ ਜਾਂਦਾ ਹੈ, ਵੀ ਉੱਥੇ ਬਹੁਤ ਸਾਰੇ ਸਮਾਜਿਕ ਮੁੱਦਿਆਂ ਦੇ ਵੱਲ ਵੀ ਤੁਹਾਡਾ ਧਿਆਨ ਜਿਹੜਾ ਦਿਲਾਇਆ ਜਾਂਦਾ ਹੈ, ਕਿਉਂਕਿ ਸਾਡੇ ਆਲੇ ਦੁਆਲੇ ਕੀ ਵਾਪਰ ਰਿਹਾ ਹੈ, ਕੀ ਹੋ ਰਿਹਾ ਹੈ, ਕੀ ਹੋਣਾ ਚਾਹੀਦਾ ਹੈ, ਇਸ ਸਭ ਦਾ ਸੰਬੰਧ ਸਾਡੇ ਸਾਰਿਆਂ ਦੇ ਨਾਲ ਹੁੰਦਾ ਹੈ ਅਤੇ ਸਾਡੇ ਸਾਰਿਆਂ ਦੀ ਇਸ ਪ੍ਰਤੀ ਜਾਗਰੂਕਤਾ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਵੀ ਬਣ ਜਾਂਦਾ ਹੈ। ਜਾਗਰੂਕ ਅਸੀਂ ਉਦੋਂ ਹੀ ਹੋਵਾਂਗੇ ਜਦੋਂ ਅਸੀਂ ਖੁਦ ਉਸ ਚੀਜ਼ ਬਾਰੇ ਜਾਣਾਂਗੇ, ਪੜ੍ਹਾਂਗੇ, ਸੋਚਾਂਗੇ ਅਤੇ ਦੂਜਿਆਂ ਨੂੰ ਵੀ ਆਪਣੇ ਉਸ ਨਜ਼ਰੀਏ ਦੇ ਨਾਲ ਜਾਣੂ ਕਰਾਵਾਂਗੇ। ਜੀ ਹਾਂ ਦੋਸਤੋ, ਅੱਜ ਮੈਂ ਇੱਕ ਅਜਿਹੇ ਵਿਸ਼ੇ ਦੇ ਉੱਤੇ ਤੁਹਾਡੇ ਸਾਰਿਆਂ ਨਾਲ ਗੱਲਬਾਤ ਕਰਨ ਜਾ ਰਹੀ ਹਾਂ ਜਿਸ ਦੇ ਨਾਲ ਕਿਸੇ ਦੀ ਜ਼ਿੰਦਗੀ ਨੂੰ ਅਸੀਂ ਬਚਾ ਸਕਦੇ ਹਾਂ। ਤੁਹਾਨੂੰ ਪਤਾ, ਹਾਲ ਹੀ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਨੇ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਧ 2018 ਅੰਗਦਾਨ ਰਜਿਸਟ੍ਰੇਸ਼ਨ ਕਰਕੇ ਇੱਕ ਨਵਾਂ ਇਤਿਹਾਸ ਰਚਿਆ। ਇਹ ਸਿਰਫ ਇੱਕ ਅੰਕੜਾ ਨਹੀਂ, ਸਗੋਂ ਹਜ਼ਾਰਾਂ ਲੋਕਾਂ ਲਈ ਉਮੀਦ ਦੀ ਇੱਕ ਨਵੀਂ ਕਿਰਨ ਵੀ ਹੈ। ਹੁਸ਼ਿਆਰਪੁਰ ਨੇ ਪੰਜਾਬ ਦੇ ਵਿੱਚ ਅੰਗਦਾਨ ਰਜਿਸਟ੍ਰੇਸ਼ਨ ਦੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਜ਼ਿਲ੍ਹੇ ਦੇ ਵਿੱਚ 2018 ਲੋਕਾਂ ਨੇ ਅੰਗਦਾਨੀ ਲਈ ਰਜਿਸਟ੍ਰੇਸ਼ਨ ਕਰਵਾਈ। ਪਟਿਆਲਾ 1147 ਭਾਵ ਕਿ 1147 ਰਜਿਸਟ੍ਰੇਸ਼ਨ ਅਤੇ ਦੂਜੇ ਨੰਬਰ 'ਤੇ ਰਿਹਾ ਅਤੇ ਲੁਧਿਆਣਾ 968 ਰਜਿਸਟ੍ਰੇਸ਼ਨ ਦੇ ਨਾਲ ਤੀਜੇ ਸਥਾਨ 'ਤੇ ਰਿਹਾ। ਇਹ ਮੁਹਿੰਮ ਨੋਟੋ ਨੈਸ਼ਨਲ ਔਰਗਨ ਐਂਡ ਟਿਸ਼ੂ ਟਰਾਂਸਪਲਾਂਟ ਔਰਗਨਾਈਜੇਸ਼ਨ ਦੇ ਤਹਿਤ ਚਲਾਈ ਗਈ। ਦੋਸਤੋ, ਸਰੀਰ ਤਾਂ ਇੱਕ ਦਿਨ ਮਿੱਟੀ ਦੇ ਵਿੱਚ ਮਿਲ ਜਾਣਾ ਹੈ, ਪਰ ਅੰਗਦਾਨ ਕਰਕੇ ਅਸੀਂ ਕਿਸੇ ਦੀਆਂ ਅੱਖਾਂ ਦੀ ਰੋਸ਼ਨੀ, ਕਿਸੇ ਦੇ ਦਿਲ ਦੀ ਧੜਕਣ, ਕਿਸੇ ਦੀ ਜ਼ਿੰਦਗੀ ਬਣ ਸਕਦੇ ਹਾਂ। ਤੁਹਾਡਾ ਅੰਤ ਕਿਸੇ ਹੋਰ ਦੀ ਨਵੀਂ ਸ਼ੁਰੂਆਤ ਬਣ ਸਕਦਾ ਹੈ। ਅੰਗਦਾਨ ਕਰੋ, ਜ਼ਿੰਦਗੀਆਂ ਨੂੰ ਮੁਸਕਰਾਉਣ ਦਿਓ। ਅੱਜ ਦੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇਸੇ ਵਿਸ਼ੇ ਦੇ ਨਾਲ ਸੰਬੰਧਿਤ ਇੱਕ ਵਿਸ਼ੇਸ਼ ਮਹਿਮਾਨ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਜੀ ਹਾਂ, ਬਹਾਦਰ ਸਿੰਘ ਸੁਨੀਤ ਜੀ ਹੋਣਾ ਦੇ ਨਾਲ, ਜੋ ਕਿ ਫੋਨਲਾਈਨ ਰਾਹੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਬਣੇ ਹੋਏ ਨੇ। ਅਜਿਹੀ ਸ਼ਖਸੀਅਤ ਨੇ ਜਿਨ੍ਹਾਂ ਨੇ ਪਿਛਲੇ ਕਈ ਸਾਲਾਂ ਤੋਂ ਅੰਗਦਾਨ ਅਤੇ ਨੇਤਰਦਾਨ ਦੀ ਜਾਗਰੂਕਤਾ ਅਤੇ ਬੇਮਿਸਾਲ ਸੇਵਾ ਨਿਭਾਈ ਹੈ। ਆਈ ਡੋਨੇਸ਼ਨ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਸਰਪ੍ਰਸਤ ਬਹਾਦਰ ਸਿੰਘ ਸੁਨੀਤ ਜੀ ਦਾ ਅਸੀਂ ਦਿਲੋਂ ਬਹੁਤ ਬਹੁਤ ਸਵਾਗਤ ਕਰਦੇ ਹਾਂ। ਹੈਲੋ
1: ਜੀ। ਜੀ ਜੀ
0: ਜੀ ਸਰ, ਤੁਹਾਡਾ ਸਭ ਤੋਂ ਪਹਿਲਾਂ ਤਾਂ ਪ੍ਰੋਗਰਾਮ ਸੋਹਣੀ ਸਵੇਰ ਦੇ ਵਿੱਚ ਅਸੀਂ ਨਿੱਘਾ ਸਵਾਗਤ ਕਰਦੇ ਹਾਂ।
1: ਸੋਹਣੀ ਸਵੇਰ ਦੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਚੜ੍ਹਦੀ ਕਲਾ 'ਚ ਰਹਿਣ ਸਾਰੇ ਜੀ।
0: ਜੀ, ਸਭ ਤੋਂ ਪਹਿਲਾਂ ਤਾਂ ਬਹਾਦਰ ਜੀ, ਤੁਹਾਨੂੰ ਇਸ ਵੱਡੀ ਉਪਲਬਧੀ ਲਈ ਅਤੇ ਤੁਹਾਨੂੰ ਅਤੇ ਤੁਹਾਡੀ ਪੂਰੀ ਟੀਮ ਨੂੰ ਅਸੀਂ ਬਹੁਤ ਬਹੁਤ ਵਧਾਈ ਦਿੰਦੇ ਹਾਂ। ਹੁਸ਼ਿਆਰਪੁਰ ਨੇ ਪੰਜਾਬ ਦੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ, ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਅਤੇ ਤੁਹਾਨੂੰ ਇਸ ਮੁਹਿੰਮ ਦੇ ਨਾਲ ਜੁੜਨ ਦੀ ਪ੍ਰੇਰਣਾ ਕਿੱਥੋਂ ਮਿਲੀ? ਪਹਿਲਾਂ ਤਾਂ ਸਾਡੇ ਸੁਣਨ ਵਾਲੇ ਨੂੰ ਇਸ ਬਾਰੇ ਜਾਣਕਾਰੀ ਦਿਓ।
1: ਬਹੁਤ ਬਹੁਤ ਧੰਨਵਾਦ ਜੀ। ਦੇਖੋ ਜੀ, ਜਿਹੜਾ ਦਾਨ ਹੈਗਾ ਉਹ ਸਾਡੇ ਸੱਭਿਆਚਾਰ, ਸਾਡੇ ਕਲਚਰ ਦਾ ਇੱਕ ਬਹੁਤ ਅਨਿੱਖੜਵਾਂ ਅੰਗ ਹੈਗਾ। ਜਦੋਂ ਅਸੀਂ ਕੋਈ ਚੀਜ਼ ਦਾਨ ਕਰਦੇ ਹਾਂ ਔਰ ਉਸ ਤੋਂ ਬਾਅਦ ਤੁਹਾਡੇ ਮਨ ਨੂੰ, ਤੁਹਾਡੇ ਦਿਮਾਗ ਨੂੰ ਇੰਨੀ ਕੁ ਸ਼ਾਂਤੀ ਮਿਲਦੀ ਕਿ ਮੈਂ ਕੁਛ ਨਾ ਕੁਛ ਸਮਾਜ ਲਈ ਕੀਤਾ ਹੈਗਾ।
0: ਬਿਲਕੁਲ,
1: ਮੈਨੂੰ ਇਹ ਪ੍ਰੇਰਣਾ ਜੀ 1982 ਦੇ ਵਿੱਚ ਮੈਂ ਖੂਨਦਾਨ ਨਾਲ ਜੁੜਨ ਦਾ ਮੌਕਾ ਮਿਲਿਆ। ਜਦੋਂ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੜ੍ਹਦਾ ਸੀਗਾ ਅਤੇ ਮੇਰੇ ਟੀਚਰ ਨੇ ਹੀ ਮੈਨੂੰ ਮੋਟੀਵੇਟ ਕੀਤਾ, ਕਿਸੇ ਦਾ ਐਕਸੀਡੈਂਟ ਹੋ ਗਿਆ, ਕਿ ਬੱਚੋ ਕਿਸੇ ਦੀ ਜ਼ਿੰਦਗੀ ਨੂੰ ਬਚਾਉਣਾ ਥੋੜ੍ਹਾ ਜਿਹਾ ਖੂਨਦਾਨ ਕਰਕੇ ਇਸ ਤੋਂ ਵੱਡਾ ਕੋਈ ਪਰਉਪਕਾਰੀ ਕਾਰਜ ਨਹੀਂ ਹੈਗਾ। ਮੈਂ ਫਸਟ ਟਾਈਮ ਉਦੋਂ ਬਲੱਡ ਡੋਨੇਟ ਕੀਤਾ ਜੀ ਅਤੇ ਮੈਂ ਇਸ ਮੁਹਿੰਮ ਦੇ ਨਾਲ ਜੁੜਿਆ ਰਿਹਾ ਔਰ ਇਹਦੇ ਨਾਲ ਹੀ ਉੱਥੇ PGI ਦੇ ਵਿੱਚ ਹੀ ਇੱਕ ਬਲੱਡ ਬੈਂਕ ਦੇ ਨਾਲ

0: ਸੀ ਆਈ ਬੈਂਕ ਸੀਗਾ ਜੀ
1: ਜੀ
0: ਉਹ ਜਦੋਂ ਸਾਨੂੰ ਨੌਲੇਜ ਨਹੀਂ ਸੀਗੀ ਮੈਨੂੰ ਨਾ ਤਾਂ ਬਲੱਡ ਡੋਨੇਸ਼ਨ ਬਾਰੇ ਨੌਲੇਜ ਸੀ ਨਾ ਆਈ ਡੋਨੇਸ਼ਨ ਬਾਰੇ ਨੌਲੇਜ ਸੀ ਬਟ ਮੇਰੇ ਜਦੋਂ ਅਸੀਂ ਇਸ ਦੇ ਵਿੱਚ ਫੀਲਡ ਦੇ ਵਿੱਚ ਗਏ ਤੇ ਮਹਿਸੂਸ ਹੋਇਆ ਕਿ ਇੱਕ ਮਨੁੱਖੀ ਜ਼ਿੰਦਗੀ ਨੂੰ ਬਚਾਉਣ ਲਈ ਥੋੜਾ ਜਿਹਾ ਖੂਨ ਦਾਨ ਕਰੀਏ ਔਰ ਤੁਸੀਂ ਦੇਖੋ ਕਿ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖੁਸ਼ੀਆਂ ਨਾਲ ਭਰ ਸਕਦੇ ਹਾਂ
1: ਬਿਲਕੁਲ ਬਿਲਕੁਲ ਜੀ
0: ਨੇਤਰਦਾਨ ਇਸ ਤਰ੍ਹਾਂ ਦਾ ਹੈਗਾ ਕਿ ਜਦੋਂ ਵੀ ਅਸੀਂ ਸੰਸਾਰ ਤੋਂ ਜਾਣਾ ਹੈਗਾ ਉਸ ਵੇਲੇ ਸਰੀਰ ਆਪਾਂ ਕਹਿ ਦਿੰਦੇ ਮਿੱਟੀ ਹੋ ਗਿਆ
1: ਬਿਲਕੁਲ
0: ਪਰ ਆਪਾਂ ਰੋਜ਼ ਦੇਖਦੇ ਹਾਂ ਕਿ ਮਿੱਟੀ ਜਿਹੜੀ ਹੈ ਉਹ ਸਾਡਾ ਜ਼ਿੰਦਗੀ ਦਾ ਹਿੱਸਾ ਸੀ ਮਿੱਟੀ ਚੋਂ ਹੀ ਪੈਦਾ ਹੋਏ ਮਿੱਟੀ 'ਤੇ ਹੀ ਖੇਡੇ ਅਤੇ ਮਿੱਟੀ 'ਚ ਹੀ ਸਮਾ ਜਾਣਾ ਇੱਕ ਦਿਨ ਬਟ ਘਰਾਂ ਦੇ ਵਿੱਚ ਵੀ ਆਪਾਂ ਦੇਖਦੇ ਜਿਹੜੀ ਚੀਜ਼ ਨਕਾਰਾ ਹੋ ਜਾਂਦੀ ਹੈ ਛੋਟੀ ਜਿਹੀ ਉਦਾਹਰਣ ਲਈ ਕੱਪੜੇ ਹੀ ਖਰਾਬ ਹੋ ਜਾਂਦੇ ਘਸ ਜਾਂਦੇ ਅਸੀਂ ਉਹਨਾਂ ਨੂੰ ਵਰਤਣ ਦੀ ਕੋਸ਼ਿਸ਼ ਕਰਦੇ ਹਾਂ ਪਰ ਕਦੇ ਅਸੀਂ ਇਹ ਨਹੀਂ ਸੋਚਦੇ ਕਿ ਸਾਡੇ ਸਰੀਰ ਦੇ ਅੰਦਰ ਇਹੋ ਜਿਹੇ ਅੰਗ ਹਨ ਜਿਹੜੇ ਸਾਡੇ ਜਾਣ ਤੋਂ ਬਾਅਦ ਕਿਸੇ ਦੀ ਜ਼ਿੰਦਗੀ ਨੂੰ ਨਿਖਾਰ ਸਕਦੇ ਹਾਂ ਕਿਸੇ ਲੋੜਵੰਦ ਦੀ ਜ਼ਿੰਦਗੀ ਨੂੰ ਇੱਕ ਨਵਾਂ ਰੂਪ ਦੇ ਸਕਦੇ ਹਾਂ ਉਹ ਹੈ ਨੇਤਰਦਾਨ ਅਤੇ ਅੰਗਦਾਨ ਅੰਗਦਾਨ ਜਿਹੜੇ ਹੈਗੇ ਆ ਜੀ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਨੇਤਰਦਾਨ ਸੇਵਾ ਜਿਹੜੀ ਹੈਗੀ ਆ ਅਸੀਂ ਉੱਥੋਂ ਹੀ ਸ਼ੁਰੂ ਹੋਈ ਅਸੀਂ ਹੁਸ਼ਿਆਰਪੁਰ ਦੇ ਵਿੱਚ ਇਹਨੂੰ ਸ਼ੁਰੂ ਕੀਤਾ 2000 ਦੇ ਵਿੱਚ ਔਰ ਕੁਦਰਤ ਦੇ ਜੋ ਭਾਣਾ ਹੁੰਦਾ ਜੀ ਮੈਨੂੰ ਆਪਣੇ ਹੀ ਪਿਤਾ ਸਰਦਾਰ ਗੁਰਚਰਨ ਸਿੰਘ ਜੀ ਦੀ ਅੱਖਾਂ ਦਾਨ ਜਦੋਂ ਸਵਰਗਵਾਸ ਹੋਏ ਤੇ ਮੈਂ ਦਾਨ ਕੀਤੀਆਂ
1: ਜੀ
0: ਜਦ ਕਿ ਜੋ ਸਾਡੇ ਸਮਾਜ ਦੇ ਵਿੱਚ ਹੈ ਸਾਨੂੰ ਟੋਕਣ ਵਾਲੇ ਔਰ ਵਹਿਮ ਭਰਮ ਬਹੁਤ ਚੱਲ ਰਹੇ ਆ ਬੜਾ ਲੋਕਾਂ ਨੇ ਕਿਹਾ ਪਰ ਜਿਨ੍ਹਾਂ ਲੋਕਾਂ ਨੂੰ ਅੱਖਾਂ ਲੱਗੀਆਂ ਉਹ ਹਮੇਸ਼ਾ ਹੀ ਇਸ ਮੇਰੇ ਪਿਤਾ ਜੀ ਨੂੰ ਇੱਕ ਬਹੁਤ ਵੱਡਾ ਉਹਨਾਂ ਨੇ ਦਰਜਾ ਦਿੱਤਾ ਕਿ ਅਸੀਂ ਅੱਜ ਜੇ ਸੰਸਾਰ ਦੇਖ ਰਹੇ ਹਾਂ ਤੇ ਉਹਨਾਂ ਕਰਕੇ ਦੇਖ ਰਹੇ ਹਾਂ ਕਿਉਂਕਿ ਸਰੀਰ ਤਾਂ ਮਿੱਟੀ ਹੋ ਗਿਆ ਮਿੱਟੀ ਹੋਏ ਸਰੀਰ ਚੋਂ ਇੱਕ ਅਨਮੋਲ ਰਤਨ ਅਸੀਂ ਕਿਸੇ ਨੂੰ ਦਾਨ ਕਰਦੇ
1: ਜੀ
0: ਇੱਥੋਂ ਪ੍ਰਭਾਵਿਤ ਹੋ ਕੇ ਮੇਰੇ ਮਾਤਾ ਜੀ ਸਵਰਗੀ ਗੁਰਮੀਤ ਕੌਰ ਜੀ ਨੇ ਵੀ ਕਿਹਾ ਬੇਟਾ ਮੇਰੀਆਂ ਵੀ ਅੱਖਾਂ ਦਾਨ ਕਰਕੇ ਉਹਨਾਂ ਦੀਆਂ ਵੀ ਕਰ ਦਿੱਤੀਆਂ ਸੀ ਬਾਅਦ 'ਚ
1: ਜੀ
0: ਸੋ ਜਦੋਂ ਪ੍ਰਚਾਰ ਅਸੀਂ ਕਰਦੇ ਹਾਂ ਤਾਂ ਬੜਾ ਸਾਨੂੰ ਜਿਹੜਾ ਹੈ ਅਸੀਂ ਦੇਖਦੇ ਹਾਂ ਕਿ ਅਸੀਂ ਆਪਣੇ ਵੱਲ ਨਹੀਂ ਦੇਖਦੇ ਕਿ ਜੇ ਮੇਰੀ ਜਾਂ ਕਿਸੇ ਨੂੰ ਮੈਨੂੰ ਲੋੜ ਹੈ ਤਾਂ ਮੈਂ ਦਰ ਦਰ ਘੁੰਮਦਾ ਪਰ ਮੈਂ ਇਹ ਦੱਸਣਾ ਚਾਹੁੰਦਾ ਕਿ ਬਹੁਤ ਘੱਟ ਲੋਕ ਸਵੈ ਇੱਛਾ ਦੇ ਨਾਲ ਖੂਨਦਾਨ ਕਰਦੇ ਆ ਸਵੈ ਇੱਛਾ ਦੇ ਨਾਲ ਹੀ ਆਪਣੇ ਅੱਖਾਂ ਦਾਨ ਕਰਦੇ ਆ ਸਵੈ ਇੱਛਾ ਦੇ ਨਾਲ ਹੀ ਆਪਣੇ ਅੰਗ ਦਾਨ ਕਰਨ ਦਾ ਪ੍ਰਣ ਕਰਦੇ ਆ
1: ਜੀ
0: ਅਸੀਂ ਸਭ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਆਰਾਮ ਸੋਚੋ ਬੈਠ ਕੇ ਆਰਾਮ ਨਾਲ
1: ਜੀ
0: ਹੋਸਪਿਟਲਾਂ ਦੇ ਵਿੱਚ ਇਹੋ ਜਿਹੇ ਬਹੁਤ ਸਾਰੇ ਜਿਹੜੇ ਮਰੀਜ਼ ਹੈ ਯੰਗ ਬਲੱਡ ਵੀ ਹੈ ਜਿਹੜੇ ਵਿਚਾਰੇ ਉਹਨਾਂ ਨੂੰ ਲੱਗਦਾ ਕਿ ਮੇਰੀ ਹੁਣ ਮਦਦ ਨਹੀਂ ਹੋਣੀ ਅਤੇ ਮੇਰਾ ਅੰਤ ਆ ਗਿਆ ਪਰ ਕੋਈ ਫਰਿਸ਼ਤਾ ਬਣ ਕੇ ਜਿਹਨੇ ਜਾਣਾ ਹੈਗਾ ਉਹ ਆਪਣੀ ਵਾਗ ਡੋਰ ਉਹਨੂੰ ਫੜਾ ਜਾਂਦਾ ਕਿ ਮੇਰੇ ਸਰੀਰ 'ਚੋਂ ਭਾਈ ਆਹ ਅੰਗ ਤੇਰੇ ਜੇ ਕੰਮ ਆ ਗਿਆ ਤੈਨੂੰ ਵਰਤ ਲਈ
1: ਜੀ
0: ਸੋ ਇਹ ਸਾਡਾ ਜਿਹੜਾ ਸਰੀਰ ਹੈ ਜੀ ਇੱਕ ਮਕੈਨੀਕਲ ਹੈ ਜਿਸ ਤਰ੍ਹਾਂ ਅਸੀਂ ਗੱਡੀਆਂ ਰੋਜ਼ ਚਲਾਉਂਦੇ ਹਾਂ ਗੱਡੀ ਖਰਾਬ ਹੋ ਗਈ ਘਰੇ ਖੜ ਗਏ ਅਸੀਂ ਕਹਿੰਦੇ ਆਹ ਗੱਡੀ ਦਾ ਪਾਰਟ ਇੱਥੇ ਯੂਜ਼ ਕਰ ਲਈਏ ਆਹ ਗੱਡੀ ਦਾ ਪਾਰਟ ਇੱਥੇ ਯੂਜ਼ ਕਰ ਲਈਏ ਪਰ ਜਿਹਨੇ ਮਨੁੱਖੀ ਕੀਮਤੀ ਜਾਨਾਂ ਬਚਾਉਣੀਆਂ ਅਸੀਂ ਬਿਨਾਂ ਸੋਚੇ ਸਮਝੇ ਉਹਨਾਂ ਦਾ ਸੰਸਕਾਰ ਕਰ ਦਿੰਦੇ ਹਾਂ ਉਹਨਾਂ ਨੂੰ ਅਗਨ ਭੇਂਟ ਕਰ ਦਿੰਦੇ ਹਾਂ ਇਸ ਲਈ ਮੈਂ ਬੇਨਤੀ ਕਰਾਂਗਾ ਕਿ ਸਾਰੇ ਹੀ ਇਸ ਦਾ ਪ੍ਰਣ ਜ਼ਰੂਰ ਕਰਨ
1: ਹੁਣ
0: ਗੌਰਮੈਂਟ ਵੱਲੋਂ ਜਦੋਂ ਆਪਾਂ 350 ਸਾਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਮਨਾ ਰਹੇ ਸੀਗੇ ਤੇ ਉਸ ਵੇਲੇ ਲੋਕਾਂ ਦੀ ਆਵਾਜ਼ ਸੀ ਕਿ ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਸਾਡੇ ਲਈ ਸ਼ਹਾਦਤਾਂ ਦਿੱਤੀਆਂ ਅਸੀਂ ਉਹਨਾਂ ਨੂੰ ਨਾ ਭੁੱਲੀਏ ਘੱਟੋ ਘੱਟ ਉਹਨਾਂ ਨੂੰ ਸ਼ਰਧਾ ਸੁਮਨ ਭੇਂਟ ਕਰਦੇ ਹੋਏ ਅਸੀਂ ਵੀ ਪ੍ਰਣ ਕਰੀਏ ਕਿ ਜਦੋਂ ਵੀ ਅਸੀਂ ਜਾਵਾਂਗੇ ਅਸੀਂ ਮਾਨਵਤਾ ਦੀ ਸੇਵਾ ਲਈ ਕੁਛ ਨਾ ਕੁਛ ਜ਼ਰੂਰ ਕਰਕੇ ਜਾਵਾਂਗੇ
1: ਜੀ ਬਹਾਦਰ ਸਿੰਘ ਸੁਨੀਤ ਜੀ ਮੁੱਕਦੀ ਨਹੀਂ ਜ਼ਿੰਦਗੀ ਉਸ ਇਨਸਾਨ ਦੀ ਜੋ ਆਪਣੇ ਅੰਗਾਂ ਨਾਲ ਕਿਸੇ ਹੋਰ ਦੇ ਵਿੱਚ ਧੜਕਦਾ ਰਹਿੰਦਾ ਹੈ ਤੁਹਾਡੀ ਇਸ ਮੁਹਿੰਮ ਦੀ ਸਫਲਤਾ ਪਿੱਛੇ ਸਭ ਤੋਂ ਵੱਡੀ ਵਜ੍ਹਾ ਕੀ ਰਹੀ ਅਤੇ ਜਿਵੇਂ ਤੁਸੀਂ ਕਾਫੀ ਸਾਲਾਂ ਤੋਂ ਇਸ ਮੁਹਿੰਮ ਦੇ ਨਾਲ ਜਾਂ ਇਸ ਨੇਤਰਦਾਨ ਖੂਨਦਾਨ ਇਹਨਾਂ ਸਾਰੀਆਂ ਸੇਵਾਵਾਂ ਦੇ ਨਾਲ ਜੁੜੇ ਹੋਏ ਹੋ ਅਤੇ ਤੁਹਾਡੀ ਇਸ ਯਾਤਰਾ ਦੇ ਵਿੱਚ ਸਭ ਤੋਂ ਵੱਡੀ ਚੁਣੌਤੀ ਕੀ ਹੈ
0: ਚੁਣੌਤੀ ਇਹ ਹੈਗੀ ਜੀ ਕਿ ਸਭ ਤੋਂ ਪਹਿਲਾਂ ਦੇਖੋ ਸਾਡੀਆਂ ਜਿਹੜੀਆਂ ਅਸੀਂ ਤਿੰਨ ਚੀਜ਼ਾਂ ਨੂੰ ਘਰ ਦੇ ਵਿੱਚ ਸਾਡੇ ਮਾਤਾ ਪਿਤਾ ਸਾਡੇ ਗੁਰੂ ਹੁੰਦੇ ਆ
1: ਜੀ
0: ਜਦੋਂ ਅਸੀਂ

0: ਐਜੂਕੇਸ਼ਨ ਦੇ ਵਿੱਚ ਜਾਂਦੇ ਸਾਡੇ ਟੀਚਰ ਸਾਡੇ ਗੁਰੂ ਹੁੰਦੇ ਆ, ਸਾਨੂੰ ਉਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਆ। ਉਹਨਾਂ ਨੂੰ ਵੀ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦੇ ਨਾਲ ਨਾਲ ਮੋਰਲ ਵੈਲਿਊਜ਼ ਬਾਰੇ ਦੱਸਿਆ ਜਾਵੇ, ਜ਼ਿੰਦਗੀ ਦੇ ਵਿੱਚ ਕੁਛ ਇਸ ਤਰ੍ਹਾਂ ਦੀਆਂ ਸਮਾਜ ਸੇਵਾ ਨਾਲ ਜੁੜਨ ਲਈ ਵੀ ਪ੍ਰੇਰਨਾ ਦਿੱਤੀ ਜਾਵੇ, ਤਾਂ ਇਹ ਚੀਜ਼ ਅੱਗੇ ਵੱਧ ਸਕਦੀ ਆ।
1: ਬਿਲਕੁਲ,
0: ਅਸੀਂ ਦੇਖੋ ਜੀ 26 ਸਾਲ ਸਾਨੂੰ ਪੂਰੇ ਹੋ ਗਏ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਨੂੰ ਬਣਿਆ ਨੂੰ। ਮੇਰੇ ਫਾਦਰ ਸਾਹਿਬ ਜੀ 2000 ਚ ਸਵਰਗਵਾਸ ਹੋ ਗਏ ਸੀਗੇ, ਤੇ ਮੇਰੇ ਦੋਸਤਾਂ ਮਿੱਤਰਾਂ ਨੇ ਕਿਹਾ ਵੀ ਆਪਾਂ ਇਸ ਚੀਜ਼ ਨੂੰ ਸੀਮਤ ਨਹੀਂ ਰੱਖਣਾ, ਇਸ ਚੀਜ਼ ਨੂੰ ਪ੍ਰਚਾਰ ਨਾਲ ਸ਼ੁਰੂ ਕਰਨਾ। ਔਰ ਉਹਨਾਂ ਨੇ ਰਲ ਕੇ ਅਸੀਂ ਇੱਕ ਟੀਮ ਬਣ ਗਈ ਸਾਡੀ, ਅਸੀਂ ਘਰ ਘਰ ਜਾ ਕੇ ਇਹਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ। ਹਾਂ, ਇਹ ਜ਼ਰੂਰ ਹੈ ਜੀ ਕਿ ਜਿਸ ਤਰ੍ਹਾਂ ਇੱਕ ਕੋਲੇ ਦੀ ਖਾਣ ਹੁੰਦੀ ਨਾ ਬਹੁਤ ਵੱਡੀ, ਅਸੀਂ ਉਹ ਸਮਝਦੇ ਕਿ ਸਾਡਾ ਸੰਸਾਰ ਇਸ ਤਰ੍ਹਾਂ ਹੀ ਹੈ, ਪਰ ਉਹਦੇ ਵਿੱਚੋਂ ਹੀ ਸਾਡੇ ਹੀਰੇ ਜਵਾਹਰਾਤ ਵੀ ਉੱਥੋਂ ਹੀ ਨਿਕਲਦੇ ਆ, ਡਾਇਮੰਡ ਵੀ ਸਾਡਾ ਉੱਥੋਂ ਹੀ ਨਿਕਲਦਾ। ਸੋ ਅਸੀਂ ਉਹ ਡਾਇਮੰਡ ਜਿਹੜੇ ਹੈ ਉਹਨਾਂ ਦੇ ਕਰਕੇ ਹੀ ਰੋਸ਼ਨੀ ਹੋਈ। ਇਨਸਾਨ ਦੇ ਅੰਦਰ ਇਨਸਾਨੀਅਤ ਨੂੰ ਜਗਾਉਣਾ ਸਭ ਤੋਂ ਵੱਡੀ ਗੱਲ ਹੈ ਜੀ ਇਸ ਵੇਲੇ
1: ਜੀ,
0: ਕਿ ਜਦੋਂ ਉਹ ਜਾਗ ਜਾਂਦਾ ਫਿਰ ਉਹ ਬੰਦਾ ਸੋਚਦਾ ਵੀ ਮੈਂ ਹੈ ਕੀ ਆ, ਆਪਣਾ ਇੰਜੋਏ ਕਰੋ, ਆਪਣੀ ਬਿਜ਼ਨਸ ਕਰੋ, ਆਪਣੀਆਂ ਜੋਬਸ ਕਰੋ, ਪਰ ਇਹ ਪ੍ਰਣ ਵੀ ਜ਼ਰੂਰ ਕਰੋ। ਅਸੀਂ ਦੇਖੋ ਇੱਕ ਜਾਇਦਾਦ ਹੈ ਸਾਡੇ ਕੋਲ, ਜ਼ਮੀਨ ਹੈ, ਪੈਸਾ, ਸਾਨੂੰ ਕਈ ਵਾਰੀ ਨੀਂਦ ਨਹੀਂ ਆਉਂਦੀ ਵੀ ਮੈਂ ਕੀ ਕਰੂੰਗਾ ਜਦੋਂ ਮੈਂ ਚਲੇ ਗਿਆ ਇੱਥੋਂ, ਬਟ ਇਹ ਜਿਹੜਾ ਹੈ ਉਹਦੇ ਕਈ ਵਾਰੀ ਰੌਲੇ ਵੀ ਪੈ ਜਾਂਦੇ ਹੈ ਜੀ, ਪਰ ਇਹ ਦਾਨ ਦਾ ਕਦੇ ਰੌਲਾ ਨਹੀਂ ਪੈਂਦਾ।
1: ਬਿਲਕੁਲ,
0: ਇਹ ਦਾਨ ਜਿਹਨੂੰ ਲੱਗ ਗਿਆ, ਜਿਹਨੂੰ ਹਾਰਟ ਲੱਗ ਗਿਆ, ਜਿਹਨੂੰ ਲਿਵਰ ਲੱਗ ਗਿਆ, ਜਿਹਨੂੰ ਅੱਖਾਂ ਲੱਗ ਗਈਆਂ, ਜਿਹਨੂੰ ਕਿਡਨੀਜ਼ ਲੱਗ ਗਈਆਂ, ਉਹ ਤਾਂ ਲਈ ਤਾਂ ਰੱਬ ਹੀ ਇਹੀ ਹੈ। ਰੱਬ ਪਰਮਾਤਮਾ ਨੇ ਰੱਬ ਨੂੰ ਇਨਸਾਨ ਦੇ ਵਿੱਚ ਹੀ ਵਸਾਇਆ ਹੋਇਆ
1: ਜੀ,
0: ਉਹ ਤਾਂ ਉਹਦੇ ਲਈ ਸਾਰੀ ਜ਼ਿੰਦਗੀ ਜਦੋਂ ਜਿਉਂਦਾ ਹੈਗਾ ਜਦ ਤੱਕ। ਔਰ ਸਭ ਤੋਂ ਵੱਡੀ ਗੱਲ ਇਹ ਹੈ ਜੀ ਕਿ ਜਦੋਂ ਉਸ ਇਨਸਾਨ ਨੇ ਵੀ ਜਾਣਾ ਉਹ ਵੀ ਦਾਨ ਕਰਕੇ ਜਾ ਸਕਦਾ, ਤਾਂ ਸਾਡੇ ਅੰਗ ਜਿਹੜੇ ਆ ਉਹ ਅਮਰ ਹੋ ਜਾਂਦੇ ਆ। ਅਸੀਂ ਇੱਕ ਅਮਰ ਹੋਣ ਦੇ ਲਈ ਕਿੱਡਾ ਵੱਡਾ ਪਰਉਪਕਾਰੀ ਇਨਸਾਨ ਬਣ ਕੇ ਜਾਂਦਾ
1: ਜੀ।
0: ਹੁਣ ਜਦੋਂ ਅਸੀਂ ਫਾਰਮ ਭਰੇ, ਬਹੁਤ ਲੋਕਾਂ ਨੇ ਮਤਲਬ ਮੇਨ ਜਿਹੜਾ ਅਸੀਂ ਦੇਖਿਆ ਜੀ ਇਹਦੀ ਪ੍ਰਚਾਰ ਦੀ ਕਮੀ ਹੈ। ਮੈਂ ਬੇਨਤੀ ਕਰਾਂਗਾ ਜਿੰਨੀਆਂ ਵੀ ਸਾਡੀਆਂ ਧਾਰਮਿਕ ਸੰਸਥਾਵਾਂ ਆ ਉਹ ਜ਼ਰੂਰ ਇਹਦਾ ਪ੍ਰਚਾਰ ਕਰਨ। ਖਾਸ ਕਰਕੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਬੇਨਤੀ ਕੀਤੀ ਜਾਵੇ ਕਿ ਜਿੰਨੇ ਵੀ ਕਿਸੇ ਵੀ ਛੋਟੇ ਤੋਂ ਛੋਟੀ ਇਲੈਕਸ਼ਨ ਲੜਦਾ ਕੋਈ ਬੰਦਾ, ਅਸੀਂ ਬੜਾ ਕੁਛ ਭਰਾ ਲੈਂਦੇ ਹਾਂ ਵੀ ਤੇਰੀ ਜਾਇਦਾਦ ਕਿੰਨੀ ਹੈ ਕਿੰਨੀ, ਅਤੇ ਘੱਟੋ ਘੱਟ ਇਹ ਵੀ ਭਰਾਇਆ ਜਾਵੇ ਕਿ ਮੇਰੀ ਇੱਛਾ ਹੈ ਕਿ ਮੈਂ ਜਿਸ ਦੇਸ਼ ਦੇ ਵਿੱਚ ਰਹਿੰਦਾ, ਜਿਸ ਸੰਸਾਰ 'ਚ ਰਹਿੰਦਾ, ਜਦੋਂ ਮੈਂ ਸੰਸਾਰ ਤੋਂ ਜਾਵਾਂ ਮੇਰੇ ਜਾਣ ਤੋਂ ਬਾਅਦ ਮੇਰੇ ਅੰਗ ਜਿਹੜੇ ਆ ਇਹਨਾਂ ਲੋਕਾਂ ਦੇ ਕੰਮ ਆ ਸਕਣ
1: ਜੀ।
0: ਅਸੀਂ ਇਹ ਹੁਣ ਰਿਕੁਐਸਟ ਕਰਦੇ ਹਾਂ ਜੀ ਉਹਨਾਂ ਨੂੰ ਵੀ, ਕਿਉਂਕਿ ਜਦੋਂ ਕੋਈ ਵੱਡਾ ਇਨਸਾਨ ਕਰਦਾ, ਕੋਈ ਲੀਡਰ ਕਰਦਾ, ਮਾਫ਼ ਕਰਨਾ, ਬਹੁਤ ਘੱਟ ਫਾਰਮ ਭਰਦੇ ਆ। ਹੁਣ ਵੀ ਬਹੁਤ ਘੱਟ ਲੋਕਾਂ ਨੇ ਭਰੇ, ਠੀਕ ਹੈ, ਥੋੜ੍ਹੇ ਬਹੁਤ ਨੇ ਭਰੇ ਆ। ਇਨਸਾਨੀਅਤ ਤਾਂ ਸਭ ਦੇ ਵਿੱਚ ਹੈਗੀ ਆ, ਪਰ ਉਹਨੂੰ ਜਗਾਉਣ ਦੀ ਲੋੜ ਹੈ ਜੀ
1: ਜੀ। ਆਦਰਸ਼ ਬਣਾਉਣਾ ਬਹੁਤ ਸੌਖਾ ਹੈ, ਪਰ ਉਹਨਾਂ ਆਦਰਸ਼ਾਂ ਦੇ ਉੱਤੇ ਤੁਰਨਾ ਬਹੁਤ ਔਖਾ ਹੋ ਜਾਂਦਾ ਹੈ,
0: ਬਹੁਤ ਔਖਾ ਜੀ। ਔਰ ਸਾਡੀ ਸਫਲਤਾ ਇਹੀ ਸੀਗੀ ਜੀ। ਦੂਸਰਾ, ਅਸੀਂ ਜਦੋਂ ਵੀ ਕੋਈ ਇਨਸਾਨ ਅੱਖਾਂ ਦਾਨ ਕਰਦਾ ਨਾ ਜੀ, ਅਤੇ ਅੰਗ ਦਾਨ ਕਰਦਾ, ਅਸੀਂ ਉਹਦੇ ਜਦੋਂ ਰਸਮ ਪਗੜੀ ਆ ਜਾਂ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਅੰਤਿਮ ਅਰਦਾਸ ਹੈ, ਉਹਦੇ ਵਿੱਚ ਉਸ ਪਰਿਵਾਰ ਨੂੰ ਜ਼ਰੂਰ ਸਨਮਾਨਿਤ ਕਰੀਦਾ। ਕਿਉਂ? ਕਿਉਂਕਿ ਅਸੀਂ ਤਾਂ ਪਲੈਜ ਕਰਦੇ ਹਾਂ, ਪਲੈਜ ਹੁੰਦਾ ਕਿ ਪ੍ਰਣ ਕਰਨਾ
1: ਜੀ।
0: ਪ੍ਰਣ ਅਸੀਂ ਇਹ ਕਰਦੇ ਕਿ ਮੇਰੇ ਜਾਣ ਤੋਂ ਬਾਅਦ ਕੋਈ ਵੀ ਸਰੀਰ ਦਾ ਅੰਗ ਕਿਸੇ ਦੇ ਕੰਮ ਆਏ ਉਹ ਦਾਨ ਕਰ ਦੇਣਾ, ਬਟ ਉਹਨੂੰ ਲੋਕਾਂ ਵਿੱਚ ਲਿਆਉਣਾ, ਉਹਨੂੰ ਉਹਦੀ ਇੱਛਾ ਪੂਰੀ ਕਰਨੀ, ਉਹ ਪਰਿਵਾਰ ਦੀ ਜ਼ਿੰਮੇਵਾਰੀ ਹੁੰਦੀ ਹੈ।
1: ਬਿਲਕੁਲ,
0: ਪਰਿਵਾਰ ਉਸੇ ਵੇਲੇ ਕਿਸੇ ਡਾਕਟਰ ਨੂੰ ਕੰਸਲਟ ਕਰੇ ਜਿੱਥੇ ਦਾਖਲ ਹੋਏ ਹੁੰਦੇ ਆ
1: ਜੀ,
0: ਦੇਖੋ ਜੀ ਅਸੀਂ ਇਹਨਾਂ ਦਾ ਬਾਡੀ ਡੋਨੇਟ ਕੀਤੀ ਹੋਈ ਹੈ, ਅਸੀਂ ਇਹਨਾਂ ਦੀਆਂ ਅੱਖਾਂ ਦਾਨ ਕੀਤੀਆਂ ਹੋਈਆਂ, ਅਸੀਂ ਇਹਨਾਂ ਦੇ ਔਰਗਨ ਵੀ ਡੋਨੇਟ ਕੀਤੇ ਹੋਏ ਆ। ਇਹ ਫਿਰ ਹੁਣ ਗੌਰਮੈਂਟ ਦਾ ਸਿਸਟਮ ਬਹੁਤ ਸੋਹਣਾ ਹੋ ਗਿਆ ਜੀ ਕਿ ਉਹ ਆਪੇ ਹੀ ਕੰਟੈਕਟ ਕਰਦੇ ਆ ਜਿੱਥੇ ਲੋੜਵੰਦ ਹੁੰਦੀ। ਜਿਹੜਾ ਪਰਿਵਾਰ ਦਾ ਕੋਈ ਖਰਚਾ ਨਹੀਂ ਹੁੰਦਾ, ਉੱਥੇ ਹੀ ਅੰਗ ਦਾਨ ਕੇਂਦਰ ਜਿਹੜੇ ਆ ਉਹਨਾਂ ਨਾਲ ਸੰਪਰਕ ਕਰਕੇ ਉਹ ਟੀਮ ਗਠਿਤ ਹੁੰਦੀ ਵਗੈਰਾ
1: ਜੀ।
0: ਟੀਮ ਗਠਿਤ ਓਕੇ ਜਦੋਂ ਹੋ ਜਾਂਦਾ ਕਿ ਹਾਂ ਅਸੀਂ ਇਹਨਾਂ ਦੇ ਔਰਗਨ ਡੋਨੇਟ ਕਰਦੇ ਹਾਂ, ਤਾਂ ਫਿਰ ਆਪਾਂ ਸੁਣਿਆ ਕਿ ਕਈ ਵਾਰੀ ਹਾਰਟ ਨੂੰ ਥੋੜ੍ਹੇ ਟਾਈਮ 'ਚ ਟ੍ਰਾਂਸਪਲਾਂਟ ਕਰਨਾ ਹੁੰਦਾ ਤਾਂ ਸਪੈਸ਼ਲ ਅਰੇਂਜਮੈਂਟ ਕੀਤਾ ਜਾਂਦਾ।

0: ਲਿਵਰ ਟਰਾਂਸਪਲਾਂਟ ਕਰਨਾ ਤਾਂ ਇਹ ਹੁੰਦਾ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਨਸਾਨ ਨੂੰ ਘੱਟੋ ਘੱਟ ਪਲੈਜ ਜ਼ਰੂਰ ਕਰਨਾ ਚਾਹੀਦਾ।
1: ਬਿਲਕੁਲ,
0: ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਨੈਸ਼ਨਲ ਲੈਵਲ ਦੀ ਕੰਪੇਨ ਹੈ ਜੀ ਇਹ
1: ਜੀ,
0: ਨੋਟੋ ਜਿਹੜਾ ਹੈਗਾ ਨੈਸ਼ਨਲ ਔਰਗਨ ਐਂਡ ਟਿਸ਼ੂ ਟਰਾਂਸਪਲਾਂਟ ਔਰਗੇਨਾਈਜੇਸ਼ਨ, ਇਹਦਾ ਜ਼ਰੂਰ ਹਿੱਸਾ ਬਣਨ ਸਾਰੇ
1: ਜੀ। ਬਹਾਦਰ ਸਿੰਘ ਜੀ, ਇੱਕ ਅੰਗਦਾਤਾ ਕਿੰਨੇ ਲੋਕਾਂ ਦੀ ਜ਼ਿੰਦਗੀ ਬਚਾ ਸਕਦਾ ਹੈ?
0: ਬਹੁਤ ਅੱਛਾ ਜੀ, ਬਹੁਤ ਅੱਛਾ। ਦੇਖੋ, ਇੱਕ ਇਨਸਾਨ 8 ਲੋਕਾਂ ਨੂੰ ਜ਼ਿੰਦਗੀ ਦੇ ਸਕਦਾ। 8 ਲੋਕਾਂ ਦਾ ਮਤਲਬ ਕੀ ਹੈਗਾ ਜੀ, ਕਿ 8 ਪਰਿਵਾਰਾਂ ਦੇ ਵਿੱਚ ਜਿਹੜੀ ਮੱਧਮ ਹੋ ਚੁੱਕੀ ਰੋਸ਼ਨੀ, ਕਿਉਂਕਿ ਅਸੀਂ ਵੇਟ ਕਰ ਰਹੇ ਹੁੰਦੇ ਹਾਂ ਜਦੋਂ ਪਤਾ ਲੱਗ ਜਾਂਦਾ ਨਾ ਕਿ ਇਹਦੇ ਔਰਗਨ ਫੇਲ ਹੋ ਗਏ, ਕਿ ਪਤਾ ਨਹੀਂ ਕੱਲ ਨੂੰ ਜਾਣਾ, ਸਾਰਾ ਪਰਿਵਾਰ ਰੋ ਰਿਹਾ ਹੁੰਦਾ। ਔਰ ਆਪਾਂ ਸੋਚ ਨਹੀਂ ਸਕਦੇ ਕਿ ਤੁਸੀਂ 8 ਪਰਿਵਾਰਾਂ ਦੇ ਵਿੱਚ ਇੱਕ ਨਵੀਂ ਰੋਸ਼ਨੀ ਭਰ ਦਿੰਦੇ ਹੋ।
1: ਬਿਲਕੁਲ,
0: ਦੇਖੋ ਆਪਾਂ ਅੱਜ ਕੱਲ੍ਹ ਦੇਖੋ ਰਾਤ ਨੂੰ ਲਾਈਟ ਚਲੇ ਜਾਵੇ ਜੀ, ਕੋਈ ਵੀ ਬੰਦਾ ਆ ਕੇ ਸਵਿੱਚ ਆਫ ਕਰਕੇ ਕਹੇ ਵੀ ਲਾਈਟ ਨਹੀਂ ਗਈ ਮੈਂ ਜਗਾ ਦਿੰਦਾ ਸੀ, ਕੋਈ ਸ਼ਬਦ ਸਾਡੇ ਮਨ ਚੋਂ ਨਿਕਲਦੇ ਤੇਰਾ ਭਲਾ ਹੋਵੇ।
1: ਬਿਲਕੁਲ ਬਿਲਕੁਲ।
0: ਔਰ ਜਾਣ ਵਾਲੇ ਦੀਆਂ ਸਾਡੇ ਧਾਰਮਿਕ ਗ੍ਰੰਥਾਂ 'ਚ ਵੀ ਲਿਖਿਆ ਕਿ ਇਹਦਾ ਪੁੰਨ ਜਿਹੜਾ ਹੈਗਾ, ਗੁਰਬਾਣੀ 'ਚ ਲਿਖਿਆ ਨਾ ਜੀ, 8-60 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ
1: ਜੀ।
0: ਇੱਕ ਜੀ 'ਤੇ ਦਇਆ ਕੀਤੀ, ਉਹਦੀ ਸੇਵਾ ਕੀਤੀ, ਕਿੰਨੇ ਤੀਰਥਾਂ ਦਾ ਫਲ ਮਿਲਦਾ। ਉਹ ਫਲ ਇਕੱਲਾ ਜਾਣ ਵਾਲੇ ਨੂੰ ਮਿਲਦਾ, ਉਹਦੇ ਰਹਿ ਗਏ ਪਿੱਛੇ ਪਰਿਵਾਰ ਨੂੰ ਵੀ ਮਿਲਦਾ
1: ਜੀ। ਰੱਬ ਦੀ ਸਭ ਤੋਂ ਸੋਹਣੀ ਇਬਾਦਤ ਕਿਸੇ ਨੂੰ ਨਵੀਂ ਜ਼ਿੰਦਗੀ ਦੀ ਸੁਗਾਤ ਦੇਣਾ ਹੁੰਦਾ ਹੈ ਜੀ, ਕਿਉਂਕਿ ਇੱਕ ਮਾਂ ਜਦੋਂ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ, ਕਹਿੰਦੇ ਉਹ ਮਾਂ ਹੀ ਸਮਝ ਸਕਦੀ ਹੈ ਕਿ ਉਸ ਦੀਆਂ ਭਾਵਨਾਵਾਂ ਕੀ ਹੁੰਦੀਆਂ ਨੇ ਉਸ ਵੇਲੇ, ਹੈ ਨਾ। ਰੱਬ ਨੇ ਉਸ ਨੂੰ ਇਹ ਖਾਸ ਸ਼ਕਤੀ ਦਿੱਤੀ ਹੁੰਦੀ ਹੈ, ਅਤੇ ਜੇ ਅਸੀਂ ਸਾਰੇ ਇਹ ਸ਼ਕਤੀ ਆਪਣੇ ਅੰਦਰ ਫੀਲ ਕਰਨ ਦਾ ਥੋੜ੍ਹਾ ਜਿਹਾ ਮੌਕਾ ਮਿਲ ਜਾਏ ਸਾਨੂੰ ਵੀ, ਕਿ ਅਸੀਂ ਕਿਸੇ ਦੂਸਰੇ ਨੂੰ ਜੀਵਨ ਦਾਨ ਦੇ ਸਕੀਏ, ਤਾਂ ਇਸ ਤੋਂ ਵੱਡਾ ਪੁੰਨ ਕੋਈ ਨਹੀਂ, ਅਤੇ ਇਸ ਤੋਂ ਵੱਡਾ ਦਾਨ ਵੀ ਕੋਈ ਨਹੀਂ। ਅਤੇ ਇੱਕ ਅੰਗਦਾਨ, ਜੇ ਕੋਈ ਸਾਡੀ ਇਸ ਗੱਲਬਾਤ ਨੂੰ ਸੁਣ ਕੇ, ਹੈ ਨਾ, ਕੋਈ ਅੰਗਦਾਨ ਕਰਨਾ ਚਾਹੇ ਤਾਂ ਉਹ ਕਿਵੇਂ ਰਜਿਸਟਰ ਕਰ ਸਕਦਾ ਹੈ, ਅਤੇ ਇਸ ਦੇ ਲਈ ਉਹਨੂੰ ਕਿੱਥੇ ਸੰਪਰਕ ਕਰਨਾ ਚਾਹੀਦਾ, ਇਸ ਬਾਰੇ ਵੀ ਸਾਡੇ ਸਰੋਤਿਆਂ ਨੂੰ ਜ਼ਰੂਰ ਜਾਣਕਾਰੀ ਦਿਓ।
0: ਠੀਕ ਹੈ ਜੀ, ਸਭ ਤੋਂ ਪਹਿਲਾਂ ਤਾਂ ਨੀਡ ਕੋਈ ਵੀ ਨੇੜੇ ਹੋਸਪਿਟਲ ਦੇ ਕੋਈ ਡਾਕਟਰ ਨਾਲ ਕੰਟੈਕਟ ਕਰੇ, ਨਹੀਂ ਤਾਂ ਜੇ ਤੁਸੀਂ ਸਾਡਾ ਨੰਬਰ ਦੇ ਸਕਦੇ ਹੋ, ਮੇਰਾ ਨੰਬਰ ਦੇ ਸਕਦੇ ਹੋ। ਬਹੁਤ ਹੀ ਸਿੰਪਲ ਪ੍ਰੋਸੀਜਰ ਹੈਗਾ ਜੀ, ਨੋਟੋ ਦੀ ਸਾਈਟ 'ਤੇ ਜਾ ਕੇ ਔਰਗਨ ਰਜਿਸਟ੍ਰੇਸ਼ਨ ਖੋਲ ਲੈਣਾ, ਆਪਾਂ ਉਹਦੇ 'ਤੇ ਓਪਨ ਕਰ ਲੈਣਾ। ਔਰਗਨ ਰਜਿਸਟ੍ਰੇਸ਼ਨ ਦੇ ਜਦੋਂ ਖੁੱਲ ਗਿਆ, ਉਸ ਵੇਲੇ ਅਸੀਂ ਉਹ ਮੰਗਦਾ ਹੈਗਾ ਤੁਹਾਡਾ ਆਧਾਰ ਕਾਰਡ ਨੰਬਰ। ਤੁਹਾਨੂੰ ਜਦੋਂ ਆਧਾਰ ਕਾਰਡ ਨੰਬਰ ਭਰਦੇ ਹਾਂ, ਤੁਹਾਨੂੰ OTP ਆਉਂਦਾ, ਤੁਸੀਂ ਉਹ ਫਿਲ ਕਰਕੇ ਇੱਕ ਫੋਰਮ ਖੁੱਲ ਜਾਂਦਾ
1: ਜੀ,
0: ਅਤੇ ਫੋਰਮ ਦੇ ਵਿੱਚ ਲਿਖਿਆ ਹੋਇਆ ਕਿ ਤੁਸੀਂ ਵੀ ਤੁਸੀਂ ਅੱਖਾਂ ਦਾਨ ਕਰਨੀਆਂ ਚਾਹੁੰਦੇ ਹੋ, ਲਿਵਰ ਕਰਨਾ ਚਾਹੁੰਦੇ ਹੋ, ਕੋਈ ਹੋਰ ਟਿਸ਼ੂ ਕਰਨੇ ਚਾਹੁੰਦੇ ਹੋ, ਇੱਕ ਪੂਰੀ ਲਿਸਟ ਆ ਜਾਂਦੀ ਹੈ
1: ਜੀ।
0: ਅਤੇ ਜਨਰਲੀ ਜਿਹੜਾ ਬੰਦਾ ਦਾਨੀ ਹੁੰਦਾ, ਉਹ ਕਹਿੰਦਾ ਵੀ ਜੋ ਲੋੜ ਆ ਉਹ ਕਰ ਲਿਓ, ਤਾਂ ਅਸੀਂ ਆਲ 'ਤੇ ਟਿੱਕ ਕਰ ਦਿੰਦੇ ਹਾਂ
1: ਜੀ। ਪੂਰੇ ਆਪਣਾ ਸਰੀਰ ਵੀ ਅਸੀਂ ਬੋਡੀ ਜਿਹੜੀ ਆ ਡੋਨੇਟ ਕਰ ਸਕਦੇ ਹਾਂ,
0: ਬੋਡੀ ਵੀ ਡੋਨੇਟ ਕਰ ਸਕਦੇ। ਹਾਂ, ਮੈਂ ਇਹ ਦੱਸਣਾ ਚਾਹੁੰਦਾ ਕਿ ਦੋ ਤਰ੍ਹਾਂ ਦਾ ਸਿਸਟਮ ਹੋਣਾ ਹੈਗਾ ਜੀ, ਕਿ ਇਹ ਜਨਰਲੀ ਜਿਹੜੀ ਆ ਆਈ ਡੋਨੇਸ਼ਨ ਆ, ਇਹ ਕਾਮਨ ਹੋ ਰਿਹਾ, ਕਿਉਂਕਿ ਆਫਟਰ ਡੈਥ ਟੂ ਜਿਹੜਾ 6-8 ਘੰਟੇ ਦੇ ਵਿੱਚ ਵਿੱਚ ਅਸੀਂ ਅੱਖਾਂ ਦਾਨ ਕਰ ਸਕਦੇ ਹਾਂ
1: ਜੀ।
0: ਉਹਦੇ ਵਿੱਚ ਸਿਰਫ ਇਹ ਹੁੰਦਾ ਕਿ ਅਸੀਂ ਉਹਨੂੰ ਉਹਦਾ ਸਰੀਰ ਜਿਹੜਾ ਹੈਗਾ ਉਹਦਾ ਸਿਰ ਉੱਚਾ ਕਰ ਦੇਣਾ ਚਾਹੀਦਾ, ਅਤੇ ਅੱਖਾਂ ਜੇ ਖੁੱਲੀਆਂ ਤਾਂ ਬੰਦ ਕਰਕੇ ਉਹਦੇ ਗਿੱਲਾ ਕੱਪੜਾ ਰੱਖ ਕੇ ਨੇੜੇ ਦੇ ਕਿਸੇ ਆਈ ਬੈਂਕ 'ਤੇ ਕੰਟੈਕਟ ਕਰੋ
1: ਜੀ।
0: ਆਈ ਬੈਂਕ ਦੀ ਟੀਮ ਘਰ ਵਿੱਚ ਹੀ ਆ ਕੇ ਦਾਨ ਕਰ ਲੈਂਦੀ ਹੈ
1: ਜੀ।
0: ਅਤੇ ਜਿਹੜਾ ਔਰਗਨ ਡੋਨੇਸ਼ਨ ਹੈ, ਇਹ ਮੈਂ ਦੱਸਣਾ ਚਾਹੁੰਦਾ ਸਾਰਿਆਂ ਨੂੰ ਕਿ ਔਰਗਨ ਡੋਨੇਸ਼ਨ ਸਿਰਫ ਇੱਕ ਬ੍ਰੇਨ ਡੈਥ ਕੇਸ ਹੋ ਜਾਂਦਾ। ਬ੍ਰੇਨ ਡੈਥ ਕੀ ਹੈ ਕਿ ਇਨ ਕੇਸ ਐਕਸੀਡੈਂਟ ਦੇ ਵਿੱਚ ਬੋਡੀ ਉਹਦਾ ਬ੍ਰੇਨ ਡੈਡ ਹੋ ਗਿਆ
1: ਜੀ।
0: ਬ੍ਰੇਨ ਡੈਡ ਦੇ ਵਿੱਚ ਕੀ ਹੁੰਦਾ ਜੀ ਕਿ ਜਿਹੜੇ ਸਾਡੇ ਡਾਕਟਰ ਸਾਹਿਬਾਨ ਹੈ, ਉਹ ਪਰਿਵਾਰ ਨੂੰ ਇਹ ਦੱਸ ਦਿੰਦੇ ਵੀ ਦੇਖੋ ਇਹਦਾ ਹੁਣ ਬ੍ਰੇਨ ਖਤਮ ਹੋ ਚੁੱਕਿਆ, ਔਰਗਨ ਠੀਕ ਆ, ਉਹਨੂੰ ਵੈਂਟੀਲੇਟਰ ਲੱਗ ਗਿਆ, ਉਹਨੂੰ ਆਕਸੀਜਨ ਦੇ ਰਹੇ ਹੈ, ਥੋੜ੍ਹਾ ਥੋੜ੍ਹਾ ਚੱਲੀ ਜਾਂਦਾ, ਬਟ ਉਹਦੀ ਡੈਥ ਹੋਣੀ ਹੀ ਹੋਣੀ ਹੈ ਬ੍ਰੇਨ ਡੈਡ ਕੇਸ 'ਚ
1: ਜੀ।
0: ਉਸ ਕੇਸ ਦੇ ਵਿੱਚ ਕਈ ਫੈਮਿਲੀ ਫਿਰ ਕਹਿ ਦਿੰਦੀਆਂ ਜੀ ਦੱਸੋ ਕੀ ਕਰੀਏ, ਅਤੇ ਅਸੀਂ ਉਸ ਵੇਲੇ ਕਹਿਣਾ ਚਾਹੀਦਾ ਕਿ ਇਹਦੇ ਔਰਗਨ ਡੋਨੇਟ ਕੀਤੇ ਹੋਏ ਆ, ਅਤੇ ਕਾਇੰਡਲੀ ਉਹ ਵੀ ਗਾਈਡ ਕਰਦੇ, ਜਨਰਲੀ ਡਾਕਟਰ ਸਾਹਿਬਾਨ ਵੀ ਗਾਈਡ ਕਰਦੇ ਵੀ ਇਹਦੇ ਔਰਗਨ ਡੋਨੇਟ ਕੀਤੇ ਜਾ ਸਕਦੇ ਆ
1: ਜੀ।
0: ਉਸ ਤੋਂ ਬਾਅਦ ਫਿਰ ਪਰਿਵਾਰ ਜਦੋਂ ਆਪਣੀ ਸਹਿਮਤੀ ਦੇ ਦਿੰਦਾ ਹੈਗਾ, ਫਿਰ ਉਸ ਹੋਸਪਿਟਲ ਦੇ ਡਾਕਟਰ ਹੀ ਕੰਟੈਕਟ ਕਰਦੇ ਆ

ਸਟੂਡੀਓ ਦੀ ਕੜੀ ਹੁਣ ਮੈਨੂੰ ਪੂਜਾ ਹਾਂਡਾ ਨੂੰ ਹੋਰ ਇਜਾਜ਼ਤ ਨਹੀਂ ਦੇ ਰਹੀ ਕਿ ਸੋਹਣੀ ਸਵੇਰ ਪ੍ਰੋਗਰਾਮ ਦੇ ਵਿੱਚ ਹੋਰ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਜਾਣ, ਹੋਰ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਣ। ਪਰ ਫਿਰ ਮੌਕਾ ਮਿਲੇਗਾ, ਫਿਰ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਜਾਣਕਾਰੀਆਂ ਲੈ ਕੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਵਾਂਗੀ। ਪਰ ਅੱਜ ਦਾ ਪ੍ਰੋਗਰਾਮ ਸੋਹਣੀ ਸਵੇਰ ਮੈਨੂੰ ਹੁਣ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇ ਦਿਓ। ਪਰ ਆਕਾਸ਼ਵਾਣੀ ਦੇ ਨਾਲ ਤੁਸੀਂ ਬਣੇ ਰਹਿਣਾ, ਕਿਉਂਕਿ ਹੋਰ ਬਹੁਤ ਸਾਰੇ ਸਿਲਸਿਲੇ ਤੁਹਾਡੇ ਤੱਕ ਅਜੇ ਆਉਣੇ ਬਾਕੀ ਨੇ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੋਹਣੀ ਸਵੇਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 8 ਵੱਜ ਰਹੇ ਨੇ। ਹੁਣ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸਮਾਚਾਰ ਸੁਣੋਗੇ, ਪਹਿਲਾਂ ਹਿੰਦੀ ਵਿੱਚ, 8:15 ਵਜੇ ਅੰਗਰੇਜ਼ੀ ਵਿੱਚ ਅਤੇ 8:30 ਵਜੇ ਸਾਡੇ ਇਸ ਕੇਂਦਰ ਤੋਂ ਪੰਜਾਬੀ ਵਿੱਚ ਖਬਰਾਂ ਸੁਣਾਈਆਂ ਜਾਣਗੀਆਂ।
1: ਐਚ ਦ ਰੇਨ, ਬਾਰਿਸ਼ ਕੇ ਪਾਣੀ ਕੀ ਏਕ ਏਕ ਬੂੰਦ ਕੋ ਹਮੇ ਬਚਾਨਾ ਹੈ, ਤੋ ਮੇਰਾ ਖਾਸ ਆਗ੍ਰਹ ਹੈ, ਵਰਸ਼ਾ ਕਾ ਬੂੰਦ ਬੂੰਦ ਪਾਣੀ ਹਮ ਮਿਲ ਕਰਕੇ ਬਚਾਏ।
2: ਚਲ ਹੈ ਤੋ ਹਮ ਹੈ, ਆਈਏ ਘਰੋਂ ਆਫਿਸੋਂ ਮੇਂ ਰੇਨ ਵਾਟਰ ਹਾਰਵੈਸਟਿੰਗ ਤਕਨੀਕ ਅਪਣਾਏ, ਰੀਚਾਰਜ ਪਿਟ ਔਰ ਸ਼ਾਫਟ ਬਨਵਾਏ, ਅਨਉਪਯੋਗੀ ਬੋਰਵੈਲੋ ਕੋ ਠੀਕ ਕਰੇ, ਜਲਾਸ਼ਯੋ ਸੇ ਗਾਦ ਨਿਕਾਲੇ, ਅਧਿਕ ਸੇ ਅਧਿਕ ਪੇੜ ਲਗਾਏ। ਇਸ ਬਾਰਿਸ਼ ਆਈਏ ਜੁੜੇ ਕੈਚ ਦ ਰੇਨ ਅਭਿਯਾਨ ਸੇ।
3: नमस्कार, आकाशवाणी से समाचार प्रभात के साथ मैं कनकलता।

0: ਸਮਝੌਤੇ ਨਾਲ ਫੌਜੀ ਸਹਿਯੋਗ ਤੇ ਰਣਨੀਤਿਕ ਭਾਈਵਾਲੀ ਮਜ਼ਬੂਤ ਹੋਵੇਗੀ। ਪਸ਼ੂ ਪਾਲਣ ਤੇ ਡੇਅਰੀ ਸਬੰਧੀ ਸਮਝੌਤਾ ਖੋਜ ਨਵੀਨਤਾ ਤੇ ਬਿਹਤਰ ਤਕਨਾਲੋਜੀ ਦੇ ਆਦਾਨ ਪ੍ਰਦਾਨ ਨੂੰ ਉਤਸ਼ਾਹਿਤ ਕਰੇਗਾ। ਸੈਰ ਸਪਾਟਾ ਸਮਝੌਤੇ ਨਾਲ ਦੋਵਾਂ ਮੁਲਕਾਂ ਦਰਮਿਆਨ ਸੈਰ ਸਪਾਟਾ ਤੇ ਯਾਤਰਾ ਸਹਿਯੋਗ ਵਧੇਗਾ। ਖੇਡਾਂ ਦੇ ਖੇਤਰ 'ਚ ਇੱਕ ਸਾਂਝੀ ਕਾਰਜ ਯੋਜਨਾ ਵੀ ਅਪਣਾਈ ਗਈ ਹੈ, ਜਦਕਿ ਆਫਤ ਪ੍ਰਬੰਧਨ ਸਮਝੌਤੇ ਨਾਲ ਆਫਤ ਤਿਆਰੀ, ਰਾਹਤ ਅਤੇ ਬਚਾਅ ਕਾਰਜਾਂ ਵਿੱਚ ਸਹਿਯੋਗ ਮਜ਼ਬੂਤ ਹੋਏਗਾ। ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 40 ਸਾਲਾਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਨਿਊਜ਼ੀਲੈਂਡ ਦੌਰਾ ਦੋਵਾਂ ਦੇਸ਼ਾਂ ਦੇ ਸਬੰਧਾਂ 'ਚ ਇੱਕ ਇਤਿਹਾਸਕ ਮੀਲ ਪੱਥਰ ਹੈ।
1: 40 साल के बाद भारत के प्रधानमंत्री का न्यूजीलैंड आना हुआ है और एक प्रकार से आपकी आर्थिक राजधानी में कार्यक्रम बना करके भारत और न्यूजीलैंड के संबंधों को एक नई ताकत देने का एक अवसर पैदा किया है। मैं आपका बहुत बहुत आभारी हूँ। ये हमारे संबंधों में एक ऐतिहासिक पड़ाव है जो हमारे संबंधों की नई ऊर्जा, हमारी मित्रता के नए संकल्प को दोहराने वाला है।
0: ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਦੌਰਾ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਨਵੀਆਂ ਉਚਾਈਆਂ ਤੇ ਲੈ ਜਾਏਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ ਰਣਨੀਤਿਕ ਭਾਈਵਾਲੀ ਕਾਇਮ ਕਰਕੇ ਇੱਕ ਮਹੱਤਵਪੂਰਨ ਕਦਮ ਚੁੱਕਿਆ ਜੋ ਭਵਿੱਖ ਦੇ ਸਹਿਯੋਗ ਨੂੰ ਨਵੀਂ ਦਿਸ਼ਾ ਦੇਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਮੁਕਤ ਵਪਾਰ ਸਮਝੌਤੇ ਦੀ ਦਿਸ਼ਾ 'ਚ ਹੋਈ ਪ੍ਰਗਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਅਤੇ ਨਿਊਜ਼ੀਲੈਂਡ ਹਿੰਦ ਪ੍ਰਸ਼ਾਂਤ ਖੇਤਰ 'ਚ ਸ਼ਾਂਤੀ, ਸਥਿਰਤਾ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਨੇ।
1: इस वर्ष दोनों देशों के बीच 9 महीनों के रिकॉर्ड समय में फ्री ट्रेड एग्रीमेंट किया है। यह आप सभी के लिए मार्केट एक्सेस, इन्वेस्टमेंट, सर्विसेज, टेक्नोलॉजी और टैलेंट मोबिलिटी के नए अवसर लेकर आएगा। मुझे विश्वास है हम 2030 तक द्विपक्षीय व्यापार को दोगुना बढ़ाएंगे।
0: ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦਾ ਸਰਕਾਰੀ ਭਵਨ ਵਿਖੇ ਰਸਮੀ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਸ੍ਰੀ ਮੋਦੀ ਅੱਜ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਨਗੇ ਅਤੇ ਉਦਯੋਗ ਤੇ ਖੇਡ ਜਗਤ ਦੀਆਂ ਪ੍ਰਮੁੱਖ ਹਸਤੀਆਂ ਨਾਲ ਵੀ ਮੁਲਾਕਾਤ ਕਰਨਗੇ। ਭਾਰਤੀ ਜਲ ਸੈਨਾ ਦੇ ਸਵਦੇਸ਼ੀ ਜੰਗੀ ਸਮੁੰਦਰੀ ਜਹਾਜ਼ ਸਟੀਲਟ ਫ੍ਰਿਗੇਟ INS ਮਹਿੰਦਰ ਗਿਰੀ ਨੂੰ ਅੱਜ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ 'ਚ ਪੂਰਬੀ ਜਲ ਸੈਨਾ ਦੇ ਬੇੜੇ 'ਚ ਸ਼ਾਮਲ ਕੀਤਾ ਜਾਏਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਇਸ ਨੂੰ ਭਾਰਤ ਦੀ ਰੱਖਿਆ ਆਤਮ ਨਿਰਭਰਤਾ ਵਾਲੇ ਇੱਕ ਮਹੱਤਵਪੂਰਨ ਉਪਲਬਧੀ ਮੰਨਿਆ ਜਾ ਰਿਹਾ ਹੈ। ਸਮਾਰੋਹ ਤੋਂ ਪਹਿਲਾਂ ਜਲ ਸੈਨਾ ਦੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਹਿੰਦ ਮਹਾਂਸਾਗਰ ਖੇਤਰ 'ਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣਾ ਭਾਰਤ ਦੀ ਮੁੱਖ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ 90% ਤੋਂ ਵੱਧ ਵਪਾਰ ਸਮੁੰਦਰੀ ਮਾਰਗਾਂ ਰਾਹੀਂ ਹੁੰਦਾ ਹੈ, ਜਿਸ ਨਾਲ ਸਮੁੰਦਰੀ ਸੁਰੱਖਿਆ ਬਹੁਤ ਮਹੱਤਵਪੂਰਨ ਹੋ ਗਈ ਹੈ। ਰੱਖਿਆ ਮੰਤਰੀ ਨੇ ਕਿਹਾ ਕਿ INS ਮਹਿੰਦਰਗਿਰੀ ਭਾਰਤ ਦੀਆਂ ਸਵਦੇਸ਼ੀ ਰੱਖਿਆ ਨਿਰਮਾਣ ਸਮਰੱਥਾਵਾਂ ਦਾ ਪ੍ਰਤੀਕ ਹੈ। 75% ਤੋਂ ਵੱਧ ਸਵਦੇਸ਼ੀ ਸਮੱਗਰੀ ਨਾਲ ਬਣਾਇਆ ਗਿਆ ਇਹ ਆਧੁਨਿਕ ਜੰਗੀ ਸਮੁੰਦਰੀ ਜਹਾਜ਼ ਅਤਿਆਧੁਨਿਕ ਸਟੀਲਥ ਟੈਕਨੋਲੋਜੀ ਨਾਲ ਲੈਸ ਹੈ ਅਤੇ ਹਰ ਤਰ੍ਹਾਂ ਦੇ ਸਮੁੰਦਰੀ ਕਾਰਜਾਂ ਨੂੰ ਸਫਲਤਾਪੂਰਵਕ ਪੂਰਾ ਕਰਨ ਦੇ ਵੀ ਸਮਰੱਥ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਜੰਗੀ ਸਮੁੰਦਰੀ ਜਹਾਜ਼ ਭਾਰਤ ਦੇ ਸਮੁੰਦਰੀ ਹਿੱਤਾਂ ਦੀ ਰਾਖੀ ਲਈ ਤਿਆਰ ਹੈ। ਰੱਖਿਆ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜੰਗ ਦੇ ਢੰਗ ਤਰੀਕੇ ਤੇਜ਼ੀ ਨਾਲ ਬਦਲ ਰਹੇ ਨੇ ਅਤੇ ਭਵਿੱਖ ਵਿੱਚ ਟਕਰਾਅ ਨਵੇਂ ਰੂਪ ਲੈ ਸਕਦਾ ਹੈ। ਉਨ੍ਹਾਂ ਹਥਿਆਰਬੰਦ ਬਲਾਂ ਨੂੰ ਆਪਣੇ ਹੁਨਰ ਨੂੰ ਲਗਾਤਾਰ ਅਪਗ੍ਰੇਡ ਕਰਨ, ਉਭਰ ਰਹੀਆਂ ਤਕਨਾਲੋਜੀਆਂ ਵਿੱਚ ਮੁਹਾਰਤ ਹਾਸਲ ਕਰਨ ਅਤੇ ਵਿਕਸਿਤ ਹੋ ਰਹੀਆਂ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਰੀਰਕ ਅਤੇ ਮਾਨਸਿਕ ਤੌਰ 'ਤੇ ਤਿਆਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਹਥਿਆਰਬੰਦ ਬਲਾਂ ਨੂੰ ਸਭ ਤੋਂ ਵਧੀਆ ਹਥਿਆਰਾਂ, ਤਕਨਾਲੋਜੀ ਅਤੇ ਸਰੋਤਾਂ ਨਾਲ ਲੈਸ ਕਰਨਾ ਜਾਰੀ ਰੱਖੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਦੇਸ਼ ਦੀ ਸਾਹਲੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਗ੍ਰਹਿ ਮੰਤਰੀ ਨੇ ਬੰਦਰਗਾਹਾਂ ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨਾਲ ਬੰਦਰਗਾਹ ਸੁਰੱਖਿਆ ਬਿਊਰੋ ਦੀ ਸਥਾਪਨਾ 'ਚ ਹੋਈ ਪ੍ਰਗਤੀ ਦੀ ਸਮੀਖਿਆ ਦੌਰਾਨ ਇਹ ਗੱਲ ਕਹੀ। ਗ੍ਰਹਿ ਮੰਤਰੀ ਨੇ ਕਿਹਾ ਕਿ ਬੰਦਰਗਾਹ ਸੁਰੱਖਿਆ ਦੀ ਜ਼ਿੰਮੇਵਾਰੀ ਸਿਰਫ ਲਾਇਸੈਂਸ ਪ੍ਰਾਪਤ ਨਿੱਜੀ ਸੁਰੱਖਿਆ ਏਜੰਸੀਆਂ ਨੂੰ ਸੌਂਪੀ ਜਾਣੀ ਚਾਹੀਦੀ ਹੈ ਅਤੇ ਸਿਰਫ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਵੱਲੋਂ ਸਿਖਲਾਈ ਪ੍ਰਾਪਤ ਕਰਮਚਾਰੀਆਂ ਨੂੰ ਹੀ ਤੈਨਾਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਮੌਜੂਦਾ ਬੁਨਿਆਦੀ ਢਾਂਚੇ ਦੀ ਵਰਤੋਂ ਕਰਦੇ ਹੋਏ ਬੰਦਰਗਾਹ ਸੁਰੱਖਿਆ ਸਿਖਲਾਈ ਸੰਸਥਾਨ 'ਚ ਸਿਖਲਾਈ ਛੇਤੀ ਤੋਂ ਛੇਤੀ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ। ਗ੍ਰਹਿ ਮੰਤਰੀ ਨੇ ਅਧਿਕਾਰੀਆਂ ਨੂੰ ਬਿਊਰੋ ਅਧੀਨ ਤੈਨਾਤ ਕੀਤੇ ਜਾਣ ਵਾਲੇ ਸਾਰੇ ਸੁਰੱਖਿਆ ਕਰਮਚਾਰੀਆਂ ਦਾ ਇੱਕ ਵਿਆਪਕ ਡੇਟਾਬੇਸ ਬਣਾਉਣ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਬਿਊਰੋ ਦੇ ਸੁਰੱਖਿਆ ਢਾਂਚੇ ਅਧੀਨ ਆਉਣ ਵਾਲੀਆਂ ਸਾਰੀਆਂ ਬੰਦਰਗਾਹਾਂ ਦੇ ਕੰਟੇਨਰ ਸਕੈਨਿੰਗ ਦੀ ਸਹੂਲਤ ਵੀ ਹੋਣੀ ਚਾਹੀਦੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅੱਜ ਬਿਹਾਰ ਦੇ ਇੱਕ ਦਿਨਾਂ ਦੌਰੇ 'ਤੇ ਗਿਆ ਜਾਣਗੇ। ਇਸ ਦੌਰਾਨ ਉਹ ਬਿਹਾਰ ਦੇ ਲੋਕ ਪ੍ਰਸ਼ਾਸਨ ਅਤੇ ਦਿਹਾਤੀ ਵਿਕਾਸ ਸੰਸਥਾਨ ਵਿਖੇ ਬਿਹਾਰ ਵਿਧਾਨ ਸਭਾ ਦੇ ਮੈਂਬਰਾਂ ਲਈ ਸਿਖਲਾਈ ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਨਗੇ। ਕਾਨੂੰਨ ਅਤੇ ਨਿਆਂ ਰਾਜ ਮੰਤਰੀ ਅਰਜਨ ਰਾਮ ਮੇਘਵਾਲ ਨੇ ਕਿਹਾ ਕਿ ਆਰਟੀਫਿਸ਼ਲ ਇੰਟੈਲੀ

0: ਏਜੰਸ ਦੀ ਵਰਤੋਂ ਭਾਰਤ ਦੇ ਸੱਭਿਆਚਾਰ ਤੇ ਵਿਰਾਸਤ ਦੀ ਸੰਭਾਲ ਤੇ ਸਮਾਵੇਸ਼ੀ ਵਿਕਾਸ ਲਈ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਜਾਣੀ ਚਾਹੀਦੀ ਹੈ। ਨਵੀਂ ਦਿੱਲੀ 'ਚ ਇੱਕ ਕਿਤਾਬ ਜਾਰੀ ਕਰਨ ਬਾਰੇ ਸਮਾਗਮ 'ਚ ਬੋਲਦਿਆਂ ਉਹਨਾਂ ਕਿਹਾ ਕਿ ਤਕਨੀਕੀ ਤਰੱਕੀ ਭਾਰਤ ਦੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਅਤੇ ਕੌਮੀ ਤਰਜੀਹਾਂ ਦੇ ਮੁਤਾਬਕ ਹੋਣੀ ਚਾਹੀਦੀ ਹੈ। ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਸਵਿਤਰੀ ਠਾਕੁਰ ਨੇ ਕਿਹਾ ਕਿ ਔਰਤਾਂ ਨੂੰ ਨਾ ਸਿਰਫ ਨਵੀਆਂ ਤਕਨਾਲੋਜੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ, ਸਗੋਂ ਉਹਨਾਂ ਦੇ ਵਿਕਾਸ 'ਚ ਸਰਗਰਮ ਭਾਗੀਦਾਰ ਵੀ ਬਣਨਾ ਚਾਹੀਦਾ ਹੈ। ਪੰਜਾਬ ਭਰ ਵਿੱਚ ਚੱਲ ਰਹੀ ਵਿਸ਼ੇਸ਼ ਤੀਬਰ ਸੋਧ SIR ਤਹਿਤ ਘਰ ਘਰ ਜਾ ਕੇ ਗਣਨਾ ਫਾਰਮ ਭਰਨ ਦੀ ਕਾਰਵਾਈ ਪ੍ਰਗਤੀ ਅਧੀਨ ਹੈ ਅਤੇ ਕਾਰਜ 24 ਜੁਲਾਈ ਤੱਕ ਜਾਰੀ ਰਹੇਗਾ। ਇਸ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ ਸੂਬੇ ਭਰ ਦੇ ਸਾਰੇ ਪੋਲਿੰਗ ਬੂਥਾਂ 'ਤੇ ਅੱਜ ਤੋਂ 2 ਦਿਨਾਂ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ। ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋਇਆ ਇਹ ਵਿਸ਼ੇਸ਼ ਕੈਂਪ ਦੁਪਹਿਰ 3 ਵਜੇ ਤੱਕ ਲੱਗੇਗਾ, ਜਿਸ ਨਾਲ ਵੋਟਰ ਆਪਣੇ ਗਣਨਾ ਫਾਰਮ ਭਰ ਸਕਦੇ ਨੇ ਅਤੇ ਜਮ੍ਹਾਂ ਵੀ ਕਰਵਾ ਸਕਦੇ ਨੇ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਤਾ ਮਿੱਤਰਾ ਨੇ ਸੂਬੇ ਦੇ ਵੋਟਰਾਂ ਨੂੰ ਇਹਨਾਂ ਕੈਂਪਾਂ 'ਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਕੇਂਦਰੀ ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਅੱਜ ਨਾਗਪੁਰ ਵਿੱਚ ਬ੍ਰਿਕਸ ਦੇਸ਼ਾਂ ਦੇ ਟਰਾਂਸਪੋਰਟ ਮੰਤਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਇਹ ਮੀਟਿੰਗ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਦੇ ਵਿਸ਼ੇ ਲਚਕਤਾ, ਨਵੀਨਤਾ, ਸਹਿਯੋਗ ਅਤੇ ਨਿਰੰਤਰ ਵਿਕਾਸ 'ਤੇ ਕੇਂਦਰਿਤ ਹੈ। ਮੀਟਿੰਗ ਵਿੱਚ ਬ੍ਰਿਕਸ ਮੁਲਕਾਂ ਦਰਮਿਆਨ ਆਵਾਜਾਈ ਖੇਤਰ 'ਚ ਸਹਿਯੋਗ ਵਧਾਉਣ ਅਤੇ ਇੱਕ ਸਾਂਝੀ ਆਵਾਜਾਈ ਰਣਨੀਤੀ 'ਤੇ ਚਰਚਾ ਕੀਤੀ ਜਾਵੇਗੀ। ਨਾਈਜੀਰੀਆ ਵਿੱਚ ਸੁਰੱਖਿਆ ਏਜੰਸੀਆਂ ਨੇ ਲਗਭਗ 2 ਮਹੀਨੇ ਪਹਿਲਾਂ ਅਗਵਾ ਕੀਤੇ ਗਏ ਬੱਚਿਆਂ ਅਤੇ ਸਕੂਲੀ ਬੱਚਿਆਂ ਨੂੰ ਸੁਰੱਖਿਅਤ ਢੰਗ ਨਾਲ ਬਚਾ ਲਿਆ। ਇਹ ਕਾਰਜ ਦੱਖਣ ਪੱਛਮੀ ਓਯੋ ਰਾਜ ਵਿੱਚ ਹੋਇਆ। ਇੱਕ ਸਰਕਾਰੀ ਬੁਲਾਰੇ ਮੁਤਾਬਕ ਕਾਰਜ ਦੌਰਾਨ 8 ਸ਼ੱਕੀ ਅਗਵਾਹਕਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਦਕਿ ਕਈ ਹੋਰ ਮਾਰੇ ਗਏ ਨੇ। ਉਨ੍ਹਾਂ ਕਿਹਾ ਕਿ ਬੰਦਕਾਂ ਦੀ ਰਿਹਾਈ ਲਈ ਕੋਈ ਫਿਰੌਤੀ ਨਹੀਂ ਦਿੱਤੀ ਗਈ ਅਤੇ ਨਾ ਹੀ ਕੈਦੀਆਂ ਦਾ ਆਦਾਨ ਪ੍ਰਦਾਨ ਕੀਤਾ ਗਿਆ। ਯੋ ਰਾਜ ਦੇ ਗਵਰਨਰ ਸਈ ਮਾਕਿੰਦੇ ਨੇ ਸਫਲ ਕਾਰਜ ਵਾਸਤੇ ਸੁਰੱਖਿਆ ਬਲਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਬਚਾਏ ਗਏ ਵਿਅਕਤੀਆਂ ਨੂੰ ਡਾਕਟਰੀ ਅਤੇ ਮਨੋਵਿਗਿਆਨਿਕ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਅਰੁਣਾਚਲ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਲੱਦਾਖ ਅਤੇ ਜੰਮੂ ਕਸ਼ਮੀਰ 'ਚ ਭਾਰੀ ਮੀਂਹ ਪੈਣ ਬਾਰੇ ਪੇਸ਼ੀਨਗੋਈ ਕੀਤੀ ਹੈ। ਜਲੰਧਰ ਦੇ ਮੋਹਾਲੀ ਸਮੇਤ ਹੋਰਨਾਂ ਕੁਝ ਥਾਵਾਂ 'ਤੇ ਵੀ ਬੀਤੀ ਰਾਤ ਤੋਂ ਹਲਕੀ ਬਾਰਿਸ਼ ਹੋਈ ਹੈ, ਹੁਣ ਵੀ ਬਦਲਵਾਈ ਬਣੀ ਹੋਈ ਹੈ। ਉਧਰ ਦਿੱਲੀ 'ਚ ਗਰਜ ਚਮਕ ਦੇ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਲੰਡਨ ਦੇ ਲਾਰਡਸ ਵਿਖੇ ਪਹਿਲੇ ਮਹਿਲਾ ਕ੍ਰਿਕਟ ਟੈਸਟ ਦੇ ਦੂਜੇ ਦਿਨ ਅੱਜ ਇੰਗਲੈਂਡ ਪਹਿਲੀ ਪਾਰੀ ਵਿੱਚ ਕੱਲ੍ਹ ਦੇ 1 ਵਿਕਟ ਅਤੇ 21 ਦੌੜਾਂ ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕਰੇਗਾ। ਕੱਲ੍ਹ ਖੇਡ ਖਤਮ ਹੋਣ 'ਤੇ ਮਾਇਆ ਬਾਉਚੀਅਰ ਅਤੇ 17 ਦੌੜਾਂ 'ਤੇ ਅਤੇ ਹੀਥਰ ਨਾਈਟ 1 ਦੌੜ 'ਤੇ ਕ੍ਰੀਜ਼ 'ਤੇ ਸਨ। ਇਸ ਤੋਂ ਪਹਿਲਾਂ ਭਾਰਤ ਨੇ ਪਹਿਲੀ ਪਾਰੀ ਵਿੱਚ 285 ਦੌੜਾਂ ਬਣਾਈਆਂ ਸਨ। ਸਮ੍ਰਿਤੀ ਮੰਧਾਨਾ ਨੇ 83 ਦੌੜਾਂ, ਜਦਕਿ ਕਪਤਾਨ ਹਰਮਨਪ੍ਰੀਤ ਕੌਰ ਅਤੇ ਦੀਪਤੀ ਸ਼ਰਮਾ ਨੇ ਅਰਧ ਸੈਂਕੜੇ ਲਗਾਏ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਭਾਰਤ ਅਤੇ ਨਿਊਜ਼ੀਲੈਂਡ ਨੇ ਆਰਥਿਕ ਅਤੇ ਰਣਨੀਤਿਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਰੱਖਿਆ, ਆਫਤ ਪ੍ਰਬੰਧਨ ਅਤੇ ਪਸ਼ੂ ਪਾਲਣ ਨਾਲ ਜੁੜੇ 5 ਸਮਝੌਤਿਆਂ 'ਤੇ ਦਸਤਖਤ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਲੈਂਡ ਵਿੱਚ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਵਫ਼ਦ ਪੱਧਰੀ ਗੱਲਬਾਤ ਕੀਤੀ। ਕਿਹਾ, ਭਾਰਤ ਅਤੇ ਨਿਊਜ਼ੀਲੈਂਡ ਹਿੰਦ ਪ੍ਰਸ਼ਾਂਤ ਖੇਤਰ 'ਚ ਸ਼ਾਂਤੀ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਨੇ। ਸਵਦੇਸ਼ੀ ਜੰਗੀ ਸਮੁੰਦਰੀ ਜਹਾਜ਼ INS ਮਹਿੰਦਰਗਿਰੀ ਅੱਜ ਜਲ ਸੈਨਾ ਵਿੱਚ ਸ਼ਾਮਲ ਹੋਵੇਗਾ। ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ 'ਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ। ਅਤੇ ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 'ਤੇ। ਨਮਸਕਾਰ।
1: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
3: ਘਰ ਤੋਂ ਕੰਮ ਕਰੋ, ਵਾਧੂ ਤਨਖਾਹ, ਬਸ ਇੱਕ ਕਲਿੱਕ ਤੇ। ਵਾਹ ਜੀ ਵਾਹ।
4: ਫਸੀ
5: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
4: ਜਾਣਕਾਰ ਬਣੋ, ਸੁਚੇਤ ਰਹੋ।
1: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ

0: ਸੁਨਹਿਰੀ ਮੌਕਾ ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
1: ਵੀਡੀਓ ਵੇਬ 347.6 ਮੀਟਰ ਜਾਂ 873 ਕਿਲੋਹਰਟਜ਼ ਸੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ। ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾ ਗੀਤ ਐਮੀ ਵਿਰਕ ਦੀ ਆਵਾਜ਼ ਦੇ ਵਿੱਚ ਜਵਾਕ ਫਿਲਮ ਦੇ ਵਿੱਚੋਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਪੰਜਾਬੀ ਫਿਲਮਾਂ ਦੇ ਵਿੱਚੋਂ ਗੀਤ ਸੁਣ ਰਹੇ ਹੋ ਅਤੇ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸ਼ੇਰਾ ਫਿਲਮ ਦੇ ਵਿੱਚੋਂ ਤੁਹਾਨੂੰ ਸੁਣਾ ਰਹੇ ਹਾਂ। ਆਵਾਜ਼ ਹੈ ਵਿਸ਼ਾਲ ਮਿਸ਼ਰਾ ਦੀ।

ਆਓ ਅੱਜ ਦੇ ਇਸ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਹੁਣ ਸੁਣਦੇ ਹਾਂ ਪਿਓਰ ਪੰਜਾਬੀ ਫਿਲਮ ਦੇ ਵਿੱਚੋਂ ਲਿਆ ਸੰਜੀਵ ਦੀ ਆਵਾਜ਼ ਦੇ ਵਿੱਚ ਗਾਇਆ ਅੱਜ ਦੇ ਇਸ ਪ੍ਰੋਗਰਾਮ ਦਾ ਆਖਰੀ ਗੀਤ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9 ਵੱਜ ਚੁੱਕੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਭਾਰਤ ਅਤੇ ਨਿਊਜ਼ੀਲੈਂਡ ਨੇ ਆਰਥਿਕ ਅਤੇ ਰਣਨੀਤਿਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਰੱਖਿਆ, ਆਫਤ ਪ੍ਰਬੰਧਨ ਅਤੇ ਪਸ਼ੂ ਪਾਲਣ ਨਾਲ ਜੁੜੇ 5 ਸਮਝੌਤਿਆਂ 'ਤੇ ਦਸਤਖਤ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਲੈਂਡ ਵਿੱਚ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਵਫਦ ਪੱਧਰੀ ਗੱਲਬਾਤ ਕੀਤੀ। ਕਿਹਾ ਭਾਰਤ ਅਤੇ ਨਿਊਜ਼ੀਲੈਂਡ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਨੇ। ਸਵਦੇਸ਼ੀ ਜੰਗੀ ਸਮੁੰਦਰੀ ਜਹਾਜ਼ INS ਮਹਿੰਦਰਗਿਰੀ ਅੱਜ ਜਲ ਸੈਨਾ ਵਿੱਚ ਸ਼ਾਮਲ ਹੋਵੇਗਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੰਦਰਗਾਹ ਸੁਰੱਖਿਆ ਬਿਊਰੋ ਦੀ ਸਥਾਪਨਾ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ। ਕਿਹਾ ਸਰਕਾਰ ਦੇਸ਼ ਦੀ ਸਾਲੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਏ। ਕੇਂਦਰ ਸਰਕਾਰ ਨੇ ਉੱਚ ਅਲਕੋਹਲ ਮਾਤਰਾ ਵਾਲੀਆਂ ਦਵਾਈਆਂ ਦੇ ਨਿਯਮਾਂ ਨੂੰ ਹੋਰ ਸਖ਼ਤ ਕਰਨ ਲਈ ਕਾਨੂੰਨ ਵਿੱਚ ਸੋਧ ਕੀਤੀ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਵਿੱਚ ਵੱਖ ਵੱਖ ਥਾਵਾਂ 'ਤੇ ਬੂਟੇ ਲਾ ਕੇ ਵਨ ਮਹਾਂਉਤਸਵ 2026 ਦੀ ਸ਼ੁਰੂਆਤ ਕੀਤੀ। ਪੰਜਾਬ ਭਰ ਵਿੱਚ ਚੱਲ ਰਹੀ ਵਿਸ਼ੇਸ਼ ਤੀਬਰ ਸੋਧ SIR ਤਹਿਤ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ ਸੂਬੇ ਭਰ ਦੇ ਸਾਰੇ ਪੋਲਿੰਗ ਬੂਥਾਂ 'ਤੇ ਅੱਜ ਤੋਂ 2 ਦਿਨਾਂ ਵਿਸ਼ੇਸ਼

ਰੁਸਣਾ ਵੀ ਇਸ਼ਕ ਦੀ ਇੱਕ ਅਦਾ ਹੁੰਦੀ ਹੈ, ਮਨਾਉਣਾ ਮੁਹੱਬਤ ਦੀ ਵਫਾ ਹੁੰਦੀ ਹੈ। ਜਿੱਥੇ ਦਿਲਾਂ ਦੇ ਵਿੱਚ ਸੱਚਾ ਪਿਆਰ ਵਸਦਾ ਹੋਵੇ, ਉੱਥੇ ਹਰ ਨਾਰਾਜ਼ਗੀ ਵੀ ਦੁਆ ਬਣ ਜਾਂਦੀ ਹੈ ਜੀ। ਦੋਸਤੋ, ਅਕਸਰ ਪਿਆਰ ਮੁਹੱਬਤ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਸ ਪਿਆਰ ਮੁਹੱਬਤ ਦੇ ਵਿੱਚ ਰੁਸਣਾ ਮਨਾਉਣਾ ਵੀ ਉਸ ਦੀ ਇੱਕ ਅਲੱਗ ਹੀ ਕਲਾ ਹੁੰਦੀ ਹੈ ਅਤੇ ਇਸ ਦਾ ਆਪਣਾ ਹੀ ਇੱਕ ਅਲੱਗ ਮਜ਼ਾ ਆਉਂਦਾ। ਜਦੋਂ ਪਿਆਰ ਦੇ ਵਿੱਚ ਰੁੱਸਦੇ ਹੋਏ ਮਹਿਬੂਬ ਨੂੰ ਮਨਾਇਆ ਜਾਂਦਾ ਹੈ ਤਾਂ ਬਹੁਤ ਸਾਰੇ ਗੀਤ ਸਾਡੇ ਜ਼ਿਹਨ ਦੇ ਵਿੱਚ ਆ ਜਾਂਦੇ ਨੇ ਅਤੇ ਮੇਰੇ ਜ਼ਿਹਨ ਦੇ ਵਿੱਚ ਤਾਂ ਇਸ ਵੇਲੇ ਬਹੁਤ ਗੀਤ ਗੁਣਗੁਣਾ ਵੀ ਰਹੇ ਨੇ, ਘੁੰਮ ਵੀ ਰਹੇ ਨੇ ਅਤੇ ਤੁਸੀਂ ਵੀ ਸੋਚ ਰਹੇ ਹੋ ਨਾ ਉਹਨਾਂ ਗੀਤਾਂ ਬਾਰੇ। ਤੁਹਾਡੀ ਅਤੇ ਮੇਰੇ ਪਸੰਦ ਦੇ ਗੀਤ ਦੇਖਦੇ ਹਾਂ ਵੀ ਕਿੰਨੇ ਮੈਚ ਕਰਦੇ ਆ। ਇਸ ਸਭ ਦੇ ਲਈ ਅੱਜ ਦਾ ਫਿਲਮ ਸੰਗੀਤ ਪ੍ਰੋਗਰਾਮ ਲੈ ਕੇ ਮੈਂ ਪੂਜਾ ਹਾਂਡਾ ਤੁਹਾਡੇ ਸਭ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਅਤੇ ਉਮੀਦ ਕਰਦੀ ਹਾਂ ਕਿ ਇਸ ਰੁਸਨ ਮਨਾਉਣ ਦੀ ਕਲਾ ਨੂੰ ਅਸੀਂ ਇਹਨਾਂ ਗੀਤਾਂ ਦੇ ਜ਼ਰੀਏ, ਆਪਣੀ ਗੱਲਬਾਤ ਦੇ ਜ਼ਰੀਏ ਤੁਹਾਡੇ ਤੱਕ ਜ਼ਰੂਰ ਸਹੀ ਤਰੀਕੇ ਨਾਲ ਪਹੁੰਚਾ ਪਾਵਾਂਗੇ ਅਤੇ ਤੁਸੀਂ ਇਹਨਾਂ ਰੁਸਨ ਮਨਾਉਣ ਦੇ ਗੀਤਾਂ ਦਾ ਭਰਪੂਰ ਆਨੰਦ ਉਠਾਓਗੇ, ਇਸ ਦਾ ਮੈਨੂੰ ਪੂਰਾ ਯਕੀਨ ਹੈ। ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਕੀਤੀ ਹੈ ਆਸ ਕਾ ਪੰਛੀ ਫਿਲਮ ਦੇ ਵਿੱਚੋਂ ਲਏ ਮੁਕੇਸ਼ ਅਤੇ ਲਤਾ ਮੰਗੇਸ਼ਕਰ ਦੀਆਂ ਆਵਾਜ਼ਾਂ ਦੇ ਵਿੱਚ। ਕਾਏ ਇਸ ਖੂਬਸੂਰਤ ਰੁਸਨ ਮਨਾਉਣ ਦੀ ਕਲਾ ਨੂੰ ਸਾਡੇ ਤੱਕ ਪਹੁੰਚਾਉਂਦੇ ਗੀਤ ਦੇ ਨਾਲ।

ਜੀ ਦੋਸਤੋ, ਇਨਸਾਨੀ ਰਿਸ਼ਤਿਆਂ ਦੀ ਸਭ ਤੋਂ ਵੱਡੀ ਖੂਬਸੂਰਤੀ ਇਹ ਹੈ ਕਿ ਇਹਨਾਂ ਦੇ ਵਿੱਚ ਪਿਆਰ ਵੀ ਹੈ ਹੁੰਦਾ ਹੈ, ਤਕਰਾਰ ਵੀ ਹੈ ਅਤੇ ਫਿਰ ਮਨਾਉਣ ਦਾ ਮਿੱਠਾ ਅਹਿਸਾਸ ਵੀ ਹੈ। ਜਿੱਥੇ ਪਿਆਰ ਹੁੰਦਾ ਹੈ ਉੱਥੇ ਕਦੇ ਕਦੇ ਨਿੱਕੀਆਂ ਨਿੱਕੀਆਂ ਗੱਲਾਂ 'ਤੇ ਰੁੱਸਣਾ ਵੀ ਸੁਭਾਵਿਕ ਹੁੰਦਾ ਹੈ। ਪਰ ਰਿਸ਼ਤਿਆਂ ਦੀ ਅਸਲ ਮਜ਼ਬੂਤੀ ਇਸ ਗੱਲ ਵਿੱਚ ਨਹੀਂ ਕਿ ਕਦੇ ਮਤਭੇਦ ਨਾ ਹੋਣ, ਸਗੋਂ ਇਸ ਵਿੱਚ ਹੈ ਕਿ ਰੁੱਸੇ ਦਿਲਾਂ ਨੂੰ ਪਿਆਰ ਦੇ ਨਾਲ ਕਿਵੇਂ ਮਨਾਇਆ ਜਾ ਸਕਦਾ ਹੈ।

ਜੀ ਦੋਸਤੋ, ਰੁਸਣਾ ਵੀ ਕਈ ਵਾਰੀ ਆਪਣੇਪਨ ਦਾ ਪ੍ਰਤੀਕ ਹੁੰਦਾ। ਜਦੋਂ ਸਾਨੂੰ ਕਿਸੇ ਤੋਂ ਉਮੀਦ ਹੁੰਦੀ ਹੈ, ਉਦੋਂ ਹੀ ਉਸ ਦੀ ਕੋਈ ਗੱਲ ਸਾਨੂੰ ਦੁੱਖ ਪਹੁੰਚਾਉਂਦੀ ਹੈ। ਪਰ ਜੇ ਇਹ ਰੁਸਣਾ ਲੰਮਾ ਖਿੱਚ ਜਾਵੇ ਤਾਂ ਇਹ ਦਿਲਾਂ ਦੇ ਵਿਚਕਾਰ ਦੂਰੀ ਵੀ ਪੈਦਾ ਕਰ ਦਿੰਦੀ ਹੈ। ਇਸ ਲਈ ਸਮੇਂ ਸਿਰ ਗੱਲਬਾਤ ਕਰਨਾ, ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣਾ ਹਰ ਰਿਸ਼ਤੇ ਦੇ ਵਿੱਚ ਬਹੁਤ ਜ਼ਰੂਰੀ ਹੁੰਦਾ ਹੈ।

ਜੀ ਦੋਸਤੋ, ਮਨਾਉਣ ਦੀ ਕਲਾ ਸਿਰਫ ਮਾਫ਼ ਕਰਨਾ, ਕਹਿ ਦੇਣਾ ਹੀ ਇੱਕ ਨਹੀਂ ਹੁੰਦੀ। ਇਹ ਸਾਹਮਣੇ ਵਾਲੇ ਦੀਆਂ ਭਾਵਨਾਵਾਂ ਦਾ ਆਦਰ ਕਰਨਾ, ਉਸ ਦੀ ਗੱਲ ਆਰਾਮ ਨਾਲ ਧੀਰਜ ਨਾਲ ਸੁਣਨਾ, ਆਪਣੇ ਪਿਆਰ ਨੂੰ ਵਿਹਾਰ ਦੇ ਰਾਹੀਂ ਪ੍ਰਗਟ ਕਰਨਾ, ਕਈ ਵਾਰੀ ਇੱਕ ਮੁਸਕਾਨ, ਇੱਕ ਗਿਲ, ਗਲੇ ਮਿਲਣਾ, ਇੱਕ ਸੱਚਾ ਸ਼ਬਦ ਜਾਂ ਇੱਕ ਛੋਟੀ ਜਿਹੀ ਕੋਸ਼ਿਸ਼ ਉਹ ਕਰ ਦਿੰਦੀ ਹੈ ਜੋ ਲੰਬੀਆਂ ਦਲੀਲਾਂ ਵੀ ਨਹੀਂ ਕਰ ਸਕਦੀਆਂ।

ਜੀ ਦੋਸਤੋ, ਹਰ ਰਿਸ਼ਤੇ ਦੇ ਵਿੱਚ ਅਹੰਕਾਰ ਦੀ ਥਾਂ ਪਿਆਰ ਨੂੰ ਦੇਣੀ ਚਾਹੀਦੀ ਹੈ। ਜੇ ਦੋਵੇਂ ਪੱਖ ਸਿਰਫ ਆਪਣੀ ਹੀ ਗੱਲ ਮਨਵਾਉਣ ਦੀ ਕੋਸ਼ਿਸ਼ ਕਰਨ ਤਾਂ ਰਿਸ਼ਤੇ ਕਮਜ਼ੋਰ ਹੋ ਜਾਂਦੇ ਨੇ, ਪਰ ਜਦੋਂ ਕੋਈ ਵੀ ਇੱਕ ਪਹਿਲ ਕਰਕੇ ਮਨਾਉਣ ਦਾ ਹੱਥ ਵਧਾ ਲੈਂਦਾ ਹੈ ਤਾਂ ਨਾਰਾਜ਼ਗੀ ਦੀਆਂ ਕੰਧਾਂ ਟਹਿ ਜਾਂਦੀਆਂ ਨੇ ਅਤੇ ਪਿਆਰ ਹੋਰ ਵੀ ਡੂੰਘਾ ਹੋ ਜਾਂਦਾ ਹੈ।

ਜੀ ਦੋਸਤੋ, ਅੱਜ ਦੇ ਰੁਝੇਵੇਂ ਭਰੇ ਜੀਵਨ ਦੇ ਵਿੱਚ ਲੋਕਾਂ ਦੇ ਕੋਲ ਸਮਾਂ ਤਾਂ ਹੈ, ਪਰ ਇੱਕ ਦੂਜੇ ਦੇ ਲਈ ਸਬਰ ਅਤੇ ਸਮਝ ਘੱਟ ਰਹੀ ਹੈ। ਜੇ ਅਸੀਂ ਰਿਸ਼ਤਿਆਂ ਨੂੰ ਸਾਂਭਣਾ ਚਾਹੁੰਦੇ ਹਾਂ ਤਾਂ ਰੁੱਸਣ ਨਾਲੋਂ ਮਨਾਉਣ ਦੀ ਆਦਤ ਸਾਨੂੰ ਸਾਰਿਆਂ ਨੂੰ ਆਪਣੇ ਵਿੱਚ ਪੈਦਾ ਕਰਨੀ ਪਵੇਗੀ, ਕਿਉਂਕਿ ਜਿੱਤ ਹਮੇਸ਼ਾ ਬਹਿਸ ਦੀ ਨਹੀਂ

ਜੀ ਦੋਸਤੋ, ਅਸੀਂ ਕਹਿ ਸਕਦੇ ਹਾਂ ਕਿ ਰੁਸਣਾ ਇੱਕ ਭਾਵਨਾ ਹੈ, ਪਰ ਮਨਾਉਣਾ ਉਸ ਨੂੰ ਇੱਕ ਕਲਾ ਹੈ। ਜਿਸ ਨੇ ਕਲਾ ਸਿੱਖ ਲਈ, ਉਹ ਨਾ ਸਿਰਫ ਆਪਣੇ ਰਿਸ਼ਤਿਆਂ ਨੂੰ ਖੂਬਸੂਰਤ ਬਣਾ ਲੈਂਦਾ ਹੈ, ਸਗੋਂ ਆਪਣੇ ਜੀਵਨ ਨੂੰ ਵੀ ਪਿਆਰ, ਵਿਸ਼ਵਾਸ ਅਤੇ ਖੁਸ਼ੀਆਂ ਦੇ ਨਾਲ ਭਰ ਲੈਂਦਾ ਹੈ। ਅਸਲ ਸਿਆਣਪ ਇਸ ਦੇ ਵਿੱਚ ਨਹੀਂ ਕਿ ਕੌਣ ਸਹੀ ਹੈ, ਸਗੋਂ ਇਸ ਦੇ ਵਿੱਚ ਹੈ ਕਿ ਕੌਣ ਰਿਸ਼ਤੇ ਨੂੰ ਸਲਾਮਤ ਰੱਖ ਸਕਦਾ ਹੈ।

ਜੀ ਦੋਸਤੋ, ਰਿਸ਼ਤੇ ਕਦੇ ਵੀ ਸ਼ਬਦਾਂ ਦੇ ਨਾਲ ਨਹੀਂ ਟੁੱਟਦੇ, ਬਲਕਿ ਲਹਿਜ਼ੇ ਦੇ ਨਾਲ ਟੁੱਟਦੇ ਨੇ। ਕਿਉਂਕਿ ਰਿਸ਼ਤੇ ਉਹ ਫਿਰ ਦੁਬਾਰਾ ਜੁੜ ਜਾਂਦੇ ਨੇ ਜਦੋਂ ਕੋਈ ਪਿਆਰ ਦੇ ਨਾਲ ਤੁਹਾਨੂੰ ਕਹਿ ਦੇਵੇ ਕਿ ਚਲੋ ਹੁਣ ਮੁਸਕਰਾ ਦਿਉ, ਛੱਡੋ ਪਰੇ ਗੁੱਸਾ। ਕਿਉਂਕਿ ਇਸ ਗੱਲ ਦੇ ਨਾਲ ਉਸ ਇਨਸਾਨ

ਦੇ ਪ੍ਰਤੀ ਤੁਹਾਡਾ ਪਿਆਰ ਅਤੇ ਉਸ ਇਨਸਾਨ ਦਾ ਪਿਆਰ ਪਤਾ ਚੱਲ ਜਾਂਦਾ ਹੈ। ਜ਼ਿੰਦਗੀ ਵਿੱਚ ਜਿੱਥੇ ਰੁੱਸਣਾ ਜ਼ਰੂਰੀ ਹੈ ਵੀ ਉੱਥੇ ਮਨਾਉਣਾ ਵੀ ਜ਼ਰੂਰੀ ਹੈ, ਅਤੇ ਇਸੇ ਤਰ੍ਹਾਂ ਰੁੱਸਦੇ ਮਨਾਉਂਦੇ ਹੋਏ ਜ਼ਿੰਦਗੀ ਨੂੰ ਅੱਗੇ ਵਧਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਰਿਸ਼ਤੇ ਜਿੱਤਣ ਦੇ ਲਈ ਸ਼ਬਦ ਨਹੀਂ ਸਗੋਂ ਦਿਲ ਜਿੱਤਣੇ ਪੈਂਦੇ ਨੇ, ਅਤੇ ਦਿਲ ਹਮੇਸ਼ਾ ਹੀ ਪਿਆਰ ਦੇ ਨਾਲ ਜਿੱਤੇ ਜਾਂਦੇ ਨੇ, ਮੁਸਕਰਾ ਕੇ ਜਿੱਤੇ ਜਾਂਦੇ ਨੇ। ਇਹਨਾਂ ਹੀ ਅਹਿਸਾਸਾਂ ਦੇ ਨਾਲ, ਖੂਬਸੂਰਤ ਜਜ਼ਬਾਤਾਂ ਦੇ ਨਾਲ, ਰੁੱਸਦੇ ਮਨਾਉਂਦੇ ਹੋਏ ਗੀਤਾਂ ਦੇ ਨਾਲ ਅੱਜ ਦਾ ਫਿਲਮ ਸੰਗੀਤ ਦਾ ਸਫ਼ਰ ਮੈਨੂੰ ਪੂਜਾ ਹਾਂਡਾ ਨੂੰ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇ ਦਿਓ, ਪਰ ਆਕਾਸ਼ਵਾਣੀ ਦੇ ਅਲੱਗ ਅਲੱਗ ਸਿਲਸਿਲਿਆਂ ਦੇ ਨਾਲ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ।

0: ਹੁਣੇ ਤੁਸੀਂ ਸੁਣ ਰਹੇ ਸੀ ਫਿਲਮ ਸੰਗੀਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸਰੋਤੇ ਆਪਣੇ ਖਤਾਂ ਦੇ ਜਵਾਬ ਸੁਣਨਗੇ। ਪੇਸ਼ ਹੈ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ।
1: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪ੍ਰਭਜੋਤ ਦਾ ਨਮਸਕਾਰ।
2: ਵੀਰਿੰਦਰ ਦਾ ਵੀ ਨਮਸਕਾਰ। ਨਮਸਕਾਰ ਪ੍ਰਭਜੋਤ ਜੀ।
1: ਨਮਸਕਾਰ ਵੀਰਿੰਦਰ ਜੀ, ਕੀ ਹਾਲ ਚਾਲ ਨੇ?
2: ਹਾਲ ਚਾਲ ਬਹੁਤ ਵਧੀਆ ਨੇ। ਦੇਖੋ, ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਨਾ ਉੱਪਰ ਅਸਮਾਨ ਵੱਲ ਨਜ਼ਰ ਜਾਂਦੀ ਹੈ ਕਿ ਅੱਜ ਕੋ ਬੱਦਲ ਕੰਮ ਕਰਨਗੇ ਕਿ ਵਿਹਲੇ ਬੈਠੇ ਰਹਿਣਗੇ।
1: ਨਹੀਂ ਜੀ, ਵਿਹਲੇ ਤਾਂ ਨਹੀਂ ਬੈਠ ਰਹੇ, ਕਿਉਂਕਿ ਸਾਰੇ ਪੰਜਾਬ ਦੇ ਵਿੱਚ ਮੌਨਸੂਨ ਜਿਹੜੀ ਹੈ ਉਹ ਆ ਚੁੱਕੀ ਹੈ
2: ਜੀ। ਔਰ ਮੌਨਸੂਨ ਦੇ ਆਉਣ ਨਾਲ ਦੇਖੋ ਅਸੀਂ ਸਾਰੇ ਜਾਣੇ ਕਿੰਨੇ ਖੁਸ਼ ਹੋ ਜਾਂਦੇ ਹਾਂ ਜੀ।
1: ਜੀ ਬਿਲਕੁਲ, ਔਰ ਜਦੋਂ ਅਸੀਂ ਭਿੱਜ ਜਾਂਦੇ ਹਾਂ ਨਾ ਮੀਂਹ ਦੇ ਵਿੱਚ ਤੇ ਹੋਰ ਮਜ਼ਾ ਆ ਜਾਂਦਾ।
2: ਬਿਲਕੁਲ, ਕਹਿੰਦੇ ਨੇ ਨਾ ਕਿ ਬਹੁਤ ਸਾਰੇ ਲੋਕ ਨਾ ਬਾਰਿਸ਼ ਦੀ ਉਮੀਦ ਕਰਦੇ ਨੇ, ਦੁਆ ਕਰਦੇ ਨੇ, ਪਰ ਬਾਰਿਸ਼ 'ਚ ਭਿੱਜਣਾ ਪਸੰਦ ਨਹੀਂ ਕਰਦੇ
1: ਜੀ। ਪਰ ਜੇ ਭਿੱਜਣਾ ਨਹੀਂ ਪਸੰਦ ਤੇ ਫਿਰ ਛੱਤਰੀ ਲੈ ਕੇ ਚੱਲੋ
2: ਜੀ। ਬਿਲਕੁਲ ਬਿਲਕੁਲ, ਔਰ ਇਹਨਾਂ ਬਾਰਿਸ਼ ਦੇ ਦਿਨਾਂ 'ਚ ਅਸੀਂ ਸਾਰੀਆਂ ਚੀਜ਼ਾਂ ਦਾ ਖਿਆਲ ਰੱਖੀਏ ਜੀ, ਛੱਤਰੀ ਦਾ ਵੀ, ਰੇਨਕੋਟ ਦਾ ਵੀ, ਤੇ ਖਾਸ ਤੌਰ ਤੇ ਸਾਫ਼ ਸਫਾਈ।
1: ਦੇਖੋ ਜੀ, ਜਿੱਥੇ ਛੱਤਰੀ ਦਾ ਖਿਆਲ ਰੱਖਣਾ ਉਸਦੇ ਨਾਲ ਨਾਲ ਸਾਨੂੰ ਖਾਣ ਪੀਣ ਦਾ ਵੀ ਖਿਆਲ ਰੱਖਣਾ ਚਾਹੀਦਾ
2: ਜੀ। ਔਰ ਇਹਦੇ ਬਾਰੇ ਪ੍ਰਭਜੋਤ ਜੀ ਤੁਸੀਂ ਜ਼ਰਾ ਜ਼ਿਆਦਾ ਖਿਆਲ ਰੱਖਿਓ, ਜਿਸ ਦਿਨ ਬਾਰਿਸ਼ ਹੋਵੇ ਨਾ ਨਾਲ ਡੱਬਾ ਇੱਕ ਲੈ ਕੇ ਆਇਆ।
1: ਬਿਲਕੁਲ ਲੈ ਕੇ ਆਵਾਂਗੇ ਜੀ। ਔਰ ਸਾਉਣ ਦਾ ਮਹੀਨਾ ਆਉਣ ਵਾਲਾ ਤੇ ਫਿਰ ਸਾਉਣ ਦੇ ਮਹੀਨੇ ਵਿੱਚ ਮਾਲਪੂੜੇ ਤੇ ਖੀਰ ਤਾਂ ਚੱਲੇਗੀ ਨਾ।
2: ਵੇਖ ਲਓ, ਹੁਣ ਤੁਸੀਂ ਵਾਅਦਾ ਕਰ ਰਹੇ ਹੋ
1: ਜੀ। ਬਿਲਕੁਲ ਵਾਅਦਾ ਕਰ ਰਹੀ ਹਾਂ। ਔਰ ਦੇਖੋ, ਸਾਡੇ ਸੁਣਨ ਵਾਲੇ ਵੀ ਜ਼ਰੂਰ ਸਾਉਣ ਦੇ ਮਹੀਨੇ ਦੇ ਵਿੱਚ ਖੀਰ ਪੂੜੇ ਜ਼ਰੂਰ ਬਣਾਉਣਗੇ
2: ਜੀ। ਵੈਸੇ ਆਹ ਜਿਹੜੇ ਖੱਤ ਸਾਡੇ ਕੋਲ ਪਏ ਨੇ ਇਹ ਵੀ ਖੀਰ ਪੂੜੀਆਂ ਤੋਂ ਘੱਟ ਤੇ ਨਹੀਂ।
1: ਬਿਲਕੁਲ, ਬਹੁਤ ਮਿੱਠੇ ਮਿੱਠੇ ਨੇ ਔਰ ਸਾਡੇ ਸਰੋਤੇ ਜਿਹੜੇ ਨੇ ਉਹ ਵਾਕਈ ਬਹੁਤ ਮਿੱਠੇ ਨੇ ਤੇ ਸਿਲਸਿਲਾ ਸ਼ੁਰੂ ਕਰੀਏ ਫਿਰ।
2: ਬਿਲਕੁਲ, ਆਹ ਬਹੁਤ ਹੀ ਖੁਸ਼ ਖੱਤ ਹੈ। ਇਹ ਲਿਖਣ ਵਾਲੇ ਨੇ ਬਲਬੀਰ ਸਿੰਘ ਤੇ ਇਹਨਾਂ ਦੀ ਪਤਨੀ ਵੀ ਨਾਲ ਆਏ ਨੇ, ਰਣਜੀਤ ਕੌਰ, ਪਿੰਡ ਚੱਕ ਹਾਜੀਪੁਰ, ਤਹਿਸੀਲ ਗੜ੍ਹ ਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਤੋਂ
1: ਜੀ।
2: ਕਹਿੰਦੇ ਨੇ ਮੈਂ ਪਹਿਲਾਂ ਵੀ ਖੱਤ ਪਾਇਆ ਸੀ, ਮੇਰਾ ਖੱਤ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ 'ਚ ਸ਼ਾਮਿਲ ਨਹੀਂ ਕੀਤਾ ਗਿਆ।
1: ਅੱਛਾ, ਨਹੀਂ ਦੇਖੋ ਜੀ, ਵੈਸੇ ਇਹਨਾਂ ਦਾ ਖੱਤ ਪਿਛਲੀ ਵਾਰੀ ਵੀ ਸ਼ਾਮਿਲ ਹੋਇਆ ਹੋਣਾ, ਜੇ ਸਾਡੇ ਕੋਲ ਆਇਆ ਤਾਂ ਖੱਤ ਜ਼ਰੂਰ ਸ਼ਾਮਿਲ ਹੋਇਆ ਹੋਵੇਗਾ।
2: ਕਹਿੰਦੇ ਨੇ ਕੋਈ ਗੱਲ ਨਹੀਂ, ਮੈਨੂੰ ਲੱਗਦਾ ਹੈ ਕਿ ਸ਼ਾਇਦ ਖੱਤ ਤੁਹਾਨੂੰ ਮਿਲਿਆ ਨਹੀਂ ਹੋਣਾ। ਮੇਰੇ ਵੱਲੋਂ ਤੁਹਾਨੂੰ ਦੋਵਾਂ ਐਂਕਰਾਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ, ਨਮਸਕਾਰ।
1: ਦੇਖੋ ਜੀ, ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਦਾਬ।
2: ਕਹਿੰਦੇ ਨੇ ਮੈਂ ਰੇਡੀਓ ਨੂੰ ਬਹੁਤ ਪਿਆਰ ਕਰਦਾ,

0: ਰੇਡੀਓ ਦੇ ਸਾਰੇ ਪ੍ਰੋਗਰਾਮ ਸਿੱਖਿਆਦਾਇਕ ਹੁੰਦੇ ਨੇ। ਮੇਰੇ ਜਿਹੜੇ ਭਰਾ ਨੇ ਨਾ, ਉਹ ਫੌਜ ਦੀ ਨੌਕਰੀ ਕਰਕੇ ਰਿਟਾਇਰ ਹੋ ਚੁੱਕੇ ਨੇ, ਉਹ ਵੀ ਰੇਡੀਓ ਦੇ ਸਾਰੇ ਪ੍ਰੋਗਰਾਮ ਮੋਬਾਈਲ ਐਪ 'ਤੇ ਸੁਣਦੇ ਨੇ।
1: ਜੀ, ਬਹੁਤ ਵਧੀਆ ਗੱਲ ਹੈ। ਦੇਖੋ, ਫੌਜ 'ਚੋਂ ਰਿਟਾਇਰ ਹੋਣ ਦੇ ਬਾਵਜੂਦ ਵੀ ਮੋਬਾਈਲ ਐਪ 'ਤੇ ਵੀ ਪ੍ਰੋਗਰਾਮ ਸੁਣ ਰਹੇ ਨੇ, ਔਰ ਸਾਡੇ ਦੇਖੋ ਵੀਰਿੰਦਰ ਜੀ, ਸਾਰੇ ਪ੍ਰੋਗਰਾਮ ਜਿਹੜੇ ਨੇ ਉਹ ਐਪ 'ਤੇ ਜਾ ਰਹੇ ਨੇ।
0: ਜੀ, ਕਹਿੰਦੇ ਨੇ ਉਹ ਪ੍ਰੋਗਰਾਮ ਰੋਜ਼ ਸੁਣਦੇ ਨੇ ਪਰ ਉਹਨਾਂ ਚਿੱਠੀ ਨਹੀਂ ਕਦੇ ਪਾਈ।
1: ਅੱਛਾ।
0: ਹਾਂ, ਕਹਿੰਦੇ ਨੇ ਕਿ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਮੇਰੇ ਵੱਲੋਂ ਨਾ ਆਕਾਸ਼ਵਾਣੀ ਜਲੰਧਰ ਦੇ ਸਾਰੇ ਐਂਕਰਾਂ ਨੂੰ ਹੱਥ ਜੋੜ ਕੇ ਫਤਿਹ ਬੁਲਾ ਦੀ।
1: ਜੀ, ਦੇਖੋ ਜੀ, ਅਸੀਂ ਵੀ ਦੁਆ ਕਰਦੇ ਹਾਂ ਔਰ ਇਹ ਉਮੀਦ ਕਰਦੇ ਹਾਂ ਕਿ ਹੁਣ ਉਹ ਸਾਨੂੰ ਜ਼ਰੂਰ ਚਿੱਠੀ ਲਿਖਣਗੇ, ਕਿਉਂਕਿ ਦੇਖੋ ਚਿੱਠੀ ਉਹਨਾਂ ਦੀ ਸ਼ਾਮਿਲ ਕੀਤੀ ਹੈ ਉਹਨਾਂ ਦੇ ਰਾਹੀਂ।
0: ਜੀ,
1: ਉਹਨਾਂ ਦੇ ਭਰਾ ਨੇ ਸਾਨੂੰ ਚਿੱਠੀ ਲਿਖੀ ਹੈ ਅਤੇ ਅਸੀਂ ਸ਼ਾਮਿਲ ਕਰ ਰਹੇ ਹਾਂ।
0: ਅੱਗੇ ਲਿਖਦੇ ਨੇ ਪ੍ਰਭਜੋਤ ਜੀ ਕਿ 7 ਜੂਨ ਨੂੰ ਨਾ ਗਗਨ ਸੋਂਧੀ ਹੋਣਾ ਨੇ ਸੋਹਣੀ ਸਵੇਰ ਪ੍ਰੋਗਰਾਮ ਪੇਸ਼ ਕੀਤਾ, ਕਾਬਿਲੇ ਤਾਰੀਫ ਸੀ, ਉਹਨਾਂ ਦੀ ਸ਼ੇਰ ਓ ਸ਼ਾਇਰੀ ਸਾਨੂੰ ਬਹੁਤ ਪਸੰਦ ਹੈ, ਦਿਹਾਤੀ ਪ੍ਰੋਗਰਾਮ 'ਚ ਜਿਹੜੀਆਂ ਮੁਲਾਕਾਤਾਂ ਸੁਣਾਈਆਂ ਜਾਂਦੀਆਂ ਨੇ ਉਹ ਸਾਨੂੰ ਬਹੁਤ ਅੱਛੀਆਂ ਲੱਗਦੀਆਂ ਨੇ। 8 ਜੂਨ ਨੂੰ ਚਿੱਠੀਆਂ ਮਿੱਠੀਆਂ ਪ੍ਰੋਗਰਾਮ ਬਹੁਤ ਵਧੀਆ ਸੀ ਅਤੇ ਸੋਹਣੀ ਸਵੇਰ ਪ੍ਰੋਗਰਾਮ ਦੀ ਵੀ ਇਹਨਾਂ ਨੇ ਤਾਰੀਫ ਕੀਤੀ ਹੈ, ਕਹਿੰਦੇ ਨੇ ਕਿ ਸਾਡੇ ਦਿਲ ਨੂੰ ਛੂਹ ਜਾਂਦਾ ਹੈ। ਸੋਹਣੀ ਸਵੇਰ ਪ੍ਰੋਗਰਾਮ ਕਰਨ ਵਾਲੇ ਸਾਰੇ ਮੇਜ਼ਬਾਨਾਂ ਨੂੰ ਸਾਡੀ ਨਮਸਕਾਰ ਹੈ, ਸਤਿ ਸ਼੍ਰੀ ਅਕਾਲ।
1: ਜੀ, ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ, ਇਹਨਾਂ ਨੇ ਸਾਡੇ ਪ੍ਰੋਗਰਾਮ ਬਹੁਤ ਸਾਰੇ ਪਸੰਦ ਕੀਤੇ ਨੇ, ਔਰ ਖਾਸ ਕਰਕੇ ਸੋਹਣੀ ਸਵੇਰ ਪ੍ਰੋਗਰਾਮ ਜਿਹੜਾ ਇਹਨਾਂ ਨੇ ਪਸੰਦ ਕੀਤਾ ਉਸ ਲਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦਾ।
0: ਪ੍ਰਭਜੋਤ ਜੀ, ਆਹ ਖਤ ਹੈ ਜਗਾ ਸਿੰਘ ਹੋਰਾਂ ਦਾ ਰਾਮਾ ਮੰਡੀ ਤੋਂ, ਬਲਜੀਤ ਕੌਰ ਵੀ ਇਹਨਾਂ ਦੇ ਨਾਲ ਨੇ, ਪੋਤਰਾ ਤਨਵੀਰ ਵੀ ਹੁੰਦਾ, ਗੁਰਵੀਰ ਤੇ ਜਸਨੂਰ ਵੀ ਹੁੰਦਾ, ਤੁਹਾਨੂੰ ਪਤਾ ਹੀ ਹੈ ਜੀ, ਤੁਸੀਂ ਖਤ ਪੜ੍ਹਦੇ ਹੋ ਇਹਨਾਂ ਦੇ। 13 ਜੂਨ ਨੂੰ ਦਿਨ ਸ਼ਨੀਵਾਰ ਨੂੰ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਿਆ, ਸੁਣ ਕੇ ਮਜ਼ਾ ਆ ਗਿਆ, ਮਿਠਾਸ ਤੇ ਪਿਆਰ ਨਾਲ ਸਾਡੇ ਖਤਾਂ ਦੇ ਜਵਾਬ ਦਿੱਤੇ ਗਏ, ਚਾਹ ਹੀ ਚੜ ਗਿਆ ਜੀ। ਇੱਦਾਂ ਲੱਗਦਾ ਸੀ ਜਿੱਦਾਂ ਦੁਨੀਆ ਦਾ ਸਾਨੂੰ ਸਭ ਤੋਂ ਵੱਡਾ ਤੋਹਫਾ ਮਿਲ ਗਿਆ ਹੋਵੇ
1: ਜੀ।
0: ਕਹਿੰਦੇ ਨੇ ਕਿ ਪ੍ਰੋਗਰਾਮਾਂ ਨੂੰ ਸਾਰੇ ਹੀ ਸਰੋਤੇ ਜਿਹੜੇ ਨੇ ਨਾ, ਉਹ ਬੜੇ ਦਿਲ ਲਾ ਕੇ ਸੁਣਦੇ ਨੇ, ਮੈਂ ਵੀ ਦਿਲ ਲਾ ਕੇ ਸੁਣਦਾ, ਅਤੇ ਜਿਹੜੇ ਬੰਦੇ ਕਹਿੰਦੇ ਨੇ ਮੇਰੇ ਕੋਲ ਮੇਰੀ ਦੁਕਾਨ 'ਤੇ ਰੇਡੀਓ ਠੀਕ ਕਰਾਉਣ ਆਉਂਦੇ ਨੇ ਨਾ, ਸਾਰੇ ਆਕਾਸ਼ਵਾਣੀ ਜਲੰਧਰ ਦੀਆਂ ਸਿਫਤਾਂ ਕਰਦੇ ਨੇ।
1: ਜੀ, ਵੈਸੇ ਗੱਲ ਬਹੁਤ ਵਧੀਆ ਹੈ ਅਤੇ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਇਹਨਾਂ ਦੇ ਕਿ ਇਹਨਾਂ ਨੇ ਇਹ ਲਿਖਿਆ ਕਿ ਜਿਹੜੇ ਵੀ ਰੇਡੀਓ ਠੀਕ ਕਰਵਾਉਣ ਆਉਂਦੇ ਨੇ ਉਹ ਰੇਡੀਓ ਜਲੰਧਰ ਦੀ ਗੱਲ ਜ਼ਰੂਰ ਕਰਦੇ ਨੇ। ਸੋ ਜੀ, ਇਹਨਾਂ ਦਾ ਸ਼ੁਕਰੀਆ, ਔਰ ਉਮੀਦ ਕਰਦੇ ਹਾਂ ਕਿ ਪ੍ਰੋਗਰਾਮ ਸੁਣ ਕੇ ਸਾਨੂੰ ਜ਼ਰੂਰ ਲਿਖਣਗੇ ਕਿ ਸਾਡੇ ਪ੍ਰੋਗਰਾਮ ਜਿਹੜੇ ਨੇ ਉਹ ਕਿਹੋ ਜਿਹੇ ਲੱਗਦੇ ਨੇ ਇਹਨਾਂ ਨੂੰ।
0: ਜੀ ਪ੍ਰਭਜੋਤ ਜੀ, ਦੇਖੋ ਇਹ ਰੇਡੀਓ ਦੀ ਮੁਰੰਮਤ ਕਰਦੇ ਨੇ ਅਤੇ ਜਿਹੜੇ ਸਾਡੇ ਪ੍ਰੋਗਰਾਮ ਨੇ ਉਹ ਸੁਣਨ ਵਾਲਿਆਂ ਦੇ ਮੂਡ ਦੀ ਮੁਰੰਮਤ ਕਰਦੇ ਨੇ, ਕੰਮ ਦੋਵਾਂ ਦਾ ਇੱਕੋ ਜਿਹਾ ਹੀ ਹੈ।
1: ਬਿਲਕੁਲ ਬਿਲਕੁਲ।
0: ਇਹ ਕਹਿੰਦੇ ਨੇ ਕਿ ਜਿਹੜੇ ਸਰੋਤੇ ਮੇਰੇ ਕੋਲ ਆਉਂਦੇ ਨੇ ਨਾ, ਉਹ ਕਹਿੰਦੇ ਹੁੰਦੇ ਆ ਕਿ ਜੱਗਿਆ ਹੋਰ ਕੁਛ ਚੱਲੇ ਨਾ ਚੱਲੇ, ਜਲੰਧਰ ਜ਼ਰੂਰ ਚਲਾ ਦੇਈਂ।
1: ਅੱਛਾ।
0: ਜਲੰਧਰ ਚਲਾਉਣਾ ਨਾ ਭੁੱਲ ਜੀ, ਆਵਾਜ਼ ਫੁੱਲ ਚੱਕ ਦੇ, ਆਵਾਜ਼ ਘਟੇ ਨਾ ਤੇ ਰੇਡੀਓ ਮੇਰਾ ਝਰੜ ਝਰੜ ਨਾ ਕਰੇ, ਸੀਟੀਆਂ ਨਾ ਮਾਰੇ, ਤੇ ਕਹਿੰਦੇ ਨੇ ਕਿ ਆਵਾਜ਼ ਕੋਇਲ ਵਰਗੀ ਮਿੱਠੀ ਹੋਵੇ, ਗੁਆਂਢੀਆਂ ਨੂੰ ਕੰਧ ਉੱਤੋਂ ਵੀ ਸੁਣੇ, ਗੁਆਂਢੀ ਕੰਨ ਲਾ ਲਾ ਕੇ ਸੁਣਨ ਕਿ ਜਲੰਧਰ ਚੱਲ ਪਿਆ, ਕਸਰ ਨਾ ਛੱਡੀ।
1: ਜੀ ਬਿਲਕੁਲ, ਬਹੁਤ ਵਧੀਆ ਜੀ, ਔਰ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਇਹ ਸਾਡੇ ਪ੍ਰੋਗਰਾਮ ਸੁਣਦੇ ਰਹਿਣਗੇ ਔਰ ਸਾਨੂੰ ਨਿਵਾਜਦੇ ਰਹਿਣਗੇ। ਜੀ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਸਾਨੂੰ ਖਤ ਲਿਖਣ ਦੇ ਲਈ।
0: ਅਤੇ ਪ੍ਰਭਜੋਤ ਜੀ, ਆਹ ਜਿਹੜਾ ਖਤ ਹੈ ਇਹ ਭਜਨ ਸਿੰਘ ਅਤੇ ਗੁਰਬਖਸ਼ ਸਿੰਘ ਹੋਰਾਂ ਦਾ ਹੈ ਜੀ, ਅਹਿਮਦਗੜ੍ਹ ਮਲੇਰਕੋਟਲਾ ਤੋਂ ਇਹਨਾਂ ਨੇ ਖਤ ਲਿਖਿਆ, ਪਿੰਡ ਦਾ ਨਾਮ ਵੀ ਲਿਖਿਆ ਵੈਸੇ ਪਰ ਮੇਰੇ ਤੋਂ ਪੜ੍ਹਿਆ ਨਹੀਂ ਗਿਆ।
1: ਅੱਛਾ, ਚਲੋ ਕੋਈ ਗੱਲ ਨਹੀਂ, ਤੁਸੀਂ ਇਹਨਾਂ ਦਾ ਖਤ ਪੜ੍ਹ ਦਿਓ।
0: ਕਹਿੰਦੇ ਨੇ ਕਿ ਮੈਂ ਆਕਾਸ਼ਵਾਣੀ ਜਲੰਧਰ ਦੇ ਸਾਰੇ ਪ੍ਰੋਗਰਾਮ ਸੁਣਦਾ, ਪਿਛਲੇ ਮਹੀਨੇ ਨਾ ਇੱਕ ਵਿਚਾਰ ਚਰਚਾ ਚੱਲੀ ਸੀ ਰਾਤ 8 ਵਜੇ, ਜਿਹਦੇ ਵਿੱਚ ਧਾਰਮਿਕ ਆਸਥਾ ਅਤੇ ਅੰਧ ਵਿਸ਼ਵਾਸ ਇਸ ਬਾਰੇ ਬੜੀਆਂ ਗਿਆਨਪੂਰਵਕ ਗੱਲਾਂ ਸੁਣਾਈਆਂ ਗਈਆਂ, ਬਹੁਤ ਹੀ ਮਜ਼ੇਦਾਰ ਸੀ ਜੀ ਉਹ ਵਿਚਾਰ ਚਰਚਾ, ਸੁਣ ਕੇ ਬਹੁਤ ਮਜ਼ਾ ਆਇਆ ਸੀ।
1: ਬਿਲਕੁਲ ਜੀ, ਇਹ ਵਿਚਾਰ ਚਰਚਾ ਚੱਲੀ ਸੀ ਔਰ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਦੇ ਅਤੇ ਇਹਨਾਂ ਨੇ ਇਹ ਪ੍ਰੋਗਰਾਮ ਸੁਣਿਆ ਔਰ ਸਾਨੂੰ ਖਤ ਲਿਖਿਆ, ਔਰ ਅੱਗੇ ਕੀ ਲਿਖ ਰਹੇ ਨੇ।
0: ਅੱਗੇ ਨਾ ਪ੍ਰਭਜੋਤ ਜੀ, ਇਹਨਾਂ ਨੇ ਬਹੁਤ ਲੰਬੀ ਚੌੜੀ ਲਿਸਟ ਦਿੱਤੀ ਹੈ ਉਹਨਾਂ ਵਿਸ਼ਿਆਂ ਦੀ ਜਿਨ੍ਹਾਂ 'ਤੇ ਆਕਾਸ਼ਵਾਣੀ ਜਲੰਧਰ ਨੂੰ ਇਹ ਕਹਿੰਦੇ ਨੇ ਕਿ ਪ੍ਰੋਗਰਾਮ ਕਰਨੇ ਚਾਹੀਦੇ ਨੇ, ਇਹ ਬੜੇ ਗਿਆਨਵਰਧਕ ਸਾਬਿਤ ਹੋਣਗੇ ਔਰ ਸਮਾਜ ਨਾਲ ਜੁੜੀਆਂ ਇਹ ਸਮੱਸਿਆਵਾਂ ਨੇ। ਸੋ ਇਹ ਸਾਡੇ ਤੱਕ ਇਹਨਾਂ ਨੇ ਸੂਚਨਾ ਜਿਹੜੀ ਪਹੁੰਚਾਈ ਹੈ ਨਾ, ਅਸੀਂ ਆਪਣੇ ਹੈੱਡ ਆਫ ਦਾ ਪ੍ਰੋਗਰਾਮ ਤੱਕ ਪਹੁੰਚਾਵਾਂਗੇ, ਉਹਨਾਂ ਨੂੰ ਕਹਾਂਗੇ ਕਿ ਆਹ ਜਿਹੜੇ ਵਿਸ਼ੇ ਨੇ ਇਹਨਾਂ 'ਤੇ ਪ੍ਰੋਗਰਾਮ ਜ਼ਰੂਰ ਆਪਾਂ ਉਲੀਕੀਏ।
1: ਬਿਲਕੁਲ ਜੀ, ਜਿਹੜੇ ਇਹਨਾਂ ਨੇ ਵਿਸ਼ੇ ਲਿਖੇ ਨੇ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਆਪਣੇ ਅਲੱਗ ਅਲੱਗ ਪ੍ਰੋਗਰਾਮਾਂ ਦੇ ਵਿੱਚ ਇਸ ਵਿਸ਼ਿਆਂ ਨੂੰ ਲੈ ਕੇ ਕੁਝ ਨਾ ਕੁਝ ਪ੍ਰੋਗਰਾਮ ਜਿਹੜੇ ਨੇ ਉਹ ਕੀਤੇ ਜਾਣ। ਅਤੇ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਸਾਨੂੰ ਖਤ ਲਿਖਿਆ ਇਹਨਾਂ ਨੇ ਇੰਨੀ ਦੂਰ ਤੋਂ, ਔਰ ਉਮੀਦ ਕਰਦੇ ਹਾਂ ਕਿ ਅੱਗੋਂ ਵੀ ਸਾਨੂੰ ਲਿਖ ਕੇ ਭੇਜਣਗੇ।
0: ਜੀ, ਔਰ ਇਹਨਾਂ ਨੇ ਇਹ ਵੀ ਲਿਖਿਆ ਪ੍ਰਭਜੋਤ ਜੀ ਕਿ ਮੈਂ ਪੁਲਿਸ ਮਹਿਕਮੇ 'ਚ ਰਿਹਾ ਅਤੇ ਇਹ ਜਿਹੜੀਆਂ ਸਮੱਸਿਆਵਾਂ ਨੇ ਨਾ ਸਮਾਜ 'ਚ ਪੇਸ਼ ਆਉਂਦੀਆਂ ਲੜਕੀਆਂ ਦੇ ਨਾਲ ਜਾਂ ਸਮਾਜ ਦੇ ਹੋਰ ਪਹਿਲੂ ਜਿਹੜੇ ਇਹਨਾਂ ਨੇ ਪੇਸ਼ ਕੀਤੇ ਨੇ, ਉਹ ਕਹਿੰਦੇ ਨੇ ਕਿ ਮੈਨੂੰ ਇਹਨਾਂ ਬਾਰੇ ਕਾਫੀ ਜਾਣਕਾਰੀ ਹੈ, ਜੇ ਤੁਸੀਂ ਮੇਰੇ ਤੋਂ ਵੀ ਕੋਈ ਜਾਣਕਾਰੀ ਲੈਣਾ ਚਾਹੋ ਤਾਂ ਲੈ ਸਕਦੇ ਹੋ। ਸੋ ਅਸੀਂ ਇਹਨਾਂ ਦੇ ਜਜ਼ਬੇ ਨੂੰ ਸਲਾਮ ਕਰਦੇ ਹਾਂ।
1: ਜੀ ਬਿਲਕੁਲ। ਅਤੇ ਅਗਲਾ ਖਤ ਕਿਹਦਾ ਜੀ?
0: ਇਹ ਪ੍ਰਭਜੋਤ ਜੀ ਖਾਤਾ ਹੈ ਪਿੰਡ ਗੋਬਿੰਦਗੜ੍ਹ ਮਾਝੀਵਾਲਾ ਤਹਿਸੀਲ ਕਰਨਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਰਾਜੂ ਟੁਟੇਜਾ, ਉਰਮਿਲ ਟੁਟੇਜਾ ਅਤੇ ਇਹਨਾਂ ਦਾ ਪਰਿਵਾਰ ਹੈ ਜੀ।
1: ਜੀ ਬਹੁਤ ਸਾਨੂੰ ਖਤ ਲਿਖਦੇ ਨੇ, ਹਰ ਵਾਰ ਲਿਖਦੇ ਨੇ ਔਰ ਬੜਾ ਹੀ ਲੰਬਾ ਚੌੜਾ ਖਤ ਸਾਨੂੰ

0: ਚਲੋ ਜੀ, ਨਵੀਂ ਟੈਕਨੋਲੋਜੀ ਦੀ ਵਰਤੋਂ ਕਰ ਰਹੇ ਨੇ
1: ਜੀ
0: ਤੇ ਵਧੀਆ ਗੱਲ ਹੈ ਜੀ।
1: ਜੀ ਕਹਿੰਦੇ ਨੇ ਕਿ 27 ਜੂਨ ਦਾ ਪ੍ਰੋਗਰਾਮ ਸੁਣਿਆ ਸੀ, ਠੀਕ ਠਾਕ ਲੱਗਿਆ। ਸਿਰਫ 7-8 ਖੱਤ ਤੇ ਈਮੇਲ ਹੀ ਸ਼ਾਮਿਲ ਕੀਤੇ ਗਏ।
0: ਅੱਛਾ ਜੀ।
1: ਹਾਂ ਕਹਿੰਦੇ ਨੇ ਕਿ ਥੋੜੇ ਖੱਤ ਵਧਾਇਆ ਕਰੋ ਨਾ, ਪ੍ਰੋਗਰਾਮ ਚ ਸਾਰੇ ਸ਼ਾਮਿਲ ਕਰਿਆ ਕਰੋ।
0: ਵੈਸੇ ਵੀਰਿੰਦਰ ਜੀ, ਜਿੰਨੇ ਕੁ ਖੱਤ ਸਾਡੇ ਕੋਲ ਆਉਂਦੇ ਨੇ ਅਸੀਂ ਸਾਰੇ ਹੀ ਸ਼ਾਮਿਲ ਕਰਦੇ ਹਾਂ। ਕੋਸ਼ਿਸ਼ ਕਰਦੇ ਹਾਂ ਕਿ ਸਾਰੇ ਦਾ ਸਾਰਾ ਖੱਤ ਵੀ ਪੜਿਆ ਜਾਵੇ, ਕੋਈ ਵੀ ਚੀਜ਼ ਜਿਹੜੀ ਆ ਅਸੀਂ ਉਹਦੇ ਵਿੱਚੋਂ ਨਹੀਂ ਛੱਡਦੇ। ਪਰ ਜੇ ਸਾਡੇ ਕੋਲ ਖੱਤ ਇੰਨੇ ਕੁ ਪਹੁੰਚੇ ਸੀ ਉਸ ਦਿਨ, ਤੇ ਹੋ ਸਕਦਾ 7-8 ਖੱਤ ਹੀ ਪੜੇ ਗਏ ਹੁਣ
1: ਜੀ। ਔਰ ਕਹਿੰਦੇ ਨੇ ਕਿ ਕੀ ਗੱਲ ਹੈ, ਸਭ ਦੀ ਪਸੰਦ ਪ੍ਰੋਗਰਾਮ ਤੁਸੀਂ ਪੇਸ਼ ਨਹੀਂ ਕਰ ਰਹੇ, ਸਾਡੀ ਬੇਨਤੀ ਹੈ ਕਿ ਇਹ ਪ੍ਰੋਗਰਾਮ ਪੇਸ਼ ਕਰੋ ਤੇ ਇਹਨੂੰ ਬੁੱਧਵਾਰ ਵਾਲੇ ਦਿਨ ਹੀ ਕਰੋ ਜੀ।
0: ਜੀ ਦੇਖੋ, ਉਹ ਜਿਹੜਾ ਸਭ ਦੀ ਪਸੰਦ ਪ੍ਰੋਗਰਾਮ ਸੀ ਨਾ,
1: ਜੀ
0: ਉਹਦੀ ਥਾਂ ਤੇ ਇੱਕ ਸਾਡਾ ਸੀਰੀਅਲ ਚੱਲ ਰਿਹਾ ਸੀਗਾ
1: ਜੀ,
0: ਤੇ ਇਸ ਕਰਕੇ ਅਸੀਂ ਸਭ ਦੀ ਪਸੰਦ ਨਹੀਂ ਪੇਸ਼ ਕਰ ਰਹੇ ਸੀ। ਪਰ ਹੁਣ ਸੀਰੀਅਲ ਜਿਹੜਾ ਉਹ ਖਤਮ ਹੋ ਚੁੱਕਿਆ ਤੇ ਲੜੀਵਾਰ ਨਾਟਕ ਚੱਲ ਰਿਹਾ ਸੀ ਵੀਰਿੰਦਰ ਜੀ,
1: ਜੀ
0: ਤੇ ਉਹ ਹੁਣ ਖਤਮ ਹੋ ਚੁੱਕਿਆ ਔਰ ਕੋਸ਼ਿਸ਼ ਸਾਡੀ ਰਹੇਗੀ ਕਿ ਇਹ ਦੁਬਾਰਾ ਤੋਂ ਸ਼ੁਰੂ ਕੀਤਾ ਜਾਏ ਔਰ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਸ਼ੁਰੂ ਵੀ ਕਰ ਦਿੱਤਾ ਜਾਵੇ
1: ਜੀ। ਕਹਿੰਦੇ ਨੇ 20 ਜੂਨ ਨੂੰ ਵਸਦੇ ਵਿਹੜੇ ਵਿੱਚ ਡਾਕਟਰ ਯੋਗੇਸ਼ ਹੋਰਾਂ ਨੇ ਯੋਗਾ ਬਾਰੇ ਬਹੁਤ ਚੰਗੀ ਜਾਣਕਾਰੀ ਦਿੱਤੀ
0: ਜੀ,
1: ਸਾਨੂੰ ਬਹੁਤ ਪਸੰਦ ਆਈ। 22 ਜੂਨ ਨੂੰ ਮਹਿਮਾਨ ਬਰੂਹਾਂ ਤੇ, ਇਹਦੇ ਵਿੱਚ ਨਾ ਅਸ਼ੋਕ ਗਰੋਵਰ ਜੀ ਤੇ ਪ੍ਰਵੀਨ ਗਰੋਵਰ ਜੀ ਨਾਲ ਸੁਖਜੀਤ ਹੋਰਾਂ ਗੱਲਬਾਤ ਕੀਤੀ, ਸਾਨੂੰ ਬਹੁਤ ਵਧੀਆ ਲੱਗੀ
0: ਜੀ। ਇਹਨਾਂ ਦਾ ਸ਼ੁਕਰੀਆ ਜੀ, ਇਹਨਾਂ ਨੇ ਪ੍ਰੋਗਰਾਮ ਸੁਣਿਆ। ਵਸਦੇ ਵਿਹੜੇ ਪ੍ਰੋਗਰਾਮ ਦੇ ਵਿੱਚ ਦੋਨੋਂ ਚੀਜ਼ਾਂ ਪੇਸ਼ ਕੀਤੀਆਂ ਗਈਆਂ ਸੀ ਤੇ ਦੇਖੋ, ਵੈਸੇ ਵੀਰਿੰਦਰ ਜੀ ਗੱਲ ਇਹ ਹੈ ਕਿ ਯੋਗਾ ਤੇ ਸਭ ਨੂੰ ਹੀ ਕਰਨੀ ਚਾਹੀਦੀ ਹੈ,
1: ਬਿਲਕੁਲ
0: ਹੈ ਨਾ। ਸਿਰਫ ਸੁਣ ਕੇ ਤੇ ਛੱਡ ਨਹੀਂ ਦੇਣਾ ਚਾਹੀਦਾ ਔਰ ਸਿਰਫ ਯੋਗਾ ਡੇ ਮਨਾ ਕੇ ਤੇ ਉਸ ਨੂੰ ਖਤਮ ਨਹੀਂ ਕਰ ਦੇਣਾ। ਸਾਨੂੰ ਚਾਹੀਦਾ ਹੈ ਕਿ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਅਸੀਂ ਯੋਗਾ ਨੂੰ ਜਿਹੜਾ ਹੈ ਉਹ ਅਪਣਾ ਲਈਏ। ਯੋਗ ਦਿਵਸ ਮਨਾਉਣ ਦਾ ਤਾਂ ਹੀ ਸਫਲ ਹੈ ਜੇ ਅਸੀਂ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਈਏ।
1: ਬਿਲਕੁਲ ਜੀ, ਯੋਗ ਸਾਡਾ ਜੀਵਨ ਬਣ ਜਾਏ ਤੇ ਅਸੀਂ ਤੰਦਰੁਸਤ ਰਵਾਂਗੇ, ਸਕੂਨ 'ਚ ਰਵਾਂਗੇ
0: ਜੀ। ਬਿਲਕੁਲ।
1: ਅੱਗੇ ਲਿਖਦੇ ਨੇ ਪ੍ਰਭਜੋਤ ਜੀ ਕਿ 22 ਜੂਨ ਨੂੰ ਪਕਵਾਨ ਸਿਲਸਿਲੇ 'ਚ ਅੰਬ ਦੇ ਅਚਾਰ ਬਾਰੇ ਜਾਣਕਾਰੀ ਬਹੁਤ ਵਧੀਆ ਦਿੱਤੀ ਗਈ
0: ਜੀ, ਦਿੱਤੀ ਸੀ ਜੀ, ਸ਼ੁਕਰੀਆ ਇਹਨਾਂ ਦਾ। ਔਰ ਉਮੀਦ ਕਰਦੇ ਹਾਂ ਕਿ ਸ਼ਾਇਦ ਇਹਨਾਂ ਨੇ ਅਚਾਰ ਪਾ ਵੀ ਲਿਆ ਹੋਵੇ।
1: ਹਾਂ, ਇਹ ਇਸ ਬਾਰੇ ਇਹ ਨਹੀਂ ਦੱਸਿਆ,
0: ਦੱਸਿਆ ਨਹੀਂ ਇਹਨਾਂ ਨੇ ਕੁਝ ਵੀ। ਸੋ ਜੀ, ਸਾਨੂੰ ਲਿਖ ਕੇ ਭੇਜੋ ਕਿ ਜੇ ਤੁਹਾਨੂੰ ਵਧੀਆ ਲੱਗਾ ਔਰ ਤੁਸੀਂ ਅਚਾਰ ਪਾਇਆ ਕਿ ਨਹੀਂ ਪਾਇਆ।
1: ਚੱਜ ਦੀ ਗੱਲ ਤੁਸੀਂ ਲਿਖੀ ਨਹੀਂ
0: ਜੀ।
1: 29 ਜੂਨ ਨੂੰ ਮਹਿਮਾਨ ਬਰੂਹਾਂ ਤੇ ਪ੍ਰੋਗਰਾਮ 'ਚ ਨਾ ਭੁਪਿੰਦਰ ਜੀ ਤੇ ਅਮਨ ਸਨੇਹ ਕੌਰ ਜੀ ਨਾਲ ਸੁਖਜੀਤ ਜੀ ਦੀ ਗੱਲਬਾਤ ਬਹੁਤ ਚੰਗੀ ਲੱਗੀ
0: ਜੀ। ਜੀ, ਇਹ ਬੜੀ ਪਿਆਰੀ ਜੋੜੀ ਸੀ ਜੀ ਜਿਹੜੀ ਸਾਡੇ ਕੋਲ ਆਈ ਸੀ ਕੁਝ ਦਿਨ ਪਹਿਲਾਂ, ਤੇ ਇਹਨਾਂ ਨੇ ਮਹਿਮਾਨ ਬਰੂਹਾਂ ਤੇ ਆ ਕੇ ਪ੍ਰੋਗਰਾਮ ਜਿਹੜਾ ਕੀਤਾ ਸੀ, ਵਾਕਈ ਹੀ ਇਹ ਬਹੁਤ ਟੁੰਬਵਾਂ ਪ੍ਰੋਗਰਾਮ ਸੀ ਔਰ ਦਿਲ ਨੂੰ ਛੂਹਣ ਵਾਲਾ ਪ੍ਰੋਗਰਾਮ ਸੀ
1: ਜੀ। ਕਹਿੰਦੇ ਨੇ ਕਿ ਸੁਖਜੀਤ ਹੋਰਾਂ ਨੇ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਸੀ ਤੇ ਬੜੀ ਦੇਰ ਬਾਅਦ ਅਸੀਂ ਸੁਖਜੀਤ ਹੋਰਾਂ ਦੀ ਆਵਾਜ਼ ਸੁਣੀ, ਬਹੁਤ
0: ਜੀ
1: ਮਜ਼ਾ ਆਇਆ ਜੀ ਸੁਣ।
0: ਸ਼ੁਕਰੀਆ ਇਹਨਾਂ ਦਾ ਬਹੁਤ ਬਹੁਤ ਜੀ। ਅੱਗੇ ਵੀ ਕੁਛ ਲਿਖਿਆ?
1: ਅੱਗੇ ਹੋਰ ਨਾ ਤਰੀਕਾਂ ਪਾ ਕੇ ਪ੍ਰਭਜੋਤ ਜੀ ਇਹਨਾਂ ਨੇ ਪ੍ਰੋਗਰਾਮਾਂ ਦੀ ਤਾਰੀਫ ਲਿਖੀ ਹੈ ਜਿਹਦੇ 'ਚ ਪ੍ਰੋਗਰਾਮ ਸ਼ਾਮਿਲ ਨੇ, ਰੰਗਲੀ ਧਰਤੀ, ਉਡਾਰੀਆਂ ਵਿੱਚ ਨਵਨੂਰ ਕੌਰ ਹੋਰਾਂ ਨਾਲ ਸੁਖਜੀਤ ਹੋਰਾਂ ਦੀ ਕੀਤੀ ਗੱਲਬਾਤ। ਕਹਿੰਦੇ ਨੇ ਕਿ ਉਹਦੇ 'ਚ ਗੁੜ ਸ਼ੱਕਰ ਦੇ ਉਤਪਾਦਨ ਬਾਰੇ ਜਿਹੜੀ ਜਾਣਕਾਰੀ ਦਿੱਤੀ ਗਈ ਬਹੁਤ ਵਧੀਆ ਸੀ। ਰੰਗਲੀ ਧਰਤੀ ਪ੍ਰੋਗਰਾਮ 'ਚ ਇਹਨਾਂ ਨੂੰ ਯੋਗਾ ਸਿੰਘ ਯੋਗੀ ਹੋਰਾਂ ਦੀ ਪੇਸ਼ਕਾਰੀ ਬਹੁਤ ਵਧੀਆ ਲੱਗੀ ਹੈ ਜੀ। ਤੇ ਪ੍ਰਭਜੋਤ ਜੀ ਕਹਿੰਦੇ ਨੇ ਕਿ 1 ਜੁਲਾਈ ਨੂੰ ਜਿਹੜਾ ਡਾਕਟਰਸ ਤੇ ਇੱਕ ਤੁਸੀਂ ਵਿਸ਼ੇਸ਼ ਰੂਪਕ ਸੁਣਾਇਆ ਸੀ ਨਾ, ਜਿਹਦੇ 'ਚ ਅੰਮ੍ਰਿਤਪਾਲ ਹੋਰਾਂ ਨੇ, ਡਾਕਟਰ ਨਿਤਿਸ਼ ਨੇ ਤੇ ਹੋਰ ਡਾਕਟਰਸ ਨੇ ਆਪਣੇ ਵਿਚਾਰ ਦਿੱਤੇ, ਸਾਨੂੰ ਬਹੁਤ ਚੰਗਾ ਲੱਗਾ
0: ਜੀ। ਦੇਖੋ, ਉਸ ਦਿਨ ਖਾਸ ਦਿਨ ਸੀਗਾ, ਡਾਕਟਰਸ ਡੇ ਸੀਗਾ। ਅਸੀਂ ਉਸ 'ਤੇ ਖਾਸ ਪੇਸ਼ਕਸ਼ ਕੀਤੀ ਸੀ, ਰੂਪਕ ਪੇਸ਼ ਕੀਤਾ ਸੀ ਕਿ ਡਾਕਟਰਸ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੁੰਦੀ ਆ, ਉਹ ਕਿਸ ਤਰ੍ਹਾਂ ਸਟ੍ਰੈਸ ਜਿਹੜਾ ਫ੍ਰੀ ਰਹਿ ਸਕਦੇ ਆ। ਇਹਨਾਂ ਨੂੰ ਉਹ ਚੰਗੀ ਲੱਗੀ ਤੇ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਔਰ ਦੇਖੋ, ਵੈਸੇ ਵੀਰਿੰਦਰ, ਇਹ ਕਿੰਨਾ ਡਿਟੇਲ ਦੇ ਨਾਲ ਸਾਨੂੰ ਲਿਖਦੇ ਨੇ, ਤਰੀਕਾਂ ਪਾ ਪਾ ਕੇ ਸਾਨੂੰ ਦੱਸਦੇ ਨੇ ਕਿ ਇਸ ਦਿਨ ਇਹ ਪ੍ਰੋਗਰਾਮ ਚੱਲਿਆ, ਇਸ ਦਿਨ ਇਹ ਪ੍ਰੋਗਰਾਮ ਚੱਲਿਆ ਔਰ ਅਸੀਂ ਸੁਣਿਆ। ਦੇਖੋ ਜੀ, ਸਾਡਾ ਮਨ ਬਹੁਤ ਖੁਸ਼ ਹੁੰਦਾ ਜਦੋਂ ਇਹ ਇਹ ਤਰੀਕਾਂ ਪਾ ਪਾ ਕੇ ਸਾਨੂੰ ਲਿਖਦੇ ਨੇ
1: ਜੀ। ਇਹਦੇ ਤੋਂ ਇਹ ਪਤਾ ਲੱਗਦਾ ਕਿ ਕੰਨ ਲਾ ਕੇ, ਮਨ ਲਾ ਕੇ, ਦਿਲ ਲਾ ਕੇ ਸਾਡੇ ਪ੍ਰੋਗਰਾਮ ਸੁਣਦੇ ਨੇ।
0: ਬਹੁਤ ਵਧੀਆ ਕਰਦੇ ਨੇ ਜੀ, ਮਨ ਲਾ ਕੇ, ਦਿਲ ਲਾ ਕੇ ਪ੍ਰੋਗਰਾਮ ਸੁਣਦੇ ਨੇ ਔਰ ਨਾਲ ਨਾਲ ਮੈਨੂੰ ਲੱਗਦਾ ਆਪਣੇ ਘਰ ਦੇ ਕੰਮ ਵੀ ਕਰੀ ਜਾਂਦੇ ਹੋਣੇ ਨੇ
1: ਜੀ। ਜੀ ਜੀ, ਉਹ ਤਾਂ ਕਰਨੇ ਪੈਣੇ ਆ ਜੀ।
0: ਕੰਮ ਹੱਥਾਂ ਨਾਲ ਕਰਦੇ ਨੇ
1: ਜੀ,
0: ਕੰਨ ਨਾਲ ਸਾਡੇ ਰੇਡੀਓ ਸੁਣਦੇ ਨੇ,
1: ਧਿਆਨ ਸਾਡੇ ਵੱਲ ਹੀ ਰਹਿੰਦਾ
0: ਜੀ। ਬਿਲਕੁਲ ਬਿਲਕੁਲ, ਔਰ ਅਸੀਂ ਸ਼ੁਕਰਗੁਜ਼ਾਰ ਇਹਨਾਂ ਦੇ ਕਿ ਇਸੇ ਤਰ੍ਹਾਂ ਹੀ ਸਾਡੇ ਪ੍ਰੋਗਰਾਮ ਸੁਣਦੇ ਰਹਿਣ ਤੇ ਸਾਨੂੰ ਜ਼ਰੂਰ ਖੱਤ ਜਿਹੜੇ ਆ ਉਹ ਲਿਖਦੇ ਰਹਿਣ।
1: ਤੇ ਪ੍ਰਭਜੋਤ ਜੀ, ਬਹੁਤ ਸਾਰੀਆਂ ਮੇਲਸ ਹੋਰ ਵੀ ਨੇ ਸਾਡੇ ਕੋਲ, ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਮੇਲਸ ਸ਼ਾਮਿਲ ਹੋ ਜਾਣ। ਪ੍ਰਭਜੋਤ ਜੀ, ਆਹ ਮੇਲ ਹੈ ਨਾ, ਪਿੰਡ ਬਨਵਾਲਾ ਹਨਵੰਤਾ ਫਾਜ਼ਿਲਕਾ ਤੋਂ ਵਿਨੋਦ ਮਾਇਲ, ਸੀਮਾ, ਲਕਸ਼ਿਤਾ, ਯਸਿਕਾ, ਵਿਦਿਆ ਦੇਵੀ ਤੇ ਪੂਰਾ ਮਾਇਲ ਪਰਿਵਾਰ ਹੈ। ਕਹਿੰਦੇ ਨੇ ਕਿ ਪ੍ਰੋਗਰਾਮ ਤੁਹਾਡੇ ਬਹੁਤ ਵਧੀਆ ਲੱਗਦੇ ਨੇ ਤੇ ਸਾਨੂੰ ਜਿੰਨੇ ਵੀ ਗੀਤ ਪ੍ਰਸਾਰਿਤ ਕੀਤੇ ਜਾਂਦੇ ਨੇ ਸੋਹਣੇ ਲੱਗਦੇ।
0: ਦੇਖੋ ਜੀ, ਇਹਨਾਂ ਨੇ ਈਮੇਲ ਪਾਈ ਹੈ ਔਰ ਇਸ ਤੋਂ ਵੱਧ ਹੋਰ ਕੁਛ ਨਹੀਂ ਲਿਖਿਆ ਨਾ, ਇਹਨਾਂ ਨੇ ਸਿਰਫ ਗੀਤ ਹੀ ਲਿਖੇ ਨੇ। ਸੋ ਜੀ, ਸਾਡਾ ਇਹਨਾਂ ਨੂੰ ਸੁਝਾਅ ਹੈ ਕਿ ਇਹ ਜ਼ਰੂਰ ਸਾਨੂੰ ਲਿਖ ਕੇ ਭੇਜਿਆ ਕਰਨ ਕਿ ਇਹਨਾਂ ਨੂੰ ਸਾਡੇ ਪ੍ਰੋਗਰਾਮ ਕਿੱਦਾਂ ਦੇ ਲੱਗਦੇ ਨੇ ਔਰ ਜੇ ਕੋਈ ਸਾਡੇ ਪ੍ਰੋਗਰਾਮ ਦੇ ਵਿੱਚ ਕੋਈ ਕਮੀ ਹੈ ਤਾਂ ਉਹ ਵੀ ਜ਼ਰੂਰ ਲਿਖ ਕੇ ਭੇਜਣ ਤਾਂ ਕਿ ਅਸੀਂ ਉਸ ਕਮੀ ਨੂੰ ਦੂਰ ਕਰ ਸਕੀਏ।

0: ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ।
1: ਬਿਲਕੁਲ, ਸਾਡੇ ਪ੍ਰੋਗਰਾਮ ਤੁਹਾਨੂੰ ਚੰਗੇ ਲੱਗਦੇ ਨੇ, ਸਾਨੂੰ ਚੰਗਾ ਲੱਗਾ, ਪਰ ਤੁਸੀਂ ਦੋ ਲਾਈਨਾਂ ਲਿਖ ਕੇ ਭੇਜੀਆਂ, ਇਹ ਨਹੀਂ ਸਾਨੂੰ ਚੰਗਾ ਲੱਗਾ
0: ਜੀ। ਬਿਲਕੁਲ, ਦੇਖੋ ਮੇਲ ਕਰ ਰਹੇ ਹੋ, ਥੋੜ੍ਹੀ ਜਿਹੀ ਤਾਂ ਵੱਡੀ ਕਰ ਦਿਓ ਸਾਨੂੰ
1: ਜੀ। ਬਿਲਕੁਲ
0: ਜੀ।
1: ਲਓ ਜੀ, ਇਹ ਈਮੇਲ ਹੈ ਸਾਗਰ ਵਰਮਾ ਅਤੇ ਉੱਤਮ ਨਗਰ ਨਵੀਂ ਦਿੱਲੀ ਤੋਂ ਇਹਨਾਂ ਨੇ ਸਾਨੂੰ ਇਹ ਮੇਲ ਭੇਜੀ ਹੈ।
0: ਜੀ,
1: ਕਹਿੰਦੇ ਨੇ ਕਿ ਆਕਾਸ਼ਵਾਣੀ ਦੇ ਸਾਰੇ ਹੀ ਪ੍ਰੋਗਰਾਮ ਮਿਹਨਤ ਨਾਲ ਤਿਆਰ ਕੀਤੇ ਜਾਂਦੇ ਨੇ, ਚਿੱਠੀਆਂ ਮਿੱਠੀਆਂ, ਤਮਕ ਜਲੰਧਰ ਪੈਂਦੀ, ਇਹ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਦੇ ਨੇ
0: ਜੀ।
1: ਅਤੇ ਕਹਿੰਦੇ ਨੇ ਸਾਨੂੰ ਨਾ ਰੰਜਨਾ, ਹੰਸਰਾਜ ਹੰਸ, ਸਰਦੂਲ ਸਿਕੰਦਰ ਅਤੇ ਅਮਰ ਨੂਰੀ ਦੇ ਗੀਤ ਜ਼ਰੂਰ ਸੁਣਾਓ ਜੀ।
0: ਦੇਖੋ ਜੀ, ਵੈਸੇ ਤਾਂ ਸਾਡੇ ਪ੍ਰੋਗਰਾਮਾਂ ਦੇ ਵਿੱਚ ਇਹਨਾਂ ਦੇ ਗੀਤ ਚੱਲਦੇ ਰਹਿੰਦੇ ਨੇ, ਪਰ ਹੋ ਸਕਦਾ ਕੁਝ ਦਿਨਾਂ ਤੋਂ ਨਾ ਚੱਲੇ ਹੋਣ, ਤਾਂ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਰੰਜਨਾ, ਹੰਸਰਾਜ ਹੰਸ, ਸਰਦੂਲ ਸਿਕੰਦਰ ਅਤੇ ਅਮਰ ਨੂਰੀ ਦੇ ਗੀਤ ਜਿਹੜੇ ਨੇ ਉਹ ਜ਼ਰੂਰ ਪ੍ਰਸਾਰਿਤ ਕੀਤੇ ਜਾਣ। ਇਹਨਾਂ ਦਾ ਸੁਝਾਅ ਅਸੀਂ ਨੋਟ ਕਰ ਲਿਆ ਜੀ, ਅਤੇ ਜ਼ਰੂਰ ਕੋਸ਼ਿਸ਼ ਕਰਾਂਗੇ।
1: ਦਿਹਾਤੀ ਪ੍ਰੋਗਰਾਮ 'ਚ ਕਹਿੰਦੇ ਨੇ ਸ਼ਨੀਵਾਰ ਨੂੰ ਜਿਹੜਾ ਨਾਟਕ ਪ੍ਰਸਾਰਿਤ ਕੀਤਾ ਜਾਂਦਾ ਸੀ, ਬਹੁਤ ਖੂਬਸੂਰਤ ਸਿਲਸਿਲਾ ਹੈ
0: ਜੀ। ਜੀ, ਵਾਕਈ ਜੀ, ਅਸੀਂ ਇਹ ਸਿਲਸਿਲੇ ਸ਼ੁਰੂ ਕੀਤੇ ਹੋਏ ਨੇ ਆਪਣੇ ਨਾਟਕਾਂ ਦੇ, ਔਰ ਕੋਸ਼ਿਸ਼ ਕਰਾਂਗੇ ਕਿ ਹੋਰ ਵੀ ਨਾਟਕ ਜਿਹੜੇ ਨੇ ਅਸੀਂ ਪ੍ਰਸਾਰਿਤ ਕਰੀਏ।
1: ਅਤੇ ਕਹਿੰਦੇ ਨੇ ਕਿ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਲਈ ਸਾਡਾ ਇੱਕ ਸੁਝਾਅ ਹੈ ਕਿ ਤੁਸੀਂ ਖੱਤ ਅਤੇ ਈਮੇਲਸ 'ਤੇ ਸ਼ਾਮਿਲ ਕਰਦੇ ਹੀ ਹੋ, ਇਹਦੇ ਨਾਲ ਨਾਲ ਵੋਇਸ ਮੈਸੇਜ ਵੀ ਸ਼ਾਮਿਲ ਕਰੋ
0: ਜੀ। ਬਹੁਤ ਵਧੀਆ ਸੁਝਾਅ ਹੈ, ਔਰ ਅਸੀਂ ਇਹ ਸੁਝਾਅ ਨੋਟ ਕਰ ਲਿਆ ਔਰ ਆਪਣੇ ਅਫਸਰ ਸਾਹਿਬਾਨ ਤੱਕ ਅਸੀਂ ਪਹੁੰਚਾ ਦਾਂਗੇ, ਅਤੇ ਕੋਸ਼ਿਸ਼ ਕਰਾਂਗੇ ਜੇ ਉਹ ਮੰਨਣਗੇ ਤਾਂ ਅਸੀਂ ਇਹ ਜ਼ਰੂਰ ਸ਼ੁਰੂ ਕਰ ਦਾਂਗੇ
1: ਜੀ। ਅਤੇ ਪ੍ਰਭਜੋਤ ਜੀ, ਚਿੱਠੀਆਂ ਮਿੱਠੀਆਂ ਪ੍ਰੋਗਰਾਮ ਦੇ ਮੁਰੀਦ ਨੇ, ਕਹਿੰਦੇ ਨੇ ਕਿ ਇੱਕ ਤਾਂ ਇਸ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਕਰਿਆ ਕਰੋ, ਦੂਜਾ ਇਸ ਪ੍ਰੋਗਰਾਮ ਦਾ ਪ੍ਰੋਮੋ ਵੀ ਬਣਾਓ। ਪਰ ਚਿੱਠੀਆਂ ਮਿੱਠੀਆਂ ਦੇ ਲਾਈਵ ਹੁੰਦਾ ਹੈ ਜੀ ਪ੍ਰੋਗਰਾਮ ਸਾਡਾ,
0: ਉਹ ਤਾਂ ਲਾਈਵ ਹੁੰਦਾ, ਇਸ ਕਰਕੇ ਜੀ ਉਹ ਤਾਂ ਰਿਪੀਟ ਹੋ ਨਹੀਂ ਸਕਦਾ, ਦੁਬਾਰਾ ਪ੍ਰਸਾਰਣ ਨਹੀਂ ਹੋ ਸਕਦਾ ਉਸਦਾ। ਜਿਹੜਾ ਇਹਨਾਂ ਨੇ ਕਿਹਾ ਪ੍ਰੋਮੋ, ਪ੍ਰੋਮੋ ਜ਼ਰੂਰ ਕੋਸ਼ਿਸ਼ ਕਰ ਸਕਦੇ ਹਾਂ ਕਿ ਪ੍ਰੋਮੋ ਅਸੀਂ ਜ਼ਰੂਰ ਬਣਾ ਕੇ ਦੱਸ ਸਕਦੇ ਹਾਂ ਕਿ ਇਹ ਪ੍ਰੋਗਰਾਮ ਕਦੋਂ ਚੱਲਦਾ ਅਤੇ ਇਹਦਾ ਪ੍ਰਸਾਰਣ ਕਿੰਨੇ ਵਜੇ ਹੁੰਦਾ। ਸੋ ਜੀ, ਇਹਨਾਂ ਦਾ ਮੇਲ ਭੇਜਣ ਲਈ ਸਾਨੂੰ ਬਹੁਤ ਬਹੁਤ ਸ਼ੁਕਰੀਆ ਜੀ।
1: ਲਓ ਜੀ, ਪ੍ਰੋਗਰਾਮ ਦੀ ਅਗਲੀ ਮੇਲ ਹੈ ਪਿੰਡ ਝੰਜੇੜੀ, ਤਹਿਸੀਲ ਖਰੜ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ। ਲਿਆਕਤ ਅਲੀ, ਨੀਸ਼ਾ, ਸ਼ਾਹੀਨ, ਯਸਮੀਨ, ਅਰਮਾਨ ਮਲਿਕ ਅਤੇ ਇਹਨਾਂ ਦਾ ਪੂਰਾ ਪਰਿਵਾਰ ਹੈ ਜਿਹੜਾ ਸਾਨੂੰ ਆਕਾਸ਼ਵਾਣੀ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਬੁਲਾ ਰਿਹਾ ਜੀ।
0: ਬਿਲਕੁਲ ਜੀ, ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਹਨਾਂ ਨੂੰ। ਔਰ ਦੇਖੋ, ਇਹ ਸਾਡੇ ਬੜੇ ਪੁਰਾਣੇ ਸਰੋਤੇ ਨੇ ਬੀਰਿੰਦਰ ਜੀ,
1: ਜੀ
0: ਸਾਨੂੰ ਬੜੇ ਪਿਆਰ ਨਾਲ ਇਹ ਸਾਨੂੰ ਈਮੇਲ ਭੇਜਦੇ ਨੇ। ਔਰ ਕੀ ਲਿਖਿਆ ਜੀ ਇਹਨਾਂ ਨੇ?
1: ਗੁੱਸੇ 'ਚ ਨੇ ਇਸ ਵੇਲੇ।
0: ਅੱਛਾ ਜੀ,
1: ਕਹਿੰਦੇ ਨੇ ਕਿ ਪਹਿਲਾਂ ਤਾਂ ਸ਼ੁਰੂ ਜੀ ਸਾਡੀ ਸ਼ਿਕਾਇਤ ਸੁਣ ਲਓ ਜੀ।
0: ਅੱਛਾ,
1: ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਸਾਡਾ ਫੋਨ ਨਹੀਂ ਜੀ ਰਿਸੀਵ ਹੁੰਦਾ।
0: ਅੱਛਾ,
1: ਘੰਟੀ ਵੱਜਦੀ ਰਹਿੰਦੀ, ਕੋਈ ਨਹੀਂ ਚੁੱਕਦਾ। ਕਿਸੇ ਦਿਨ 2 ਵਾਰ, ਕਿਸੇ ਦਿਨ 4 ਵਾਰ ਦੂਜੇ ਸਰੋਤਿਆਂ ਦੇ ਫੋਨ ਲੱਗ ਜਾਂਦੇ ਆ, ਪਰ ਸਾਨੂੰ ਨਹੀਂ ਜੀ ਕੋਈ ਜਵਾਬ ਮਿਲਦਾ।
0: ਦੇਖੋ ਜੀ, ਇਹ ਤਾਂ ਕੋਈ ਗੱਲ ਨਾ ਹੋਈ, ਕਿਉਂਕਿ ਜਦੋਂ ਵੀ ਸਾਡੇ ਕਿਸੇ ਵੀ ਅਨਾਊਂਸਰ ਦੇ ਕੋਲ ਫੋਨ ਪਹੁੰਚਦਾ ਹੈ ਨਾ, ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਕਿਹਦਾ ਫੋਨ ਆ ਰਿਹਾ
1: ਜੀ।
0: ਉਹਨੂੰ ਬਿਲਕੁਲ ਨਹੀਂ ਪਤਾ ਚੱਲਦਾ। ਜਦੋਂ ਵੀ ਫੋਨ ਆਉਂਦਾ ਉਹ ਰਿਸੀਵ ਜ਼ਰੂਰ ਕਰਦਾ। ਹੋ ਸਕਦਾ ਕਿਸੇ ਵੇਲੇ ਤੁਹਾਡਾ ਫੋਨ ਜਿਹੜਾ ਉਹ ਨਾ ਲੱਗਿਆ ਹੋਵੇ, ਹੈ ਨਾ, ਪਰ ਦੇਖੋ ਇਹਨਾਂ ਦੀ ਸ਼ਿਕਾਇਤ ਹੈ ਤੇ ਸਿਰ ਮੱਥੇ ਦੇ, ਪਰ ਕੋਸ਼ਿਸ਼ ਕਰਾਂਗੇ ਕਿ ਤੁਸੀਂ ਵੈਸੇ ਫੋਨ ਬਾਰ ਬਾਰ ਲਗਾਉਂਦੇ ਰਹੋ, ਕਿਸੇ ਨਾ ਕਿਸੇ ਵੇਲੇ ਤਾਂ ਇਹ ਲੱਗ ਹੀ ਜਾਏਗਾ
1: ਜੀ। ਹੁਣ ਦੇਖੋ ਨਾ, ਨੈਟਵਰਕ ਤੇ ਤਾਂ ਸਾਡਾ ਵਸ ਨਹੀਂ ਚੱਲ ਸਕਦਾ,
0: ਬਿਲਕੁਲ
1: ਸਾਡੇ ਕੋਲ ਤੁਹਾਡਾ ਫੋਨ ਆਵੇ ਤੇ ਸਾਡੇ ਜਿਹੜੇ ਮੇਜ਼ਬਾਨ ਨੇ ਉਹ ਜ਼ਰੂਰ ਤੁਹਾਡਾ ਫੋਨ ਅਟੈਂਡ ਕਰਨਗੇ ਜੀ ਜਦੋਂ ਲੱਗੇਗਾ। ਕਹਿੰਦੇ ਨੇ ਕਿ ਜਦੋਂ ਫੋਨ ਨਹੀਂ ਨਾ ਲੱਗਦਾ ਤੇ ਕਦੇ ਕਦੇ ਸਾਡਾ ਜੀ ਕਰਦਾ ਕਿ ਅਸੀਂ ਆਪਣਾ ਫੋਨ ਨੰਬਰ ਹੀ ਬਦਲ ਲਈਏ।
0: ਉਹ ਨਹੀਂ ਜੀ, ਨਹੀਂ, ਇਦਾਂ ਨਾ ਕਰਿਓ,
1: ਜਾਂ ਆਪਣਾ ਪਿੰਡ ਹੀ ਬਦਲ ਲਈਏ।
0: ਨਹੀਂ ਜੀ, ਨਾ ਪਿੰਡ ਬਦਲਿਓ ਤੇ ਨਾ ਹੀ ਆਪਣਾ ਫੋਨ ਨੰਬਰ ਬਦਲਿਓ। ਟਰਾਈ ਜ਼ਰੂਰ ਕਰਦੇ ਰਹੋ, ਔਰ ਜ਼ਰੂਰ ਤੁਹਾਡਾ ਫੋਨ ਕਿਸੇ ਨਾ ਕਿਸੇ ਦਿਨ ਜ਼ਰੂਰ ਲੱਗ ਜਾਏਗਾ ਜੀ।
1: ਜੀ, ਤੇ ਪ੍ਰਭਜੋਤ ਜੀ, ਮੈਨੂੰ ਆਸ ਹੈ ਤੁਹਾਡੀ ਮੁਸਕਰਾਹਟ ਨਾਲ ਇਹਨਾਂ ਦਾ ਇਰਾਦਾ ਬਦਲ ਗਿਆ ਹੋਵੇਗਾ
0: ਜੀ, ਬਿਲਕੁਲ,
1: ਫੋਨ ਨੰਬਰ ਬਦਲਣ ਦਾ
0: ਜੀ।
1: ਕਹਿੰਦੇ ਨੇ ਕਿ ਬਾਕੀ ਸਾਰੇ ਪ੍ਰੋਗਰਾਮ ਵਧੀਆ ਚੱਲ ਰਹੇ ਨੇ। ਹੈਲੋ ਫਰਮਾਇਸ਼, ਤਮਕ ਜਲੰਧਰ ਪੈਂਦੀ, ਵਸਦੇ ਵਿਹੜੇ, ਰੰਗਲੀ ਧਰਤੀ, ਚਿੱਠੀਆਂ ਮਿੱਠੀਆਂ, ਸੋਹਣੀ ਸਵੇਰ, ਫੌਜੀ ਵੀਰਾਂ ਲਈ ਅਤੇ FM ਰੇਨਬੋ ਅਤੇ ਦਿਲ ਚਾਹਤਾ ਹੈ। ਸਾਰੇ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਦੇ ਨੇ, ਸਾਰੇ ਅਨਾਊਂਸਰ ਬਹੁਤ ਮਿਹਨਤ ਕਰਦੇ ਨੇ, ਸਾਰੇ ਵਧਾਈ ਦੇ ਪਾਤਰ ਨੇ। ਅਤੇ ਕਹਿੰਦੇ ਨੇ ਕਿ ਸਾਡੇ ਲਈ ਜੋ ਇੰਨੇ ਵਧੀਆ ਵਧੀਆ ਪ੍ਰੋਗਰਾਮ ਲੈ ਕੇ ਆਉਂਦੇ ਨੇ, ਇੱਕ ਵਾਰ ਫਿਰ ਕਹਿੰਦੇ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਅਸੀਂ ਬਹੁਤ ਇਹਨਾਂ ਦੇ ਸ਼ੁਕਰਗੁਜ਼ਾਰ ਹਾਂ ਕਿ ਲਿਆਕਤ ਅਲੀ ਹੋਣਾ ਦੇ ਔਰ ਇਹਨਾਂ ਦੇ ਸਾਰੇ ਪਰਿਵਾਰ ਦੇ, ਜਿਨ੍ਹਾਂ ਨੇ ਸਾਰੇ ਪ੍ਰੋਗਰਾਮ ਜਿਹੜੇ ਨੇ ਬੜੇ ਧਿਆਨ ਨਾਲ ਸੁਣੇ ਨੇ, ਚਾਹੇ ਉਹ ਤਮਕ ਜਲੰਧਰ ਪੈਂਦੀ ਹੈ, ਵਸਦੇ ਵਿਹੜੇ ਹੈ, ਚਿੱਠੀਆਂ ਮਿੱਠੀਆਂ ਹੈ, ਰੰਗਲੀ ਧਰਤੀ ਹੈ, ਪ੍ਰੋਗਰਾਮ, ਸਾਰੇ ਪ੍ਰੋਗਰਾਮ ਦੇਖੋ, ਪੂਰਾ ਦਿਨ ਸਾਡੇ ਪ੍ਰੋਗਰਾਮ ਸੁਣਦੇ ਨੇ। ਕਿੰਨੀ ਵਧੀਆ ਗੱਲ ਹੈ ਕਿ ਆਪਣੇ ਪਰਿਵਾਰ ਦੇ ਨਾਲ ਬੈਠ ਕੇ ਸਾਡੇ ਪ੍ਰੋਗਰਾਮ ਸੁਣਦੇ ਨੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਾਨੂੰ ਈਮੇਲ ਭੇਜਣ ਲਈ
1: ਜੀ। ਤੇ ਹੁਣ ਪਿੰਡ ਹੀਰਾਂਵਾਲੀ, ਜ਼ਿਲ੍ਹਾ ਫਾਜ਼ਿਲਕਾ ਦੇ ਸੁਭਾਸ਼ ਗੁਦਾਰਾ ਹੋਰਾਂ ਦੀ ਵੀ ਸੁਣ ਲਈ ਜੇ ਕੀ ਕਹਿੰਦੇ ਨੇ।
0: ਬਿਲਕੁਲ,
1: ਇਹ ਆਏ ਨੇ ਜੀ ਪਿੰਡ ਹੀਰਾਂਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੁਦਾਰਾ, ਬਿਮਲਾ ਗੁਦਾਰਾ, ਇੰਦੂ, ਪਾਰਵਤੀ, ਹਿਮਾਂਸ਼ੂ, ਸਰਵਣ, ਰਿਣਵਾ, ਹਜ਼ਾਰੀ ਲਾਲ ਸ਼ਰਮਾ, ਇਹ ਸਾਰੇ ਜਾਣੇ ਰਲ ਕੇ ਆਏ ਨੇ ਸਾਡੇ।
0: ਬਹੁਤ ਬਹੁਤ ਸ਼ੁਕਰੀਆ ਜੀ, ਔਰ ਇਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਨੇ, ਔਰ ਬਹੁਤ ਪੁਰਾਣੇ ਸਰੋਤੇ ਨੇ ਸਾਡੇ
1: ਜੀ। 4 ਤਰੀਕ ਨੂੰ ਪ੍ਰੋਗਰਾਮ ਸੁਣਿਆ, ਮੇਰੀ ਈਮੇਲ ਭਾਵੇਂ ਸ਼ਾਮਿਲ ਨਹੀਂ ਹੋਈ,
0: ਅੱਛਾ,
1: ਪਰ ਫਿਰ ਵੀ ਪ੍ਰੋਗਰਾਮ ਸਾਰਾ

0: ਤਰੀਕ ਨੂੰ ਸ਼ਾਮ 5 ਵਜੇ ਯੁਵਾਣੀ ਪ੍ਰੋਗਰਾਮ ਸੁਣਿਆ, ਜਿਸ ਵਿੱਚ ਆਰ ਜੇ ਦੀਕਸ਼ਾ ਅਤੇ ਆਰ ਜੇ ਬਾਗੇਸ਼ਵਰ ਦੀ ਪੇਸ਼ਕਾਰੀ ਬਹੁਤ ਵਧੀਆ ਸੀ। 7 ਤਰੀਕ ਨੂੰ ਰਾਤੀ ਖੇਡ ਸੰਸਾਰ ਪ੍ਰੋਗਰਾਮ ਸੁਣਿਆ, ਜਿਸ ਵਿੱਚ ਪੈਰਾ ਆਰਚਰ ਹਰਵਿੰਦਰ ਸਿੰਘ ਹੋਰਾਂ ਦੇ ਨਾਲ ਕੀਤੀ ਮੁਲਾਕਾਤ ਸੁਣਾਈ ਗਈ
1: ਜੀ।
0: ਅਤੇ ਬਾਕੀ ਜਿਹੜੇ ਹੋਰ ਤੁਹਾਡੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਨੇ ਨਾ, ਹੈਲੋ ਫਰਮਾਇਸ਼, ਧਮਕ ਜਲੰਧਰ ਪੈਂਦੀ, ਚਿੱਠੀਆਂ ਮਿੱਠੀਆਂ, ਸੋਹਣੀ ਸਵੇਰ, ਵਸਦੇ ਵਿਹੜੇ, ਅਤੇ ਰਾਤ ਦੀ ਸਭਾ 'ਚ ਪ੍ਰਸਾਰਿਤ ਕੀਤੇ ਜਾਂਦੇ ਪ੍ਰੋਗਰਾਮ, ਅਤੇ ਐਫ ਐਮ ਰੇਨਬੋ ਤੋਂ ਜਿਹੜੇ ਵੰਨ ਸੁਵੰਨੇ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਸਾਨੂੰ ਬਹੁਤ ਵਧੀਆ ਲੱਗਦੇ ਨੇ।
1: ਦੇਖੋ ਵੀਰਿੰਦਰ ਜੀ, ਕਿੰਨੀ ਵਧੀਆ ਗੱਲ ਹੈ, ਇਹ ਜਿੱਥੇ ਸਾਡੇ ਪ੍ਰਾਇਮਰੀ ਚੈਨਲ ਦੇ ਪ੍ਰੋਗਰਾਮ ਸੁਣਦੇ ਨੇ, ਉਸ ਦੇ ਨਾਲ ਨਾਲ ਇਹ ਐਫ ਐਮ ਪ੍ਰੋਗਰਾਮ ਵੀ ਸੁਣ ਰਹੇ ਨੇ, ਔਰ ਉਸ ਦੇ ਨਾਲ ਨਾਲ ਇਹ ਯੁਵਾਣੀ ਪ੍ਰੋਗਰਾਮ ਵੀ ਸੁਣਦੇ ਨੇ, ਖੇਡ ਸੰਸਾਰ ਪ੍ਰੋਗਰਾਮ ਵੀ ਸੁਣਦੇ ਨੇ। ਦੇਖੋ ਜੀ, ਅਸੀਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ ਕਿ ਸਾਰੇ ਪ੍ਰੋਗਰਾਮ ਬਹੁਤ ਹੀ ਦਿਲ ਲਾ ਕੇ ਇਹ ਸੁਣਦੇ ਨੇ, ਹੈ ਨਾ, ਔਰ ਸਾਨੂੰ ਈਮੇਲ ਕਰਦੇ ਨੇ ਔਰ ਸਾਨੂੰ ਦੱਸਦੇ ਨੇ ਕਿ ਇਸ ਪ੍ਰੋਗਰਾਮ ਵਿੱਚ ਫਲਾਣੇ ਦਿਨ ਇਹ ਚੀਜ਼ ਚੱਲੀ ਔਰ ਇਹਨਾਂ ਨੂੰ ਵਧੀਆ ਲੱਗੀ।
0: ਜੀ ਬਿਲਕੁਲ, ਔਰ ਕਹਿੰਦੇ ਨੇ ਐਫ ਐਮ 'ਤੇ ਹਰੀਸ਼ ਜੀ, ਪਰਵਿੰਦਰ, ਇਹ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਨੇ
1: ਜੀ,
0: ਅਤੇ ਆਕਾਸ਼ਵਾਣੀ ਜਲੰਧਰ ਦੇ ਸਾਰੇ ਪ੍ਰੋਗਰਾਮ ਸਾਨੂੰ ਪਸੰਦ ਨੇ
1: ਜੀ। ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ, ਬਹੁਤ ਬਹੁਤ ਧੰਨਵਾਦ ਕਿ ਇਹ ਸਾਰੇ ਪ੍ਰੋਗਰਾਮ ਸੁਣਦੇ ਨੇ ਔਰ ਇਸੇ ਤਰ੍ਹਾਂ ਹੀ ਪ੍ਰੋਗਰਾਮ ਸੁਣਦੇ ਰਹਿਣਗੇ ਔਰ ਸਾਨੂੰ ਜ਼ਰੂਰ ਖੱਤ ਅਤੇ ਈਮੇਲ ਪਾਉਣਗੇ।
0: ਅਤੇ ਲਓ ਜੀ, ਆਹ ਵੀ ਇੱਕ ਲੰਬੀ ਚੌੜੀ ਈਮੇਲ ਹੈ ਪ੍ਰਭਜੋਤ ਜੀ, ਇਹ ਈਮੇਲ ਕਰਨ ਵਾਲੇ ਨੇ ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ, ਸਮੂਹ ਵਰਮਾ ਪਰਿਵਾਰ, ਨੇੜੇ ਬੱਸ ਅੱਡਾ, ਪਿੰਡ ਬੁਰਜ ਹਨੂੰਮਾਨਗੜ੍ਹ, ਜ਼ਿਲ੍ਹਾ ਫਾਜ਼ਿਲਕਾ ਤੋਂ।
1: ਦੇਖੋ ਜੀ, ਕਿੰਨੀ ਦੂਰ ਤੋਂ ਆਇਆ ਸਾਨੂੰ ਇਹ ਖੱਤ, ਹੈ ਨਾ
0: ਜੀ। ਜੀ ਕਹਿੰਦੇ ਨੇ, ਹੈਲੋ ਡਾਕਟਰ, ਪ੍ਰੋਗਰਾਮ 'ਚ ਨਾ ਡਾਕਟਰ ਵਿਕਰਮਜੀਤ ਹੋਰਾਂ ਨੇ ਰੀੜ੍ਹ ਦੀ ਹੱਡੀ ਬਾਰੇ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਉਹ ਸਾਡੇ ਦਿਲ 'ਚ ਵੱਸ ਗਈਆਂ।
1: ਜੀ ਬੜੀ ਵਧੀਆ ਗੱਲ ਹੈ ਜੀ, ਦਿਲ 'ਚ ਵੱਸ ਗਈਆਂ, ਜੋ ਉਹਨਾਂ ਨੇ ਦੱਸਿਆ ਉਸ 'ਤੇ ਅਮਲ ਜ਼ਰੂਰ ਕਰੋ, ਡਾਕਟਰ ਵਿਕਰਮ ਦੀ ਗੱਲ ਜ਼ਰੂਰ ਸੁਣੋ ਔਰ ਆਪਣੀ ਸਿਹਤ ਜਿਹੜੀ ਆ ਉਹ ਠੀਕ ਰੱਖੋ
0: ਜੀ। ਕਹਿੰਦੇ ਨੇ ਕਿ ਜਿੱਥੇ ਇਸ ਮੁਲਾਕਾਤ ਨੂੰ ਸੁਣ ਕੇ ਅਸੀਂ ਜਾਣਕਾਰੀ ਦੇ ਨਾਲ ਭਰ ਗਏ, ਉੱਥੇ ਕਥਾ ਲੋਕ ਪ੍ਰੋਗਰਾਮ 'ਚ ਜਿਹੜੀ ਜਗਦੀ ਹੋਈ ਲਾਲਟੇਨ ਕਹਾਣੀ ਸੀ ਨਾ, ਉਹ ਸੁਣ ਕੇ ਸਾਡਾ ਮਨ ਜਜ਼ਬਾਤਾਂ ਨਾਲ ਭਰ ਗਿਆ ਜੀ।
1: ਜੀ ਬਿਲਕੁਲ, ਔਰ ਦੇਖੋ ਹਰ ਵੀਰਵਾਰ ਅਸੀਂ ਜਿੱਥੇ ਰੇਡੀਓ ਡਾਕਟਰ ਪੇਸ਼ ਕਰਦੇ ਹਾਂ, ਨਾਲ ਦੀ ਨਾਲ ਅਸੀਂ ਨਾਟਕੀ ਅੰਦਾਜ਼ 'ਚ ਕਹਾਣੀ ਵੀ ਪੇਸ਼ ਕਰਦੇ ਹਾਂ ਔਰ ਇਹਨਾਂ ਨੂੰ ਕਹਾਣੀ ਪਸੰਦ ਆਈ ਅਤੇ ਇਹਨਾਂ ਦਾ ਤਹਿ ਦਿਲੋਂ ਸ਼ੁਕਰੀਆ
0: ਜੀ। ਐਫ ਐਮ ਰੇਨਬੋ ਦੇ ਯੁਵਾਣੀ ਪ੍ਰੋਗਰਾਮ 'ਚ ਅੱਖਾਂ ਦੇ ਸਪੈਸ਼ਲਿਸਟ ਡਾਕਟਰ ਮੈਡਮ ਅਦਿੱਤੀ ਹੋਰਾਂ ਨੇ ਬਹੁਤ ਹੀ ਵਿਸਤਾਰ ਨਾਲ ਜਾਣਕਾਰੀ ਦਿੱਤੀ ਜੀ, ਸਾਨੂੰ ਬਹੁਤ ਵਧੀਆ ਲੱਗੀ
1: ਜੀ, ਇਸ ਲਈ ਵੀ ਸ਼ੁਕਰੀਆ ਜੀ ਇਹਨਾਂ ਦਾ। ਔਰ ਦੇਖੋ, ਅੱਖਾਂ ਜਿਹੜੀਆਂ ਨੇ ਉਹ ਨਿਆਮਤ ਹੁੰਦੀਆਂ ਨੇ, ਅੱਖਾਂ ਨੂੰ ਜ਼ਰੂਰ ਸੰਭਾਲ ਕੇ ਰੱਖਣਾ ਚਾਹੀਦਾ ਔਰ ਸਪੈਸ਼ਲਿਸਟ ਡਾਕਟਰ ਜਿਨ੍ਹਾਂ ਨੇ ਅਦਿੱਤੀ ਨੇ ਦੱਸਿਆ ਉਸੇ ਤਰੀਕੇ ਨਾਲ ਤੁਹਾਨੂੰ ਅੱਖਾਂ ਦੀ ਸੰਭਾਲ ਜਿਹੜੀ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ
0: ਜੀ। ਅਤੇ ਪ੍ਰਭਜੋਤ ਜੀ ਕਹਿੰਦੇ ਨੇ ਕਿ ਅਸੀਂ ਹਰ ਵਾਰ ਆਪਣੀ ਮੇਲ 'ਚ ਬੇਨਤੀ ਕਰਦੇ ਹਾਂ, ਇਸ ਵਾਰ ਦੁਬਾਰਾ ਕਰ ਰਹੇ ਹਾਂ ਕਿ ਕਿਰਪਾ ਕਰਕੇ ਜਿਹੜਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਪ੍ਰਸਾਰਣ ਹੈ ਨਾ ਸ਼ਬਦ ਕੀਰਤਨ ਦਾ, ਉਹ ਐਫ ਐਮ 100.9, 100.8 'ਤੇ ਵੀ ਸ਼ੁਰੂ ਕਰਾ ਦਿਓ, ਸਾਨੂੰ ਬਹੁਤ ਖੁਸ਼ੀ ਹੋਏਗੀ, ਬੜੇ ਧੰਨਵਾਦੀ ਹੋਵਾਂਗੇ
1: ਜੀ। ਅਸੀਂ ਇਹਨਾਂ ਦਾ ਸੁਝਾਅ ਨੋਟ ਕਰ ਲਿਆ ਔਰ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਜੀ, ਜੋ ਇਹਨਾਂ ਨੇ ਲਿਖਿਆ ਅਸੀਂ ਅਫਸਰਾਂ ਤੱਕ ਪਹੁੰਚਾ ਦਈਏ ਅਤੇ ਜੇ ਕੁਝ ਹੋਏਗਾ ਤਾਂ ਇਹਨਾਂ ਨੂੰ ਜ਼ਰੂਰ ਦੱਸਾਂਗੇ
0: ਜੀ। ਇਹਨਾਂ ਨੂੰ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਚੰਗੇ ਲੱਗਦੇ ਨੇ, ਪੂਜਾ ਹਾਂਡਾ, ਦੀਪਾਲੀ ਵਧਵਾ ਅਤੇ ਹੋਰ ਜਿਹੜੇ ਮੇਜ਼ਬਾਨ ਨੇ ਉਹਨਾਂ ਦੀ ਪੇਸ਼ਕਾਰੀ ਬਹੁਤ ਪਸੰਦ ਆਉਂਦੀ ਹੈ, ਅਤੇ ਕਹਿੰਦੇ ਨੇ ਮਿੰਨੀ ਕਹਾਣੀਆਂ ਜਿਹੜੀਆਂ ਪ੍ਰੋਗਰਾਮ 'ਚ ਪੇਸ਼ ਕੀਤੀਆਂ ਜਾਂਦੀਆਂ ਨੇ ਨਾ, ਉਹ ਸਾਡੇ ਦਿਲ ਨੂੰ ਛੂਹ ਲੈਂਦੀ।
1: ਬਹੁਤ ਬਹੁਤ ਸ਼ੁਕਰੀਆ ਜੀ ਇਹਨਾਂ ਦਾ ਮੇਲ ਕਰਨ ਲਈ ਔਰ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਸਾਨੂੰ ਸੋਹਣੀ ਤਰ੍ਹਾਂ ਮੇਲ ਲਿਖ ਕੇ ਭੇਜਣਗੇ ਔਰ ਜਿਹੜੇ ਪ੍ਰੋਗਰਾਮ ਇਹਨਾਂ ਨੂੰ ਚੰਗੇ ਲੱਗਦੇ ਨੇ ਉਹਨਾਂ ਬਾਰੇ ਜ਼ਰੂਰ ਸਾਨੂੰ ਦੱਸਣਗੇ ਔਰ ਸਾਨੂੰ ਸੁਝਾਅ ਵੀ ਲਿਖ ਕੇ ਭੇਜਣਗੇ ਕਿ ਕਿਹੜੇ ਪ੍ਰੋਗਰਾਮ ਇਹਨਾਂ ਨੂੰ ਹੋਰ ਜਿਹੜੇ ਅਸੀਂ ਬਿਹਤਰ ਬਣਾ ਸਕੀਏ ਉਹਨਾਂ ਬਾਰੇ ਵੀ ਸਾਨੂੰ ਜ਼ਰੂਰ ਲਿਖ ਕੇ ਭੇਜਣਗੇ।
0: ਸੋ ਪ੍ਰਭਜੋਤ ਜੀ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ, ਇਹਨਾਂ ਨੇ ਪ੍ਰੋਗਰਾਮਾਂ ਦੀ ਤਾਰੀਫ ਕੀਤੀ ਹੈ, ਸਾਨੂੰ ਸੁਝਾਅ ਵੀ ਦਿੱਤੇ ਨੇ, ਅਤੇ ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਇਹ ਸਾਡੇ ਨਾਲ ਰਿਸ਼ਤਾ ਬਣਾ ਕੇ ਰੱਖਣਗੇ।
1: ਬਿਲਕੁਲ ਜੀ, ਰਿਸ਼ਤਾ ਬਣਾ ਕੇ ਰੱਖਣਗੇ ਔਰ ਅਸੀਂ ਉਮੀਦ ਕਰਦੇ ਹਾਂ ਕਿ ਸਾਨੂੰ ਹੋਰ ਵੀ ਜਿਹੜੇ ਸਾਡੇ ਸਰੋਤੇ ਸਾਡੇ ਨਾਲ ਜੁੜ ਰਹੇ ਨੇ ਸਾਨੂੰ ਜ਼ਰੂਰ ਈਮੇਲ ਵੀ ਕਰਨਗੇ ਔਰ ਸਾਨੂੰ ਚਿੱਠੀ ਵੀ ਪਾਉਣਗੇ ਔਰ ਆਪਣੇ ਸੁਝਾਅ ਸਾਡੇ ਤੱਕ ਜ਼ਰੂਰ ਪਹੁੰਚਾਉਣਗੇ
0: ਜੀ। ਔਰ ਪ੍ਰਭਜੋਤ ਜੀ ਦੇਖੋ, ਆਪਾਂ ਆਪਣੇ ਸੁਣਨ ਵਾਲਿਆਂ ਨੂੰ ਕੋਈ ਵੀ ਬੇਨਤੀ ਕਰੀਏ ਉਹ ਮੰਨਣਗੇ।
1: ਅੱਛਾ,
0: ਪਰ ਘੜੀ ਦੀਆਂ ਸੂਈਆਂ ਸਾਹਮਣੇ ਤੁਸੀਂ ਲੱਖ ਬੇਨਤੀਆਂ ਕਰ ਲਓ ਕਿ ਸਾਨੂੰ ਦੋ ਕੁ ਮੇਲਾਂ ਹੋਰ ਪੜ੍ਹ ਲੈਣ ਦਿਓ, ਚਿੱਠੀਆਂ ਹੋਰ ਪੜ੍ਹ ਲੈਣ ਦਿਓ, ਇਹਨਾਂ ਮੰਨਣਾ ਕਿਤੇ
1: ਨਾ, ਇਹਨੇ ਕਿਤੇ ਨਹੀਂ ਪੜ੍ਹਨਾ ਤੇ ਸੋ ਜੀ ਮੰਨਣਾ ਇਹਨਾਂ ਨੇ ਵੀ ਨਹੀਂ ਤੇ ਮੰਨਣਾ ਅਸੀਂ ਵੀ ਨਹੀਂ, ਕਿਉਂਕਿ ਸਾਨੂੰ ਤੇ ਹੁਣ ਜਾਣਾ ਹੀ ਪੈਣਾ ਨਾ,
0: ਜਾਣਾ ਪੈਣਾ। ਸੋ ਸਮੇਂ ਦੀ ਆਗਿਆ ਸਾਨੂੰ ਮੰਨਣੀ ਪੈਣੀ ਹੈ, ਜਿਹੜੀਆਂ ਮੇਲਸ ਜਿਹੜੇ ਖਤ ਰਹਿ ਗਏ ਨੇ ਅਗਲੇ ਪ੍ਰੋਗਰਾਮ 'ਚੋਂ ਸ਼ਾਮਿਲ ਕੀਤੇ ਜਾਣਗੇ।
1: ਬਿਲਕੁਲ,
0: ਜਾਣ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਸਾਡੇ ਪ੍ਰੋਗਰਾਮ ਦਾ ਪਤਾ ਕੀ ਹੈ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਸਾਡੇ ਸੁਣਨ ਵਾਲੇ ਨੇ ਉਹ ਸਾਨੂੰ ਖਤ ਲਿਖ ਸਕਣ
1: ਜੀ।
0: ਸੋ ਪ੍ਰੋਗਰਾਮ ਦਾ ਪਤਾ ਨੋਟ ਕਰ ਲਓ ਜੀ, ਇੰਚਾਰਜ ਪ੍ਰੋਗਰਾਮ, ਤੁਹਾਡੀ ਚਿੱਠੀ ਮਿਲੀ, ਆਕਾਸ਼ਵਾਣੀ ਜਲੰਧਰ ਮਾਰਫਤ ਕੇਂਦਰ ਨਿਰਦੇਸ਼ਕ, ਆਕਾਸ਼ਵਾਣੀ ਜਲੰਧਰ, 144-001। ਤੇ ਪ੍ਰਭਜੋਤ ਜੀ ਤੁਸੀਂ ਮੇਰੇ ਨਾਲੋਂ ਜ਼ਿਆਦਾ ਪੜ੍ਹੇ ਲਿਖੇ ਹੋ, ਈਮੇਲ ਦਾ ਜਿਹੜਾ ਪਤਾ ਨਾ ਉਹ ਤੁਸੀਂ ਦੱਸ ਦਿਓ।
1: ਬਿਲਕੁਲ ਜੀ, ਮੈਂ ਈਮੇਲ ਦਾ ਪਤਾ ਦੱਸ ਦਿੰਦੀ ਹਾਂ ਜੀ। ਈਮੇਲ ਹੈਗੀ ਹੈ ਸਾਡੀ tcmjalandhar@gmail.com। ਸੋ ਜੀ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਸਾਨੂੰ ਸੋਹਣੇ ਸੋਹਣੇ ਖੱਤ ਅਤੇ ਸੋਹਣੇ ਸੋਹਣੇ

0: ਈਮੇਲ ਜਿਹੜੀਆਂ ਨੇ ਉਹ ਜ਼ਰੂਰ ਭੇਜੋਗੇ। ਪਰ ਬੀਰਿੰਦਰ, ਜਾਣ ਤੋਂ ਪਹਿਲਾਂ ਸਾਨੂੰ ਇੱਕ ਗੱਲ ਫੇਰ ਕਰ ਲੈਣੀ ਚਾਹੀਦੀ ਹੈ, ਜਿਹੜੀ ਇਹ ਬਰਸਾਤਾਂ ਵਾਲੀ ਅਸੀਂ ਸ਼ੁਰੂ ਕੀਤੀ ਸੀ।
1: ਜੀ ਬਿਲਕੁਲ, ਬਰਸਾਤਾਂ ਦੇ ਮੌਸਮ ਨੂੰ ਅਸੀਂ ਭਰਪੂਰ ਇਹਦਾ ਮਜ਼ਾ ਲਈਏ ਜੀ,
0: ਜੀ
1: ਅਤੇ ਮਜ਼ਾ ਤਾਂ ਹੀ ਲਿਆ ਜਾ ਸਕਦਾ ਜੇ ਅਸੀਂ ਅਨੁਸ਼ਾਸਨ ਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰਾਂਗੇ।
0: ਜੀ ਬਿਲਕੁਲ, ਔਰ ਅਸੀਂ ਸਿਹਤਯਾਬ ਰਹਾਂਗੇ ਤਾਂ ਹੀ ਅਸੀਂ ਇਸ ਬਰਸਾਤਾਂ ਦਾ ਜਿਹੜਾ ਆਨੰਦ ਹੈ ਉਹ ਉਠਾ ਸਕਾਂਗੇ। ਵੈਸੇ ਹੁਣ ਲੋਕ ਸੈਰਾਂ ਕਰਕੇ ਵਾਪਸ ਆ ਚੁੱਕੇ ਨੇ,
1: ਜੀ
0: ਆਪਣੇ ਕੰਮਾਂ ਕਾਰਾਂ 'ਚ ਫਿਰ ਬਿਜ਼ੀ ਹੋ ਗਏ ਨੇ,
1: ਜੀ
0: ਬੱਚਿਆਂ ਦੇ ਸਕੂਲ ਖੁੱਲ੍ਹ ਗਏ ਨੇ,
1: ਬਿਲਕੁਲ ਬਿਲਕੁਲ, ਜ਼ਿੰਦਗੀ ਫਿਰ ਰਫ਼ਤਾਰ ਫੜ ਰਹੀ ਹੈ
0: ਜੀ,
1: ਅਤੇ ਅਸੀਂ ਆਸ ਕਰਦੇ ਹਾਂ ਕਿ ਸਾਰੇ ਜਿੱਥੇ ਕਿਤੇ ਵੀ ਨੇ ਸਿਹਤਯਾਬ ਰਹਿਣ, ਤੰਦਰੁਸਤ ਰਹਿਣ।
0: ਜੀ ਬਿਲਕੁਲ, ਔਰ ਇਸ ਉਮੀਦ ਦੇ ਨਾਲ ਕਿ ਸਾਨੂੰ ਫੇਰ ਦੁਬਾਰਾ ਬਹੁਤ ਸੋਹਣੇ ਸੋਹਣੇ ਖੱਤ ਲਿਖ ਕੇ ਭੇਜੋਗੇ ਅਤੇ ਲਈਏ ਇਜਾਜ਼ਤ।
1: ਜੀ
0: ਨਮਸਕਾਰ। ਹੁਣ ਇਸ ਸਰੋਤੇ ਆਪਣੇ ਖਾਤਾ ਦੇ ਜਵਾਬ ਸੁਣ ਰਹੇ ਸੀ, ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ।
2: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲਿਊਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ, ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
3: ਡਾਊਨਲੋਡ ਵੇਵਸ ਓਟੀਟੀ ਐਪ ਨਾਉ ਐਂਡ ਵਾਚ ਫਾਰ ਫ੍ਰੀ।
4: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਰੀਆਂ

0: ਵਾਰਾਂ
1: ਮੇਰੀ ਪੈੜੀ ਵਿੱਚਿਆ ਥੋੜੇ ਵਾਲਿਆ
0: ਕਵੀਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ
2: ਦਿਲਾ ਵਿੱਚ ਡੱਬੇ ਮਾਇਆ
0: ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

0: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣ ਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ।

ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ।

0: 2026 है।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਹੁਣ ਨਰਿੰਦਰ ਬੀਬਾ ਅਤੇ ਰਣਬੀਰ ਸਿੰਘ ਰਾਣਾ ਦੀ ਆਵਾਜ਼ ਦੇ ਵਿੱਚ ਗੀਤ ਸੁਣਦੇ ਹਾਂ।

0: ਹੁਣੇ ਤੁਸੀਂ ਨਰਿੰਦਰ ਬੀਬਾ ਅਤੇ ਰਣਬੀਰ ਸਿੰਘ ਰਾਣਾ ਦੀਆਂ ਆਵਾਜ਼ਾਂ ਦੇ ਵਿੱਚ ਇਹ ਗੀਤ ਸੁਣ ਰਹੇ ਸੀ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ, FM 103.6 ਮੈਗਾ ਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਜਨਗਣਨਾ ਦੀ ਮਹੱਤਤਾ, ਇਸ ਵਿਸ਼ੇ 'ਤੇ ਪੇਸ਼ ਕਰ ਰਹੇ ਹਾਂ ਇੱਕ ਵਿਚਾਰ ਚਰਚਾ। ਇਸ ਵਿਚਾਰ ਚਰਚਾ 'ਚ ਭਾਗ ਲੈ ਰਹੇ ਨੇ ਡਾਕਟਰ ਜਸਕਰਨ ਸਿੰਘ, ਡਾਕਟਰ ਰਾਜਨ ਸ਼ਰਮਾ ਅਤੇ ਪ੍ਰੋਫੈਸਰ ਪਰਮਿੰਦਰ ਭੋਗਲ। ਇਸ ਵਿਚਾਰ ਚਰਚਾ ਨੂੰ ਆਕਾਸ਼ਵਾਣੀ ਜਲੰਧਰ ਦੇ ਨਾਲ ਨਾਲ ਆਕਾਸ਼ਵਾਣੀ ਦੇ ਬਠਿੰਡਾ ਅਤੇ ਆਕਾਸ਼ਵਾਣੀ ਦੇ ਪਟਿਆਲਾ ਕੇਂਦਰਾਂ ਤੋਂ ਵੀ ਪ੍ਰਸਾਰਿਤ ਕੀਤਾ ਜਾ ਰਿਹਾ ਹੈ।
2: ਅੱਜ ਦੇ ਖਾਸ ਪ੍ਰੋਗਰਾਮ ਜਨਗਣਨਾ ਦੀ ਮਹੱਤਤਾ ਵਿੱਚ ਆਪ ਸਭ ਦਾ ਸਵਾਗਤ। ਜਿਵੇਂ ਕਿ ਸਾਨੂੰ ਪਤਾ ਹੈ ਕਿ ਭਾਰਤ ਦੀ 16ਵੀਂ ਜਨਗਣਨਾ ਦੀ ਸ਼ੁਰੂਆਤ ਇਸ ਸਾਲ ਅਪ੍ਰੈਲ ਤੋਂ ਹੋ ਚੁੱਕੀ ਹੈ ਅਤੇ ਇਸ ਦਾ ਅਗਲਾ ਚਰਨ ਅਗਲੇ ਸਾਲ ਫਰਵਰੀ 2027 ਵਿੱਚ ਹੋਵੇਗਾ। ਪਹਿਲੇ ਚਰਨ ਵਿੱਚ ਘਰਾਂ ਦੀ ਗਿਣਤੀ ਹੋਵੇਗੀ ਅਤੇ ਦੂਜੇ ਚਰਨ ਵਿੱਚ ਦੇਸ਼ ਵਿੱਚ ਰਹਿਣ ਵਾਲੇ ਵਿਅਕਤੀਆਂ ਦੇ ਬਿਓਰਿਆਂ ਨੂੰ ਸੂਚੀਬੱਧ ਕੀਤਾ ਜਾਵੇਗਾ। ਜਨਗਣਨਾ ਇੱਕ ਵਿਸ਼ਾਲ ਯੋਜਨਾਬੱਧ ਪ੍ਰਕਿਰਿਆ ਹੈ ਜਿਸ ਵਿੱਚ ਇੱਕ ਦੇਸ਼ ਵਿੱਚ ਰਹਿਣ ਵਾਲੇ ਵਿਅਕਤੀਆਂ ਨਾਲ ਸੰਬੰਧਿਤ ਸਮਾਜਿਕ, ਆਰਥਿਕ, ਸੱਭਿਆਚਾਰਕ ਅਤੇ ਭੂਗੋਲਿਕ ਅੰਕੜਿਆਂ ਨੂੰ ਇਕੱਤਰ ਕੀਤਾ ਜਾਂਦਾ ਹੈ, ਸੰਕਲਨ ਕੀਤਾ ਜਾਂਦਾ ਹੈ, ਫਿਰ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਵੈਸੇ ਇਹ ਹਰ 10 ਸਾਲ ਬਾਅਦ ਹੁੰਦੀ ਹੈ ਪਰ ਇਸ ਵਾਰ ਕੋਰੋਨਾ ਮਹਾਂਮਾਰੀ ਕਾਰਨ ਇਹ ਲਗਭਗ 15 ਸਾਲ ਬਾਅਦ ਹੋ ਰਹੀ ਹੈ। ਇਸ ਜਨਗਣਨਾ ਦੀ ਮਹੱਤਤਾ ਨੂੰ ਜਨ ਜਨ ਤੱਕ ਪਹੁੰਚਾਉਣ ਦੇ ਸੰਕਲਪ ਨਾਲ ਅੱਜ ਸਾਡੇ ਨਾਲ ਵਿਦਵਾਨ ਸੱਜਣ ਮੌਜੂਦ ਹਨ ਜੋ ਇਸ ਵਿਸ਼ੇ ਬਾਰੇ ਮੁਹਾਰਤ ਰੱਖਦੇ ਹਨ, ਜਿਨ੍ਹਾਂ ਵਿੱਚ ਪ੍ਰੋਫੈਸਰ PS ਭੋਗਲ, ਸਾਬਕਾ ਪ੍ਰੋਫੈਸਰ ਡਿਪਾਰਟਮੈਂਟ ਆਫ ਪੋਲੀਟੀਕਲ ਸਾਇੰਸ ਆਰੀਆ ਕਾਲਜ ਲੁਧਿਆਣਾ, ਡਾਕਟਰ ਰਾਜਨ ਸ਼ਰਮਾ ਐਜੂਕੇਸ਼ਨ ਡਿਪਾਰਟਮੈਂਟ DAV ਯੂਨੀਵਰਸਿਟੀ ਜਲੰਧਰ, ਮੈਂ ਡਾਕਟਰ ਜਸਕਰਨ ਸਿੰਘ ਰਾਮਗੜੀਆ ਕਾਲਜ ਫਗਵਾੜਾ ਤੋਂ ਇਸ ਡਿਸਕਸ਼ਨ ਨੂੰ ਸੰਚਾਲਨ ਕਰਾਂਗਾ। ਡਾਕਟਰ ਰਾਜਨ ਸ਼ਰਮਾ ਜੀ, ਮੈਂ ਤੁਹਾਡੇ ਤੋਂ ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗਾ ਜਿਹੜੀ ਸੈਂਸਸ

0: 2027 ਹੈ, ਇਹ ਪ੍ਰਾਣੀਆਂ ਜਿੰਨੀਆਂ ਵੀ ਜਨਗਣਨਾਵਾਂ ਹੋਈਆਂ ਉਹਨਾਂ ਨਾਲੋਂ ਕਿਵੇਂ ਵੱਖਰੀ ਹੈ?
1: ਹਾਂ ਦੇਖੋ ਜੀ, ਇਹ ਜਿਹੜੀ ਜਨਗਣਨਾ ਹੋ ਰਹੀ ਹੈ ਇਹ ਆਪਣੇ ਆਪ ਵਿੱਚ ਵਿਲੱਖਣ ਹੈ, ਕਿਉਂਕਿ ਇਹ ਪਹਿਲੀ ਵਾਰੀ ਭਾਰਤ ਵਿੱਚ ਔਰ ਇੰਨੇ ਵਿਸ਼ਾਲ ਪੱਧਰ 'ਤੇ ਪੂਰੀ ਦੁਨੀਆ ਦਾ ਵੀ ਅਸੀਂ ਲੈ ਲਈਏ, ਇਹ ਪਹਿਲੀ ਡਿਜੀਟਲ ਸੈਂਸਿਸ ਹੋ ਰਿਹਾ, ਮਤਲਬ ਲੋਕਾਂ ਦੀ ਸੰਖਿਆ ਦਾ ਜਿਹੜਾ ਹੈ ਗਣਨਾ ਕੀਤੀ ਜਾ ਰਹੀ ਹੈ। ਦੂਸਰੀ ਜਿਹੜੀ ਖਾਸੀਅਤ ਇਹਦੇ ਵਿੱਚ ਇਹ ਹੈ ਕਿ ਇਹ ਜਿਹੜੀ ਜਨਗਣਨਾ ਹੋਏਗੀ ਇਹਦੇ ਵਿੱਚ ਸਵੈ ਤੌਰ 'ਤੇ ਸੈਲਫ ਇਨਮੋਰੇਸ਼ਨ ਕਿ ਤੁਸੀਂ ਖੁਦ ਜਿਹੜਾ ਹੈ ਉੱਥੇ ਮਤਲਬ ਵੈਬਸਾਈਟ 'ਤੇ ਜਾ ਕੇ, ਉੱਥੇ ਐਪ ਹੈਗੀ ਹੈ ਐਂਡਰਾਇਡ ਵਿੱਚ ਵੀ ਔਰ ਐਪਲ ਵਿੱਚ ਵੀ, ਉੱਥੇ ਜਾ ਕੇ ਤੁਸੀਂ ਖੁਦ ਆਪਣੇ ਆਪ ਜਿਹੜੇ ਹੈ ਉਹ ਪਰਿਵਾਰ ਦਾ ਜਿਹੜਾ ਮੁਖੀ ਆ ਉਹ ਰਜਿਸਟਰ ਕਰਕੇ ਆਪਣੇ ਪਰਿਵਾਰ ਦੀ ਸਾਰੀ ਜਾਣਕਾਰੀ ਜਿਹੜੀ ਹੈ ਉਹ ਦੇ ਸਕਦਾ ਹੈ, ਜਿਹੜੀ ਬਾਅਦ ਵਿੱਚ ਜਿਹੜੇ ਔਫੀਸਰ ਹੈ ਉਹ ਆ ਕੇ ਉਹਨੂੰ ਚੈੱਕ ਕਰਨਗੇ, ਉਹਨੂੰ ਵੈਰੀਫਾਈ ਕਰਨਗੇ। ਤੀਜੀ ਗੱਲ ਜਿਹੜੀ ਉਹਦੇ ਨਾਲ ਇੰਪੋਰਟੈਂਟ ਹੈ ਕਿ ਇਸ ਵਾਰੀ ਜਿਹੜੀਆਂ ਬਿਲਡਿੰਗਸ ਹੈ ਘਰ ਜਿਹੜੇ ਹੈ ਉਹਨਾਂ ਦਾ ਵੀ ਗਣਨਾ ਹੋਏਗੀ ਔਰ ਉਹਨਾਂ ਨੂੰ ਜੀਓ ਟੈਗਿੰਗ ਕੀਤੀ ਜਾਏਗੀ। ਔਰ ਇਹ ਤੋਂ ਮਹੱਤਵਪੂਰਨ ਵੀ ਹੈ ਕਿ ਪਹਿਲੀ ਵਾਰੀ ਕਾਸਟ ਸੈਂਸਿਸ ਵੀ ਹੋਏਗਾ, ਲੋਕ ਜਿਹੜੇ ਹੈ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਪੁੱਛਿਆ ਜਾਏਗਾ ਵੀ ਤੁਸੀਂ ਜਨਰਲ ਕੈਟੀਗਰੀ ਜਾਂ ਕਿਸ ਕੈਟੀਗਰੀ ਨਾਲ ਸੰਬੰਧਿਤ ਹੋ। ਔਰ ਇਹ ਜਿਹੜਾ ਹੈ ਸੁਤੰਤਰ ਭਾਰਤ ਵਿੱਚ ਇਹ ਜਿਹੜੀ 8ਵੀਂ ਵਾਰ, ਵੈਸੇ ਓਵਰਆਲ ਤਾਂ 16ਵੀਂ ਹੈ ਕਿਉਂਕਿ ਪਹਿਲੀ ਜਨਗਣਨਾ ਭਾਰਤ ਵਿੱਚ ਜਿਹੜੀ ਸੀ 1951 ਵਿੱਚ ਹੋਈ ਸੀ। ਔਰ ਜਨਗਣਨਾ ਜਿਹੜਾ ਹੈ ਇਹ ਮਿਨਿਸਟਰੀ ਆਫ ਹੋਮ ਦੇ ਤਹਿਤ ਹੁੰਦੀ ਹੈ ਵੈਸੇ ਭਾਰਤੀ ਸੰਵਿਧਾਨ ਵਿੱਚ, ਕਿਉਂਕਿ ਜਿਹੜਾ ਜਨਗਣਨਾ ਦਾ ਕੰਮ ਹੈ ਇਹ ਸੰਵਿਧਾਨ ਦੇ ਆਰਟੀਕਲ 246 ਵਿੱਚ ਜਿਹੜਾ 7th ਸ਼ਡਿਊਲ ਹੈ ਉਹਦੇ ਵਿੱਚ ਲਿਖਿਆ ਹੈ ਕਿ ਜਨਗਣਨਾ ਜਿਹੜੀ ਆ ਹਰ 10 ਸਾਲ ਬਾਅਦ ਹੋਏਗੀ। ਸੋ ਇਸ ਤਰ੍ਹਾਂ ਇਹ ਇੱਕ ਵਿਲੱਖਣਤਾ ਹੈ ਇਹ ਕਿ ਅਸੀਂ ਕਾਗਜ਼ ਪੈੱਨ ਨਾਲ ਨਹੀਂ ਜਾਣਾ, ਅਸੀਂ ਸਾਰਾ ਕੁਝ ਰਿਕਾਰਡ ਕਰਨਾ ਡਿਜੀਟਲੀ, ਜਿਹੜਾ ਹੈ ਉਹ ਸੰਖਿਆ ਜਿਹੜੀ ਹੈ ਲੋਕਾਂ ਨੂੰ ਨੋਟ ਕਰਨੀ।
0: ਪ੍ਰੋਫੈਸਰ ਪਰਮਿੰਦਰ ਸਿੰਘ ਭੋਗਲ ਜੀ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗਾ ਕਿ ਜਨਗਣਨਾ ਦਾ ਅਗਰ ਸਧਾਰਨ ਲੋਕਾਂ ਨੂੰ ਦੱਸਣਾ ਹੋਵੇ ਕਿ ਮੁੱਢਲਾ ਉਦੇਸ਼ ਕੀ ਹੁੰਦਾ ਹੈ, ਇਸ ਵਿੱਚ ਮੁੱਢਲੀਆਂ ਕਿਹੜੀਆਂ ਕਿਹੜੀਆਂ ਜਾਣਕਾਰੀਆਂ ਇਕੱਤਰ ਕੀਤੀਆਂ ਜਾਂਦੀਆਂ ਹਨ?
2: ਜਸਕਰਨ ਜੀ, ਇਹਦਾ ਜਿਹੜਾ ਮੁੱਖ ਉਦੇਸ਼ ਹੈ, ਅਸਲ 'ਚ ਤਾਂ ਇਹ ਬੜੀ ਪੁਰਾਣੀ ਜਿਹੜੀ ਸਾਡੇ ਹਿਸਟੋਰੀਕਲੀ ਜਾਈਏ ਤਾਂ ਪੁਰਾਣੇ ਟਾਈਮ ਤੋਂ, ਪੁਰਾਣੇ ਸਮਿਆਂ ਤੋਂ, ਸੈਂਚਰੀਜ਼ ਅਗੋ ਜਨਗਣਨਾ ਹੁੰਦੀ ਸੀ ਸਿਰਫ ਇਸ ਕਰਕੇ ਕਿ ਜਿਹੜੇ ਰਾਜੇ ਹੁੰਦੇ ਸੀਗੇ ਉਹ ਮੇਲ ਪਾਪੂਲੇਸ਼ਨ ਦੀ ਇਨੋਮਰੇਸ਼ਨ ਕਰਦੇ ਸੀ ਤਾਂ ਕਿ ਉਹਨਾਂ ਨੂੰ ਇਹ ਪਤਾ ਰਹੇ ਕਿ ਉਹਨਾਂ ਕੋਲ ਲੜਨ ਵਾਸਤੇ ਜਦੋਂ ਲੋੜ ਪਏ ਤਾਂ ਕਿੰਨੇ ਕੁ ਲੋਕ ਜਿਹੜੇ ਅਵੇਲੇਬਲ ਹੈ। ਹੌਲੀ ਹੌਲੀ ਇਹ ਜਿਹੜੀ ਹੈ, ਫਿਰ ਜਦੋਂ ਜ਼ਮਾਨਾ ਬਦਲਿਆ ਇੰਡਸਟਰੀਅਲ ਰੈਵੋਲਿਊਸ਼ਨ ਤੋਂ ਬਾਅਦ ਯੂਰਪ ਦੇ ਵਿੱਚ, ਔਰ ਵੈਲਫੇਅਰ ਸਟੇਟ ਜਦੋਂ ਇਸਟੈਬਲਿਸ਼ ਹੋਈ ਹੁੰਦੀ ਹੈ 19th century ਸੋਸ਼ਲਿਜ਼ਮ ਦੇ ਪ੍ਰਭਾਵ ਹੇਠ, ਉਦੋਂ ਫਿਰ ਸਰਕਾਰਾਂ ਨੂੰ ਮਹਿਸੂਸ ਹੋਇਆ ਕਿ ਜੇ ਜਦੋਂ ਅਸੀਂ ਵੈਲਫੇਅਰ ਪੋਲਿਸੀਜ਼ ਬਣਾਉਣੀਆਂ ਤਾਂ ਸਾਡੇ ਕੋਲ ਜਿਹੜੀ ਸਾਡੀ ਪਾਪੂਲੇਸ਼ਨ ਹੈ, ਸਾਡੇ ਆਬਾਦੀ ਜਿਹੜੀ ਹੈ ਉਹਦੀ ਡੈਮੋਗ੍ਰਾਫਿਕ ਆਊਟਲੁੱਕ ਜਾਂ ਉਹ ਕਹਿ ਲਈਏ ਕਿ ਉਹਦੇ ਵਿੱਚ ਕਿਸ ਤਰ੍ਹਾਂ ਦੇ ਲੋਕ ਹੈ, ਕਿਉਂਕਿ ਹਰ ਐਡੇ ਵੱਡੇ ਸਮਾਜ ਨੇ, ਵੱਡੇ ਵੱਡੇ ਦੇਸ਼ ਨੇ, ਔਰ ਸਾਡਾ ਦੇਸ਼ ਦੁਨੀਆ ਦਾ ਸਭ ਤੋਂ ਜ਼ਿਆਦਾ ਪਾਪੂਲਸ ਕੰਟਰੀ ਹੈ ਔਰ ਉਹਦੇ 'ਚ ਕਈ ਤਰ੍ਹਾਂ ਦੇ ਲੋਕ ਨੇ, ਡਾਈਵਰਸ਼ਨ ਵੇਰੀਏਸ਼ਨਸ ਨੇ, ਉਹ ਰਿਲੀਜੀਅਸ ਹੋ ਸਕਦੀਆਂ, ਜੀਓਗ੍ਰਾਫਿਕਲ ਹੋ ਸਕਦੀਆਂ, ਕਲਚਰਲ ਹੈ, ਲਿੰਗੁਇਸਟਿਕ ਹੈ, ਆਰਥਿਕਤਾ ਦੇ ਹਿਸਾਬ ਨਾਲ ਹੈਗਾ, ਡਿਫਰੈਂਟ ਰੀਜਨਸ ਦੇ ਜਿਹੜੇ ਇਕੋਨਮੀ ਦੇ ਜਿਹੜੇ ਡਾਇਨਾਮਿਕਸ ਔਰ ਡਿਫਰੈਂਟ ਹੈ, ਕੋਈ ਖੇਤੀ ਪ੍ਰਧਾਨ ਹੈ, ਕਿਤੇ ਇੰਡਸਟਰੀ ਜ਼ਿਆਦਾ ਹੈ, ਕਿਤੇ ਮਾਰੂਥਲੀ ਹੈ, ਕਿਤੇ ਕੁਛ ਹੈ। ਸੋ ਕਿਸੇ ਵੀ ਸਰਕਾਰ ਨੂੰ ਮੈਂ ਇਹ ਕਹਾਂਗਾ ਇਹਨੂੰ ਨਟਸ਼ਲ ਦੇ ਵਿੱਚ ਕਿ ਕਿਸੇ ਵੀ ਸਰਕਾਰ ਨੂੰ ਆਪਣੇ ਦੇਸ਼ ਦੇ ਵਿੱਚ ਲੋਕਾਂ ਦੀ ਸਹੂਲਤ ਵਾਸਤੇ ਜਦੋਂ ਉਹਨੇ ਨੀਤੀ ਨਿਰਧਾਰਨ ਕਰਨਾ, ਪੋਲਿਸੀਜ਼ ਬਣਾਉਣੀਆਂ ਲੋਕਾਂ ਦੀ ਸੁਵਿਧਾ ਵਾਸਤੇ, ਤਾਂ ਸਰਕਾਰ ਕੋਲ ਜਦੋਂ ਤੱਕ ਪੂਰਾ ਆਪਣੀ ਜਨਸੰਖਿਆ ਦਾ ਡਾਟਾ ਨਹੀਂ ਹੋਏਗਾ ਤਾਂ ਉਹ ਪੋਲਿਸੀਜ਼ ਜਿਹੜੀਆਂ ਓਨੀਆਂ ਪ੍ਰਭਾਵਸ਼ਾਲੀ ਔਰ ਓਨੀਆਂ ਫਾਇਦੇਮੰਦ ਪੋਲਿਸੀਜ਼ ਨਹੀਂ ਬਣ ਸਕਣਗੀਆਂ। ਇਸ ਕਰਕੇ ਇਹਦਾ ਬਹੁਤ ਬੜਾ ਮਹੱਤਵ ਹੈ। ਇਸੇ ਕਰਕੇ ਜਿਹੜੀ ਇਹ ਐਕਸਰਸਾਈਜ਼ ਜਿਹੜੀ ਹੈਗੀ ਆ ਹਰ 10 ਸਾਲ ਬਾਅਦ ਕੀਤੀ ਜਾਂਦੀ ਹੈ। ਡਾਕਟਰ ਸ਼ਰਮਾ ਨੇ ਕਿਹਾ ਕਿ ਸਾਡੇ ਇਹ ਜਿਹੜੀ ਹੈਗੀ ਹੈ ਪਹਿਲੀ ਵਾਰੀ ਹੋ ਰਹੀ ਹੈ ਕਾਸਟ ਬੇਸ ਸੈਂਸਸ
0: ਜੀ।
2: ਬ੍ਰਿਟਿਸ਼ ਪੀਰੀਅਡ ਵੇਲੇ ਕਾਸਟ ਗਿਣੀ ਜਾਂਦੀ ਸੀ, ਉਹਦਾ ਪਰਪਸ ਕੁਛ ਹੋਰ ਹੁੰਦਾ ਸੀਗਾ। ਲਾਸਟ ਜਿਹੜਾ ਕਾਸਟ ਬੇਸ ਸੈਂਸਸ 1931 'ਚ ਹੋਇਆ ਸੀ
0: ਜੀ।
2: ਸੋ ਸਾਡੇ ਕੋਲ ਜਿੰਨਿਆਂ ਵੀ ਕਾਸਟ ਬੇਸ ਡਾਟਾ ਹੁਣ ਹੈਗਾ ਉਹ 1931 ਦਾ ਹੀ ਚੱਲਦਾ ਆ ਰਿਹਾ। ਆਜ਼ਾਦ ਭਾਰਤ ਦੇ ਵਿੱਚ ਕਿਉਂਕਿ ਅਸੀਂ, ਸਾਡੇ ਜਿਹੜੇ ਸੰਵਿਧਾਨ ਨਿਰਮਾਤਾ ਸੀ ਉਹਨਾਂ ਦਾ ਇੰਫੈਸਿਸ ਸੀ ਕਿ ਅਸੀਂ ਇੱਕ ਸੈਕੂਲਰ ਹੋਮੋਜੀਨਸ ਸੁਸਾਇਟੀ ਬਣਾਉਣੀ ਹੈ ਅਤੇ ਕਾਸਟ ਦੀ ਜਿਹੜੀ ਆਇਡੈਂਟੀ ਹੈ ਉਸ ਨੂੰ ਅਸੀਂ ਵਧਾਵਾ ਨਹੀਂ ਦੇਣਾ, ਅਤੇ ਇਸ ਕਰਕੇ ਕਾਸਟ ਸੈਂਸਸ ਬੰਦ ਕਰਤਾ ਗਿਆ ਸੀ। ਲੇਕਿਨ ਫਿਰ ਜਿਹੜੇ ਵਿਦਵਾਨ ਹੈ, ਜਿਹੜੇ ਪੋਲਿਸੀ ਪਲੈਨਰਸ ਹੈ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਜਿਹੜੀ ਬੈਕਵਰਡਨੈਸ ਹੈ, ਜਿਹੜਾ ਪਿਛੜਾਪਨ ਹੈ, ਇਕਨੋਮਿਕ ਡਿਸਐਡਵਾਂਟੇਜਸ ਗਰੁੱਪਸ ਨੇ, ਉਹ ਅਸੀਂ ਦੇਖਦੇ ਹਾਂ ਕਿ ਉਹ ਕਾਸਟ ਨਾਲ ਜੁੜੇ ਹੋਏ ਨੇ। ਕੁਛ ਪਰਟੀਕੁਲਰ ਕਾਸਟ ਗਰੁੱਪ ਹੀ ਜਿਹੜੇ ਹੈਗੇ ਉਹ ਇਸ ਤੋਂ ਜ਼ਿਆਦਾ ਪ੍ਰਭਾਵਿਤ ਨੇ। ਸੋ ਇਸ ਕਰਕੇ ਮਹਿਸੂਸ ਹੋ ਰਿਹਾ ਸੀ ਵਿਦਵਾਨਾਂ ਨੂੰ ਕਿ ਅਸੀਂ ਕਾਸਟ ਬੇਸ ਜਿਹੜੀ ਹੈ ਗਿਣਤੀ ਕਰੀਏ ਉਸ ਪਰਪਜ਼ ਲਈ। ਸੋ ਦੁਬਾਰਾ ਤੋਂ ਜਿਹੜੀ ਹੈ ਇਹ ਇੱਕ ਬੜੀ ਦੇਰੀਨਾ ਮੰਗ ਉੱਠ ਰਹੀ ਸੀ। ਸੋ ਹੁਣ ਇਹ ਕਾਸਟ ਬੇਸ ਸੈਂਸਸ ਕੀਤਾ ਜਾ ਰਿਹਾ। ਓਵਰਆਲ ਪਰਪਜ਼ ਉਹੀ ਹੈ ਕਿ ਸਰਕਾਰ ਕੋਲ ਪੂਰੀ ਜਨਸੰਖਿਆ, ਜੋ ਲੋਕ ਸਾਡੇ ਦੇਸ਼ 'ਚ ਰਹਿੰਦੇ ਆ ਉਹਨਾਂ ਦੇ ਬਾਰੇ ਪੂਰੀ ਤਰ੍ਹਾਂ ਪਤਾ ਹੋਵੇ ਤਾਂ ਕਿ ਅਸੀਂ ਉਹਦੇ ਮੁਤਾਬਕ ਨੀਤੀਆਂ ਬਣਾ ਸਕੀਏ।
0: ਪ੍ਰੋਫੈਸਰ

0: ਜੀ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗਾ, ਆਮ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਹੁੰਦੇ ਨੇ ਜਦੋਂ ਉਹਨਾਂ ਤੋਂ ਡੇਟਾ ਲਿਆ ਜਾਂਦਾ ਹੈ, ਅਤੇ ਆਮ ਲੋਕਾਂ ਨੂੰ ਇਹ ਕਿਵੇਂ ਸਮਝਾਇਆ ਜਾਵੇ ਕਿ ਜਿਹੜਾ ਸੈਂਸਸ ਦਾ ਡੇਟਾ ਹੈਗਾ ਹੈ ਇਹ ਬਹੁਤ ਜ਼ਰੂਰੀ ਹੈ ਉਹਨਾਂ ਨੂੰ ਦੇਣਾ, ਆਪ ਕਿਵੇਂ ਉਹਨਾਂ ਨੂੰ ਆਪਾਂ ਇਹ ਜਾਣਕਾਰੀ ਦੇ ਸਕਦੇ ਹਾਂ?
1: ਇਹ ਜਿਹੜਾ ਸੈਂਸਸ ਹੋ ਰਿਹਾ ਹੈ ਇਹ ਗਵਰਨਮੈਂਟ ਆਫ ਇੰਡੀਆ ਜਿਹੜੀ ਕਰਾ ਰਹੀ ਹੈ, ਜਿਹੜੀ ਕਿ ਸੈਂਸਸ ਐਕਟ ਜਿਹੜਾ 1948 ਜਿਹਦੇ ਤਹਿਤ
0: ਜੀ,
1: ਇਹ 48 ਵਿੱਚ ਜਿਹੜੇ ਹੋਮ ਮਿਨਿਸਟਰ ਸੀ ਪਟੇਲ, ਉਹਨਾਂ ਨੇ ਇਹਦੇ ਸੰਬੰਧ ਵਿੱਚ ਬਿੱਲ ਪੇਸ਼ ਕੀਤਾ ਸੀ, ਔਰ ਉਸ ਤੋਂ ਬਾਅਦ ਫਿਰ ਅਸੀਂ 1951 ਵਿੱਚ ਜਿਹੜਾ ਪਹਿਲਾ ਕੰਸੈਂਸਸ ਜਿਹੜਾ ਸੀ ਕੀਤਾ ਗਿਆ। ਇਹਦਾ ਉਦੇਸ਼ ਜਿਸ ਤਰ੍ਹਾਂ ਕਿ ਮੇਰੇ ਪ੍ਰੈਸ ਸਾਹਿਬ ਨੇ ਵੀ ਦੱਸਿਆ, ਸਾਥੀਆਂ ਨੇ ਵੀ ਦੱਸਿਆ ਕਿ ਇਹਦਾ ਉਦੇਸ਼ ਹੈ ਕਿ ਸਮਾਜਿਕ ਵਿਕਾਸ, ਵੈਲਫੇਅਰ ਸਟੇਟ, ਕਿਉਂਕਿ ਹਰ ਤੁਸੀਂ ਪੰਜਾਬ 'ਚ ਦੇਖ ਲਓ, ਪੰਜਾਬ ਦਾ ਕੁਛ ਇਲਾਕਾ ਜਿਹੜਾ ਉਹ ਕੁਸ ਪੱਖ ਤੋਂ ਅੱਗੇ ਹੈ ਅਤੇ ਕੁਛ ਇਲਾਕਾ ਜਿਹੜਾ ਹੈ ਉਹ ਬੈਕਵਰਡ ਹੈ, ਜਾਂ ਉੱਥੇ ਰੇਲ ਰੋਡ, ਜਾਂ ਉੱਥੇ ਐਜੂਕੇਸ਼ਨ, ਇਹ ਜਿਹੜੀ ਕਮੀ ਪੇਸ਼ੀ ਹੈ ਕਿਸੇ ਵੀ ਇਲਾਕੇ ਦੇ ਵਿੱਚ ਘੱਟ ਵੱਧ, ਉਹ ਸਾਵਾਂ ਵਿਕਾਸ ਹੋਵੇ, ਪੂਰੇ ਦੇਸ਼ ਦਾ, ਪੂਰੇ ਇਲਾਕੇ ਦਾ, ਪੂਰੇ ਰਾਜ ਦਾ ਸਾਵਾਂ ਵਿਕਾਸ ਹੋਵੇ।

0: ਵਿਕਾਸ, ਵੈਲਫੇਅਰ ਸਟੇਟ, ਕਿਉਂਕਿ ਹਰ ਤੁਸੀਂ ਪੰਜਾਬ 'ਚ ਹੀ ਦੇਖ ਲਓ, ਪੰਜਾਬ ਦਾ ਕੁਛ ਇਲਾਕਾ ਜਿਹੜਾ ਹੈ ਉਹ ਕੁਛ ਪੱਖ ਤੋਂ ਅੱਗੇ ਹੈ ਅਤੇ ਕੁਛ ਇਲਾਕਾ ਜਿਹੜਾ ਹੈ ਉਹ ਬੈਕਵਰਡ ਹੈ, ਜਾਂ ਉੱਥੇ ਰੇਲ ਰੋਡ, ਜਾਂ ਉੱਥੇ ਐਜੂਕੇਸ਼ਨ, ਇਹ ਜਿਹੜੀ ਕਮੀ ਪੇਸ਼ੀ ਹੈ ਕਿਸੇ ਵੀ ਇਲਾਕੇ ਦੇ ਵਿੱਚ ਘੱਟ ਵੱਧ, ਉਹ ਸਾਵਾਂ ਵਿਕਾਸ ਹੋਵੇ, ਪੂਰੇ ਦੇਸ਼ ਦਾ, ਪੂਰੇ ਇਲਾਕੇ ਦਾ, ਪੂਰੇ ਰਾਜ ਦਾ ਸਾਵਾਂ ਵਿਕਾਸ ਹੋਵੇ, ਕੋਈ ਉਹਦੇ ਵਿੱਚ ਕਮੀ ਪੇਸ਼ੀ ਕਿਤੇ ਵੀ ਨਾ ਰਹੇ, ਔਰ ਖਾਸ ਕਰਕੇ ਐਜੂਕੇਸ਼ਨ ਔਰ ਹੈਲਥ ਜਿਹੜੀਆਂ ਕਿ ਬੇਸਿਕ ਫੈਸਿਲਿਟੀ ਹੈ। ਐਕਚੁਅਲੀ ਤੁਸੀਂ ਦੇਖੋ ਇਸ ਵੇਲੇ ਪੈਰਲਲ ਜਿਹੜਾ SIR ਵੀ ਚੱਲ ਰਿਹਾ, ਮਤਲਬ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਜਿਹੜੀ ਉਹ ਵੀ ਚੱਲ ਰਹੀ ਹੈ। ਲੋਕ ਥੋੜ੍ਹਾ ਕਨਫਿਊਜ਼ ਵੀ ਹੋ ਜਾਂਦੇ ਆ ਕਿ ਬਈ ਇਹ ਜਿਹੜਾ ਸੈਂਸਿਸ ਹੋ ਰਿਹਾ ਹੈ ਕਿਸ ਪਰਪਜ਼ ਵਾਸਤੇ ਹੋ ਰਿਹਾ। ਅਸਲ ਵਿੱਚ ਇਹ ਜੋ ਕੁਛ ਹੋ ਰਿਹਾ ਹੈ ਇਹ ਲੋਕਾਂ ਦੇ ਵਿਕਾਸ ਵਾਸਤੇ ਹੋਇਆ, ਕਿਉਂਕਿ ਜਦੋਂ ਸਾਨੂੰ ਕਿਸੇ ਚੀਜ਼ ਦੀ ਕਮੀ ਪੇਸ਼ੀ ਦਾ ਪਤਾ ਲੱਗੇਗਾ ਤਾਂ ਉਹਦੇ ਹਿਸਾਬ ਨਾਲ ਸਰਕਾਰ ਜਿਹੜੀ ਪਲੈਨਿੰਗ ਕਰੇਗੀ, ਔਰ ਉਸ ਹਿਸਾਬ ਨਾਲ ਲੋਕਾਂ ਦਾ ਸਰਵਪੱਖੀ ਵਿਕਾਸ ਜਿਹੜਾ ਉਹ ਕੀਤਾ ਜਾਏਗਾ। ਲੋਕਾਂ ਨੂੰ ਕਿਸੇ ਤਰ੍ਹਾਂ ਨਾਲ ਡਰਨ ਦੀ ਲੋੜ ਨਹੀਂ ਹੈ, ਅਸੀਂ ਇੱਕ ਵਿਕਸਿਤ ਭਾਰਤ ਵੱਲ ਜਾ ਰਹੇ ਹਾਂ ਜਿਹੜਾ ਕਿ ਸਾਡਾ ਉਦੇਸ਼ ਹੈ। 2047 ਤੱਕ ਅਸੀਂ ਵਿਕਸਿਤ ਭਾਰਤ ਵਿੱਚ ਜਾਣਾ ਚਾਹੁੰਦੇ ਹਾਂ, ਉਹਦੇ ਵਾਸਤੇ ਲੋਕ ਜਿਹੜੇ ਹੈ ਸਭ ਤੋਂ ਵੱਡਾ, ਮੈਂ ਸਮਝਦਾ ਸਭ ਤੋਂ ਵੱਡਾ ਜਿਹੜਾ ਸਾਧਨ ਜੇ ਕਿਸੇ ਦੇਸ਼ ਕੋਲ ਆ ਉਹ ਹਿਊਮਨ ਰਿਸੋਰਸਿਸ ਹੀ ਹੈ, ਕਿਉਂਕਿ ਇੱਕ ਪੜ੍ਹਿਆ ਲਿਖਿਆ ਚੰਗਾ ਜਿਹੜਾ ਵਿਅਕਤੀ ਹੈ ਉਹਦੇ ਤੋਂ ਹੀ ਚੰਗਾ ਸਾਇੰਟਿਸਟ ਬਣਨਾ, ਉਹਦੇ ਤੋਂ ਹੀ ਚੰਗਾ ਇੰਜੀਨੀਅਰ ਬਣਨਾ, ਉਹਦੇ ਤੋਂ ਹੀ ਚੰਗਾ ਡਾਕਟਰ ਬਣਨਾ। ਤਾਂ ਇਸ ਕਰਕੇ ਇਹ ਸਰਵਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਦੇ, ਕਿਉਂਕਿ ਵੱਡਾ ਦੇਸ਼ ਹੈ, ਸਾਧਨਾਂ ਦੀ ਵੰਡ ਸਹੀ ਤਰੀਕੇ ਰਾਹੀਂ ਕਰਨੀ ਹੈ, ਔਰ ਸਾਧਨ ਕਈ ਵਾਰ ਕਮੀ ਵੀ ਹੁੰਦੀ ਹੈ, ਫਿਰ ਅਸੀਂ ਆਪਣੀ ਪ੍ਰਾਇਰਟੀ ਫਿਕਸ ਕਰਦੇ ਹਾਂ ਵੀ ਆਹ ਚੀਜ਼ ਐਜੂਕੇਸ਼ਨ ਬਹੁਤ ਜ਼ਰੂਰੀ ਹੈ, ਇਹਨੂੰ ਪਹਿਲੇ ਧਿਆਨ 'ਚ ਰੱਖਿਆ ਜਾਏ, ਜਾਂ ਆਰਥਿਕ ਜਿਹੜਾ ਪੱਖ ਹੈ ਇਹ ਬੜਾ ਜ਼ਰੂਰੀ ਹੈ, ਇਹਨੂੰ ਮਤਲਬ ਪ੍ਰਾਇਰਟੀਜ਼ ਅਸੀਂ ਫਿਕਸ ਕਰਦੇ ਹਾਂ ਆਪਣੀਆਂ ਜਿਹੜੀਆਂ ਹੈ, ਤਾਂ ਕਿ ਸਾਡੇ ਜਿਹੜੇ ਸੀਮਿਤ ਸਾਧਨ ਹੈ ਉਹ ਅਸੀਂ ਲੋਕਾਂ ਦੀ ਭਲਾਈ ਵਾਸਤੇ ਵੱਧ ਤੋਂ ਵੱਧ, ਵੈਸੇ ਵੀ ਤੁਸੀਂ ਦੇਖੋ ਪਾਪੂਲੇਸ਼ਨ ਵੱਧ ਰਹੀ ਹੈ, ਉਹਦੇ ਨਾਲ ਫਿਰ ਜਿਹੜੀ ਪ੍ਰਸੀਮਨ ਜਿਹਨੂੰ ਅਸੀਂ ਡੀਲਿਮਿਟੇਸ਼ਨ ਕਹਿੰਦੇ ਹਾਂ ਵੀ ਕੰਸਟੀਚੁਐਂਸੀ ਜਿਹੜੀਆਂ ਨਿਰਵਾਚਨ ਖੇਤਰ ਜਿਹੜੇ ਵੱਧ ਰਹੇ ਨੇ, ਉਹਦੇ ਹਿਸਾਬ ਨਾਲ ਲੋਕ ਸਭਾ ਰਾਜ ਸਭਾ ਦੀਆਂ ਸੀਟਾਂ ਵੀ ਵਧਣੀਆਂ, ਸਾਰੇ ਲੋਕਾਂ ਨੂੰ ਪ੍ਰੋਪਰ ਪ੍ਰਤੀਨਿਧਤਾ ਵੀ ਦੇਣੀ ਆ, ਉਹਨਾਂ ਦੀ ਆਵਾਜ਼ ਵੀ ਜਿਹੜੀ ਹੈ ਉਹ ਹਰ ਉੱਚੇ ਮੰਚ 'ਤੇ ਪਾਰਲੀਮੈਂਟ ਵਿੱਚ ਜਾਣੀ ਚਾਹੀਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ, ਵੈਸੇ ਵੀ ਇਹਦੇ ਨਾਲ ਸਾਨੂੰ ਇਹ ਪਤਾ ਲੱਗ ਜਾਂਦਾ ਕਿ ਜਨਸੰਖਿਆ ਦੀ ਜਿਹੜੀ ਪ੍ਰਵਿਰਤੀ ਹੈ, ਉਹਨਾਂ ਦੀ ਸੋਚਣ, ਉਹਨਾਂ ਦੀ ਟ੍ਰੈਂਡਸ ਜਿਹੜੇ ਆ, ਉਹਨਾਂ ਦੀ ਸੋਚ ਬਾਰੇ, ਖਾਣ ਪੀਣ ਬਾਰੇ, ਉਹਨਾਂ ਦੇ ਪਹਿਰਾਵੇ ਬਾਰੇ, ਉਹ ਲੋਕ ਕੀ ਸੋਚਦੇ ਆ, ਉਹ ਉਹਨਾਂ ਦਾ ਮਾਇੰਡ ਸੈੱਟ ਜਿਹੜਾ, ਤਾਂ ਕਿ ਉਹਦੇ ਮੁਤਾਬਕ ਅਸੀਂ ਆਪਣੀਆਂ ਨੀਤੀਆਂ ਜਿਹੜੀਆਂ, ਸਰਕਾਰ ਜਿਹੜੀ ਹੈ ਉਹਨਾਂ ਦੇ ਮੁਤਾਬਕ, ਕਿਉਂਕਿ ਲੋਕਾਂ ਦੀ ਸਰਕਾਰ ਹੈ ਨਾ, ਅਤੇ ਲੋਕਾਂ ਦੇ ਮੁਤਾਬਕ ਹੀ ਨੀਤੀਆਂ ਬਣਨੀਆਂ, ਅਤੇ ਲੋਕਾਂ ਦਾ ਵਿਕਾਸ ਜਿਹੜਾ ਉਹ ਸਰਵਪੱਖੀ ਹੈ।
1: ਡਾਕਟਰ ਸਾਹਿਬ, ਤੁਸੀਂ ਬਖੂਬੀ ਚਾਨਣਾ ਪਾਇਆ ਕਿ ਜਨਗਣਨਾ, ਜਿਵੇਂ ਕਿ ਨਾਮ ਤੋਂ ਇਹ ਕਲੀਅਰ ਹੈ ਕਿ ਜਨ ਦੇ ਅੰਕੜੇ ਨੇ ਇਹਦੇ ਵਿੱਚ ਇਕੱਠਰ ਕੀਤੇ ਜਾਂਦੇ, ਮਨੁੱਖੀ ਸਰੋਤਾਂ ਨੂੰ ਇਹਦੇ ਵਿੱਚ ਸੂਚੀਬੱਧ ਕੀਤਾ ਜਾਂਦਾ ਹੈ। ਪ੍ਰੋਫੈਸਰ ਪਰਮਿੰਦਰ ਸਿੰਘ ਭੋਗਲ ਜੀ, ਹੁਣ ਮੈਂ ਤੁਹਾਡੇ ਵੱਲ ਆਵਾਂਗਾ, ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗਾ ਜੇ ਸਾਡੇ ਦੇਸ਼ ਦੇ ਸਮੁੱਚੇ ਸਮਾਜਿਕ ਅਤੇ ਆਰਥਿਕ ਵਿਕਾਸ ਦੇ ਹਵਾਲੇ ਦੇ ਨਾਲ, ਜਿਵੇਂ ਕਿ ਪ੍ਰੋਫੈਸਰ ਸਾਹਿਬ ਨੇ ਵੀ ਦੱਸਿਆ ਸਾਨੂੰ, ਜੇ ਸਮੁੱਚੇ ਦੇਸ਼ ਨੂੰ ਦੇਖਿਆ ਜਾਵੇ, ਸੈਂਸਸ ਜਿਵੇਂ ਹੁਣ 15 ਸਾਲ ਬਾਅਦ ਹੁਣ ਸਾਡੇ ਦੇਸ਼ ਵਿੱਚ ਹੋ ਰਹੀ ਹੈ, ਪਹਿਲਾਂ 10 ਸਾਲ ਬਾਅਦ ਹੁੰਦੀ ਸੀ, ਇਹ ਜਿਹੜਾ ਟਾਈਮ ਗੈਪ ਹੁੰਦਾ ਹੈ, ਵਕਫਾ ਹੁੰਦਾ ਹੈ, ਜਿਵੇਂ ਉਹ ਕਿਸ ਤਰੀਕੇ ਦੇ ਨਾਲ ਜਿਹੜੀ ਸੈਂਸਸ ਹੈਗੀ ਆ, ਜਾਂ ਆਉਣ ਵਾਲੀਆਂ ਜਿਹੜਾ ਟਾਈਮ ਹੈਗਾ ਉਹ ਕਿਸ ਤਰੀਕੇ ਦੇ ਨਾਲ ਸੈਂਸਸ ਜਿਹੜੀ ਹੈਗੀ ਆ ਉਹਨੂੰ ਦੇਖਦੀ ਹੈ? ਜਿਵੇਂ
2: ਸੈਂਸਸ ਜਦੋਂ 10 ਸਾਲ ਦੇ ਵਕਫੇ ਬਾਅਦ ਕੀਤਾ ਜਾਂਦਾ, ਇਹ ਸੋਚ ਕੇ ਕਿ ਇੱਕ ਦਹਾਕੇ ਦਾ ਜਿਹੜਾ ਡਾਟਾ ਸਾਡੇ ਕੋਲ ਆਇਆ ਉਹ ਆਉਣ ਵਾਲੇ, ਕਿਉਂਕਿ ਪੋਲਿਸੀ ਪਲੈਨਿੰਗ ਹੈ, ਫਿਰ ਪੋਲਿਸੀਜ਼ ਦੀ ਇੰਪਲੀਮੈਂਟੇਸ਼ਨ ਹੈ, ਫਿਰ ਉਸ ਦੇ ਜਿਹੜੇ ਇਫੈਕਟ ਹੈ ਸੁਸਾਇਟੀ 'ਤੇ ਕਿਸ ਤਰ੍ਹਾਂ ਦੇ ਰਹਿਣਗੇ, ਕੀ ਫੀਡਬੈਕ ਆ ਰਹੀ ਹੈ, ਉਹਦੇ ਲਈ 10 ਸਾਲ ਦਾ ਸਮਾਂ ਕਾਫੀ ਪ੍ਰਾਪਤ ਹੈਗਾ, ਐਪਰੋਪ੍ਰੀਏਟ ਹੈਗਾ। ਔਰ ਫਿਰ ਇਸ ਕਰਕੇ ਹੀ ਇਹ ਤਕਰੀਬਨ ਇੰਨਾ ਟਾਈਮ ਗੈਪ, ਜਿਹੜਾ ਸਾਰੀ ਦੁਨੀਆ ਦੇ ਵਿੱਚ ਸੈਂਸਸ ਹੁੰਦਾ, ਇਟਸ ਅ ਗਲੋਬਲ ਐਕਸਰਸਾਈਜ਼, ਸਾਰੇ ਦੇਸ਼ਾਂ ਦੇ ਵਿੱਚ ਤਕਰੀਬਨ ਹੁੰਦਾ, ਅਨਲੈਸ ਕਿਸੇ ਦੇਸ਼ ਬਹੁਤ ਜ਼ਿਆਦਾ ਕੋਈ ਸਮੱਸਿਆ ਹੋਵੇ, ਜਿਸ ਤਰ੍ਹਾਂ ਅਫਗਾਨਿਸਤਾਨ 'ਚ ਨਹੀਂ ਹੋ ਪਾਇਆ ਸੀ, ਪਾਕਿਸਤਾਨ 'ਚ ਵੀ ਪਿਛਲੀ ਵਾਰੀ ਨਹੀਂ ਹੋ ਪਾਇਆ ਬਿਕੋਜ਼ ਆਫ ਦੇਅਰ ਇੰਟਰਨਲ ਪ੍ਰੋਬਲਮਸ, ਲੇਕਿਨ ਅਦਰਵਾਈਜ਼ ਸਾਰੇ ਦੁਨੀਆ ਦੇ ਦੇਸ਼ ਜਿਹੜੇ ਹੈ ਇਸ ਨੂੰ ਕਰਦੇ ਹੈ। ਉਹਦਾ ਜਿਸ ਤਰ੍ਹਾਂ ਬਾਰ ਬਾਰ ਡਾਕਟਰ ਸ਼ਰਮਾ ਨੇ ਵੀ ਦੱਸਿਆ, ਆਪਾਂ ਗੱਲ ਕਰ ਰਹੇ ਹਾਂ ਕਿ ਪਰਪਜ਼ ਇਹੀ ਹੈ ਕਿ ਸਾਡੇ ਕੋਲ ਇੱਕ ਕਲੀਅਰ ਸਥਿਤੀ, ਇੱਕ ਕਲੀਅਰ ਪਿਕਚਰ, ਇੱਕ ਸਪਸ਼ਟ ਸਥਿਤੀ ਹੋਵੇ ਕਿ ਅਸੀਂ ਕਿਸ ਤਰ੍ਹਾਂ ਦੀ ਜਨਸੰਖਿਆ ਦੀ ਨੂੰ ਕੇਟਰ ਕਰਨਾ, ਕਿਸ ਤਰ੍ਹਾਂ ਦੀ ਜਨਸੰਖਿਆ ਦੇ ਵਿੱਚ ਕਿਸ ਤਰ੍ਹਾਂ ਦੇ ਇਸ਼ੂਜ਼ ਨੇ, ਕਿਸ ਤਰ੍ਹਾਂ ਦੀਆਂ ਡਾਇਵਰਸੀਫਿਕੇਸ਼ਨਸ ਨੇ, ਕਿਸ ਤਰ੍ਹਾਂ ਦੀਆਂ ਤੁਹਾਨੂੰ ਜਿਹੜੀਆਂ ਡਿਫਰੈਂਟ ਲੈਵਲ ਦੀਆਂ ਜਿਹੜੀਆਂ ਡਿਫਰੈਂਟ ਟਾਈਪਸ ਦੀਆਂ ਅਪਰੋਚਿਸ ਚਾਹੀਦੀਆਂ। ਕਿਉਂਕਿ ਜਦੋਂ ਜਿਹੜੇ ਵੱਡੇ ਦੇਸ਼ ਹੈ, ਖਾਸ ਤੌਰ 'ਤੇ ਜਿਸ ਤਰ੍ਹਾਂ ਸਾਡਾ ਦੇਸ਼ ਹੈ, ਉਹਦੇ ਵਿੱਚ ਇੰਨੀ ਕੁ ਜ਼ਿਆਦਾ ਡਾਇਵਰਸਿਟੀ ਹੈ, ਕਲਚਰਲ ਡਾਇਵਰਸਿਟੀ ਹੈ, ਲਿੰਗੁਇਸਟਿਕ ਡਾਇਵਰਸਿਟੀ ਹੈ, ਔਰ ਸੋਸ਼ੋ ਇਕਨੋਮਿਕ ਡਾਇਵਰਸਿਟੀ ਹੈ, ਉੱਥੇ ਕੋਈ ਵੀ ਇੱਕ ਯੂਨੀਫਾਰਮ ਪੋਲਿਸੀ ਨਹੀਂ ਬਣ ਸਕਦੀ। जे आप कही दिल्ली तो बैठ के एक तरह की पॉलिसी सारे देश लगा दी जाए वह कामयाब नहीं होएगी, वो प्रॉब्लम्स आनगियां। इस करके जरूरी है कि साढ़े को पिक्चर होवे कि साढ़े कि इलाके किस तरह के लोग वसते हैं।

0: ਉਹਨਾਂ ਦੇ ਕਿਸ ਤਰ੍ਹਾਂ ਦੀਆਂ ਮਹੱਤਵ ਆਕਾਂਕਸ਼ਾਵਾਂ ਹੈਗੀਆਂ, ਕਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਸਮੱਸਿਆਵਾਂ ਹੈਗੀਆਂ। ਇਸ ਕਰਕੇ ਇੰਨਾ ਡਿਟੇਲਡ ਇਨਫੋਰਮੇਸ਼ਨ ਜਦੋਂ ਜਿਹੜੀ ਸੈਕੰਡਰੀ ਫੇਜ਼, ਜਿਹੜਾ ਸੈਕਿੰਡ ਫੇਜ਼ ਆਏਗਾ, ਜਦੋਂ ਉਹ ਜਿਹੜੇ ਆਫਿਸਰਸ ਨੇ ਜਾਂ ਜਿਹੜੇ ਇਨੋਮਰੇਟਰਸ ਨੇ ਲੋਕਾਂ ਦੇ ਘਰੋ ਘਰੀ ਜਾਣਗੇ, ਦੇਖਣਗੇ ਕਿ ਉਹਨਾਂ ਦੇ ਕੋਲ ਕਾਫੀ ਜ਼ਿਆਦਾ, ਉਹ ਤਕਰੀਬਨ 40 ਹੈੱਡਸ ਆਫ ਇਨਫੋਰਮੇਸ਼ਨ ਨੇ ਜਿਹੜੇ ਉਹ ਇਕੱਠੇ ਕਰਨਗੇ। ਉਹਦਾ ਪਰਪਜ਼ ਇਹ ਹੈਗਾ ਕਿ ਸਰਕਾਰ ਕੋਲ ਜਿਹੜੀ ਸਾਡੀ ਪੋਲਿਸੀ ਪਲੈਨਿੰਗ ਬੋਰਡ, ਜਿਸ ਤਰ੍ਹਾਂ ਨੀਤੀ ਆਯੋਗ ਹੈ ਜਿਹੜਾ ਪਹਿਲਾਂ ਯੋਜਨਾ ਆਯੋਗ ਹੁੰਦਾ ਸੀ, ਉਸ ਦੇ ਕੋਲ ਪੂਰਾ ਡਾਟਾ ਹੋਵੇ ਔਰ ਉਸ ਹਿਸਾਬ ਨਾਲ ਜਿਹੜੀ ਹੈ ਅਸੀਂ ਆਪਣੇ ਫੈਡਰਲ ਸਟਰਕਚਰ ਦੇ ਵਿੱਚ ਪੋਲਿਸੀ ਨੂੰ ਜਿਹੜਾ ਹੈ ਫੈਡਰੇਟ ਕਰੀਏ, ਡਿਫਰੈਂਟ ਇਲਾਕਿਆਂ ਦੀ ਲੋੜ ਦੇ ਹਿਸਾਬ ਨਾਲ, ਲੋਕਾਂ ਦੀ ਲੋੜ ਦੇ ਹਿਸਾਬ ਨਾਲ ਉਸ ਪੋਲਿਸੀ ਨੂੰ ਬਣਾਈਏ। ਇਸ ਕਰਕੇ ਇਹ ਜਿਹੜਾ 10 ਸਾਲ ਦਾ ਸਮੇਂ ਦਾ ਜਿਹੜਾ ਗੈਪ ਦਿੱਤਾ ਗਿਆ, ਮੈਂ ਸਮਝਦਾ ਕਿ ਇਹ ਕਾਫੀ ਐਪਰੋਪਰੀਏਟ ਹੈ। ਹਾਂ, ਇਹ ਹੋ ਸਕਦਾ ਕਿ ਜਿਸ ਤਰ੍ਹਾਂ ਇਲੈਕਟ੍ਰੋਨਿਕ ਗੈਜਟਸ ਵੱਧ ਰਹੀਆਂ, ਇਲੈਕਟ੍ਰੋਨਿਕ ਰੀਚ ਵੱਧ ਰਹੀ ਹੈ, ਹੋ ਸਕਦਾ ਆਉਣ ਵੇਲੇ ਟਾਈਮ 'ਚ ਇਹਦਾ ਸਰੂਪ ਬਦਲ ਜਾਵੇ, ਨਾਲ ਦੀ ਨਾਲ ਸਿਟੀਜ਼ਨ ਰਜਿਸਟ੍ਰੇਸ਼ਨ ਹੁੰਦੀ ਰਹੇ, ਜਿਸ ਤਰ੍ਹਾਂ ਲੋਕ ਪੈਦਾ ਹੋ ਰਹੇ ਹੈ, ਬੱਚੇ ਪੈਦਾ ਹੋ ਰਹੇ ਹੈ, ਔਰ ਸਰਕਾਰ ਨੂੰ ਜਿਹੜਾ ਹੈ ਨਾਲ ਦੀ ਨਾਲ ਅਪਡੇਟ ਹੁੰਦਾ ਰਹੇ, ਅਤੇ ਹੋ ਸਕਦਾ ਫਿਰ ਇਹਦਾ ਜਿਹੜਾ 10 ਸਾਲ ਵਾਲਾ ਜਿਹੜਾ ਰੂਪ ਹੈ ਉਹ ਬਦਲ ਜਾਵੇ, ਪਰ ਫਿਲਹਾਲ ਇਸੇ ਨੂੰ ਹੀ ਸਾਰੀ ਦੁਨੀਆ ਦੇ ਵਿੱਚ ਚਲਾਇਆ ਜਾ ਰਿਹਾ।
1: ਪ੍ਰੋਫੈਸਰ ਰਾਜਨ ਜੀ, ਜਿਵੇਂ ਮੈਂ ਤੁਹਾਡੇ ਤੋਂ ਕੁਛ ਇਹਦੀ ਪ੍ਰਕਿਰਿਆ ਬਾਰੇ ਜਾਣਨਾ ਚਾਹਾਂਗਾ, ਜਿਵੇਂ ਕਾਫੀ ਇਹ ਕੰਪਰੀਹੈਂਸਿਵ ਪ੍ਰੋਸੈਸ ਹੈ ਪੂਰੀ ਸੈਂਸਸ ਦਾ, ਸਾਡਾ ਦੇਸ਼ ਵੀ ਬਹੁਤ ਵੱਡਾ ਜਿਵੇਂ ਕਿ ਤੁਸੀਂ ਦੱਸਿਆ ਹੈਗਾ, ਜਿਵੇਂ ਡਾਟਾ ਇਕੱਠਾ ਕਰਨ ਤੋਂ ਲੈ ਕੇ ਉਹ ਤੋਂ ਬਾਅਦ ਉਹਦੀ ਕੋਡਿੰਗ, ਫਿਰ ਉਹਦਾ ਅਨਾਲਿਸਿਸ ਕਰਨਾ, ਇਹ ਕਾਫੀ ਇੱਕ ਲੰਮੀ ਪ੍ਰਕਿਰਿਆ ਹੈਗੀ ਹੈ। ਤੁਸੀਂ ਇਸ ਬਾਰੇ ਕੁਛ ਆਪਣੇ ਵਿਚਾਰ ਦੱਸਣਾ ਚਾਹੋਗੇ?
2: ਜੀ ਦੇਖੋ ਜੀ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈ ਕਿ ਇਹਦੇ ਵਿੱਚ 2 ਫੇਜ਼ ਹੋਣਗੇ। ਪਹਿਲਾ ਚਰਨ ਜਿਹੜਾ ਹੋਏਗਾ ਉਹਦੇ ਵਿੱਚ, ਜਿਹੜਾ 1 ਅਪ੍ਰੈਲ ਤੋਂ ਸ਼ੁਰੂ ਹੋ ਗਿਆ, ਉਹਦੇ ਵਿੱਚ ਹਾਊਸ ਜਿਹੜੇ ਘਰ ਹੈ, ਭਵਨ ਜਿਹੜਾ ਹੈ, ਉਹਦੀ ਲਿਸਟਿੰਗ ਹੋਏਗੀ, ਉਹਦੇ ਬਾਰੇ ਜਿਹੜਾ ਹੈ ਸੈਂਸਸ ਹੋਏਗਾ, ਗਣਨਾ ਹੋਏਗੀ, ਘਰ ਦੀ ਜਿਹੜੀ ਸਥਿਤੀ ਵੀ, ਘਰ ਕੱਚਾ ਹੈ, ਪੱਕਾ ਹੈ, ਉੱਥੇ ਕਿਹੜੀਆਂ ਕਿਹੜੀਆਂ ਸਹੂਲਤਾਂ ਨੇ, ਕਿਹੜੀ ਕਿਹੜੀ ਉੱਥੇ ਪ੍ਰੋਪਰਟੀ ਹੈ, ਮਤਲਬ ਫਲੋਰਿੰਗ ਕਿਹੋ ਜਿਹੀ ਹੈ, ਜਿਹੜੀਆਂ ਦੀਵਾਰਾਂ ਕਿਹੋ ਜਿਹੀਆਂ ਹੈ, ਕਿਹੜੀ ਸਮੱਗਰੀ ਦਾ, ਮਤਲਬ 33 ਕੁਸ਼ਚਨ ਜਿਹੜੇ ਹੈ ਉਹ ਪੁੱਛੇ ਜਾਣਗੇ। ਫਿਰ TV ਹੈ, ਲੈਪਟੋਪ ਹੈ, ਕਾਰ ਹੈ, ਪਾਣੀ ਦੀ ਕੀ ਵਿਵਸਥਾ ਹੈ, ਕਿੱਥੋਂ ਆ ਰਿਹਾ, ਨਿਕਾਸ ਕੀ ਹੈ, ਫਿਰ ਹਾਰਵੈਸਟਿੰਗ ਹੋ ਰਹੀ ਹੈ, ਨਹੀਂ ਹੋ ਰਹੀ, ਫਿਰ ਕੱਚਾ ਪੱਕੇ ਤੋਂ ਇਲਾਵਾ ਇਹਦੇ ਵਿੱਚ ਇਹ ਵੀ ਵਿਵਸਥਾ ਹੈਗੀ ਹੈ ਕਿ ਜਿਹੜਾ ਮਕਾਨ ਅਗਰ ਬਹੁਤ ਜ਼ਿਆਦਾ ਪੁਰਾਣਾ ਹੈ, ਉਹਦੇ ਤੁਸੀਂ ਮਾਲਕ ਹੋ, ਤੁਸੀਂ ਕਿਰਾਏ 'ਤੇ ਰਹਿ ਰਹੇ ਹੋ, ਟੋਇਲਟ ਹੈ ਕਿ ਨਹੀਂ ਹੈ, ਸੋਲਰ ਐਨਰਜੀ ਦਾ ਪ੍ਰਬੰਧ ਹੈ, ਪਾਣੀ, LPG, ਇੰਟਰਨੈਟ, ਇਹ ਸਾਰਾ। ਈਵਨ ਜੇ ਕੋਈ ਲਿਵ ਇਨ ਰਿਲੇਸ਼ਨ 'ਚ ਰਹਿ ਰਿਹਾ ਅਤੇ ਜੇ ਉਹ ਆਪਣੇ ਆਪ ਨੂੰ ਮੈਰਿਡ ਵੀ ਡਿਕਲੇਅਰ ਕਰਨਾ ਚਾਹੁੰਦਾ ਤਾਂ ਉਹਦੇ ਵਿੱਚ ਉਹ ਕਹਿ ਸਕਦਾ, ਮਤਲਬ ਵੈਸੇ ਇਨਫੋਰਮੇਸ਼ਨ ਜਿਹੜੀ ਹੈ ਹੈੱਡ ਆਫ ਦਾ ਫੈਮਲੀ ਜਿਹੜਾ ਹੈ, ਜਦੋਂ ਜੇ ਸੈਲਫ ਇਨਮੋਰੇਸ਼ਨ ਵੀ ਕਰਨੀ ਹੈ ਤਾਂ ਹੈੱਡ ਆਫ ਦਾ ਫੈਮਲੀ ਜਿਹੜਾ ਹੈ ਉਹਦੇ ਨਾਂ 'ਤੇ ਪਹਿਲੇ ਰਜਿਸਟਰ ਹੋ ਜਾਣਾ ਔਰ ਬਾਅਦ ਵਿੱਚ ਉਹ ਸਾਰਾ ਜਿਹੜਾ ਪ੍ਰੋਸੈਸ ਹੈ ਨਾ ਉਹ ਵੈਰੀਫਾਈ ਹੋਣਾ। ਮਤਲਬ ਇਸ ਕਰਕੇ ਕਾਸਟ ਵੀ ਦਾ ਫੈਕਟਰ ਵੀ ਹੈ, ਵੀ ਕਾਸਟ ਵੀ ਪੁੱਛੀ ਜਾਏਗੀ ਵੀ ਤੁਸੀਂ ਜਨਰਲ ਕੈਟੇਗਰੀ ਕਿਹੜੀ ਕੈਟੇਗਰੀ ਨਾਲ, ਮਤਲਬ ਬੜੀ ਡਿਟੇਲ ਜਿਹੜੀ ਹੈ ਜਿਹੜੀ ਕਿ ਆਮ ਬੰਦੇ ਨੂੰ ਸਮਝ ਨਹੀਂ ਆਉਂਦੀ ਕਿ ਬਈ ਇਹ ਕਾਹਦੇ ਵਾਸਤੇ ਪੁੱਛ ਰਿਹਾ, ਜਦਕਿ ਇਹ ਲੋਕਾਂ ਦੀਆਂ ਜਿਹੜੀਆਂ ਕਮੀਆਂ ਪੇਸ਼ੀਆਂ, ਥੋੜ੍ਹਾ ਡਰ ਵੀ ਹੈ ਕਈਆਂ ਨੂੰ, ਵੈਸੇ ਕਈ ਇਹ ਵੀ ਕਹਿ ਰਿਹਾ ਵੀ ਕੁਝ ਸਾਵਧਾਨੀਆਂ ਵੀ ਸਾਨੂੰ ਲੈਣੀਆਂ ਪੈਣਗੀਆਂ ਕਿ ਜਿਸ ਤਰ੍ਹਾਂ ਕੋਈ ਤੁਹਾਨੂੰ ਪੁੱਛੇ ਵੀ ਤੁਹਾਡਾ ਆਧਾਰ ਬਾਰੇ ਤੁਸੀਂ ਉਹ ਜਾਣਕਾਰੀ ਨਹੀਂ ਦੇਣੀ, ਨਾ ਕੋਈ ਤੁਸੀਂ ਉਹਨਾਂ ਨੂੰ ਪੈਸਾ ਦੇਣਾ, ਨਾ ਤੁਸੀਂ ਉਹਨਾਂ ਨੂੰ ਬੈਂਕ ਅਕਾਊਂਟ ਦੱਸਣਾ, ਨਾ ਉਹਨਾਂ ਨੂੰ ਤੁਸੀਂ OTP, ਕਿਉਂਕਿ ਇਹ ਬਹੁਤ ਵੱਡੀ ਐਕਸਰਸਾਈਜ਼ ਹੈ, ਲੋਕਾਂ ਦੇ ਮਨ 'ਚ ਥੋੜ੍ਹਾ ਡਰ ਵੀ ਹੁੰਦਾ ਜਿਹੜਾ ਪੜ੍ਹਿਆ ਲਿਖਿਆ ਨਹੀਂ ਹੈ ਵੀ ਇਹਦਾ ਪਰਪਸ ਕੀ ਹੈ। ਇਸ ਕਰਕੇ ਇਹ ਬੜੀ ਡਿਟੇਲਡ ਐਕਸਰਸਾਈਜ਼ ਹੈ ਜਿਹਦੇ ਵਿੱਚ ਲੋਕਾਂ ਦਾ ਸੋਸ਼ੋ ਇਕਨੋਮਿਕ, ਸਮਾਜਿਕ, ਆਰਥਿਕ ਉਹਨਾਂ ਦਾ ਪੱਧਰ ਕੀ ਹੈ, ਕਿਉਂਕਿ ਸੁਧਾਰ ਤਾਂ ਹੀ ਹੋਣਾ ਜੇ ਸਾਨੂੰ ਪਤਾ ਲੱਗ ਜਾਏ ਕਿ ਬਈ ਲੋਕਾਂ ਦਾ ਬਸ ਸਾਫ਼ ਪਾਣੀ ਪੀ ਰਹੇ ਕਿ ਨਹੀਂ ਹੈ, ਸਵੱਛ ਭਾਰਤ ਵਾਲਾ ਵਿੱਚ ਫੈਕਟਰ ਵੀ ਆ ਜਾਣਾ। ਸੋ ਇਹ ਬੜੀ ਡਿਟੇਲਡ ਐਕਸਰਸਾਈਜ਼ ਹੈ, ਇਹਦੇ ਵਿੱਚ ਡਰਨ ਵਾਲੀ ਕੋਈ ਗੱਲ ਨਹੀਂ, ਸਾਰਾ ਡੇਟਾ ਜਿਹੜਾ ਉਹ ਸੀਕ੍ਰੇਟ ਰੱਖਿਆ ਜਾਏਗਾ, ਇਹਦਾ ਡੇਟਾ ਕਿਸੇ ਕੋਰਟ ਨੂੰ, ਕਿਸੇ ਅਧਿਕਾਰੀ ਨੂੰ ਮਤਲਬ ਨਹੀਂ ਦਿੱਤਾ ਜਾਏਗਾ। ਇਹਦਾ ਪਰਪਸ ਸਿਰਫ ਅਤੇ ਸਿਰਫ ਇੱਕ ਚੰਗੀ ਨੀਤੀ ਨਿਰਮਾਣ ਕਰਨਾ ਹੈ, ਤਾਂ ਕਿ ਉਹ ਨੀਤੀ ਲੋਕਾਂ ਦੇ ਵਿਕਾਸ ਲਈ, ਸਰਬਪੱਖੀ ਵਿਕਾਸ ਵਾਸਤੇ ਸਹਾਈ ਹੋ ਸਕੇ।
1: ਬਖੂਬੀ ਸਰ ਤੁਸੀਂ ਦੱਸਿਆ ਹੈਗਾ ਨੀਤੀ ਨਿਰਮਾਣ। ਪ੍ਰੋਫੈਸਰ ਭੋਗਲ, ਮੈਂ ਤੁਹਾਡੇ ਤੋਂ ਵੀ ਕੁਛ ਬਿਲਕੁਲ ਇਸੇ ਦੇ ਨਾਲ ਹੀ ਜੁੜਿਆ ਇੱਕ ਸਵਾਲ ਪੁੱਛਣਾ ਚਾਹਾਂਗਾ। ਜਿਵੇਂ ਸਾਡੇ ਦੇਸ਼ ਦੀ ਸੰਪੂਰਨ ਸਮਾਜਿਕ ਆਰਥਿਕ ਵਿਕਾਸ ਦੀ ਗੱਲ ਕਰੀਏ, ਜੋ ਸੈਂਸਸ ਦੇ ਡੇਟਾ ਇਕੱਠਾ ਹੋਣਗੇ, ਜਿਵੇਂ ਉਹਦੇ ਵਿੱਚ ਇੱਕ ਤਾਂ ਜਨਗਣਨਾ ਹੀ ਹੋਵੇਗੀ ਕਿ ਆਪਾਂ ਵਿਅਕਤੀਆਂ ਨੂੰ ਗਿਣਾਂਗੇ, ਉਹ ਤੋਂ ਬਾਅਦ ਉਹਨਾਂ ਦੀਆਂ ਵਿਅਕਤੀਆਂ ਨਾਲ ਸੰਬੰਧਿਤ ਕੁਛ ਡੇਟਾ ਹੋਏਗਾ, ਅਤੇ ਦੂਜਾ ਭੂਗੋਲਿਕ ਡੇਟਾ ਹੋਏਗਾ, ਜਿਵੇਂ ਸ਼ਹਿਰੀ ਅਤੇ ਪੇਂਡੂ ਖੇਤਰ ਦਾ ਨਿਖੇੜਨ ਵੀ ਕਰੇਗੀ, ਇਹ ਇੱਕ ਵੱਡਾ ਇਸ਼ੂ ਹੈਗਾ। ਜਿੰਨੇ ਵੀ ਅੰਕੜੇ ਹੋਣਗੇ ਉਹਨਾਂ ਨੂੰ ਆਪਾਂ ਜੋੜ ਕੇ ਦੇਖੀਏ, ਸਾਡੇ ਦੇਸ਼ ਦੇ ਆਉਣ ਵਾਲੇ ਵਿਕਾਸ ਨੂੰ ਲੈ ਕੇ ਕਿੱਦਾਂ ਦੀਆਂ ਕਿਆਸ ਰਾਈਆਂ ਆਪਾਂ ਲਗਾ ਸਕਦੇ ਹਾਂ ਇਸ ਸੈਂਸਸ?
0: ਦੇਖੋ, ਕਿਆਸ ਰਾਈਆਂ ਤਾਂ ਜਿਹੜਾ ਵਿਕਾਸ ਹੁੰਦਾ, ਵਿਕਾਸ ਦੇ 2 ਪ੍ਰਮੁੱਖ ਪਹਿਲੂ ਹੁੰਦੇ ਆ। ਨੰਬਰ 1, ਕਿ ਉਸ ਦੇਸ਼ ਜਾਂ

0: ਉਸ ਖਿੱਤੇ ਜਿਹਦੀ ਅਸੀਂ ਵਿਕਾਸ ਦੀ ਗੱਲ ਕਰਦੇ ਹਾਂ, ਉੱਥੋਂ ਦੀ ਡੈਮੋਗ੍ਰਾਫਿਕ ਆਊਟਲੁੱਕ
1: ਜੀ
0: ਯਾਨੀ ਲੋਕਾਂ ਦਾ ਜਾਂ ਪ੍ਰੋਫਾਈਲ ਕੀ ਹੈ ਜਿਹਦੇ ਵਾਸਤੇ ਇਹ ਸਾਰੀ ਐਕਸਰਸਾਈਜ਼ ਹੋ ਰਹੀ ਹੈ।
1: ਜੀ
0: ਦੂਸਰਾ ਹੈ ਕਿ ਉਸ ਖਿੱਤੇ ਜਾਂ ਉਸ ਦੇਸ਼ ਦੇ ਉੱਤੇ ਜਿਹੜੇ ਉਹਦੇ ਪੋਲੀਟੀਕਲ ਇਲੀਟਸ ਨੇ, ਰਾਜ ਕਰਨ ਵਾਲੇ ਲੋਕ, ਜਿਹੜਾ ਚਾਹੇ ਉਹ ਚੁਣ ਕੇ ਆਏ ਹੋਣ ਚਾਹੇ ਜਿਸ ਤਰ੍ਹਾਂ ਵੀ, ਉਹਨਾਂ ਦੀ ਅਪਰੋਚ ਕੀ ਹੈ।
1: ਜੀ
0: ਸੋ ਉਹਨਾਂ ਦੀ ਅਪਰੋਚ ਜੋ ਵੀ ਹੋਵੇ ਡਾਟਾ ਬੇਸ ਹੈ। ਸੋ ਇਸ ਕਰਕੇ ਇਸ ਐਕਸਰਸਾਈਜ਼ ਦਾ ਜਿਹੜਾ ਮਹੱਤਵ ਹੈ ਉਹ ਬਹੁਤ ਆਪਣੇ ਆਪ ਦੇ ਵਿੱਚ ਜ਼ਬਰਦਸਤ ਹੈ ਕਿ ਜੇ ਇਹ ਡਾਟਾ ਨਹੀਂ ਹੋਏਗਾ ਜਾਂ ਇਹਦੇ 'ਚੋਂ ਕੋਈ ਡਾਟਾ ਸਹੀ ਨਹੀਂ ਜਾਏਗਾ ਤਾਂ ਜਿਹੜੀਆਂ ਨੀਤੀਆਂ ਬਣਨਗੀਆਂ, ਜਿਹੜੀ ਅੱਗੇ ਪ੍ਰੋਗਰਾਮ ਬਣਨਗੇ ਤੁਹਾਡੇ ਬੈਨੀਫਿਟਸ ਵਾਸਤੇ, ਲੋਕਾਂ ਦੇ ਬੈਨੀਫਿਟ ਵਾਸਤੇ, ਉਹਦੇ ਵਿੱਚ ਕੋਈ ਨਾ ਕੋਈ ਜਿਹੜੀ ਹੈ ਗੜਬੜ ਹੋਣ ਦੀ ਸੰਭਾਵਨਾ ਰਹੇਗੀ। ਇਸ ਕਰਕੇ ਜਿਸ ਤਰ੍ਹਾਂ ਡਾਕਟਰ ਸ਼ਰਮਾ ਨੇ ਕਿਹਾ, ਮੈਂ ਵੀ ਇਸ ਨੂੰ ਰੀਇੰਫੈਸਾਈਜ਼ ਕਰੂੰਗਾ ਕਿ ਜਦੋਂ ਇਨਮਰੇਟਰਸ ਜਾਂ ਜਿਹੜੇ ਜਨਗਣਨਾ ਵਾਲੇ ਜਿਹੜੇ ਲੋਕ ਨੇ ਉਹ ਘਰੋ ਘਰੀ ਜਾਣ ਤਾਂ ਉਹਨਾਂ ਨੂੰ ਬੇਖੌਫ ਹੋ ਕੇ ਜਿਹੜੀ ਹੈ ਆਪਣੀ ਇਨਫੋਰਮੇਸ਼ਨ ਜਿਹੜੀ ਦਿੱਤੀ ਜਾਵੇ, ਕਿਉਂਕਿ ਉਹ ਇਨਫੋਰਮੇਸ਼ਨ ਜਿਹੜੀ ਹੈ ਬੇਸਿਕ ਇਨਫੋਰਮੇਸ਼ਨ ਹੈ ਜਿਹਦੀ ਬਹੁਤ ਜ਼ਬਰਦਸਤ ਜ਼ਰੂਰਤ ਹੁੰਦੀ ਹੈ ਫੋਰ ਪੋਲਿਸੀ ਪਲੈਨਿੰਗ, ਨਾ ਸਿਰਫ ਦੇਸ਼ ਦੇ ਲੈਵਲ 'ਤੇ, ਸਟੇਟ ਲੈਵਲ 'ਤੇ, ਈਵਨ ਤੁਹਾਡੇ ਡਿਸਟ੍ਰਿਕਟ ਲੈਵਲ 'ਤੇ ਜਿਹੜੀਆਂ ਪੋਲਿਸੀਜ਼ ਬਣੀਆਂ ਉਸ ਡਿਸਟ੍ਰਿਕਟ ਦਾ ਡਾਟਾ ਜਿਹੜਾ ਹੈ ਉਹਨਾਂ ਡਿਸਟ੍ਰਿਕਟ ਦੇ ਅਥਾਰਟੀਜ਼ ਨੂੰ ਜਿਹੜਾ ਉਹਦੇ ਨਾਲ ਸਟੈਟਿਸਟੀਕਲ ਡਾਟਾ ਜਿਹੜਾ ਹੈ ਸ਼ੇਅਰ ਕੀਤਾ ਜਾਂਦਾ ਤਾਂ ਕਿ ਉਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹ ਸਾਰਾ ਕੰਮ ਕੀਤਾ ਜਾ। ਇਹ ਇਸ ਕਰਕੇ ਬਹੁਤ ਇੰਪੋਰਟੈਂਟ ਹੈ ਔਰ ਸਾਰਿਆਂ ਨੂੰ ਇਸ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ।
1: ਡਾਕਟਰ ਸਾਹਿਬ, ਜਿਵੇਂ ਡਾਕਟਰ ਰਾਜਨ ਹੁਣੀ ਦੋ ਪਹਿਲੂ ਛੋਏ ਸੀ, ਇੱਕ ਤਾਂ ਡੀਲਿਮਿਟੇਸ਼ਨ ਅਤੇ ਇੱਕ ਜੋ ਇਸ ਦਾ ਸੈਂਸਸ ਹੋ ਰਹੀ ਹੈ ਨਾਲ ਦੀ ਨਾਲ, ਜਿਵੇਂ ਤੁਸੀਂ ਡਿਵੈਲਪਮੈਂਟ ਦੀ ਗੱਲ ਕੀਤੀ ਹੈ, ਵਿਕਾਸ ਦੀ ਗੱਲ ਕੀਤੀ ਹੈ, ਉਹਦੇ ਵਿੱਚ ਰਾਜਨੀਤੀ ਆਪਾਂ ਮੰਨ ਕੇ ਚੱਲਦੇ ਹਾਂ ਕਿ ਆਧਾਰ ਹੁੰਦੀ ਹੈ ਵਿਕਾਸ ਦੇ ਲਈ, ਰਾਜਨੀਤੀ ਕਾਫੀ ਬਹੁਤ ਵੱਡਾ ਰੋਲ ਪਲੇ ਕਰਦੀ ਹੈ, ਇਹ ਦੋਵੇਂ ਪਹਿਲੂਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੇ ਸੈਂਸਸ ਦੇ ਵਿੱਚ ਇਸ ਵਾਰ ਇਹ ਆਪਾਂ ਸਿੱਧੇ ਜੁੜੇ ਹੋਏ ਨੇ ਇਹ ਦੋਵੇਂ ਸੈਂਸਸ ਦੇ ਨਾਲ ਇਸ ਵਾਰ ਦੀ?
0: ਨਹੀਂ, ਠੀਕ ਹੈ, ਇਹ ਜਿਹੜਾ ਸੈਂਸਸ ਦਾ ਡਾਟਾ ਹੈਗਾ ਉਹ ਸਾਡੀ ਰਾਜਨੀਤੀ ਨੂੰ ਵੀ ਪ੍ਰਭਾਵਿਤ ਕਰਦਾ। ਜਦੋਂ ਸਾਡੇ ਜਿਹੜੇ ਪੋਲੀਟੀਕਲ ਲੋਕ ਨੇ, ਪੋਲੀਟੀਕਲ ਜਿਹੜੀਆਂ ਪਾਰਟੀਜ਼ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਪਤਾ ਲੱਗਦਾ ਕਿ ਕਿਸ ਤਰ੍ਹਾਂ ਦੇ ਲੋਕ ਕਿੱਥੇ ਰਹਿ ਰਹੇ ਆ, ਤਾਂ ਉਹ ਵੀ ਆਪਣੀਆਂ ਜਿਹੜੀਆਂ ਇਲੈਕਟੋਰਲ ਪੋਲਿਸੀਜ਼ ਆ ਉਹਦੇ ਮੁਤਾਬਕ ਬਣਾਉਂਦੀਆਂ। ਪਹਿਲਾਂ ਹੀ ਆਪਾਂ ਦੇਖਦੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਜਿਹੜੀਆਂ ਪੋਲੀਟੀਕਲ ਪਾਰਟੀਜ਼ ਆ, ਕਾਸਟ ਫੈਕਟਰ ਕੀ ਹੈ, ਰਿਲੀਜੀਅਸ ਫੈਕਟਰ, ਹਾਲਾਂਕਿ ਸਾਡਾ ਦੇਸ਼ ਸੈਕੂਲਰ ਹੈ, ਇਹ ਨਹੀਂ ਚਾਹੀਦਾ, ਅਨਫੋਰਚੁਨੇਟ ਹੈ, ਲੇਕਿਨ ਓਵਰ ਦਾ ਈਅਰਸ ਇਹ ਚੀਜ਼ ਹੋ ਗਈ ਹੈ ਔਰ ਇਹ ਉਸ ਡਾਟਾ ਦਾ ਜਿਹੜਾ ਹੈਗਾ ਉਹਨੂੰ ਅਸੀਂ ਇਸਤੇਮਾਲ ਕਹੀਏ ਜਾਂ ਉਹਦਾ ਦੁਰਉਪਯੋਗ ਕਹੀਏ, ਉਹ ਇੰਨਾ ਕੁ ਕਰ ਲੈਂਦੀਆਂ ਕਿ ਆਪਣੀ ਜਿਹੜਾ ਵੋਟ ਪੋਲੀਟਿਕਸ ਵਾਸਤੇ ਉਹਦੀ ਜਿਹੜੀ ਹੈ ਯੂਸੇਜ ਹੋ ਜਾਂਦੀ ਹੈ। ਇਹ ਇੱਕ ਹੁਣ ਯੂਨੀਵਰਸਲ ਫਿਨੋਮਨਾ, ਇਹ ਸਾਡੇ ਦੇਸ਼ 'ਚ ਨਹੀਂ ਹੁੰਦਾ, ਸਾਰੀ ਦੁਨੀਆ 'ਚ ਹੁੰਦਾ। ਸੋ ਜਿੱਥੇ ਚੰਗੀਆਂ ਚੀਜ਼ਾਂ ਨਾਲ ਆਉਂਦੀਆਂ ਉੱਥੇ ਇੱਕ ਅੱਧੀ ਕੋਈ ਜੇ ਇਸ ਤਰ੍ਹਾਂ ਦੀ ਵੀ ਆ ਜਾਏ ਤਾਂ ਕੋਈ ਐਡੀ ਗੱਲ ਨਹੀਂ ਹੈ, ਲੋਕਾਂ ਨੂੰ ਸ਼ਾਈ ਅਵੇ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਇਸ 'ਚ ਭਾਗ ਲੈਣਾ ਹੀ ਚਾਹੀਦਾ।
1: ਡਾਕਟਰ ਰਾਜਨ, ਮੈਂ ਤੁਹਾਡੇ ਕੋਲੋਂ ਵਿਕਾਸ ਦੇ ਨਾਲ ਹੀ ਸੰਬੰਧਿਤ ਦੋ ਮਹੱਤਵਪੂਰਨ ਪਹਿਲੂ, ਇੱਕ ਸਿੱਖਿਆ, ਇੱਕ ਸਿਹਤ, ਇਹਦਾ ਵੀ ਇਹਦੇ ਅੰਕੜੇ ਵੀ ਸਾਡੀ ਇਸ ਸੈਂਸਸ ਦੇ ਵਿੱਚ ਨਿਕਲ ਕੇ ਸਾਹਮਣੇ ਆਉਣਗੇ। ਤੁਸੀਂ ਜਦੋਂ ਇਹਨਾਂ ਦੋਵਾਂ ਨੂੰ ਦੇਖਦੇ ਹੋ, ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਇਹ ਜਨਗਣਨਾ ਹੈਗੀ ਹੈ ਇਹ ਮਦਦਗਾਰ ਹੋ ਸਕਦੀ ਹੈ ਸਿੱਖਿਆ ਅਤੇ ਸਿਹਤ ਨੂੰ ਦੀਆਂ ਪਾਲਿਸੀਜ਼ ਬਣਾਉਣ ਦੇ ਲਈ?
2: ਦੇਖੋ, ਇਹ ਦੋ ਚੀਜ਼ਾਂ ਜਿਹੜੀਆਂ ਨਾ, ਸਿੱਖਿਆ ਔਰ ਜਿਹੜੀ ਸਿਹਤ ਹੈ, ਜੇ ਅਸੀਂ ਦੇਖੀਏ ਆਪਣੇ ਗੁਆਂਢ ਵਿੱਚ ਹੀ ਦੇਖੀਏ, ਸਾਡੇ ਗੁਆਂਢ ਵਿੱਚ ਜਿਹੜੇ ਸਾਊਥ ਈਸਟ ਏਸ਼ੀਅਨ ਕੰਟਰੀਜ਼ ਹੈ, ਜਿਹੜੇ ਇੰਡੋਨੇਸ਼ੀਆ, ਮਲੇਸ਼ੀਆ ਵਗੈਰਾ, ਇਹ ਜਿਹੜੇ ਹੈ, ਇਹਨਾਂ 'ਚ ਦੇਖੀਏ ਵੀ ਇਹਨਾਂ ਨੂੰ ਲਗਭਗ ਸਾਡੇ ਬਰਾਬਰ ਹੀ ਆਜ਼ਾਦੀ ਮਿਲੀ ਸੀ ਔਰ ਉਹਨਾਂ ਨੇ ਆਪਣੀ ਸਿੱਖਿਆ ਅਤੇ ਹੈਲਥ 'ਤੇ ਬਹੁਤ ਧਿਆਨ ਦਿੱਤਾ। ਏਸ਼ੀਅਨ ਟਾਈਗਰ ਕਹਿੰਦੇ ਇਹਨਾਂ ਦੇਸ਼ਾਂ ਨੂੰ। ਛੋਟੇ ਦੇਸ਼ ਨੇ ਵਿਕਾਸ ਬੜਾ ਕੀਤਾ ਕਿਉਂਕਿ ਜਦੋਂ ਇੱਕ ਬੰਦਾ ਪੜ੍ਹ ਲਿਖ ਗਿਆ ਅਤੇ ਫਿਰ ਬਾਕੀ ਚੀਜ਼ਾਂ ਉਹਨੇ ਆਪਣੇ ਇੱਕ ਪੜ੍ਹੀ ਲਿਖੀ ਮਾਂ ਜਿਹੜੀ ਹੈ ਉਹਨੂੰ ਪਤਾ ਹੈ ਕਿ ਮੈਂ ਬੱਚੇ ਨੂੰ ਜਿਹੜਾ ਹੈ ਉਹ ਟੀਕੇ ਲਗਾਉਣੇ ਛੋਟੇ ਪੈਦਾ ਹੋਏ ਬੱਚੇ ਨੂੰ ਔਰ ਮੈਂ ਕਿਸ ਤਰ੍ਹਾਂ ਘਰ ਨੂੰ ਚਲਾਉਣਾ। ਮਤਲਬ ਜਿਹੜੀ ਸਿੱਖਿਆ ਉਹ ਤੀਜਾ ਨੇਤਰ ਹੈ ਅਤੇ ਉਹਨੇ ਆਪਣੇ ਆਪ ਹੀ ਆਪਣੀ ਸਿਹਤ ਦਾ ਖਿਆਲ ਰੱਖਣਾ। ਇਸ ਕਰਕੇ ਇਹ ਬੁਨਿਆਦੀ ਚੀਜ਼ਾਂ ਹੈ, ਸਰਕਾਰ ਇਹਦੇ ਵੱਲ ਬਹੁਤ ਸੀਰੀਅਸ ਹੈ ਔਰ ਖਾਸ ਕਰਕੇ ਅਗਰ ਮੈਂ ਤੁਹਾਨੂੰ ਦੱਸਾਂ ਕਿ ਇਹ ਜਿਹੜੀ ਐਕਸਰਸਾਈਜ਼ ਹੋ ਰਹੀ ਹੈ ਜਿਹਦੇ ਵਿੱਚ ਕਰੀਬ 11,718 ਕਰੋੜ ਰੁਪਇਆ ਖਰਚ ਹੋਣਾ ਔਰ ਲਗਭਗ 30 ਲੱਖ ਕਰਮਚਾਰੀ ਅਧਿਕਾਰੀ ਜਿਹੜੇ ਹੈ ਉਹਦੇ ਵਿੱਚ ਭਾਗ ਲੈਣਗੇ, ਸੁਪਰਵਾਈਜ਼ਰ ਵੀ ਹੋਣਗੇ ਔਰ 2.4 ਕਰੋੜ ਲੋਕ ਜਿਹੜੇ ਹੈ ਉਹਨਾਂ ਨੂੰ ਅਸਥਾਈ ਤੌਰ 'ਤੇ ਰੁਜ਼ਗਾਰ ਮਿਲੇਗਾ। ਮਤਲਬ ਇਹ ਇੱਕ ਬਹੁਤ ਵੱਡੀ ਮਤਲਬ ਪ੍ਰਕਿਰਿਆ ਹੈ ਜਿਹਦੇ ਵਿੱਚ ਹਰ ਬੰਦੇ ਨੂੰ, ਔਰ ਇੱਕ ਮੈਂ ਭੁੱਗਲ ਸਾਹਿਬ ਦੇ ਪੁਆਇੰਟ ਨੂੰ ਐਡ ਕਰਨਾ ਚਾਹੁੰਦਾ ਹੈ ਵੀ ਇਹ ਜਿਹੜੀ ਜਾਣਕਾਰੀ ਹੈ ਇਹ ਤੁਸੀਂ ਨਾ ਨਹੀਂ ਕਰ ਸਕਦੇ ਅਤੇ ਨਾ ਹੀ ਤੁਸੀਂ ਗਲਤ ਡੇਟਾ ਦੇ ਸਕਦੇ ਹੋ, ਇਹ ਪਾਰਲੀਮੈਂਟ ਦਾ ਐਕਟ ਹੈ। ਇਸ ਕਰਕੇ ਜੇ ਆਪਾਂ ਕਹੀਏ ਵੀ ਆਪਾਂ ਕੋਈ ਸਾਡੇ ਨਿਮੋਰੇਟਰ ਆਉਂਦਾ ਅਤੇ ਅਸੀਂ ਉਹਨੂੰ ਐਂਟਰਟੇਨ ਨਹੀਂ ਕਰ ਸਕਦੇ, ਇਹ ਤੁਹਾਨੂੰ ਫਾਈਨ ਵੀ ਹੋ ਸਕਦਾ ਔਰ ਸਜ਼ਾ ਵੀ ਹੋ ਸਕਦੀ ਹੈ। ਇਸ ਕਰਕੇ ਇਹ ਕੋਈ ਆਪਸ਼ਨਲ ਨਹੀਂ ਚੀਜ਼ ਹੈਗੀ
1: ਜੀ,
2: ਇਹ ਬਹੁਤ ਹੀ ਜ਼ਰੂਰੀ ਹੈ। ਜਿੱਦਾਂ ਮੈਂ ਦੱਸਿਆ ਹੈ ਕਿ ਇਹ ਕੋਈ ਡਰਨ ਵਾਲੀ ਗੱਲ ਨਹੀਂ ਹੈ, ਸਾਰੀ ਜਾਣਕਾਰੀ ਦਿਓ, ਸਾਡੀ ਭਲਾਈ ਵਾਸਤੇ ਹੈ, ਇਹ ਜਾਣਕਾਰੀ ਸੀਕ੍ਰੇਟ ਰੱਖੀ ਜਾਏਗੀ, ਕੋਈ RTI ਦੇ ਤਹਿਤ ਵੀ ਨਹੀਂ ਇਹ ਜਾਣਕਾਰੀ ਲੈ ਸਕਦਾ। ਸੋ ਇਸ ਕਰਕੇ ਇਹ ਜਿਹੜੀ ਤੁਸੀਂ ਇਨਕਾਰ ਨਹੀਂ ਕਰ ਸਕਦੇ ਇਨਫੋਰਮੇਸ਼ਨ, ਔਰ ਤੁਹਾਡਾ ਇਹ ਫਰਜ਼ ਬਣਦਾ ਹੈ ਜਾਤੀ ਤੌਰ 'ਤੇ ਕਿ ਤੁਸੀਂ ਸਹੀ ਤੱਥ ਜਿਹੜੇ ਆ ਆਪਣੇ ਬਾਰੇ ਛੁਪਾਉਣ ਵਾਲੀ ਕੋਈ ਗੱਲ ਨਹੀਂ ਹੈ
1: ਜੀ
2: ਇਹਦੇ ਵਿੱਚ, ਕਿਉਂਕਿ ਇਹ ਸਾਡੇ ਸਾਰਿਆਂ ਦੀ ਭਲਾਈ ਵਾਸਤੇ ਹੈ, ਸਾਡੀ

0: ਸਾਰਿਆਂ ਦੀ ਤਰੱਕੀ ਵਾਸਤੇ ਆ। ਇਹ ਓਵਰ ਆਲ ਭਾਰਤ ਦੀ ਜਨਤਾ ਦਾ ਭਵਿੱਖ ਹੈ। ਮੈਂ ਤਾਂ ਕਹੂੰਗਾ ਕਿ ਇਹ ਸਾਡੇ ਵਿਕਾਸ ਦੀ ਜਿਹੜੀ ਪ੍ਰਕਿਰਿਆ ਚੱਲਦੀ ਹੈ ਉਹਨੂੰ ਅੱਗੇ ਤੋਰਨ ਵਾਸਤੇ ਇੱਕ ਬਹੁਤ ਹੀ ਮਹੱਤਵਪੂਰਨ
1: ਜੀ
0: ਰੋਲ ਇਹਦਾ ਜਿਹੜਾ ਹੈ ਹੋਣ ਜਾ ਰਿਹਾ
1: ਜੀ। ਪ੍ਰੋਫੈਸਰ ਭੋਗਲ ਜੀ, ਜਿਵੇਂ ਤੁਸੀਂ ਇੱਕ ਪਹਿਲੂ ਛੋਹਿਆ ਸੀ ਡਾਇਵਰਸਿਟੀ ਨੂੰ ਲੈ ਕੇ, ਉਹਦੇ ਵਿੱਚ ਅਸੀਂ ਕੁਛ ਸਮਾਜਿਕ ਜਿਹੜੇ ਹੈਗੇ ਇਸ ਬਾਰੇ ਕੁਛ ਵਧਾ ਵੀ ਰਹੇ ਹਾਂ, ਉਸ ਦਾਇਰੇ ਨੂੰ ਵਧਾ ਵੀ ਰਹੇ ਹਾਂ ਜਿਵੇਂ, ਅਤੇ ਅਸੀਂ ਜੇ ਇਸ ਭਾਰਤ ਦੇ ਵਿੱਚ ਆਪਾਂ ਕਹਿੰਦੇ ਕਿ ਭਿੰਨਤਾਵਾਂ ਭਰਿਆ ਦੇਸ਼ ਹੈ, ਹੈ ਨਾ, ਡਾਇਵਰਸਿਟੀ ਨੂੰ ਅਸੀਂ ਸੈਲੀਬ੍ਰੇਟ ਵੀ ਕਰਦੇ ਹਾਂ ਸਾਡੇ ਦੇਸ਼ ਦੇ ਵਿੱਚ, ਜਿਹੜੀ ਸੈਂਸਸ ਦਾ ਡੇਟਾ ਜਦੋਂ ਆਉਂਦਾ ਸਾਡੇ ਕੋਲ, ਉਹ ਕਿਵੇਂ ਪੇਸ਼ ਕਰਦਾ ਇਸ ਡਾਇਵਰਸਿਟੀ ਨੂੰ, ਜਿਹੜਾ ਸੈਂਸਸ ਦਾ ਡੇਟਾ ਹੈਗਾ ਆ, ਉਹ ਮਤਲਬ ਡਾਇਵਰਸਿਟੀ ਨੂੰ ਕਿਵੇਂ ਆਪਾਂ ਸੈਲੀਬ੍ਰੇਟ ਕਰਦੇ ਹਾਂ ਸੈਂਸਸ ਦੇ ਡੇਟੇ ਦੇ ਨਾਲ ਭਾਰਤ?
2: ਦੇਖੋ, ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਡਾਟਾ ਆਪਣੇ ਆਪ ਦੇ ਵਿੱਚ ਇੱਕ ਇਨਪੁੱਟ ਹੈ, ਉਸਨੂੰ ਕਿੱਦਾਂ ਜਿਹੜਾ ਹਿਊਮਨ ਮਾਇੰਡ ਹੈ ਜਿਹਨੇ ਉਹ 'ਤੇ ਐਕਟ ਕਰਨਾ
1: ਜੀ,
2: ਉਹ ਉਸਨੂੰ ਕਿੱਦਾਂ ਇੰਟਰਪ੍ਰਿਟ ਕਰੇਗਾ, ਕਿੱਦਾਂ ਦੇਖੇਗਾ
1: ਜੀ।
2: ਡਾਇਵਰਸਿਟੀ ਨੂੰ ਅਸੀਂ ਜਿੱਦਾਂ ਸਾਡੇ ਸੰਵਿਧਾਨ ਨਿਰਮਾਤਾ ਪੰਡਿਤ ਜਵਾਹਰ ਲਾਲ ਨਹਿਰੂ ਹੋਰ ਸਾਰੇ ਲੋਕ ਕਹਿੰਦੇ ਸੀ ਯੂਨਿਟੀ ਇਨ ਡਾਇਵਰਸਿਟੀ, ਇੱਕ ਬੜੀ ਵੱਡੀ ਗੱਲ ਕੀਤੀ ਜਾਂਦੀ ਸੀ। ਅਤੇ ਜੇ ਅਸੀਂ ਉਹਨੂੰ ਥੋੜ੍ਹੇ ਦੂਸਰੇ ਤਰੀਕੇ ਨਾਲ ਦੇਖੀਏ ਕਿ ਅਸੀਂ ਇੰਨੀ ਡਾਇਵਰਸਿਟੀ ਕਰਕੇ ਸਾਡੇ ਪ੍ਰੋਬਲਮਸ ਆ ਰਹੀਆਂ, ਫਾਲਟ ਲਾਈਨਸ ਹੈ ਸੋਸਾਇਟੀ 'ਚ, ਹੋਰ ਆ ਸਾਰੀਆਂ, ਤਾਂ ਸ਼ਾਇਦ ਉਹਦਾ ਕੋਈ ਥੋੜ੍ਹਾ ਬਹੁਤ ਨੈਗੇਟਿਵ ਉਹਦਾ ਅਸਰ ਹੋਣ ਦੀ ਸੰਭਾਵਨਾ ਹੁੰਦੀ ਹੈ। ਪਰ ਸਾਰਾ ਕੁਝ ਜਿਹੜਾ ਹੈ ਕਿਸੇ ਵੀ ਅੱਛੇ ਸਮਾਜ ਦੇ ਵਿੱਚ ਜਿਹੜੇ ਅੱਛੀ ਲੀਡਰਸ਼ਿਪ ਹੁੰਦੇ, ਸਟੇਟਸਮੈਨ ਹੁੰਦੇ, ਉਹ ਆਪਟੀਮਿਜ਼ਮ ਦੇ ਨਾਲ ਚੱਲਦੇ ਆ। ਅਸੀਂ ਉਸ ਜਿਹੜੇ ਫੈਕਟਰਸ ਹੈ ਗਿਵਨ, ਜਿਹੜੀ ਡਾਇਵਰਸਿਟੀ ਉਹ ਗਿਵਨ ਹੈ, ਉਹ ਹੈ ਉੱਥੇ, ਆਪਾਂ ਉਹਨੂੰ ਵਿਸ਼ਵ ਇਹ ਨਹੀਂ ਕਰ ਸਕਦੇ ਕਿ ਕਿਉਂ ਹੈ, ਹਟ ਜਾਵੇ, ਨਹੀਂ ਹੈ, ਉਹ ਨਾ ਹਟੇਗੀ ਨਾ ਉਹਦਾ ਕੁਛ ਹੋਏਗਾ। ਉਹਨੂੰ ਸਾਨੂੰ ਲੈ ਕੇ ਉਹਦੀ ਆਈਡੈਂਟੀ ਨੂੰ ਰੱਖਦੇ ਹੋਏ ਕਿਸ ਤਰ੍ਹਾਂ ਅਸੀਂ ਹੋਮੋਜਨਾਈਜੇਸ਼ਨ ਕਰ ਸਕਦੇ ਹਾਂ, ਇੱਕ ਸਾਰਤਾ ਲੋਕਾਂ ਦੇ ਵਿੱਚ ਜਿਹੜਾ ਹੈ, ਇੱਕ ਇਸ ਦੇਸ਼ ਨਾਲ ਐਫੀਲੀਏਸ਼ਨ ਦੀ ਭਾਵਨਾ ਜਿਹੜੀ ਹੈ, ਅਸੀਂ ਉਹਨੂੰ ਕਿ ਇਹ ਦੇਸ਼ ਸਾਡਾ ਹੈਗਾ, ਚਾਹੇ ਅਸੀਂ ਸਾਡੀ ਲੈਂਗੁਏਜ ਕੀ ਹੈ, ਸਾਡਾ ਜਿਹੜਾ ਏਰੀਆ ਕੀ ਹੈ, ਧਰਮ ਕੀ ਹੈ, ਵੀ ਬਿਲੋਂਗ ਟੂ ਦਿਸ ਕੰਟਰੀ, ਉਹ ਭਾਵਨਾ ਕਿੱਦਾਂ ਡਿਵੈਲਪ ਕਰਨੀ ਹੈ, ਉਸ ਡਾਟੇ ਦੇ ਬੇਸ ਦੇ ਉੱਤੇ ਕੋਈ ਵੀ ਸਿਆਣੀ ਲੀਡਰਸ਼ਿਪ ਜਿਹੜੀ ਹੈ ਉਸ ਨੂੰ ਉਹਦਾ ਇਸਤੇਮਾਲ ਕਰੇਗੀ। ਔਰ ਇਹੀ ਉਮੀਦ ਰੱਖ ਕੇ ਜਿਹੜੀ ਹੈ ਅਸੀਂ ਇਹ ਸਾਰੀ ਐਕਸਰਸਾਈਜ਼ ਕਰਦੇ ਹਾਂ।
1: ਬਿਲਕੁਲ ਸਰ, ਡਾਟਾ ਬਿਲਕੁਲ ਆਧਾਰ ਹੈ ਸਾਡੀ ਡਿਵੈਲਪਮੈਂਟ ਦਾ। ਪ੍ਰੋਫੈਸਰ ਰਾਜਨ, ਮੈਂ ਹੁਣ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹਾਂਗਾ। ਜਿਵੇਂ ਤੁਸੀਂ ਦੱਸਿਆ ਕਿ ਡਿਜੀਟਲ ਸੈਂਸਿਸ ਹੋ ਰਹੀ ਹੈ ਇਸ ਵਾਰ, ਕੀ ਇਸ ਜਿਵੇਂ ਅਸੀਂ ਇਹ ਪੂਰੇ ਵਰਲਡ ਨੂੰ ਮੈਸੇਜ ਆਏਗਾ ਇਹ ਕਿ ਜਿਹੜਾ ਭਾਰਤ ਹੈ ਉਹ ਡਿਜੀਟਲ ਸੈਂਸਿਸ ਇਸ ਵਾਰ ਕਰੇਗਾ, ਕੀ ਸਾਡੇ ਦੇਸ਼ ਦੀ ਸਟਰੈਂਥ ਨੂੰ ਵੀ ਇਹ ਦਿਖਾਏਗੀ ਸੈਂਸਿਸ, ਸਾਡੀ ਆਰਥਿਕ ਵਿਕਾਸ ਨੂੰ ਜਾਂ ਸਾਡੀ ਜੋ ਅਸੀਂ ਡਿਵੈਲਪਮੈਂਟ ਕਰ ਰਹੇ ਹਾਂ, ਜਾਂ ਖਾਸ ਤੌਰ ਦੇ ਉੱਤੇ ਜਿਹੜੀ ਟੈਕਨੋਲੋਜੀ ਦੇ ਵਿੱਚ ਸਾਡਾ ਦੇਸ਼ ਅੱਗੇ ਵੱਧ ਰਿਹਾ, ਕਿ ਉਹ ਉਸ ਚੀਜ਼ ਨੂੰ ਵੀ ਪੇਸ਼ ਕਰੇਗੀ ਸੈਂਸਿਸ?
0: ਡੈਫੀਨੇਟਲੀ, ਪਹਿਲੀ ਗੱਲ ਤਾਂ ਇਹ ਹੈ ਵੀ ਇਹ ਕਿਹਾ ਜਾਂਦਾ ਆਮ ਕਰਕੇ ਕਿ ਭਾਰਤ ਵਿੱਚ ਡੇਟਾ ਜਿਹੜਾ ਹੈ ਉਹ ਆਟੇ ਨਾਲੋਂ ਵੀ ਸਸਤਾ ਹੈ
1: ਜੀ,
0: ਔਰ ਇਹਦੇ ਯੂਜ਼ਰ ਜਿਹੜੇ ਹੈ ਉਹ ਪੂਰੀ ਦੁਨੀਆ ਵਿੱਚ ਜ਼ਿਆਦਾ ਨੇ। ਕੋਈ ਵੀ ਤੁਸੀਂ ਫੇਸਬੁੱਕ ਦੇਖ ਲਓ, ਦੂਸਰਾ ਦੇਖ ਲਓ, ਉਹਦੇ ਵਿੱਚ ਕਿਉਂਕਿ ਇਹਦੇ ਵਿੱਚ ਯੰਗ ਜ਼ਿਆਦਾ ਲੋਕ ਯੂਜ਼ ਕਰਦੇ ਆ, ਕਿਉਂਕਿ ਇਨਫੋਰਮੇਸ਼ਨ ਜਿਹੜੀ ਹੈ ਉਹ ਖਾਲੀ ਇੱਕ ਯੂ ਹੈਵ ਟੂ ਜਸਟ ਪ੍ਰੈਸ ਦਾ ਬਟਨ, ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਕੋਈ ਸਟੂਡੈਂਟ ਇਹ ਨਹੀਂ ਕਹਿ ਸਕਦਾ ਕਿ ਬਈ ਮੈਨੂੰ ਇਸ ਚੀਜ਼ ਬਾਰੇ ਮੈਨੂੰ ਇਨਫੋਰਮੇਸ਼ਨ ਨਹੀਂ ਸੀ ਜਾਂ ਮੈਨੂੰ ਪੜ੍ਹਨ ਦੀ ਕੋਈ ਉਣਤਾ ਹੀ ਰਹਿ ਗਈ। ਹਰ ਚੀਜ਼ ਤੁਹਾਡੇ ਕੋਲ ਨੈੱਟ 'ਤੇ ਅਵੇਲੇਬਲ ਹੈ, ਔਰ ਇੰਡੀਆ ਵਿੱਚ ਤਾਂ ਖਾਸ ਕਰਕੇ ਜਿਹੜਾ ਹੈ AI ਰਿਵੋਲੂਸ਼ਨ ਜਿਹੜਾ ਆ ਰਿਹਾ ਭਾਰਤ ਵਿੱਚ, ਤੁਸੀਂ ਦੇਖੋ ਅਗਰ ਅਮਰੀਕਾ ਵਿੱਚ ਵੀ ਜਿਹੜੀ ਉੱਥੇ ਪੂਰੀ ਜਿਹੜੀ ਹੈਗੀ ਉੱਥੇ ਇੱਕ ਵੈਲੀ ਜਿੱਥੇ ਕਿ ਸਾਰਾ ਡਿਜੀਟਲ ਔਰ AI ਹੈ, ਉਹਦੇ 'ਚ ਜ਼ਿਆਦਾ ਜਿਹੜੇ ਸੋਫਟਵੇਅਰ ਇੰਜੀਨੀਅਰ ਉਹ ਸਾਰੇ ਇੰਡੀਅਨ ਨੇ ਜਿਹੜੇ ਸੋਫਟਵੇਅਰ ਬਣਾਉਂਦੇ ਆ। ਚਾਈਨਾ ਹਾਰਡਵੇਅਰ ਪਾਵਰ ਹੈ, ਇੰਡੀਆ ਜਿਹੜਾ ਹੈ ਉਹ ਸੋਫਟਵੇਅਰ ਪਾਵਰ ਹੈ। ਇਸ ਕਰਕੇ ਇੰਡੀਆ ਜਿਹੜਾ ਹੈ ਉਹ ਟੈਕਨੋਲੋਜੀ ਦੇ ਵਿੱਚ ਲੀਡ ਲੈ ਰਿਹਾ ਹੈ
1: ਜੀ।
0: ਔਰ ਖਾਸ ਕਰਕੇ ਜੇ ਤੁਸੀਂ ਦੇਖੋ ਕਿ ਟੈਕਨੋਲੋਜੀਕਲ ਡਰੋਨ ਹੈ, ਤੁਸੀਂ ਕੋਈ ਪੇ ਕਰਨਾ ਪੈਸੇ ਤਾਂ ਪਰਸ ਨਹੀਂ ਵੀ ਹੈ ਤਾਂ ਤੁਸੀਂ ਉਹ ਜਿਹੜਾ
1: ਉਹਦੇ ਨਾਲ
0: ਤੁਸੀਂ ਮਤਲਬ ਉਹ ਇਹ ਚੀਜ਼ ਜਿਹੜੀ ਬਹੁਤ ਦੁਨੀਆ ਦੇ ਪ੍ਰਾਈਮ ਮਿਨਿਸਟਰ ਇੰਡੋਨੇਸ਼ੀਆ ਗਏ ਸੀ, ਉੱਥੇ ਵੀ UPI ਇੰਟਰੋਡਿਊਸ ਹੋ ਗਿਆ
1: ਜੀ।
0: ਮਤਲਬ ਇਹ ਭਾਰਤ ਦੀ ਕਿਉਂਕਿ ਅੱਜ ਕੱਲ੍ਹ ਟੈਕਨੋਲੋਜੀਕਲ ਡਰਿਵਨ ਸਾਰੀ ਤਰੱਕੀ ਹੋ ਰਹੀ,
1: ਬਿਲਕੁਲ
0: ਮਿੰਟਾਂ ਸਕਿੰਟਾਂ ਵਿੱਚ ਜਿਹੜਾ ਹੈ ਉਹ ਸਾਰਾ ਤੁਸੀਂ ਤੁਹਾਡੇ ਕੋਲ ਡਿਜੀ ਲੋਕਰ ਹੈ, ਤੁਹਾਨੂੰ ਦਿਖਾਉਣ ਦੀ ਲੋੜ ਨਹੀਂ ਹੈ ਕਿ ਮੇਰੇ ਕੋਲ ਡਰਾਈਵਿੰਗ ਲਾਇਸੈਂਸ ਹੈ, ਸਾਰਾ ਕੁਛ ਰਿਕਾਰਡ ਹੈਗਾ, ਤੁਸੀਂ ਇੱਕ ਮਿੰਟ ਦਿਖਾ ਦਿਓ
1: ਜੀ।
0: ਇਸ ਕਰਕੇ ਕਈ ਖੇਤਰਾਂ ਵਿੱਚ ਭਾਰਤ ਦੁਨੀਆ ਨੂੰ ਲੀਡ ਕਰ ਰਿਹਾ, ਉਹਦਾ ਕਾਰਨ ਕੀ ਹੈ ਕਿ ਭਾਰਤ ਦਾ ਜਿਹੜੇ ਹਿਊਮਨ ਰਿਸੋਰਸਿਸ ਹੈ, ਸਾਡੇ ਜਿਹੜੇ ਕੰਪਿਊਟਰ ਇੰਜੀਨੀਅਰਸ ਨੇ, ਉਹ ਦੁਨੀਆ ਦੇ ਵਿੱਚ ਉਹਨਾਂ ਦੀ ਬੜੀ ਡਿਮਾਂਡ ਹੈ। ਔਰ ਈਵਨ ਹੁਣ ਤਾਂ ਇੰਡੀਆ ਵਿੱਚ ਵੀ ਜਿਹੜਾ ਡੇਟਾ ਸਟੋਰੇਜ ਔਰ ਐਪਲ ਵਰਗੀਆਂ ਕੰਪਨੀਆਂ ਔਰ ਬਾਹਰਲੀਆਂ ਕੰਪਨੀਆਂ ਇੱਥੇ ਇਨਵੈਸਟ ਕਰ ਰਹੀਆਂ, ਕਿਉਂਕਿ ਉਹਨਾਂ ਨੂੰ ਇਹ ਦਿਖਦਾ ਹੈ ਕਿ ਭਾਰਤ ਵਿੱਚ ਡੇਟੇ ਦਾ ਬੜਾ ਯੂਜ਼ ਹੋ ਰਿਹਾ ਔਰ ਪ੍ਰੋਪਰ ਯੂਜ਼ ਹੋ ਰਿਹਾ, ਔਰ ਇੱਥੇ ਸਟੋਰੇਜ ਦਾ ਵੀ ਪ੍ਰਬੰਧ ਇੱਥੇ ਕੀਤਾ ਜਾ ਰਿਹਾ।
1: ਬਿਲਕੁਲ ਬਿਲਕੁਲ। ਡਾਕਟਰ ਰਾਜਨ ਸ਼ਰਮਾ ਸਰ, ਤੁਸੀਂ, ਪ੍ਰੋਫੈਸਰ ਪਰਮਿੰਦਰ ਸਿੰਘ ਭੋਗਲ, ਤੁਸੀਂ ਸਰ, ਤੁਸੀਂ ਬੜਾ ਬਖੂਬੀ ਅੰਕੜਿਆਂ ਤੋਂ ਲੈ ਕੇ ਕਿਵੇਂ ਡੇਟਾ ਹੈ ਉਹ ਸਾਡੀ ਡਿਵੈਲਪਮੈਂਟ ਦਾ ਆਧਾਰ ਹੈ, ਮਨੁੱਖੀ ਸਰੋਤਾਂ ਬਾਰੇ ਅੰਕੜੇ ਇਕੱਠੇ ਕਰਨਾ ਹੈ ਸੈਂਸਸ ਦੇ ਵਿੱਚ, ਚਾਹੇ ਭਿੰਨਤਾਵਾਂ ਦੀ ਗੱਲ ਹੋਵੇ, ਸਮਾਜਿਕ ਆਰਥਿਕ ਵਿਕਾਸ ਦੀ ਗੱਲ ਹੋਵੇ, ਤੁਸੀਂ ਬਖੂਬੀ ਆਪਣੀ ਗੱਲ ਰੱਖੀ ਹੈ। ਮੈਂ ਡਾਕਟਰ ਜਸਕਰਨ ਸਿੰਘ,

0: ਖਾਸ ਵਿਚਾਰ ਚਰਚਾ ਜਨਗਣਨਾ ਦੀ ਮਹੱਤਤਾ ਬਾਰੇ ਚਰਚਾ ਕਰਨ ਦੇ ਲਈ ਪ੍ਰੋਫੈਸਰ ਪਰਮਿੰਦਰ ਸਿੰਘ ਭੋਗਲ, ਡਾਕਟਰ ਰਾਜਨ ਸ਼ਰਮਾ ਹੋਰਾਂ ਦਾ ਆਕਾਸ਼ਵਾਣੀ ਕੇਂਦਰ ਵੱਲੋਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਾ।
1: ਹੁਣੇ ਤੁਸੀਂ ਸੁਣ ਰਹੇ ਸੀ ਇੱਕ ਖਾਸ ਵਿਚਾਰ ਚਰਚਾ ਜਨਗਣਨਾ ਦੀ ਮਹੱਤਤਾ। ਇਸ ਚਰਚਾ 'ਚ ਭਾਗ ਲਿਆ ਸੀ ਡਾਕਟਰ ਜਸਕਰਨ ਸਿੰਘ, ਡਾਕਟਰ ਰਾਜਨ ਸ਼ਰਮਾ ਅਤੇ ਪ੍ਰੋਫੈਸਰ ਪਰਮਿੰਦਰ ਭੋਗਲ ਹੋਣਾ ਨੇ। ਪੇਸ਼ਕਸ਼ ਪ੍ਰਭਜੋਤ ਕੌਰ। ਇਸ ਪ੍ਰੋਗਰਾਮ ਨੂੰ ਆਕਾਸ਼ਵਾਣੀ ਜਲੰਧਰ ਦੇ ਨਾਲ ਨਾਲ ਆਕਾਸ਼ਵਾਣੀ ਦੇ ਬਠਿੰਡਾ ਅਤੇ ਆਕਾਸ਼ਵਾਣੀ ਦੇ ਪਟਿਆਲਾ ਕੇਂਦਰਾਂ ਤੋਂ ਵੀ ਪ੍ਰਸਾਰਿਤ ਕੀਤਾ ਗਿਆ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
3: ਮੇਰੇ ਵੇਬਜਨ 47.6 ਮੀਟਰ ਜਾਂ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਪ੍ਰੋਗਰਾਮ ਹੈਲੋ ਫਰਮਾਇਸ਼।

ਹੱਸਦੇ ਚਿਹਰੇ ਵੰਡਦੇ ਖੁਸ਼ੀਆਂ, ਇਹੋ ਸੱਚੀ ਬਾਣੀ ਹੈ। ਨਫ਼ਰਤ ਦੇ ਵਿੱਚ ਕੀ ਰੱਖਿਆ ਸੱਜਣਾ, ਦੋ ਪਲਾਂ ਦੀ ਕਹਾਣੀ ਹੈ। ਕੁਦਰਤ ਸਾਨੂੰ ਸਭ ਨੂੰ ਇੱਕੋ ਜਿਹੀ ਧੁੱਪ 'ਤੇ ਛਾਂ ਹੈ ਦਿੰਦੀ, ਕਦੇ ਨਾ ਕਰਦੀ ਫਰਕ ਕਿਸੇ ਵਿੱਚ, ਸਭ ਨੂੰ ਆਪਣਾ ਕਹਿੰਦੀ। ਮਿਹਨਤ ਦੀ ਰੋਟੀ ਵਿੱਚ ਸੱਜਣਾ ਅੰਮ੍ਰਿਤ ਵਰਗਾ ਸਵਾਦ ਹੁੰਦਾ, ਤੂੰ ਜੋ ਦੂਜਿਆਂ ਦੇ ਪੱਲਾ ਛੱਡੀ ਨਾ, ਤੂੰ ਰੱਖੀ ਭਰੋਸਾ ਰੱਬ ਉੱਤੇ, ਇੱਕ ਦਿਨ ਤੇਰਾ ਵੀ ਸੂਰਜ ਚਮਕੂ, ਖੁਸ਼ੀਆਂ ਆਉਣਗੀਆਂ ਸਭ ਉੱਤੇ। ਹੈਲੋ ਫਰਮਾਇਸ਼ ਪ੍ਰੋਗਰਾਮ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਪੂਜਾ ਹਾਂਡਾ ਦੀ ਪਿਆਰ ਭਰੀ ਨਮਸਕਾਰ। ਬਿਲਕੁਲ ਹੋ ਜਾਓ ਤਿਆਰ, 0181 3842 173 ਨੰਬਰ ਕਰ ਰਿਹਾ ਤੁਹਾਡਾ ਇੰਤਜ਼ਾਰ, ਅਤੇ ਤੁਹਾਡੇ ਇੰਤਜ਼ਾਰ ਨੂੰ ਖੂਬਸੂਰਤ ਬਣਾ ਰਿਹਾ ਹੈ ਮੋਹਿਤ ਚੌਹਾਨ ਅਤੇ ਤਰੰਨੁਮ ਮਲਿਕ ਦੀਆਂ ਆਵਾਜ਼ਾਂ ਦੇ ਵਿੱਚ। ਏਕ ਤਾਂ ਟਾਈਗਰ ਫਿਲਮ ਦੇ ਵਿੱਚੋਂ ਲਿਆ ਇੱਕ ਪ੍ਰੋਗਰਾਮ ਦਾ ਪਹਿਲਾ ਗੀਤ।

0: जी बिल्कुल। हेलो फरमाइश प्रोग्राम दे विच साडे अज दे पहले कॉलर आ गए ने अपनी फरमाइश दे नाल, आओ गलबात करदे आ। हेलो
1: हेलो, सत श्री अकाल भैन जी।
0: सत श्री अकाल जी, कौन बोल रहे हो?
1: बलजीत सिंह, पिंड बाजीतपुर भौमा भैन जी।
0: जी बलजीत जी, बहुत बहुत स्वागत है तुहाडा।
1: बहुत बहुत धन्यवाद जी तुहाडा वी।
0: की कर रहे सी इस वेले?
1: थोड़ा प्रोग्राम ही सुनी जाना भैन जी।
0: अच्छा जी, काम काज तो वेले हो गए जी?
1: ਕੰਮ ਕਾਰ ਤੋਂ ਜੀ, ਮੈਂ ਤਾਂ ਵਿਹਲਾ ਹੀ ਹਾਂ, 70 ਸਾਲ ਦੀ ਉਮਰ ਹੈ।
0: ਅੱਛਾ ਜੀ,
1: ਹਾਂ, ਜਿਹੜਾ ਫਿਰ ਮਾਰਾ ਜੀ ਦਾ ਸਾਈਕਲ ਤੇ ਵਾ ਜਾ ਕੇ।
0: ਚਲੋ ਵਧੀਆ ਗੱਲ ਹੈ ਜੀ, ਤੇ ਹੁਣ ਫਿਰ ਗੀਤ ਦੱਸ ਦਿਓ, ਕਿਹੜਾ ਸੁਣੋਗੇ?
1: ਗੀਤ ਸੁਣਾ ਦੋ ਜੀ, ਕਿ ਪਰਬਤ ਕੇ ਪੀਛੇ ਚੰਬੇ ਕਾ ਗਾਉਂ ਹੈ।
0: ਲਤਾ ਮੰਗੇਸ਼ਕਰ ਤੇ ਕਿਸ਼ੋਰ ਕੁਮਾਰ ਦੀਆਂ ਆਵਾਜ਼ਾਂ ਦੇ ਵਿੱਚ ਮਹਿਬੂਬਾ ਫਿਲਮ ਦੇ ਵਿੱਚੋਂ ਗੀਤ ਤੁਹਾਨੂੰ ਸੁਣਾ ਰਹੇ।

0: ਜੀ ਦੋਸਤੋ, ਇਸ ਗੀਤ ਦੇ ਵਿੱਚ ਪਹਾੜਾਂ ਦੀ ਰੂਹ, ਚੰਬੇ ਦੀ ਸਾਦਗੀ ਅਤੇ ਪਿਆਰ ਦੀ ਮਿਠਾਸ ਨੂੰ ਬੜੇ ਖੂਬਸੂਰਤ ਢੰਗ ਦੇ ਨਾਲ ਬਿਆਨ ਕੀਤਾ ਗਿਆ ਹੈ। ਇਹ ਹਰੀਆਂ ਭਰੀਆਂ ਵਾਦੀਆਂ ਉੱਤੇ ਪਹਾੜ ਅਤੇ ਮਾਸੂਮ ਮੁਹੱਬਤ ਦਾ ਅਹਿਸਾਸ, ਸਭ ਕੁਝ ਸਾਨੂੰ ਇਹ ਗੀਤ ਯਾਦ ਦਿਵਾ ਜਾਂਦਾ ਹੈ। ਅਤੇ ਹੁਣ ਪ੍ਰੋਗਰਾਮ ਦੇ ਵਿੱਚ ਕਿਹੜੇ ਗੀਤ ਨੂੰ ਯਾਦ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਨੰਬਰ ਮਿਲਾਇਆ ਹੈ 0181 43 143, ਕਿਹਨਾਂ ਨੇ ਮਿਲਾਇਆ, ਆਓ ਗੱਲ ਕਰਦੇ ਹਾਂ। ਹੈਲੋ,
1: ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਪਿੰਡ ਟਾਣੀ ਲਾਲ ਖਾਂ, ਤਹਿਸੀਲ ਨੌਰ, ਜ਼ਿਲ੍ਹਾ ਹਨੂਮਾਨਗੜ੍ਹ, ਰਾਜਸਥਾਨ ਤੋਂ ਜਾਵੇਦ ਖਾਂ ਜੋਗੀਆ ਬੋਲਦਾ ਜੀ। ਦਾਦਾ ਨਿਰਮਲ ਸੋਤਾ ਜੀ।
0: ਜੀ ਜਾਵੇਦ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਪ੍ਰੋਗਰਾਮ ਚੰਗੇ ਪੇਸ਼ ਕਰ ਰਹੇ ਹੋ ਤੁਸੀਂ ਜੀ, ਹੋਰ ਇਸੇ ਤਰ੍ਹਾਂ ਕਰਦੇ ਰਹੋ ਜੀ।
0: ਬਹੁਤ ਬਹੁਤ ਧੰਨਵਾਦ ਜੀ। ਜਾਵੇਦ ਜੀ, ਕੀ ਕੰਮ ਕਾਜ ਕਰਦੇ ਹੋ?
1: ਕੁਛ ਨਹੀਂ, ਬਸ ਦਿਹਾੜੀ ਟੱਪਾ ਕਰਨੇ ਜੀ।
0: ਅੱਛਾ ਜੀ, ਚਲੋ ਇਸ ਕੁਛ ਨਹੀਂ ਦੇ ਵਿੱਚ ਗੀਤ ਸੁਣਨ ਦਾ ਕੰਮ ਤਾਂ ਕਰਦੇ ਹੀ ਹੋ, ਹੈ ਨਾ ਜੀ? ਰੇਡੀਓ ਦੇ ਨਾਲ ਤਾਂ ਜੁੜੇ ਰਹਿੰਦੇ ਹੋ, ਚਿੱਠੀਆਂ ਲਿਖਦੇ ਹੋ, ਫੋਨ ਕਰਦੇ ਹੋ, ਮੈਸੇਜ ਕਰਦੇ ਹੋ, ਹੈ ਨਾ? ਤੇ ਫਿਰ ਕੁਛ ਨਹੀਂ ਤਾਂ ਨਹੀਂ ਕਹਿ ਸਕਦੇ, ਬਹੁਤ ਕੁਛ ਕਰਦੇ ਹੋ ਜੀ ਤੁਸੀਂ। ਗੀਤ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ, ਤੁਹਾਡੀ ਪਸੰਦ ਦਾ ਦੱਸੋ ਕਿਹੜਾ ਗੀਤ ਸੁਣੋਗੇ
1: ਸਾਨੂੰ ਜੀ? ਕੱਟੀ ਪਤੰਗ ਫਿਲਮ ਦਾ ਗੀਤ ਹੈ, ਲਤਾ ਮੰਗੇਸ਼ਕਰ ਦੇ। ਨਾ ਕੋਈ ਤਰੰਗ ਨਾ ਕੋਈ ਮੰਗ, ਇਹ ਗੀਤ ਸੁਣਾ ਦੇਣਾ ਜੀ।
0: ਕੋਈ ਉਮੰਗ ਹੈ ਨਾ ਕੋਈ ਤਰੰਗ ਹੈ,
1: ਹਾਂਜੀ,
0: ਜੇ ਜ਼ਿੰਦਗੀ ਹੈ ਕਿ ਇੱਕ ਕੱਟੀ ਪਤੰਗ ਹੈ, ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਗਾਇਆ
1: ਜੀ।
0: ਤੁਹਾਡੀ ਪਸੰਦ ਦਾ ਗੀਤ ਤੁਹਾਨੂੰ ਸੁਣਾ ਰਹੇ ਹਾਂ, ਸ਼ੁਕਰੀਆ ਕਾਲ ਕਰਨ ਦੇ ਲਈ।

0: ਦਿਲ ਦੀ ਵੀ ਇੱਕ ਅਜੀਬ ਕਹਾਣੀ ਹੈ, ਹੱਸਦਾ ਚਿਹਰਾ ਅਤੇ ਅੱਖਾਂ ਦੇ ਵਿੱਚ ਪਾਣੀ ਹੈ। ਅਤੇ ਉਸ ਤੋਂ ਕਈ ਵਾਰ ਜ਼ਿੰਦਗੀ ਵੀ ਇੱਕ ਖਾਮੋਸ਼ ਗੀਤ ਬਣ ਜਾਂਦੀ ਹੈ, ਜਿਸ ਦਾ ਹਰ ਸੁਰ ਸਿਰਫ ਅਤੇ ਸਿਰਫ ਦਿਲ ਹੀ ਸੁਣ ਸਕਦਾ ਹੈ। ਪਰ ਤੁਹਾਡੀ ਫਰਮਾਇਸ਼ ਨੂੰ ਅਸੀਂ ਸੁਣ ਸਕਦੇ ਹਾਂ ਜਦੋਂ ਤੁਸੀਂ 0181 3842 173 ਨੰਬਰ ਨੂੰ ਮਿਲਾ ਲਓਗੇ ਅਤੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆ ਜਾਵੋਗੇ। ਹੈਲੋ, ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਜਸਵਿੰਦਰ ਸਿੰਘ, ਜ਼ਿਲ੍ਹਾ ਫਾਜ਼ਿਲਕਾ ਮੈਡਮ
0: ਜੀ। ਜਸਵਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਮੈਡਮ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ
0: ਜੀ। ਗੀਤ ਕਿਹੜਾ ਸੁਣੋਗੇ?
1: ਮੈਡਮ, ਚਾਂਦਨੀ ਫਿਲਮ ਦਾ ਹੱਥੋਂ ਮੈਂ ਨੌ ਨੌ ਚੂੜੀਆਂ ਵਾਲਾ ਸੁਣਾ ਦਿੰਦਾ
0: ਜੀ। ਜ਼ਰੂਰ ਸੁਣਾਵਾਂਗੇ। ਕੀ ਕਰ ਰਹੇ ਸੀ ਇਸ ਵੇਲੇ?
1: ਪਟਿਆਲਾ ਦਾ ਏਰੀਆ ਬਹੁਤ, ਕੱਲ ਦਾ ਬਾਰਿਸ਼ ਹੋਈ ਹੈ, ਵਧੀਆ ਠੰਡਾ ਮੌਸਮ ਬਣ ਗਿਆ।
0: ਹਾਂ, ਇਸ ਠੰਡੇ ਮੌਸਮ ਦੇ ਵਿੱਚ ਤੁਹਾਡੀ ਪਸੰਦ ਦੇ ਗੀਤ ਦੇ ਨਾਲ ਵਧੀਆ ਜਿਹਾ ਹੁਣ ਤੁਸੀਂ ਗੀਤ ਵੀ ਸੁਣੋਗੇ ਅਤੇ ਨਾਲ ਦੀ ਨਾਲ ਇੰਜੋਏ ਕਰੋ ਚਾਹ ਦੇ ਕੱਪ ਨੂੰ ਅਤੇ ਵਧੀਆ ਮੌਸਮ ਨੂੰ ਜੀ। ਸ਼ੁਕਰੀਆ ਕਾਲ ਕਰਨ ਦੇ ਲਈ।
1: ਧੰਨਵਾਦ।

0: ਜੀ ਦੋਸਤੋ, ਹੱਥਾਂ ਦੀਆਂ ਚੂੜੀਆਂ ਸਿਰਫ ਗਹਿਣੇ ਨਹੀਂ ਹੁੰਦੀਆਂ, ਇਹ ਤਾਂ ਪਿਆਰ, ਉਮੀਦਾਂ ਅਤੇ ਸੁਪਨੇ ਦੀਆਂ ਸੌਗਾਤਾਂ ਹੁੰਦੀਆਂ ਨੇ। ਚੂੜੀਆਂ ਦੀ ਛਣਕਾਰ ਦੇ ਵਿੱਚ ਇੱਕ ਮਿੱਠਾ ਜਿਹਾ ਰਾਜ਼ ਹੁੰਦਾ ਹੈ। ਜਿੱਥੇ ਪਿਆਰ ਸੱਚਾ ਹੋਵੇ, ਉੱਥੇ ਫਿਰ ਸ਼ਿੰਗਾਰ ਵੀ ਖਾਸ ਹੁੰਦਾ ਹੈ। ਅਤੇ ਤੁਹਾਡੀਆਂ ਫਰਮਾਇਸ਼ਾਂ ਵੀ ਖਾਸ ਨੇ ਸਾਡੇ ਲਈ, ਕਿਉਂਕਿ ਇਹਨਾਂ ਫਰਮਾਇਸ਼ਾਂ ਦੇ ਨਾਲ ਪ੍ਰੋਗਰਾਮ ਖੂਬਸੂਰਤ ਅਤੇ ਸੋਹਣਾ ਬਣਦਾ ਹੈ। ਅਤੇ ਹੁਣ ਦੇਖਦੇ ਹਾਂ ਕਿਹੜੀ ਖੂਬਸੂਰਤ ਫਰਮਾਇਸ਼ ਦੇ ਨਾਲ ਕਿਹੜੇ ਕਾਲਰ ਆਏ ਨੇ। ਹੈਲੋ ਹੈਲੋ
1: ਹੈਲੋ ਮਾਜਮੀ, ਨਮਸਕਾਰ
0: ਨਮਸਕਾਰ।

0: ਦੇ ਸੀ ਆਪਣੇ ਘਰ ਮੁੜ ਵਤਨ ਆਉਣ ਦੇ ਲਈ ਹਰ ਵੇਲੇ ਤਿਆਰ ਰਹਿੰਦਾ ਹੈ ਜਾਂ ਫਿਰ ਤਰਸਦਾ ਰਹਿੰਦਾ ਹੈ। ਗੀਤ ਵਿੱਚ ਬਹੁਤ ਹੀ ਭਾਵਨਾਵਾਂ ਦੇ ਨਾਲ ਜੁੜਿਆ ਇਹ ਗੀਤ ਤੁਸੀਂ ਸੁਣ ਰਹੇ ਸੀ ਅਤੇ ਹੁਣ ਦੇਖ ਰਹੇ ਹਾਂ ਪ੍ਰੋਗਰਾਮ ਦੇ ਵਿੱਚ ਕਿਹੜੀ ਫਰਮਾਇਸ਼ ਦੇ ਨਾਲ ਕਿਹੜੇ ਕਾਲਰ ਆਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਂ ਕੁਲਦੀਪ ਸਿੰਘ ਬੋਲਦਾ ਜੀ, ਪਿੰਡ ਲਾਡੀਆਂ ਸੁਰ, ਜ਼ਿਲ੍ਹਾ ਲੁਧਿਆਣਾ ਜੀ।
0: ਜੀ ਕੁਲਦੀਪ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਮੈਮ ਤੁਹਾਡਾ ਬਹੁਤ ਬਹੁਤ ਸਵਾਗਤ ਜੀ, ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਪਰਮਾਤਮਾ, ਮੈਨੂੰ ਬਹੁਤ ਬਹੁਤ ਤਰੱਕੀਆਂ ਬਖਸ਼ੀ।
0: ਬਹੁਤ ਬਹੁਤ ਸ਼ੁਕਰੀਆ ਜੀ, ਹੁਣ ਆਪਣੀ ਫਰਮਾਇਸ਼ ਵੀ ਦੱਸ ਦਿਓ।
1: ਜਾਣਦਾ ਜੀ ਗਾਣਾ ਆਪਾਂ ਸੁਣਦਾ ਜੀ ਲਵਾਰਿਸ ਦਾ ਜੀ, ਮੇਰੇ ਅਗਨੇ ਮੈਂ ਤੁਮਾਰਾ ਕਿਆ ਕੰਮ ਹੈ।
0: ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਲਵਾਰਿਸ ਫਿਲਮ ਦੇ ਵਿੱਚੋਂ ਗੀਤ ਤੁਹਾਨੂੰ
1: ਧੰਨਵਾਦ ਮੈਮ,
0: ਸੁਣਾ ਰਹੇ ਹਾਂ ਤੇ ਤੁਸੀਂ ਆਕਾਸ਼ਵਾਣੀ ਦੇ ਅੰਗਨੇ ਦੇ ਵਿੱਚ ਇਸੇ ਤਰ੍ਹਾਂ ਆਉਂਦੇ ਰਹਿਣਾ ਜੀ।

ਜੀ ਦੋਸਤੋ, ਗੱਲਾਂ ਦਾ ਇਹ ਸਿਲਸਿਲਾ ਇੱਥੇ ਮੁੱਕਦਾ ਨਹੀਂ, ਬਸ ਅੱਜ ਦੇ ਲਈ ਇੱਕ ਠਹਿਰਾਅ ਹੈ। ਫਿਰ ਮਿਲਾਂਗੇ ਨਵੀਆਂ ਗੱਲਾਂ, ਨਵੇਂ ਗੀਤ ਤੁਹਾਡੇ ਪਸੰਦ ਦੇ ਨਾਲ। ਹੁਣ ਉਦੋਂ ਤੱਕ ਲਈ ਤੁਸੀਂ ਸਾਰਿਆਂ ਨੇ ਰੱਖਣਾ ਹੈ ਆਪਣਾ ਖਿਆਲ। ਹੱਸਦੇ ਰਹੋ, ਮੁਸਕਰਾਉਂਦੇ ਰਹੋ। ਜ਼ਿੰਦਗੀ ਜ਼ਿੰਦਾਬਾਦ।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ। ਹੁਣੇ ਹੁਣੇ ਜਿਹੜਾ ਅਸੀਂ ਗੀਤ ਲਗਾਇਆ ਸੱਜਣ ਅਦੀਪ ਦੀ ਆਵਾਜ਼ 'ਚ ਤੁਸੀਂ ਸੁਣ ਰਹੇ ਸੀ। ਵੈਸੇ ਇਸ ਗੀਤ ਦੀ ਫਰਮਾਇਸ਼ ਸਾਡੇ ਸਰੋਤਿਆਂ ਨੇ ਕੀਤੀ ਹੋਈ ਹੈ। ਕੌਣ ਨੇ ਆਓ ਫਿਰ ਜਾਣ ਲੈਂਦੇ ਹਾਂ ਜੀ। ਨਜ਼ਦੀਕ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਜਿਹੜੇ ਗੁਲਾਬ ਦੇ ਫੁੱਲਾਂ ਦੀ ਖੁਸ਼ਬੂ ਨਾਲ ਪਹੁੰਚ ਜਾਂਦੇ ਨੇ, ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ, ਕੀਰਤੀ ਵਰਮਾ, ਸਿਦਕ ਵਰਮਾ, ਪ੍ਰਿਆਂਸ਼ੀ ਵਰਮਾ ਅਤੇ ਸਾਰਾ ਹੀ ਵਰਮਾ ਪਰਿਵਾਰ ਆਕਾਸ਼ਵਾਣੀ ਜਲੰਧਰ ਨਾਲ ਕਰਦਾ ਹੈ ਜੀ ਬਹੁਤ ਸਾਰਾ ਪਿਆਰ। ਫਿਰ ਤੁਸੀਂ ਵੀ ਕਰਦੇ ਹੋ ਔਰ ਕਰਦੇ ਰਹੋ, ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਸਭ ਤੋਂ ਪਹਿਲੇ ਤਾਂ ਮੈਸੇਜ ਇਹਨਾਂ ਨੇ ਭੇਜ ਦਿੱਤਾ, ਇਹਨਾਂ ਲਈ ਤਾੜੀਆਂ ਲਓ। ਫਿਰ ਦੂਸਰਾ ਮੈਸੇਜ ਪੂਰੇ 10 ਵਜੇ ਜਿਨ੍ਹਾਂ ਨੇ ਸਾਡੇ ਕੋਲ ਪਹੁੰਚ ਗਏ, ਵੈਸੇ ਪਹੁੰਚੇ ਤਾਂ ਬਹੁਤ ਸਾਰੇ ਜਾਣੇ ਨੇ ਪਰ ਜਿਨ੍ਹਾਂ ਨੇ ਬਾਜੀ ਮਾਰੀ ਉਹ ਨੇ ਜੀ ਮੋਤਾਲਾ ਮਹਾਰਾਸ਼ਟਰ ਤੋਂ ਵਿਜੇ ਸੁਰਲਕਰ, ਰਤਨ ਮਾਲਾ ਔਰ ਆਰਤੀ ਕੁਮਾਰੀ। ਮਹਾਰਾਸ਼ਟਰ ਵੱਲੇ ਕਦੀ ਵੀ ਲੇਟ ਨਹੀਂ ਹੁੰਦੇ, ਹਮੇਸ਼ਾ ਸਮੇਂ ਨਾਲ ਪਹੁੰਚ ਜਾਂਦੇ ਨੇ। ਫਿਰ ਦੂਸਰਾ ਸੁਨੇਹਾ ਸਾਨੂੰ ਪਹੁੰਚ ਗਿਆ ਜੀ ਪਰਮਵੀਰ ਹਾਊਸ ਆਦਰਸ਼ ਨਗਰ ਬਠਿੰਡਾ ਤੋਂ। ਪਹੁੰਚੇ ਕੌਣ ਨੇ? ਪੱਕੇ ਸਰੋਤੇ ਇੰਜੀਨੀਅਰ ਅਸ਼ੋਕ ਗਰੋਵਰ, ਪ੍ਰਵੀਨ ਗਰੋਵਰ, ਵਿਕਰਮਜੀਤ, ਅਨਮੋਲ ਸਿੰਘ ਅਤੇ ਪਵਨੀਤ ਗਰੋਵਰ। ਤੁਹਾਨੂੰ ਪਤਾ ਹੀ ਹੈ ਇਹ ਬ੍ਰੈਂਪਟਨ ਕਨੇਡਾ ਜਿਹੜਾ ਹੈ ਨਾ, ਇਹ ਸਾਡੇ ਨਾਲ ਹੀ ਹੁੰਦਾ ਹਮੇਸ਼ਾ। ਨਿਖਿਲ ਭਾਟੀਆ, ਨੀਤੀ ਭਾਟੀਆ, ਮਹਿਰੀਨ ਭਾਟੀਆ ਇਹਨਾਂ ਦੇ ਨਾਲ ਹੀ ਆਉਂਦੇ ਨੇ ਹਮੇਸ਼ਾ ਔਰ ਬਹੁਤ ਹੀ ਵਧੀਆ ਲੱਗਦਾ ਤੁਹਾਡੇ ਨਾਮ ਪੜ੍ਹ ਕੇ। ਸ਼ੁਕਰੀਆ ਜੀ। ਪਿੰਡ ਸ਼ਾਹਪੁਰ ਮਿਹਤਪੁਰ ਤੋਂ ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ ਸਿੰਘ, ਪਾਹੁਲਜੋਤ ਸਿੰਘ, ਅਨਾਹਤ ਕੌਰ, ਲਵਪ੍ਰੀਤ ਕੌਰ, ਪਰਵਿੰਦਰ ਕੌਰ, ਹਰਪ੍ਰੀਤ ਕੌਰ, ਗਗਨਦੀਪ ਸਿੰਘ ਇਹ ਵੀ ਪਹੁੰਚ ਗਏ ਨੇ। ਖਨੌਰੀ ਮੰਡੀ, ਪੁਰਾਣੇ ਸਟੇਟ ਬੈਂਕ ਵਾਲੀ ਗਲੀ ਪਹੁੰਚੇ ਕੌਣ ਨੇ? ਬਿੰਦੂ ਬੇਦੀ, ਰਿੰਕੂ ਕੈਂਤ, ਬਲਵੀਰ ਸਿੰਘ ਅਰਨੋ, ਕਾਮਰੇਡ ਹਰਭਜਨ ਸਿੰਘ, ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰਜੰਗ ਸਿੰਘ ਚੀਮਾ ਪਿੰਡ ਅਲੂਣਾ ਮਿਆਣਾ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਤੋਂ ਹਾਜ਼ਰ ਹੋ ਗਏ ਨੇ। ਪਿੰਡ ਚੰਦਬਾਜਾ

ਫਰੀਦਕੋਟ ਤੋਂ ਅੰਗਰੇਜ਼ ਸਿੰਘ ਗੇਜਾ, ਗੁਰਮੀਤ ਕੌਰ, ਜਗਪ੍ਰੀਤ ਸਿੰਘ, ਮਨਪ੍ਰੀਤ ਕੌਰ, ਕਰਮਜੀਤ ਸਿੰਘ, ਚਰਨਜੀਤ ਕੌਰ, ਪੋਤੀ ਨਵਕੀਰਤ ਕੌਰ, ਗੁਰਸੀਰਤ ਕੌਰ, ਪੋਤਾ ਗੁਰਪ੍ਰਤਾਪ ਸਿੰਘ, ਸਾਰਾ ਹੀ ਪੁਰਬਾ ਪਰਿਵਾਰ ਹੋ ਗਿਆ ਖੁਸ਼ ਅਤੇ ਨੱਚੋ ਟੱਪੋ ਗਾਓ, ਕਿਉਂਕਿ ਤੁਹਾਡੇ ਸਾਰਿਆਂ ਦੇ ਨਾਮ ਜਿਹੜੇ ਨੇ, ਇੱਕ ਤਾਂ ਬਹੁਤ ਤੁਹਾਡੀ ਮੈਂ ਤਾਰੀਫ ਕਰਾਂਗੀ, ਬੜੇ ਅਦਬ ਨਾਲ ਜਿਹੜਾ ਤੁਹਾਡਾ ਸੁਨੇਹਾ ਹੁੰਦਾ ਪੜ੍ਹਨ 'ਚ ਵੀ ਓਨਾ ਹੀ ਮਜ਼ਾ ਆਉਂਦਾ ਜਿੰਨਾ ਤੁਹਾਨੂੰ ਲਿਖਣ 'ਚ ਆਇਆ ਹੋਏਗਾ। ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ ਸਿੰਘ, ਡਾਕਟਰ ਰਾਮ ਕੁਮਾਰ ਨਾਰੰਗ, ਬਲਦੇਵ ਸਿੰਘ ਭਗਵਾਨਗੜ੍ਹ ਭੁੱਖੀਆਂ ਤੋਂ, ਪਿੰਡ ਅਤੇ ਡਾਕਖਾਨਾ ਲੋਹਗੜ੍ਹ ਠਾਕਰਾ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਪਹੁੰਚੇ ਨੇ। ਲਓ ਫਿਰ ਪ੍ਰੋਗਰਾਮ 'ਚ ਅਗਲਾ ਸੁਨੇਹਾ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਔਰ ਇਹਨਾਂ ਤੋਂ ਇਲਾਵਾ ਤੁਹਾਡਾ ਵੀ ਸ਼ੁਕਰੀਆ ਜੀ, ਬਹੁਤ ਬਹੁਤ। ਨਵੀਂ ਦਿੱਲੀ ਤੋਂ ਹਾਜ਼ਰ ਨੇ ਇੰਦਰਜੀਤ ਕੌਰ ਛਾਬੜਾ, ਸਵੀਟੀ ਛਾਬੜਾ ਅਤੇ ਰਵਿੰਦਰ ਸਿੰਘ ਛਾਬੜਾ। ਮੱਖੂ ਤੋਂ ਪਹੁੰਚੇ ਨੇ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ। ਰਾਮ ਰਾਮ ਜੀ, ਤੁਸੀਂ ਜਾਣ ਗਏ ਹੋ ਨਾ ਕੌਣ ਨੇ ਜੀ? ਜੈਨ ਪਰਿਵਾਰ ਹਾਜ਼ਰ ਹੈ, ਰਾਜੇਸ਼ ਜੈਨ, ਅਰੁਣਾ ਜੈਨ, ਦੀਪਕ ਜੈਨ, ਗੌਤਮ ਜੈਨ, ਰਸਗੁੱਲਾ ਜੈਨ, ਬਰਗਰ ਜੈਨ, ਮੁਸੰਮੀ ਜੈਨ, ਰਬੜੀ ਜੈਨ। ਦੇਖੋ ਜੀ, ਜਿਹੜੇ ਤੁਸੀਂ ਮੈਨੂੰ ਨਾਮ ਭੇਜ ਦਿੱਤੇ ਨੇ, ਸਵੇਰੇ ਸਵੇਰੇ ਮੇਰਾ ਦਿਲ ਕਰਨ ਲੱਗ ਪਿਆ, ਹੁਣ ਇਹ ਸਾਰੀਆਂ ਚੀਜ਼ਾਂ ਮੈਂ ਅੱਜ ਜ਼ਰੂਰ ਖਾਵਾਂਗੀ। ਬਹੁਤ ਬਹੁਤ ਸ਼ੁਕਰੀਆ ਜੀ, ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਹਾਜ਼ਰ ਹੁੰਦੇ ਰਹੋ। ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ ਤੋਂ, ਸ਼ੁਕਰੀਆ ਜੀ। ਇਸ ਟਾਈਮ, ਇਸ ਅੱਜ ਦੇ ਦਿਨ ਤੁਸੀਂ ਛੇਤੀ ਪਹੁੰਚੇ ਹੋ, ਦਿਲ ਦੇ ਨਾਲ ਪਹੁੰਚ ਗਏ ਜੀ, ਮੋਰਾਂ ਦੇ ਨਾਲ, ਫੁੱਲਾਂ ਦੇ ਨਾਲ, ਰੁੱਖਾਂ ਦੇ ਨਾਲ, ਸਾਰੇ ਬੋਲ ਰਹੇ ਹੋ ਤੁਸੀਂ, ਬਿਲਕੁਲ ਸਹੀ ਜਾਣਿਆ, ਚਕਲਾ ਬਾਜ਼ਾਰ ਸਮਾਣਾ ਤੋਂ। ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹੰਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ ਬੰਟੀ ਜਿੰਦਲ, ਆਰਜ਼ੂ ਮਹਿਕ ਖੁਸ਼ਦਿਲ ਅਤੇ ਸਾਰਾ ਹੀ ਖੁਸ਼ਦਿਲ ਪਰਿਵਾਰ ਪਹੁੰਚ ਗਿਆ ਜੀ ਆਕਾਸ਼ਵਾਣੀ ਦੇ ਵਿਹੜੇ। ਮੇਨ ਬਾਜ਼ਾਰ ਮੰਡੀ ਲਾਧੂਕਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਵਰਿੰਦਰ ਕਾਲਰਾ, ਰੇਖਾ ਕਾਲਰਾ, ਪ੍ਰੀਕਸ਼ਿਤ ਕਾਲਰਾ, ਪ੍ਰਾਚੀ ਢਿੰਗਰਾ ਅਤੇ ਕਾਲਰਾ ਪਰਿਵਾਰ ਵੀ ਹਾਜ਼ਰ ਹੈ। ਵੀ ਜਦੋਂ ਅਸੀਂ ਬੋਲੀਏ ਨਾ ਕਿ ਇਹ ਸਾਰੇ ਪਹੁੰਚ ਗਏ ਆਕਾਸ਼ਵਾਣੀ ਦੇ ਵਿਹੜੇ, ਤੁਸੀਂ ਇੱਦਾਂ ਨਾ ਸਮਝਿਆ ਕਰੋ ਵੀ ਇਹ ਆਕਾਸ਼ਵਾਣੀ ਹੀ ਆ ਗਏ ਨੇ, ਆਪਣੇ ਸੁਨੇਹੇ ਰਾਹੀਂ ਪਹੁੰਚੇ ਨੇ। ਅਗਲਾ ਸੁਨੇਹਾ ਸਾਡੇ ਤੱਕ ਪਹੁੰਚਾਇਆ ਗਿਆ ਦਾਦਰੀ ਗੇਟ ਭਿਵਾਨੀ ਤੋਂ, ਕ੍ਰਿਸ਼ਨ ਮਹਿਰਾ, ਕੋਮਲ ਮਹਿਰਾ, ਕਿਰਨ, ਕਪਿਲ ਮਹਿਰਾ ਅਤੇ ਕੁਨਾਲ ਮਹਿਰਾ। ਔਰ ਬਾਗਪਤ ਉੱਤਰ ਪ੍ਰਦੇਸ਼ ਤੋਂ ਪਹੁੰਚੇ ਨੇ ਸੰਜੇ ਢਿੰਗੀਆ ਅਤੇ ਨਮਨ ਢਿੰਗੀਆ, ਨਾਲ ਨਾਲ ਅਪਾਰ ਢਿੰਗੀਆ ਨੂੰ ਵੀ ਲੈ ਕੇ ਆਏ ਨੇ। ਪਿੰਡ ਇਸਲਾਮਵਾਲਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਸੋਨ ਲਾਲ ਰਾਠੀ, ਓਮ ਪ੍ਰਕਾਸ਼ ਰਾਠੀ, ਸ਼ਗੁਨ ਰਾਠੀ, ਲਵਕੁਸ਼ ਵਰਮਾ, ਸ਼ਤਰਪਾਲ ਸਿੰਘ, ਰਜਿੰਦਰ ਸਿੰਘ, ਬਾਬੂ ਸਿੰਘ, ਕਾਕਾ ਭੱਟੀ। ਪਿੰਡ ਕਮਾਲਵਾਲਾ ਤੋਂ ਗੁਰਮੇਜ ਸਿੰਘ ਵਿਰਕ ਵੀ ਹਾਜ਼ਰ ਨੇ। ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ 'ਤੇ ਰਾਏ ਜੁਝਾਰ ਦੀ ਆਵਾਜ਼ 'ਚ ਇਹ ਗੀਤ ਤੁਹਾਡੇ ਲਈ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਧਮਕ ਜਲੰਧਰ ਪੈਂਦੀ 'ਚ ਅਗਲਾ ਸੁਨੇਹਾ ਸਾਡੇ ਤੱਕ ਪਹੁੰਚਾਇਆ ਜੀ ਨਿਊ ਮਾਧੋਪੁਰੀ ਲੁਧਿਆਣਾ ਤੋਂ ਪਹੁੰਚ ਗਏ ਸੁਰਿੰਦਰ ਸ਼ਰਮਾ, ਸੀਮਾ ਸ਼ਰਮਾ, ਪ੍ਰਿੰਸ ਸ਼ਰਮਾ ਅਤੇ ਸਾਰਾ ਹੀ ਸ਼ਰਮਾ ਪਰਿਵਾਰ। ਔਰ ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ ਅਤੇ ਰਾਧੇ ਭਾਵਿਕ ਢੀਂਗਰਾ ਵੀ ਪਹੁੰਚ ਗਏ ਨੇ। ਸਾਊਥ ਅਵੈਨਿਊ ਅਬੋਹਰ ਤੋਂ ਜਸਪਾਲ ਭਾਰਤੀ, ਵੀਨਾ ਭਾਰਤੀ, ਸੁਰਿੰਦਰ, ਮਨਦੀਪ, ਡਿੰਪਲ, ਯੁਵਰਾਜ, ਪ੍ਰਿੰਸ ਅਤੇ ਸ਼ਿਵਾਏ। ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ, ਅਮਨਜੋਤ ਸਿੰਘ, ਬਿੱਦਰਖੇੜੀ ਤੋਂ ਪਰਮਜੀਤ ਸਿੰਘ ਪੁਰਬਾ ਧੂਰੀ ਇਹ ਵੀ ਹਾਜ਼ਰ ਨੇ। ਕੋਟਵਾ ਨਾਰਾਇਣਪੁਰ, ਬਾਬਾ ਪੱਟੀ ਬਲੀਆ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ, ਅਮਿਤ ਕੁਮਾਰ ਅਤੇ ਹੈਪੀ ਰਾਏ। ਦੁਬੀਹਾ ਨੇਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੌਸ਼ਨੀ ਅਤੇ ਪ੍ਰਾਂਜਲ ਰਾਏ ਵੀ ਹਾਜ਼ਰ ਨੇ। ਔਰ ਹੈਲੋ ਜੀ, ਇਹ ਕਿੰਨੇ ਕਰਤੀ? ਪਟਿਆਲਾ ਹਾਈਟਸ ਪਟਿਆਲਾ ਵਾਲਿਆਂ ਨੇ ਪੁਰਸ਼ੋਤਮ ਕੌਰਾ, ਊਸ਼ਾ ਕੌਰਾ, ਹੈਰੀ ਸ਼ੈਰੀ, ਸ਼ਾਇਨਾ, ਸਾਕਸ਼ੀ, ਤਕਸ਼ ਅਤੇ ਕੌਰਾ ਪਰਿਵਾਰ ਪਹੁੰਚ ਗਿਆ ਹੈ ਆਪਣੇ ਸੁਨੇਹੇ ਦੇ ਨਾਲ। ਝੱਜਰ ਹਰਿਆਣਾ ਤੋਂ ਪਹੁੰਚ ਗਏ ਨੇ ਜੀ ਬਿੱਟੂ ਭਾਟੀਆ, ਰੀਟਾ ਭਾਟੀਆ, ਰਜਤ ਅਤੇ ਮਿਅੰਕ ਭਾਟੀਆ। ਪਿੰਡ ਨਥਾਣਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ ਵੀ ਹਾਜ਼ਰ ਨੇ। ਔਰ ਸੁਦਰਸ਼ਨ ਸ਼ਾਹ, ਪੱਲਵੀ ਸ਼ਾਹ, ਪ੍ਰਖਰ, ਕੁਸ਼ਲ, ਨੀਤੀ, ਸੁਰਭੀ, ਅਸ਼ਵਿਨ, ਮੰਗਲਾਬੇਨ ਸ਼ਾਹ ਅਤੇ ਰਜਿੰਦਰ ਜੀ ਸ਼ਾਹ ਪਹੁੰਚੇ ਕਿੱਥੋਂ ਨੇ ਇਹ ਵੀ ਜਾਣ ਲਓ। ਪਦਮਾ ਟਾਕੀਜ਼ ਨੇਪਾ ਨਗਰ, ਮੱਧ ਪ੍ਰਦੇਸ਼ ਤੋਂ। ਗਾਂਵ ਜਾਖੋਦ ਰਾਜਸਥਾਨ ਤੋਂ ਹਾਜ਼ਰ ਨੇ ਸ਼ੰਭੂ ਦਿਆਲ ਖਟਕ, ਵਿਮਲਾ ਦੇਵੀ, ਅਮਰਜੀਤ, ਸੁੰਦਰ ਲਾਲ, ਯੋਗੇਸ਼ ਕੁਮਾਰ,

ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ ਔਰ ਧਮਕ ਜਲੰਧਰ ਪੈਂਦੀ ਪ੍ਰੋਗਰਾਮ 'ਚ ਅਗਲਾ ਸੁਨੇਹਾ ਸਾਡੇ ਤੱਕ ਪਹੁੰਚਾਇਆ ਜਿਨ੍ਹਾਂ ਨੇ ਜਾਦਲਾ ਟਾਊਨ SBS ਨਗਰ ਤੋਂ ਵਿਨੋਦ ਸੰਧੂ, ਕਮਲ ਸੰਧੂ, ਰਿਤੇਸ਼, ਆਕਾਂਸ਼ਾ, ਭਰਤ ਭੂਸ਼ਣ ਸੰਧੂ ਔਰ ਨਾਲ ਆਪਣੇ ਸਾਥੀ ਵੀ ਲੈ ਕੇ ਆਏ ਨੇ ਸੈਕਟਰ VA ਚੰਡੀਗੜ੍ਹ ਤੋਂ ਨਿਸ਼ਚਲ ਰਿਸ਼ੀ, ਸੰਜੂ ਰਿਸ਼ੀ, ਸੌਰਵ, ਕ੍ਰਿਤਿਕਾ, ਅਮਰਜੀਤ, ਨੀਲਮ ਰਿਸ਼ੀ, ਰਾਹੁਲ ਰਿਸ਼ਿਕਾ ਅਤੇ ਲਾਡੋ ਰਿਸ਼ੀ। ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡਾ ਸਮੇਂ ਨਾਲ ਪਹੁੰਚ ਗਏ ਹੋ ਤੁਸੀਂ ਵੀ। ਔਰ ਅਗਲੇ ਸੁਨੇਹੇ ਦੇ ਨਾਲ ਹਾਜ਼ਰ ਨੇ ਗੁਲਾਮ ਰੋਡ, ਹਰਗੋਬਿੰਦ ਨਗਰ, ਨਵਾਂਸ਼ਹਿਰ ਤੋਂ ਸੁਰਿੰਦਰ ਸੰਧੂ, ਅਨੀਤਾ ਸੰਧੂ, ਰੋਹਿਤ, ਰਿਤੇਸ਼, ਸ਼ਿਖਾ, ਪ੍ਰੀਤਿਸ਼ਾ, ਪੋਤੀ ਔਰ ਮੈਕਸ, ਇਹ ਵੀ ਹਾਜ਼ਰ ਨੇ ਔਰ ਬਹੁਤ ਪਸੰਦ ਕਰਦੇ ਨੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ। ਹਮੇਸ਼ਾ ਇਹਨਾਂ ਦੇ ਨਾਮ ਮੈਂ ਜ਼ਰੂਰ ਪੜ੍ਹ ਕੇ ਜਾਂਦੀ ਹਾਂ। ਗਾਂਵ ਬਾਂਡੀਵਾਲਾ ਫਾਜ਼ਿਲਕਾ ਤੋਂ ਕ੍ਰਿਆਂਸ਼, ਯੋਗੇਸ਼, ਓਮ ਬਗੜੀਆ, ਬੇਬੀ ਗਰਿਮਾ, ਰਜਤ ਅਤੇ ਮਨੀਸ਼ ਚੌਧਰੀ, ਇਹ ਵੀ ਹਾਜ਼ਰ ਨੇ ਔਰ ਅਗਲੇ ਸੁਨੇਹੇ ਦੇ ਨਾਲ ਪਹੁੰਚ ਗਏ ਨੇ ਜੀ। ਜੌਨ ਡੇਕਿਸਟਰੋ, ਰੋਜ਼ੀ ਪਰਲ ਵਿਲਿਸ, ਜਨਕਪੁਰੀ, ਸਹਾਰਨਪੁਰ ਤੋਂ ਇਹ ਹਾਜ਼ਰ ਨੇ ਔਰ ਅਗਲੇ ਸੁਨੇਹੇ ਦੇ ਨਾਲ ਕੋਪਰ ਗਾਂਵ ਤੋਂ ਸੁਰੇਸ਼ ਮਾਲੋ ਦੇ, ਵਰਸ਼ਾ, ਸ਼ਰਧਾ ਅਤੇ ਮਾਨਸੀ, ਇਹ ਵੀ ਹਾਜ਼ਰ ਨੇ। ਤੇਲੰਗਾਨਾ ਭੋਂਗਿਰ ਤੋਂ ਮੁਹੰਮਦ ਬੁਰਾਹੁਦੀਨ, ਫਜ਼ਾਨ ਲੱਲਾ, ਫਰਹਾਨ ਲੱਲਾ, ਸਮਾਇਰਾ ਆਜ਼ਮੀਨ ਗੁੜੀਆ, ਆਪਕਾ ਵੀ ਤਹਿ ਦਿਲ ਸੇ ਸ਼ੁਕਰੀਆ ਜੀ। ਔਰ ਦਤਰੇਂਗੀ ਭਾਟਾ ਬਾਰਾ, ਛੱਤੀਸਗੜ੍ਹ ਤੋਂ ਹੀਰਾਮਣੀ ਵਰਮਾ, ਪਾਰਸਮਣੀ, ਪੁਸ਼ਪੇਂਦਰਮਣੀ ਅਤੇ ਨੋਖੇ ਲਾਲ, ਇਹ ਵੀ ਹਾਜ਼ਰ ਨੇ ਜੀ। ਔਰ ਅਗਲਾ ਸੁਨੇਹਾ ਮੁਹੰਮਦ ਯਾਸੀਨ ਅੰਜਾਨ, ਸਾਈਮਾ ਨਵਾਜ਼, ਹਸਨ ਨਵਾਜ਼, ਬਾਬੂ ਅਹਿਦ, ਮਿਰਫਾ ਨਵਾਜ਼, ਬੇਬੀ ਚਾਹਤ ਅਤੇ ਸਾਦੀਆ, ਦਾਦਾ ਬਾਬੂ ਰੋਡ, ਗਿਰੀਡੀਹ, ਝਾਰਖੰਡ ਤੋਂ ਇਹ ਹਾਜ਼ਰ ਹੋਏ ਨੇ ਔਰ ਅਗਲੇ ਸੁਨੇਹੇ ਦੇ ਨਾਲ ਪਹੁੰਚੇ ਚੱਕ 5 MD ਪਤਰੋੜਾ ਤੋਂ ਮੰਗਲ ਜਨਾਗਲ, ਸ਼੍ਰੀਮਤੀ ਰੌਸ਼ਨੀ, ਅੰਕੁਰ, ਇੰਦੂ ਅਤੇ ਸੁਨੀਲ ਜਨਾਗਲ ਔਰ ਗੋਬਿੰਦਪੁਰਾ ਸੀਕਰ ਰਾਜਸਥਾਨ ਤੋਂ ਦਾਤਾਰ ਸਿੰਘ ਸ਼ੇਖਾਵਤ, ਸੰਗੀਤਾ, ਤੁਸ਼ਾਰ ਅਤੇ ਰਿੰਕੀ ਸ਼ੇਖਾਵਤ ਵੀ ਹਾਜ਼ਰ ਨੇ। ਪਾਕਿਜ਼ਾ ਰੇਡੀਓ ਸ਼ਰੋਤਾ ਸੰਘ, ਵੈਸ਼ਨਵ ਕਲੋਨੀ ਸਨਾਵਤ ਤੋਂ ਮੁਹੰਮਦ ਸਾਦਿਕ, ਮੁਸ਼ਤਾਕ, ਮੁਹੰਮਦ ਸ਼ਾਕੀਰ, ਮੁਹੰਮਦ ਅਲਕਮਾ ਖੱਤਰੀ, ਮੁਹੰਮਦ ਅਲਤਮਸ਼ ਖੱਤਰੀ, ਰਮੇਸ਼ ਗੋੜ ਅਤੇ ਮੁਹੰਮਦ ਸ਼ਾਦਾਬ ਖੱਤਰੀ।

0: ਸੱਸ ਤੇ ਰੱਬ ਕੋਲੋਂ ਡਰ
1: ਡੁੱਬ ਜੇ ਬਚੋਲਾ ਜੀ ਨੇ ਘਰ ਟੋਲਿਆ
0: ਤੇਰਾ ਸਰ ਜਿਹਾ ਵਰ
1: ਹੱਸ ਕੇ ਨਾ ਨਾਲ ਸਾਡੇ ਕਦੇ ਬੋਲਿਆ
0: ਉਸ

ਅਗਲੇ ਸੁਨੇਹੇ ਨਾਲ ਹਾਜ਼ਰ ਬਠਿੰਡਾ ਰੋਡ ਮੰਡੀ ਡੱਬ ਵਾਲੀ ਤੋਂ ਰਾਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਲੱਕੀ ਤਾਨਿਆ, ਪਿੰਡ ਤੰਗੌਰੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਤੋਂ ਗੁਰਪ੍ਰੀਤ ਸਿੰਘ ਤੰਗੌਰੀ, ਜਸਬੀਰ ਕੌਰ, ਮਹਿਕਪ੍ਰੀਤ ਕੌਰ ਅਤੇ ਸਹਿਜਪ੍ਰੀਤ ਸਿੰਘ। ਕੁਲਵਿੰਦਰ ਬਿੱਲਾ ਦੀ ਆਵਾਜ਼ 'ਚ ਗੀਤ ਸੁਣਨਾ ਚਾਹੁੰਦੇ ਨੇ, ਲਓ ਫਿਰ ਸੁਣਦੇ ਹਾਂ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਹਿੱਸਾ ਹੋ ਸਕਦੇ ਹੋ ਇਸ ਪ੍ਰੋਗਰਾਮ ਦਾ। ਕਿਵੇਂ ਹੋ ਸਕਦੇ ਹੋ? ਵਟਸਐਪ ਨੰਬਰ ਸਾਡਾ ਨੋਟ ਕਰ ਲਓ, 9465536077। ਇਸ ਨੰਬਰ 'ਤੇ ਤੁਸੀਂ ਵੀ ਆਪਣੀ ਪੰਜਾਬੀ ਗੀਤਾਂ ਦੀ ਫਰਮਾਇਸ਼ ਲਿਖ ਕੇ ਭੇਜੋ, ਕਿਉਂਕਿ ਸਰੋਤਿਆਂ ਦੀ ਅਤੇ ਸਾਡੀ ਜੋੜੀ ਜਿਵੇਂ ਟਿੱਚ ਬਟਣਾਂ ਦੀ ਜੋੜੀ। ਸੋ ਤੁਸੀਂ ਵੀ ਸਾਨੂੰ ਸੁਨੇਹੇ ਦੇ ਸਕਦੇ ਹੋ, ਭੇਜ ਸਕਦੇ ਹੋ। ਕਿਵੇਂ? ਸਵੇਰੇ 10 ਵਜੇ ਤੋਂ ਲੈ ਕੇ 10:30 ਵਜੇ ਦੇ ਵਿੱਚ, ਔਰ ਉਹੀ ਸੁਨੇਹੇ ਅਸੀਂ ਸ਼ਾਮਿਲ ਕਰਦੇ ਹਾਂ ਆਪਣੇ ਪ੍ਰੋਗਰਾਮ ਦੇ ਵਿੱਚ। ਅਗਲਾ ਸੁਨੇਹਾ ਮਲੋਟ ਤੋਂ ਸਤੀਸ਼ ਮਿਗਲਾਨੀ, ਸੀਮਾ ਮਿਗਲਾਨੀ, ਵਿਵਾਨ ਮਿਗਲਾਨੀ, ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ, ਗਗਨਦੀਪ, ਆਰਜੂ ਅਤੇ ਗੁੱਡੂ, ਜ਼ਿਲ੍ਹਾ ਮੁਰਾਦਾਬਾਦ, ਗ੍ਰਾਮ ਦੁਲਹਾਪੁਰ ਉੱਤਰ ਪ੍ਰਦੇਸ਼ ਤੋਂ ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਮੁਹੰਮਦ ਇਰਫਾਨ, ਮੁਹੰਮਦ ਇਸਰਾਰ ਅਤੇ ਨਰਗਿਸ ਖਾਤੂਨ, ਬੇਅੰਤ ਸਿੰਘ ਬੱਸ ਸਟੈਂਡ ਜਲਾਲ ਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ ਪਹੁੰਚੇ ਨੇ, ਵਿਨੋਦਪੁਰੀ, ਵੀ ਪੀ ਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ, ਬੀ ਕੇ ਪੁਰੀ, ਕੈਲਾਸ਼ਪੁਰੀ, ਨੀਲਮਪੁਰੀ, ਰਮਾ, ਪਾਲੀ, ਸੁਨੀਲ, ਪਾਠਕ, ਵੀ ਕੇ ਪੁਰੀ ਅਤੇ ਵਿਨੋਦਪੁਰੀ, ਇਹ ਪਹੁੰਚੇ ਨੇ ਜੀ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ। ਚਿੱਠੀਆਂ ਇਹਨਾਂ ਦੀਆਂ ਬਹੁਤ ਪੜੀਆਂ, ਹੁਣ ਸੁਨੇਹੇ ਵੀ ਭੇਜ ਰਹੇ ਨੇ। ਪਿੰਡ ਚੰਦਮਾਰੀ ਤੋਂ ਮੰਗਤ ਰਾਮ, ਜਗਦੀਸ਼ ਰਾਣੀ, ਸੰਦੀਪ ਮਿੱਡਾ, ਮਮਤਾ ਰਾਣੀ, ਅਭਿਸ਼ੇਕ ਮਿੱਡਾ ਅਤੇ ਦਿਵਿਆ ਇਹ ਵੀ ਹਾਜ਼ਰ ਨੇ। ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇ ਐੱਸ ਨਾਇਕ, ਸੋਭਾ ਨਾਇਕ ਅਤੇ ਸਾਰਾ ਹੀ ਡਾਗਲਾ ਪਰਿਵਾਰ ਪਹੁੰਚ ਗਿਆ ਜੀ। ਪਿੰਡ ਬਿੱਲੀਮਾਰ ਤੋਂ ਪ੍ਰੇਮ ਕੁਮਾਰ, ਪਰਵੀਨ ਰਾਣੀ, ਅਲੀਸ਼ਾ, ਅਰਮਾਨ, ਰਕੇਸ਼ ਕੁਮਾਰ, ਮਮਤਾ ਰਾਣੀ ਵੀ ਹਾਜ਼ਰ ਨੇ। ਔਰ ਅਗਲਾ ਸੁਨੇਹਾ ਪੱਕੇ ਸਰੋਤੇ ਪਹੁੰਚ ਗਏ, ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਮੈਂਡੀ, ਸੌਰਵ ਸਾਇਨਾ ਅਤੇ ਨਿਵਾਨ ਸ਼ਰਮਾ, ਔਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲਓ ਜੀ ਅਦਾਬ ਵੀ ਇਹਨਾਂ ਨੇ ਭੇਜਤੀ। ਦਾਊਦ ਸਰਾਏ ਸਹਾਰਨਪੁਰ ਤੋਂ ਅਨਵਰ ਸਾਬਰੀ, ਸ਼ੰਨੋ, ਮੁਦੱਸਿਰ, ਮੁਜੱਕਿਰ ਔਰ ਜਰੀਫ ਅੰਸਾਰੀ ਹੋਰਾਂ ਨੇ। ਅਲੀਕਾ ਤਹਿਸੀਲ ਡੱਬਵਾਲੀ ਤੋਂ ਰੂਪ ਸਿੰਘ ਲਖੋਤਰਾ, ਕਰਮਜੀਤ, ਸਰਬਜੀਤ, ਰਾਣੀ, ਸੋਨੂ ਅਤੇ ਰਜਨੀ ਵੀ ਪਹੁੰਚ ਗਏ ਨੇ। ਗਾਂਵ ਫਰਾਂਸੀ ਹਿਸਾਰ ਤੋਂ ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ ਡੁੱਡੀ, ਪੁਸ਼ਪਿੰਦਰ ਕੁਮਾਰ ਡੁੱਡੀ ਵੀ ਪਹੁੰਚੇ ਨੇ ਜੀ। ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਬਲਜੀਤ ਗਿੱਲ ਕੈਨੇਡਾ ਤੋਂ, ਦਿਸ਼ਾ ਮੋਲਾ, ਜਗਤਾਰ ਜੱਗਾ ਧੌਲਾ ਕਿੰਗਰਾ ਤੋਂ, ਔਰ ਸਤੀਸ਼ ਕੁਮਾਰ ਬਾਂਸਲ, ਪਿੰਡ ਸਾਵੰਤ ਖੇੜਾ, ਨੇੜੇ ਮੰਡੀ ਡੱਬਵਾਲੀ ਤੋਂ ਹਾਜ਼ਰ ਨੇ ਜੀ। ਪਿੰਡ ਥੈ ਕਲੰਦਰ ਤੋਂ ਕ੍ਰਿਸ਼ਨ ਬਾਗਲਾ, ਆਸ਼ਾ ਬਾਗਲਾ, ਸਾਜਨ, ਪ੍ਰਿੰਸ, ਰਜਨੀ, ਆਂਚਲ ਅਤੇ ਵੰਸ਼ ਬਾਗਲਾ ਇਹ ਵੀ ਪਹੁੰਚੇ ਨੇ। ਅਮਰੀਕ ਸਿੰਘ ਟੇਲਰ, ਮਾਸਟਰ ਜਲਾਨ, ਜ਼ਿਲ੍ਹਾ ਸੰਗਰੂਰ ਤੋਂ ਸਾਥੀ ਮੈਂਬਰ ਵੀ ਨਾਲ ਲੈ ਕੇ ਹਾਜ਼ਰ ਹੁੰਦੇ ਨੇ, ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਅਤੇ ਪਰਮਜੀਤ ਪੁਰਵਾ। ਪਿੰਡ ਕਬੂਲ ਸ਼ਾਹ ਖੁੱਬਣ, ਜ਼ਿਲ੍ਹਾ ਫਾਜ਼ਿਲਕਾ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ। ਬਲਤੇਜ, ਨਵਜੋਤ, ਹਰਮਨ, ਹੈਰੀ, ਹੈਪੀ ਅਤੇ ਇਹਨਾਂ ਦੇ ਸਾਰੇ ਪਰਿਵਾਰ ਨੇ। ਸੈਕਟਰ 67 ਮੋਹਾਲੀ, ਚੰਡੀਗੜ੍ਹ ਵਾਲੇ ਵੀ ਪਿੱਛੇ ਨਹੀਂ ਹਟਦੇ। ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ, ਅਨਿਲ, ਜੈਵੀਰ ਸਿੰਘ, ਡਾਕਟਰ ਅਮਨਦੀਪ, ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ। ਪਿੰਡ ਅਤੇ ਡਾਕਖਾਨਾ ਖੂਹੀਆਂ ਸਰਵਰ ਤੋਂ ਹਾਜ਼ਰ ਨੇ ਰਮੇਸ਼ ਬਿੱਲਾ ਚਾਵਲਾ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ ਪਹੁੰਚੇ ਨੇ ਜੀ। ਆਸਥਾ, ਜੈ ਸ਼੍ਰੀ ਸੰਤੋਸ਼ ਚਾਵਲਾ, ਹੇਮੰਤ, ਦੀਪਕ, ਰਮੇਸ਼ ਚਾਵਲਾ, ਰਾਈਜਲ, ਹੇਜਲ, ਵਿਹਾਨ ਚਾਵਲਾ, ਰਿੱਜੂ, ਬੱਬੂ, ਵੀਹੂ ਚਾਵਲਾ, ਸਾਰਾ ਹੀ ਚਾਵਲਾ ਪਰਿਵਾਰ ਹਾਜ਼ਰ ਹੋ ਚੁੱਕਾ ਹੈ। ਗੀਤ ਸੁਣਨ ਦੀ ਫਰਮਾਇਸ਼ ਇਹਨਾਂ ਨੇ ਸਾਡੇ ਤੱਕ ਭੇਜੀ ਜੀ, ਸਤਿੰਦਰ ਸਰਤਾਜ ਦੀ। ਅਤੇ ਲਓ ਫਿਰ ਗੀਤ ਦਾ ਲੁਤਫ ਉਠਾਓ।

ਦਿੱਤਾ ਹੋਣਾ ਮੇਰੇ ਪਿਆਰ। ਇਸ ਗੀਤ ਦੇ ਨਾਲ ਥੋੜੇ ਜਿਹੇ ਹੋਰ ਮੈਸੇਜ ਜਿਹੜੇ ਨੇ ਸ਼ਾਮਿਲ ਕਰ ਦਿੰਨੀ ਆ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬੀ ਰਾਹੀ, ਮਿਹਰਾ ਜਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ, ਉੱਤਰਾਖੰਡ ਤੋਂ ਇਹਨਾਂ ਨੇ ਸਾਨੂੰ ਸੁਨੇਹਾ ਭੇਜਿਆ ਹੈ ਔਰ ਅਗਲੇ ਸੁਨੇਹੇ ਦੇ ਨਾਲ ਪਹੁੰਚੇ ਨੇ। ਇਹਨਾਂ ਨੇ ਵੀ ਸਤਿੰਦਰ ਸਰਤਾਜ ਦੀ ਆਵਾਜ਼ 'ਚ ਗੀਤ ਸੁਣਨਾ ਚਾਹਿਆ ਔਰ ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ, ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ ਤੋਂ ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼, ਪ੍ਰਿਯੰਕਾ, ਮੰਨਤ, ਗੁਰਕੀਰਤ, ਰਾਹੁਲ, ਗੁਰਸ਼ਬਦ ਸਿੰਘ, ਰਾਹੁਲ, ਇਹ ਵੀ ਪਹੁੰਚੇ ਨੇ ਜੀ। ਔਰ ਅਗਲੇ ਸੁਨੇਹੇ ਦੇ ਨਾਲ ਪਹੁੰਚੇ ਨੇ ਐਸ ਐਮ ਜਾਵੇਦ, ਗੁਮਲਾ, ਝਾਰਖੰਡ ਤੋਂ, ਔਰ ਗਾਂਵ ਕਹਿਰੋਂ, ਜ਼ਿਲ੍ਹਾ ਤਰਨ ਤਾਰਨ, ਪੰਜਾਬ ਤੋਂ ਗੁਰਦਰਸ਼ਨ, ਲਾਲ ਚਲੋਤਰਾ, ਸੁਨੀਤਾ, ਸ਼ੰਮੀ, ਰਜਨੀ, ਆਕਾਸ਼ਦੀਪ, ਅਨਹਦ ਔਰ ਪੋਤਰਾ ਗੁਰਸ਼ਬਦ। ਬਾਘਾ ਪੁਰਾਣਾ ਤੋਂ ਪਹੁੰਚੇ ਨੇ ਜੀ ਸਤਨਾਮ ਸਿੰਘ ਰੱਖਰਾ ਆਪਣੇ ਪੂਰੇ ਹੀ ਪਰਿਵਾਰ ਦੇ ਨਾਲ, ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ। ਲਓ ਫਿਰ ਇਸ ਗੀਤ ਦੇ ਨਾਲ ਇਹਨਾਂ ਦੇ ਨਾਮ ਸ਼ਾਮਿਲ ਹੋ ਗਏ ਨੇ ਜੀ ਔਰ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਾ ਆਖਰੀ ਗੀਤ ਔਰ ਇਸ ਗੀਤ ਦੇ ਨਾਲ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਇੱਥੇ ਹੀ ਖਤਮ ਹੋਏਗਾ ਪਰ ਤੁਸੀਂ ਕਿਤੇ ਨਹੀਂ ਜਾਣਾ, ਆਕਾਸ਼ਵਾਣੀ ਜਲੰਧਰ ਨਾਲ ਮੇਰੇ ਨਾਲ ਸਾਥ ਨਿਭਾਉਣਾ 4:30 ਵਜੇ ਤੱਕ।

0: ਨਮਸਕਾਰ।
1: ਅੱਜ ਦਾ ਵਾਸਤੇ ਮੇਰੇ ਪ੍ਰੋਗਰਾਮ ਲੈ ਕੇ ਹਾਜ਼ਰ ਜੀ, ਮੈਂ ਗੁਰਪ੍ਰੀਤ ਕੌਰ ਅਤੇ ਮੇਰੇ ਨਾਲ
0: ਮੈਂ ਅਲਕਾ ਜੋਸ਼ੀ। ਹੋਰ ਸੁਣਾਓ ਜੀ ਗੁਰਪ੍ਰੀਤ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਜੀ। ਦੇਖੋ, ਮਿੱਟ ਜਾਣਗੇ ਫਾਸਲੇ, ਮਿੱਟ ਜਾਣਗੀਆਂ ਦੂਰੀਆਂ, ਹੋ ਜਾਣਗੀਆਂ ਰੀਝਾਂ ਅਧੂਰੀਆਂ ਵੀ ਪੂਰੀਆਂ।
0: ਵਾਹ,
1: ਬਸ ਜ਼ਰਾ ਤੂੰ ਕਦਮ ਵਧਾ ਕੇ ਤਾਂ ਦੇਖ, ਜ਼ਿੰਦਗੀ ਨੂੰ ਖੁਸ਼ੀਆਂ ਨਾਲ ਸਜਾ ਕੇ ਤਾਂ ਦੇਖ।
0: ਬਿਲਕੁਲ ਜੀ, ਬਹੁਤ ਵਧੀਆ ਗੱਲ ਕਹੀ ਹੈ ਤੁਸੀਂ ਸਾਡੇ ਸਰੋਤਿਆਂ ਨੂੰ ਕਿ ਜਦੋਂ ਅਸੀਂ ਆਪਣੀ ਜ਼ਿੰਦਗੀ ਨੂੰ ਖੁਸ਼ੀ ਨਾਲ ਜੀਂਦੇ ਹਾਂ ਤਾਂ ਜਿਹੜੀ ਜ਼ਿੰਦਗੀ ਹੈ ਨਾ, ਉਹਦਾ ਆਨੰਦ ਹੀ ਕੁਛ ਹੋਰ ਹੁੰਦਾ ਹੈ। ਦੇਖੋ ਗੁਰਪ੍ਰੀਤ ਜੀ, ਬਹੁਤ ਜ਼ਿਆਦਾ ਗਰਮੀ ਸੀ ਅਤੇ ਇਸ ਤਿੱਖੀ ਧੁੱਪ ਤੋਂ ਬਾਅਦ, ਤਿੱਖੀ ਗਰਮੀ ਤੋਂ ਬਾਅਦ ਜਦੋਂ ਬਾਰਿਸ਼ ਦੀਆਂ ਹਲਕੀਆਂ ਹਲਕੀਆਂ ਬੂੰਦਾਂ ਬਰਸਦੀਆਂ ਆ ਔਰ ਠੰਡਾ ਠੰਡਾ ਮੌਸਮ ਹੁੰਦਾ ਤਾਂ ਕਾਫੀ ਹੱਦ ਤੱਕ ਦਿਲਾਂ ਨੂੰ ਰਾਹਤ ਮਿਲ ਜਾਂਦੀ ਹੈ।
1: ਬਿਲਕੁਲ ਜੀ, ਫਿਰ ਇੱਦਾਂ ਲੱਗਿਆ ਨਾ ਕਿ ਕਿਹਾ ਸੋਹਣਾ ਦਿਨ ਅੱਜ ਚੜਿਆ, ਧਰਤ ਨੂੰ ਚੜਿਆ ਚਾਹ, ਕੋਇਲ ਹੈ ਕੂਕਾ ਮਾਰਦੀ, ਜਿਉਂ ਅੰਬਰੋਂ ਵਰਦੀਆਂ ਛਾਵਾਂ।
0: ਵਾਹ ਵੀ ਵਾਹ, ਕੀ ਗੱਲ ਹੈ! ਜੇ ਇਹੋ ਜਿਹਾ ਆਨੰਦਮਈ ਮੌਸਮ ਹੋਵੇ, ਖੂਬਸੂਰਤ ਜਿਹਾ ਸਾਹਮਣੇ ਸਾਥੀ ਬੈਠਿਆ ਹੋਵੇ ਔਰ ਇੰਨਾ ਪਿਆਰਾ ਜਿਹਾ ਸ਼ਾਇਰੀ ਦਾ ਅੰਦਾਜ਼ ਹੋਵੇ ਅਤੇ ਫਿਰ ਉੱਤੋਂ ਸਾਡੀਆਂ ਭੈਣਾਂ ਰੇਡੀਓ ਲਗਾ ਕੇ ਪ੍ਰੋਗਰਾਮ ਸੁਣ ਰਹੀਆਂ ਹੋਣ ਵਸਦੇ ਵਿਹੜੇ, ਅਤੇ ਫਿਰ ਕਿਆ ਹੀ ਬਾਤ ਹੈ
1: ਜੀ। ਅਲਕਾ ਜੀ, ਦੇਖੋ ਸਾਡੇ ਪ੍ਰੋਗਰਾਮ ਦਾ ਮੰਤਵ ਹੈ ਜਾਣਕਾਰੀਆਂ ਅਤੇ ਮਨੋਰੰਜਨ ਨਾਲ ਨਾਲ, ਦੇਖੋ ਹੈ ਨਾ, ਅਤੇ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਸਰੋਤਿਆਂ ਨੂੰ ਜਦੋਂ ਕੋਈ ਖਾਸ ਦਿਨ ਹੁੰਦਾ ਅਤੇ ਉਸ ਨਾਲ ਸੰਬੰਧਿਤ ਜਾਣਕਾਰੀ ਵੀ ਜਿਹੜੀ ਹੈ ਆਪਣੇ ਸਰੋਤਿਆਂ ਤੱਕ ਜ਼ਰੂਰ ਪਹੁੰਚਾਈਏ
0: ਜੀ।
1: ਅਤੇ ਜਿੱਦਾਂ ਅੱਜ ਦਾ ਦਿਨ ਯਾਨੀ 11 ਜੁਲਾਈ ਨੂੰ ਵਿਸ਼ਵ ਜਨਸੰਖਿਆ ਦਿਵਸ ਜਿਹੜਾ ਹੈ ਮਨਾਇਆ ਜਾਂਦਾ ਹੈ
0: ਜੀ,
1: ਔਰ ਇਸ ਦਿਨ ਦਾ ਜਿੱਦਾਂ ਹਰ ਦਿਨ ਜਦੋਂ ਵੀ ਕੋਈ ਵਿਸ਼ੇਸ਼ ਦਿਨ ਮਨਾਇਆ ਜਾਂਦਾ ਹੈ ਉਸਦਾ ਕੋਈ ਖਾਸ ਮੰਤਵ ਹੁੰਦਾ ਹੈ, ਔਰ ਅੱਜ ਦੇ ਦਿਨ ਦੇ ਲਈ ਵੀ ਇਹ ਮੰਤਵ ਹੈ ਕਿ ਜਿਹੜੇ ਜਨਸੰਖਿਆ ਦਾ ਵਾਧਾ ਹੈ ਉਹਦੇ ਨਾਲ ਕੀ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ ਔਰ ਉਹਨਾਂ ਦੇ ਪ੍ਰਤੀ ਸਾਰਿਆਂ ਨੂੰ ਜਾਗਰੂਕ ਕੀਤਾ ਜਾਏ।
0: ਬਿਲਕੁਲ ਜੀ, ਸਾਨੂੰ ਇਸ ਗੱਲ ਦਾ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਹਰ ਘਰ ਦੇ ਵਿੱਚ ਹਰ ਮਾਂ ਬਾਪ ਦੀ ਖੁਆਇਸ਼ ਹੁੰਦੀ ਆ ਕਿ ਸਾਡੇ ਬੱਚੇ ਹੋਣ, ਪਰਿਵਾਰ ਅੱਗੇ ਵਧੇ ਫੁੱਲੇ, ਪਰ ਇਸ ਦੇ ਨਾਲ ਨਾਲ ਸਾਨੂੰ ਇਸ ਚੀਜ਼ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਹੜੀ ਜਨਸੰਖਿਆ ਉਹ ਸੀਮਿਤ ਹੋਣੀ ਚਾਹੀਦੀ ਹੈ। ਬੱਚੇ ਇੱਕ ਜਾਂ ਦੋ ਹੀ ਕਾਫੀ ਕਹਿੰਦੇ, ਹੋਰ ਤੋਂ ਮਾਫੀ ਹੈ ਨਾ, ਛੋਟਾ ਪਰਿਵਾਰ ਸੁਖੀ ਪਰਿਵਾਰ, ਕਿਉਂਕਿ ਜਦੋਂ ਪਰਿਵਾਰ ਛੋਟਾ ਹੁੰਦਾ ਤਾਂ ਅਸੀਂ ਉਹਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹਾਂ, ਬੱਚਿਆਂ ਨੂੰ ਹਰ ਤਰ੍ਹਾਂ ਦੀ ਖੁਸ਼ੀ ਦੇ ਸਕਦੇ ਹਾਂ। ਇਸ ਕਰਕੇ ਅਗਰ ਬੱਚੇ ਜ਼ਿਆਦਾ ਹੁੰਦੇ ਆ ਘਰ ਦੇ ਵਿੱਚ, ਤੰਗੀ ਹੁੰਦੀ ਆ ਅਤੇ ਫਿਰ ਸਰਕਾਰ ਨੂੰ ਤਾਂ ਜਿਹੜੀ ਮੁਸ਼ਕਿਲਾਂ ਆਉਂਦੀਆਂ ਆਉਂਦੀਆਂ, ਘਰ ਪਰਿਵਾਰ ਦੇ ਵਿੱਚ ਵੀ ਬਹੁਤ ਕਠਿਨਾਈਆਂ ਆਉਂਦੀਆਂ ਨੇ
1: ਜੀ। ਸੋ ਸੰਬੰਧਿਤ ਵਿਸ਼ੇ 'ਤੇ ਯਾਨੀ ਕਿ ਵਿਸ਼ਵ ਜਨਸੰਖਿਆ ਦਿਵਸ 'ਤੇ ਅਸੀਂ ਆਪਣੇ ਸਰੋਤਿਆਂ ਨੂੰ ਨਾਲ ਵਿਸ਼ੇਸ਼ ਉਹਨਾਂ ਨੂੰ ਗੱਲਬਾਤ ਸੁਣਾ ਰਹੇ ਹਾਂ ਅਤੇ ਸਾਡੇ ਵਿਸ਼ੇਸ਼ ਮਹਿਮਾਨ ਨੇ ਡਾਕਟਰ ਵਿਕਰਮਪਾਲ ਅਗਰਵਾਲ ਅਤੇ ਇਹਨਾਂ ਨਾਲ ਗੱਲਬਾਤ ਕਰ ਰਹੇ ਨੇ ਸੁਖਪ੍ਰੀਤ, ਆਓ ਸੁਣਦੇ ਹਾਂ।
2: ਵਿਸ਼ਵ ਜਨਸੰਖਿਆ ਦਿਵਸ ਹਰ ਸਾਲ 11

0: ਨੂੰ ਆਪਾਂ ਮਨਾਉਂਦੇ ਹਾਂ, ਔਰ ਇਹਨਾਂ ਦਿਨਾਂ ਨੂੰ ਮਨਾਉਣ ਦਾ ਮਕਸਦ ਹੈ ਕਿ ਅਸੀਂ ਸੁਚੇਤ ਹੋਈਏ, ਜਾਣਕਾਰੀ ਵੀ ਲਈਏ। ਅਤੇ ਜਾਣਕਾਰੀ ਦੀ ਗੱਲ ਕਰੀਏ ਤਾਂ ਸਾਡੇ ਨਾਲ ਮੌਜੂਦ ਨੇ ਅੱਜ ਡਾਕਟਰ ਵਿਕਰਮਪਾਲ ਅਗਰਵਾਲ ਜੀ, ਜੋ ਕਿ ਰਿਸਰਚ ਸਕਾਲਰ ਨੇ, ਅਤੇ ਜਾਣਾਂਗੇ ਇਹਨਾਂ ਤੋਂ ਜਨਸੰਖਿਆ ਬਾਰੇ। ਡਾਕਟਰ ਵਿਕਰਮਪਾਲ ਜੀ, ਤੁਹਾਡਾ ਸਵਾਗਤ ਕਰਦੇ ਹਾਂ।
1: ਥੈਂਕ ਯੂ ਮੈਮ, ਥੈਂਕ ਯੂ ਫੋਰ ਇਨਵਾਈਟਿੰਗ ਮੀ।
0: ਤੁਹਾਡੇ ਮੁਤਾਬਿਕ ਅੱਜ ਦੇ ਸਮੇਂ ਵਿੱਚ ਵੱਧ ਰਹੀ ਜਨਸੰਖਿਆ ਕਾਰਨ ਦੁਨੀਆ 'ਤੇ ਖਾਸ ਕਰਕੇ ਭਾਰਤ ਦੇ ਸਾਹਮਣੇ ਕਿਹੜੀਆਂ ਕਿਹੜੀਆਂ ਚੁਣੌਤੀਆਂ ਖੜੀਆਂ ਨੇ?
1: ਜਦੋਂ ਆਪਾਂ ਜਨਸੰਖਿਆ ਦੀ ਗੱਲ ਕਰਦੇ ਹਾਂ ਤਾਂ ਨੋ ਡਾਊਟ ਆਪਣੇ ਦੇਸ਼ ਇਜ਼ ਵਨ ਆਫ ਦਾ ਮੋਸਟ ਪਾਪੂਲੇਟਡ ਕੰਟਰੀ ਇਨ ਦਾ ਵਰਲਡ। ਮੇ ਬੀ ਵੀ ਆਰ ਬੀਟਿੰਗ ਚਾਈਨਾ ਇਨ ਸਮ ਟਾਈਮ। ਹੁਣ ਜਿਹੜੀ ਆਪਣੇ ਕੰਟਰੀ 'ਚ ਜਨਸੰਖਿਆ ਵੱਧ ਰਹੀ ਹੈ ਉਹਦੇ ਬਹੁਤ ਸਾਰੇ ਕਾਰਨ ਨੇ। ਲੈਕ ਆਫ ਐਜੂਕੇਸ਼ਨ, ਲੈਕ ਆਫ ਵੂਮੈਨ ਐਮਪਾਵਰਮੈਂਟ, ਕਿਸੇ ਪਾਸੇ ਆਪਾਂ ਰਿਲੀਜਨ ਦਾ ਵੀ ਇਹਦੇ ਵਿੱਚ ਕੁਛ ਆ ਜਾਂਦਾ ਹੈ, ਦੈਨ ਮੇਲ ਜੈਂਡਰ ਦੀ ਰਿਕੁਆਇਰਮੈਂਟ। ਇਹ ਕੁਛ ਕਾਰਨ ਨੇ ਜਿਹਦੇ ਕਰਕੇ ਆਪਣੀ ਜਨਸੰਖਿਆ ਕੰਟਰੋਲ ਨਹੀਂ ਹੋ ਰਹੀ ਹੈ। ਅਤੇ ਜੋ ਜਨਸੰਖਿਆ ਕੰਟਰੋਲ ਨਹੀਂ ਹੁੰਦੀ, ਜਨਸੰਖਿਆ ਵਧਣਾ ਇਹ ਕੋਈ ਹਾਨੀਕਾਰਕ ਨਹੀਂ ਹੈ, ਇੱਕ ਗੱਲ ਧਿਆਨ ਰੱਖੀ ਜਾਵੇ। ਜੇ ਕਿਸੇ ਦੇਸ਼ ਦੀ ਜਨਸੰਖਿਆ ਵੱਧ ਰਹੀ ਹੈ ਇਟਸ ਰੀਅਲੀ ਗੁੱਡ ਬਿਕੋਜ਼ ਇਟ ਹੈਲਪ ਇਨ ਇਕਨੋਮੀ, ਬਟ ਕੀ ਆਪਣੀ ਜਨਸੰਖਿਆ ਇਸ ਤਰੀਕੇ ਨਾਲ ਵੱਧ ਰਹੀ ਹੈ ਕਿ ਆਪਣੀ ਇਕਨੋਮੀ 'ਤੇ ਬਰਡਨ ਪੈ ਰਿਹਾ ਨਹੀਂ ਪੈ ਰਿਹਾ, ਇਹ ਧਿਆਨ

0: ਮੇਲ ਜੈਂਡਰ ਦੀ ਰਿਕੁਆਇਰਮੈਂਟ, ਇਹ ਕੁਛ ਕਾਰਨ ਨੇ ਜਿਹਦੇ ਕਰਕੇ ਆਪਣੀ ਜਨਸੰਖਿਆ ਕੰਟਰੋਲ ਨਹੀਂ ਹੋ ਰਹੀ ਹੈ। ਅਤੇ ਜੋ ਜਨਸੰਖਿਆ ਕੰਟਰੋਲ ਨਹੀਂ ਹੁੰਦੀ, ਜਨਸੰਖਿਆ ਵਧਣਾ ਇਹ ਕੋਈ ਹਾਨੀਕਾਰਕ ਨਹੀਂ ਹੈ, ਇੱਕ ਗੱਲ ਧਿਆਨ ਰੱਖੀ ਜਾਵੇ। ਜੇ ਕਿਸੇ ਦੇਸ਼ ਦੀ ਜਨਸੰਖਿਆ ਵੱਧ ਰਹੀ ਹੈ, ਇਟਸ ਰੀਅਲੀ ਗੁੱਡ ਬਿਕੋਜ਼ ਇਟ ਹੈਲਪ ਇਨ ਇਕਨੋਮੀ, ਬਟ ਕੀ ਆਪਣੀ ਜਨਸੰਖਿਆ ਇਸ ਤਰੀਕੇ ਨਾਲ ਵੱਧ ਰਹੀ ਹੈ ਕਿ ਆਪਣੀ ਇਕਨੋਮੀ 'ਤੇ ਬਰਡਨ ਪੈ ਰਿਹਾ ਨਹੀਂ ਪੈ ਰਿਹਾ, ਇਹ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ। ਜੇ ਜਨਸੰਖਿਆ ਵਧੇਗੀ ਤਾਂ ਕੀ ਹੋਏਗਾ, ਜਗ੍ਹਾ ਕਰਾਊਡਡ ਹੋਏਗੀ, ਤੁਹਾਡੇ ਕੋਲ ਸੋਰਸ ਓਨੇ ਅਵੇਲੇਬਲ ਹੈ ਨਹੀਂ ਹੈ, ਤੁਸੀਂ ਕੀ ਓਨੀ ਚੀਜ਼ਾਂ ਮੈਨੇਜ ਕਰ ਸਕਦੇ ਹੋ, ਨਹੀਂ ਕਰ ਸਕਦੇ। ਤਾਂ ਇਹ ਚੀਜ਼ਾਂ ਨੂੰ ਦੇਖਦੇ ਹੋਏ ਆਪਾਂ ਨੂੰ ਸਾਰੇ, ਜਿਵੇਂ ਆਪਾਂ ਕਹਿੰਦੇ ਹਾਂ ਕਿ ਮੈਨ ਮੈਨੇਜਮੈਂਟ, ਜਿਵੇਂ ਆਪਾਂ ਵਰਡ ਯੂਜ ਕਰਦੇ ਹਾਂ, ਇਹ ਉੱਦਾਂ ਹੋਣਾ ਚਾਹੀਦਾ।
1: ਔਰ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਆਬਾਦੀ ਦਿਹਾੜੇ ਦੀ, ਆਬਾਦੀ ਦਿਵਸ ਸੀ, ਤਾਂ ਤੇਜ਼ੀ ਨਾਲ ਵੱਧ ਰਹੀ ਆਬਾਦੀ ਦਾ ਸਾਡੇ ਕੁਦਰਤੀ ਸਰੋਤਾਂ ਜਿਵੇਂ ਕਿ ਪਾਣੀ ਦੀ ਗੱਲ ਕਰੀਏ, ਜੰਗਲ, ਸਾਫ਼ ਹਵਾ 'ਤੇ ਕੀ ਅਸਰ ਪੈ ਰਿਹਾ ਹੈ, ਅਤੇ ਅਸੀਂ ਇਸ ਸੰਕਟ ਤੋਂ ਕਿਵੇਂ ਬਚ ਸਕਦੇ ਹਾਂ?
0: ਦੇਖੋ ਮੈਮ, ਜਦੋਂ ਜਨਸੰਖਿਆ ਵਧੇਗੀ ਦੈਨ ਹੁਣ ਆਪਾਂ ਕਿੱਥੇ ਰਹਿਣਾ ਹੈ, ਦੈਨ ਹੁਣ ਜਿਹੜੇ ਇੰਡਸਟਰੀਜ਼ ਨੇ ਉਹਨਾਂ ਨੇ ਕੀ ਕਰਨਾ ਹੈ, ਉਹਨਾਂ ਨੇ ਹੋਰ ਜਗ੍ਹਾ ਡਿਵੈਲਪ ਕਰਨੀ ਹੈ, ਉਹ ਜਗ੍ਹਾ ਕਿੱਥੋਂ ਆਏਗੀ? ਪੇੜ ਕੱਟ ਦਾਂਗੇ, ਪੇੜ ਕੱਟਾਂਗੇ ਆਕਸੀਜਨ ਸਪਲਾਈ ਘੱਟ ਜਾਏਗੀ। ਅਗੇਨ ਗੱਲ ਉੱਥੇ ਹੀ ਆ ਗਈ ਕਿ ਆਪਣੇ ਕੋਲ ਸੋਰਸ ਹੀ ਅਵੇਲੇਬਲ ਹੈ ਜਾਂ ਨਹੀਂ ਹੈ। ਜੇ ਆਪਾਂ ਭਾਰਤ ਦੇ ਇਤਿਹਾਸ ਦੀ ਗੱਲ ਕਰੀਏ, ਸ਼ਾਇਦ ਕਿਸੇ ਨੂੰ ਇਹ ਗੱਲ ਪਤਾ ਹੈ ਜਾਂ ਨਹੀਂ ਪਤਾ, 1952 ਦੇ ਵਿੱਚ ਆਪਣਾ ਦੇਸ਼ ਪਹਿਲਾ ਹਜ਼ਾ ਦੇਸ਼ ਸੀ ਪੂਰੇ ਵਰਲਡ ਦੇ ਵਿੱਚ ਜਿਹਨੇ ਨੈਸ਼ਨਲ ਫੈਮਿਲੀ ਵੈਲਫੇਅਰ ਪ੍ਰੋਗਰਾਮ ਸ਼ੁਰੂ ਕੀਤਾ ਸੀ, ਕਿਸੇ ਵੀ ਕੰਟਰੀ ਨੇ ਸ਼ੁਰੂ ਨਹੀਂ ਕੀਤਾ ਸੀ। ਕਿਉਂ? ਆਪਣਾ ਦੇਸ਼ ਉਦੋਂ ਆਜ਼ਾਦ ਹੋਇਆ ਸੀ, ਸੋਰਸਿਜ਼ ਇੰਨੇ ਨਹੀਂ ਸੀਗੇ, ਦੈਨ ਆਪਣੀ ਗੌਰਮੈਂਟ ਨੇ ਸੋਚਿਆ ਕਿ ਆਪਾਂ ਇਸੇ ਟਾਈਮ ਤੋਂ ਪਲੈਨਿੰਗ ਸ਼ੁਰੂ ਕਰੀਏ। ਇਸੇ ਚੀਜ਼ ਨੂੰ ਅੱਗੇ ਵੱਧਦੇ ਹੋਏ 1970 ਦੇ ਵਿੱਚ ਨਸਬੰਦੀਆਂ ਦਾ ਦੌਰ ਸ਼ੁਰੂ ਹੋਇਆ ਸੀ, ਜੇ ਕਿਸੇ ਨੂੰ ਯਾਦ ਹੋਵੇ। ਉਹ ਇਸ ਲਈ ਹੋਇਆ ਸੀ ਕਿ ਤਾਂ ਕਿ ਪਾਪੂਲੇਸ਼ਨ ਨੂੰ ਕੰਟਰੋਲ ਕੀਤਾ ਜਾਵੇ, ਪਰ ਉਹ ਹਜੇ ਆਪਣੇ ਕੋਲ, ਕਿਉਂਕਿ ਆਪਣੇ ਦੇਸ਼ ਨੂੰ ਧਿਆਨ ਦੇਣ ਦੀ ਜ਼ਰੂਰਤ, ਇਸ ਲਈ ਆਪਣੇ ਕੋਲ ਸੋਰਸਿਜ਼ ਓਨੇ ਮੌਜੂਦ ਨਹੀਂ ਹੈਗੇ। ਇਸ ਕਰਕੇ ਆਪਾਂ ਨੂੰ ਜਨਸੰਖਿਆ ਕੰਟਰੋਲ ਕਰਨੀ ਹੀ ਪਏਗੀ, ਨਹੀਂ ਕਰਾਂਗੇ ਕੀ ਹੋਏਗਾ, ਤੁਹਾਡੇ ਕੋਲ ਜਗ੍ਹਾ ਹੈ ਨਹੀਂ ਤਾਂ ਕਰਾਊਡਡ ਹੋਏਗਾ, ਦੈਨ ਪਾਣੀ ਦੀ ਸਪਲਾਈ ਕਿੱਥੋਂ ਆਏਗੀ? ਦੈਨ ਸਭ ਤੋਂ ਵੱਡੀ ਗੱਲ, ਇੱਕ ਬਹੁਤ ਸਿੰਪਲ ਜਿਹੀ ਗੱਲ ਹੈ, ਇਹ ਵੂਮੈਨ ਇਜ਼ ਨੋਟ ਏ ਚਾਈਲਡ ਪ੍ਰੋਡਿਊਸਿੰਗ ਮਸ਼ੀਨ। ਅਤੇ ਤੁਸੀਂ ਉਹਨਾਂ ਦੇ ਬੋੜੀਆਂ ਧੱਕਾ ਕਰੋਗੇ, ਅਗੇਨ ਉਹਨਾਂ ਨੂੰ ਬਿਮਾਰੀਆਂ ਹੋਣਗੀਆਂ, ਬੱਚੇ ਜਿਹੜੇ ਪੈਦਾ ਹੋਣਗੇ ਜਲਦੀ ਤੋਂ ਜਲਦੀ ਪੈਦਾ ਕਰੋਗੇ, ਇੰਟਰਵਲ ਦਾ ਟਾਈਮ ਨਹੀਂ ਆਏਗਾ, ਤੁਸੀਂ 2-2 ਸਾਲ ਦਾ ਗੈਪ ਨਹੀਂ ਦਿਓਗੇ, ਦੈਨ ਬੱਚੇ ਸਹੀ ਪੈਦਾ ਨਹੀਂ ਹੋਣਗੇ, ਉਹਨਾਂ 'ਚ ਕੋਈ ਨਾ ਕੋਈ ਬਿਮਾਰੀ ਹੋਏਗੀ। ਜਦੋਂ ਬੱਚੇ ਨੂੰ ਬਿਮਾਰੀ ਹੋਈ, ਮਾਂ ਨੂੰ ਬਿਮਾਰੀ ਹੋਈ, ਕਿਤੇ ਬੋਝ ਪੈਣੇ ਕੰਟਰੀ 'ਤੇ, ਤਾਂ ਹੈਲਥ ਇਨਫਰਾਸਟਰਕਚਰ 'ਤੇ ਬੋਝ ਪਏਗਾ। ਮਤਲਬ ਕਹਿਣ ਦਾ ਮਤਲਬ ਹੈ, ਇਹ ਸਾਰੀ ਚੀਜ਼ਾਂ, ਚਾਹੇ ਹੈਲਥ ਹੈ ਚਾਹੇ ਸੋਰਸ ਹੀ ਹੈ, ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ।
1: ਅਤੇ ਕਈ ਵਾਰੀ ਇਸ ਤਰ੍ਹਾਂ ਹੈ ਕਿ ਕਿਹਾ ਜਾਂਦਾ ਕਿ ਜਿਵੇਂ ਅਸੀਂ ਆਬਾਦੀ ਦੀ ਗੱਲ ਕਰ ਰਹੇ ਹਾਂ, ਤਾਂ ਕਈ ਵਾਰੀ ਇਹ ਵੀ ਕਿਹਾ ਜਾਂਦਾ ਕਿ ਵੱਡੀ ਆਬਾਦੀ ਵਿੱਚ ਬਹੁਤ ਤਾਕਤ ਹੈ।
0: ਬਿਲਕੁਲ ਠੀਕ ਗੱਲ
1: ਕੀਤੀ ਹੈ ਨਾ,
0: ਬਿਲਕੁਲ ਠੀਕ ਗੱਲ ਹੈ।
1: ਪਰ ਦੂਜੇ ਪਾਸੇ ਦੇਖੀਏ ਤਾਂ ਬੇਰੁਜ਼ਗਾਰੀ ਵੱਧ ਰਹੀ ਹੈ, ਔਰ ਜਨਸੰਖਿਆ ਦਾ ਜਿਹੜਾ ਹੈ ਵਾਧੇ ਨੂੰ ਆਰਥਿਕ ਤਰੱਕੀ ਵਿੱਚ ਕਿਵੇਂ ਬਦਲਿਆ ਜਾ ਸਕਦਾ ਹੈ?
0: ਮੈਮ, ਇਹ ਆਪਾਂ ਨੂੰ ਗਵਰਨਮੈਂਟ ਨੂੰ ਪਲਾਨ ਕਰਨਾ ਪਏਗਾ। ਹੁਣ ਆਪਣੀ ਗਵਰਨਮੈਂਟ ਸੋਰੀ ਟੂ ਸੇ ਫ੍ਰੀ ਬੀਜ 'ਤੇ ਕੰਮ ਕਰ ਰਹੀ ਹੈ, ਕਿਉਂਕਿ ਰਾਈਟ ਨਾਓ ਕੋਈ ਵੀ ਪੋਲੀਟੀਕਲ ਪਾਰਟੀ ਹੈ, ਮੈਂ ਕਿਸੇ ਦਾ ਨਾਮ ਨਹੀਂ ਲਊਂਗਾ, ਐਨੀ ਪੋਲੀਟੀਕਲ ਪਾਰਟੀ, ਉਹਨਾਂ ਦਾ ਮਕਸਦ ਸਿਰਫ ਇੱਕੋ ਚੀਜ਼ ਹੈ, ਵੋਟ ਲੈਣੀ ਅਤੇ ਵੋਟ ਲੈਣੀ। ਹੁਣ ਵੋਟ ਲੈਣ ਲਈ ਉਹ ਕੀ ਕਰ ਰਹੇ ਨੇ? ਪਹਿਲਾਂ ਕੀ ਕਰਦੇ ਸੀ ਜੀ, ਕਾਸਟ ਬੇਸ ਆਪਾਂ ਵੋਟਿੰਗ ਦੇ ਪੈਟਰਨ ਨੂੰ ਫੋਲੋ ਕਰਦੇ ਸੀ ਕਿ ਜੀ ਇਹ ਸਾਡਾ ਵੋਟ ਬੈਂਕ ਹੈ, ਇਹ ਸਾਡਾ ਵੋਟ ਬੈਂਕ ਹੈ। ਹੁਣ ਲੇਟੈਸਟ ਟ੍ਰੈਂਡ ਕੀ ਆਇਆ, ਕਹਿੰਦੇ ਜੀ ਬੰਦੇ ਦਾ ਜਨਾਨੀ ਥੱਲੇ ਦੱਬੇ ਹੋਏ ਨੇ, ਕਹਿੰਦੇ ਜਨਾਨੀਆਂ ਨੂੰ ਕਾਬੂ ਕਰ ਲਓ। ਕਿਵੇਂ ਕਾਬੂ ਕਰ ਰਹੇ ਨੇ? ਕਹਿੰਦੇ ਜੀ 1000 ਰੁਪਏ ਮਹੀਨਾ ਦੇਵਾਂਗੇ। ਕੋਈ ਆਪਣੀ ਬਿਹਾਰ ਦੀ ਗਵਰਨਮੈਂਟ ਆ, ਕਹਿੰਦੇ ਲਾਡਲੀ ਬਹਿਨ ਯੋਜਨਾ ਜੀ। ਸੇਮ ਮਹਾਰਾਸ਼ਟਰ, ਸੇਮ ਮੱਧ ਪ੍ਰਦੇਸ਼, ਉਹ ਕੀ ਕਰ ਰਹੇ ਨੇ? ਉਹ ਡਾਇਰੈਕਟ ਖਾਤਿਆਂ ਦੇ ਵਿੱਚ ਉਹਨਾਂ ਦੇ ਪੈਸੇ ਪਾਈ ਜਾਂਦੇ ਹੋ। ਜੇ ਤੁਸੀਂ ਕਿਸੇ ਨੂੰ ਮਿਹਨਤ ਕਰਵਾ ਕੇ ਪੈਸੇ ਨਹੀਂ ਦਿਓਗੇ, ਉਹ ਪੈਸੇ ਦੀ ਕੀ ਵੈਲਿਊ ਕਰਨਗੇ? ਹੁਣ ਆਪਣੀ ਭਾਰਤ ਸਰਕਾਰ ਕਹਿੰਦੀ ਆ, ਅਸੀਂ ਜੀ 80 ਕਰੋੜ ਲੋਕਾਂ ਨੂੰ ਰਾਸ਼ਨ ਦਿੰਦੇ ਹਾਂ ਫ੍ਰੀ 'ਚ, ਕੀ ਇਹ ਸਹੀ ਚੀਜ਼ ਹੈ? ਮੈਂ ਨਹੀਂ ਮੰਨਦਾ। ਇਹ ਕਰਨ ਦੀ ਬਜਾਏ ਆਪਾਂ ਜੇ ਧਿਆਨ ਦਈਏ ਕਿ ਆਪਾਂ ਉਹਨਾਂ ਨੂੰ ਰੋਜ਼ਗਾਰ ਕਿੱਦਾਂ ਪੈਦਾ ਕਰੀਏ। ਜੇ ਰੋਜ਼ਗਾਰ ਪੈਦਾ ਹੋਏਗਾ, ਉਹ ਖੁਦ ਪੈਸੇ ਕਮਾਣਗੇ, ਉਹ ਇਕਨੋਮੀ ਦੇ ਵਿੱਚ ਸਰਕੂਲੇਟ ਹੋਏਗਾ। ਆਪਣੀ ਇਕਨੋਮੀ ਸਰਕੂਲੇਟ ਹੋ ਰਹੀ ਹੈ ਉਸ ਪਾਸੇ ਨਹੀਂ। ਅਗਰ ਆਪਾਂ ਦੇਖੀਏ ਅੱਜ ਆਪਣੀ ਇਕਨੋਮੀ ਨਾ, ਇਟ ਇਜ਼ ਮੋਸਟਲੀ ਬੇਸਡ ਔਨ ਅਪਰ ਕਲਾਸ। ਲੋਅਰ ਕਲਾਸ ਇਕਨੋਮੀ ਦੇ ਵਿੱਚ ਕੋਈ ਯੋਗਦਾਨ ਨਹੀਂ ਪਾ ਰਹੀ, ਮਿਡਲ ਥੋੜ੍ਹਾ ਬਹੁਤ ਪਾ ਰਹੀ ਹੈ, ਲੋਅਰ ਕਲਾਸ ਲੋਅਰ ਮਿਡਲ ਯੋਗਦਾਨ। ਜਦੋਂ ਤੱਕ ਸਰਕਲ ਨਹੀਂ ਰੋਟੇਟ ਹੋਏਗਾ, ਇਕਨੋਮੀ ਆਪਣੀ ਫੁੱਲ ਬਲੋਰ ਨਹੀਂ ਕੰਮ ਕਰੇਗੀ। ਇਟ ਇਜ਼ ਆਲ ਅਬਾਊਟ ਵੋਟ ਬੈਂਕ ਕਿ ਸਾਡੀ ਗੌਰਮੈਂਟ ਬਣਨੀ ਚਾਹੀਦੀ ਹੈ। ਉਹਦੇ ਲਈ ਸਾਨੂੰ ਕੁਛ ਵੀ ਕਰਨਾ ਪਵੇ, ਕੁਛ ਵੀ ਕਰਨਾ ਪਵੇ। ਹੁਣ ਈਵਨ ਇਨ ਰੀਸੈਂਟ ਟਾਈਮ, ਹੁਣ ਦੇਖੋ ਤੁਸੀਂ ਜਿਹੜੇ ਲੇਡੀਜ਼ ਦੇ ਅਕਾਊਂਟ 'ਚ ਪੈਸੇ ਜਾ ਰਹੇ ਨੇ, ਆਈ ਥਿੰਕ ਦੇ ਆਰ ਅੰਡਰ ਪ੍ਰਿਵਲੇਜਡ ਵੂਮੈਨ, ਰਾਈਟ ਮੈਮ? ਤੁਹਾਡੇ ਖਾਤੇ 'ਚ ਪੈਸੇ ਆਏ ਨੇ? ਨਹੀਂ, ਦੱਸੋ ਤੁਹਾਡੇ 'ਚ ਆਏ ਨੇ ਪੈਸੇ?
1: ਨਹੀਂ।
0: ਯੂ ਆਰ ਫਾਈਲਿੰਗ ਯੂਅਰ ਰਿਟਰਨ, ਰਾਈਟ ਮੈਮ?
1: ਟੈਕਸ ਭਰਦੇ ਹਾਂ,
0: ਟੈਕਸ ਭਰਦੇ ਹੋ ਮੈਮ, ਈਵਨ ਜੇ ਤੁਹਾਡਾ ਸਟਾਫ ਹੈ ਸਭ, ਹੈ ਨਾ? ਤਾਂ ਕਿਹਨੂੰ ਮੋਸਟਲੀ ਹੂ ਆਰ ਬੈਨੀਫਿਟਿੰਗ? ਅੰਡਰ ਪ੍ਰਿਵਲੇਜਡ ਵੂਮੈਨ। ਹੁਣ ਤੁਹਾਨੂੰ ਕੀ ਲੱਗਦਾ ਕਿ ਅੰਡਰ ਪ੍ਰਿਵਲੇਜਡ ਵੂਮੈਨ ਦੇ ਖਾਤੇ 'ਚ ਪੈਸੇ ਗਏ ਨੇ ਕਿ ਉਹ ਵਿਚਾਰੀ ਉਹਨਾਂ ਨੂੰ ਮਿਲਣੇ, ਉਹਨਾਂ ਦੇ ਘਰ ਵਾਲਿਆਂ ਨੇ ਕਢਾ ਲੈਣੇ ਹੈ? ਕਹਿਣ ਦਾ ਮਤਲਬ ਹੈ ਕਿ ਜਦੋਂ ਤੱਕ ਆਪਾਂ ਗਵਰਨਮੈਂਟ ਪਲਾਨ ਨਹੀਂ ਕਰੇਗੀ ਕਿ ਆਪਾਂ ਇਕਨੋਮੀ ਨੂੰ ਡਰਾਈਵ ਕਰਨ ਲਈ ਆਪਾਂ ਕੁਛ ਰੋਜ਼ਗਾਰ ਪੈਦਾ ਕਰਨਾ, ਇਨ ਟਰਮ ਆਫ ਚਾਹੇ ਪ੍ਰਾਈਵੇਟਾਈਜੇਸ਼ਨ ਕਿਉਂ ਨਾ ਪੈਦਾ ਕਰੀਏ ਆਪਾਂ,

0: ਅਜੇ ਵੀ ਨਹੀਂ ਪੜ੍ਹੀਆਂ
1: ਬਿਲਕੁਲ
0: ਲਿਖੀਆਂ।
1: ਮੈਮ, ਵਿਦਆਊਟ ਏ ਡਾਊਟ। ਐਂਡ ਜਿਹੜੀ ਉਹਨਾਂ ਦੀ ਮੈਰਿਜ ਏਜ ਹੈ ਉਹ ਬਹੁਤ ਘੱਟ ਹੈ, ਆਲਦੋ ਆਪਾਂ ਕਹਿ ਦਿੰਦੇ ਹਾਂ ਕਿ ਵੈਨ ਯੂ ਆਰ 18 ਨਾਓ ਯੂ ਆਰ ਐਨ ਅਡਲਟ ਇਟਸ ਓਕੇ ਫੋਰ ਯੂ, ਬਟ ਅਸੀਂ ਇਹ ਕਹਿੰਦੇ ਹਾਂ ਕਿ ਕੋਈ ਵੀ ਮੈਰਿਜ ਹੈ ਉਹ 18 ਸਾਲ ਦੀ ਉਮਰ 'ਚ ਨਾ ਹੋ ਕੇ ਆਪਾਂ ਉਹਦੀ ਏਜ ਕੋਈ 25-26 ਸਾਲ ਐਵਰੇਜ ਆਵੇ, ਤਾਂ ਕਿ ਔਰਤ ਨੂੰ ਇੱਕ ਪੜ੍ਹਨ ਦਾ ਟਾਈਮ ਮਿਲੇ, ਉਹਨੂੰ ਸਮਝ ਆਵੇ ਦੁਨੀਆਦਾਰੀ ਬਾਰੇ ਕਿ ਹਾਂ ਮੈਂ ਆਪਣੇ ਉਹਨੂੰ ਕਿਵੇਂ ਰੱਖਣਾ ਹੈ, ਕਿਵੇਂ ਜਾਣਾ ਹੈ। ਜੇ ਔਰਤ ਪੜ੍ਹੀ ਲਿਖੀ ਹੋਏਗੀ ਦੈਨ ਸ਼ੀ ਡੈਫੀਨੇਟਲੀ ਨੋਜ਼ ਨਾਓ ਕਿ ਬਈ ਮੈਂ ਫੈਮਿਲੀ ਕਿੱਦਾਂ ਆਪਣੀ ਮੈਨੇਜ ਕਰਨੀ ਹੈ ਜਾਂ ਕਿੱਦਾਂ ਪਲੈਨਿੰਗ ਕਰਨੀ ਹੈ। ਹੁਣ ਦੇਖੋ ਰੂਰਲ ਏਰੀਆ ਦੇ ਵਿੱਚ ਕੋਂਟਰਸੈਪਟਿਵ ਯੂਜ ਨਹੀਂ ਕਰਦੇ, ਕੋਂਟਰਸੈਪਟਿਵ ਯੂਜ ਕਰਦੇ ਹੈ, ਨਹੀਂ ਕਰਦੇ, ਜਦਕਿ ਇਹ ਬੇਸਿਕ ਹੈ। ਹੁਣ ਲੋਕਾਂ ਦੇ ਮਨ ਦੇ ਵਿੱਚ ਇੱਕ ਵਹਿਮ ਹੈ ਕਿ ਜੇ ਆਪਾਂ ਕੋਂਟਰਸੈਪਟਿਵ ਯੂਜ ਕੀਤੇ ਇਨਫਰਟੀਲਿਟੀ ਹੋ ਜਾਏਗੀ, ਬਾਂਝਪਨ ਪੈਦਾ ਹੋ ਜਾਏਗਾ, ਇੱਦਾਂ ਕੁਛ ਵੀ ਨਹੀਂ ਹੁੰਦਾ।
0: ਔਰ ਵੈਸੇ ਵੀ ਆਦਮੀ ਵੀ ਨਹੀਂ ਨਸਬੰਦੀ ਕਰਾਉਂਦੇ,
1: ਮੈਮ
0: ਕਿਉਂਕਿ
1: ਦੋਨਾਂ
0: ਉਹਨਾਂ
1: ਦੀ
0: ਨੂੰ ਵੀ
1: ਹੈ,
0: ਲੱਗਦਾ ਦੋਨਾਂ
1: ਮੈਮ
0: ਦੀ
1: ਦੇਖੋ
0: ਹੈ।
1: ਇਹ ਦੋਨਾਂ ਦੀ ਮਿਲੀ ਭਗਤ ਹੋਏਗੀ
0: ਹਾਂਜੀ
1: ਤਦ ਹੀ ਹੋ ਪਾਏਗਾ। ਜੇ ਆਪਾਂ ਕਹੀਏ ਕਿ ਇੱਕ ਵੂਮੈਨ ਹੀ ਇਹਦੇ ਬਾਰੇ ਸੋਚੇ ਤਾਂ ਇਕੱਲੀ ਵੂਮੈਨ ਗੱਲ ਲੱਗੇ ਤਾਂ ਹੋ ਨਹੀਂ ਸਕਦਾ, ਇਹ ਮੇਲ ਦਾ ਵੀ ਇਹਦੇ ਵਿੱਚ ਬਹੁਤ। ਜੇ ਮੰਨ ਲਓ ਆਪਾਂ ਕਹਿੰਦੇ ਹਾਂ ਕਿ ਦੋ ਬੱਚੇ ਹੋ ਗਏ ਹੈ, ਦੈਨ ਮੇਲ ਆਪਣੇ ਆਪ ਨੂੰ ਇੱਕ ਅੱਗੇ ਐਗਜ਼ਾਮਪਲ ਪ੍ਰੋਡਿਊਸ ਕਰੇ ਕਿ ਜੀ ਚਲੋ ਦੋ ਬੱਚੇ ਹੋ ਗਏ ਹੈ ਆਪਾਂ ਨਹੀਂ ਹੁਣ ਕਰਨਾ, ਅਤੇ ਫੀਮੇਲ ਆਪਣੀ ਪਾਰਟਨਰ ਕਹੇ ਤੇਰੀ ਨਸਬੰਦੀ ਕਰਾ ਦਿੰਦੇ ਆਪਾਂ, ਉਹਦੇ ਵਿੱਚ ਦੇਖੋ ਨਾਲ ਦਾ ਬਿਮਾਰੀਆਂ ਘਟਣ ਦੇ ਚਾਂਸ ਘੱਟ ਜਾਣਗੇ। ਸਰਵਿਕਸ ਕੈਂਸਰ ਕਿਉਂ ਹੁੰਦਾ? ਕਿਉਂਕਿ ਆਪਾਂ ਹਾਈਜੀਨ 'ਤੇ ਧਿਆਨ ਨਹੀਂ ਦਿੰਦੇ। ਤਾਂ
0: ਬਿਲਕੁਲ
1: ਮੇਰੇ ਹਿਸਾਬ ਨਾਲ ਜਿੰਨਾ ਆਪਾਂ ਔਰਤ ਨੂੰ ਥੋੜ੍ਹਾ ਜਿਹਾ ਟਾਈਮ ਦੇਵਾਂਗੇ ਇੱਕ ਮੈਰਿਜ ਲਈ, ਥੋੜ੍ਹੀ ਜਿਹੀ ਏਜ ਇਨਕਰੀਜ ਹੋਵੇ, ਜਿੰਨੀ ਉਹ ਪੜ੍ਹੀ ਲਿਖੀ ਹੋਏਗੀ ਉਨਾ ਆਪਣੇ ਦੇਸ਼ ਲਈ ਬੈਟਰ ਹੋਏਗਾ, ਉਨੀ ਪਾਪੂਲੇਸ਼ਨ ਕੰਟਰੋਲ 'ਚ ਵੀ ਬੈਟਰ ਹੋਏਗਾ। ਅਤੇ ਇਹਦੇ ਵਿੱਚ ਇੱਕ ਹੋਰ ਆਪਣੇ ਆਸ਼ਾ ਵਰਕਰ ਦੀ,
0: ਉਹਨਾਂ ਦਾ ਬਹੁਤ ਵੱਡਾ ਰੋਲ ਹੈ
1: ਉਹਨਾਂ ਦਾ
0: ਵੈਸੇ
1: ਬਹੁਤ
0: ਤਾਂ।
1: ਵੱਡਾ ਰੋਲ ਹੈ ਰੂਰਲ ਲੈਵਲ 'ਤੇ ਮੈਮ। ਜੇ ਉਹ ਚਾਹੁਣ, ਉਹਨਾਂ ਦਾ ਕੰਮ ਹੀ ਹੈ ਕਿ ਘਰ ਘਰ ਜਾ ਕੇ ਐਜੂਕੇਸ਼ਨ ਪ੍ਰੋਵਾਈਡ ਕਰਨਾ, ਜੇ ਉਹ ਚਾਹੁਣ ਤਾਂ ਉੱਥੇ ਆਪਣੇ ਏਰੀਆ ਦੇ ਵਿੱਚ ਹਰ ਹਫ਼ਤੇ 10 ਦਿਨ ਜਾਂ ਮਹੀਨੇ ਬਾਅਦ ਇੱਕ ਕੈਂਪ ਲਗਾਉਣ।
0: ਪਰ ਉਹ ਜਾਂਦੀਆਂ ਤਾਂ ਹੈਗੀਆਂ ਨੇ ਔਰ ਸਰਵੇ ਵੀ ਕਰਦੀਆਂ ਨੇ।
1: ਮੈਮ ਕਰਦੇ ਨੇ, ਬਟ ਜਿਹੜਾ ਇੱਕ ਲੈਵਲ 'ਤੇ ਹੋਣਾ ਚਾਹੀਦਾ ਨਾ ਮੈਮ, ਨਹੀਂ ਹੋ ਰਿਹਾ ਉਹ। ਜੇ ਤੁਸੀਂ ਗਰਾਊਂਡ ਲੈਵਲ ਜਾ ਕੇ ਦੇਖੋਗੇ ਨਾ ਕਦੇ ਵੀ ਉਸ ਲੈਵਲ 'ਤੇ ਨਹੀਂ ਹੋ ਰਿਹਾ। ਉਹਨਾਂ ਦਾ ਕੀ ਮਕਸਦ ਹੁੰਦਾ ਕਿ ਹਾਂ ਕੋਈ ਸਰਕਾਰ ਨੇ ਸਾਨੂੰ ਡਿਊਟੀ ਲਗਾਤੀ, ਅਜੇ ਬਸ ਉਹ ਡਿਊਟੀ ਪੂਰੀ ਕਰਦੀ। ਹੁਣ ਸਰਕਾਰ ਨੇ ਹਜੇ ਤਾਂ ਡਿਊਟੀ ਲਗਾਉਣੀ ਕੋਈ ਨਹੀਂ, ਸਰਕਾਰ ਦਾ ਕਦੇ ਨਾ ਕਦੇ, ਮੰਨ ਲਓ ਨਾ ਵਰਲਡ ਪਾਪੂਲੇਸ਼ਨ ਡੇ ਆ ਰਿਹਾ ਨਾ, ਸ਼ਾਇਦ ਸਰਕਾਰ ਕਹਿੰਦੇ ਚਲੋ ਜਾਓ ਜੀ ਦੱਸਿਆ ਉਹ ਫੋਟੋ ਖਿਚਾਇਆ। ਮੈਂ ਕਹਿੰਦਾ ਫੋਟੋ ਖਿਚਾਉਣ 'ਤੇ ਨਾ ਜਾ ਕੇ ਜੇ ਆਪਾਂ ਆਸ਼ਾ ਵਰਕਰ ਹਰ ਮਹੀਨੇ ਇੱਕ ਆਪਣੇ ਏਰੀਆ ਦੇ ਵਿੱਚ ਕੈਂਪ ਲਗਾ ਲੈਣ ਕਿ ਆਪਾਂ ਵੂਮੈਨ ਨੂੰ ਕਿਵੇਂ ਇਹਨਾਂ ਚੀਜ਼ਾਂ ਬਾਰੇ ਦੱਸਣਾ, ਫੈਮਿਲੀ ਪਲੈਨਿੰਗ ਕਿਵੇਂ ਦੱਸਣਾ ਹੈ, ਨੰਬਰ 1 ਕੋਂਟਰਸੈਪਟਿਵ ਯੂਜ ਦਾ ਕੀ ਦੱਸਣਾ ਹੈ। ਅੱਛਾ ਫਿਰ ਸਭ ਤੋਂ ਵੱਡੀ ਗੱਲ, ਜਿਹੜੇ ਵੂਮੈਨ ਦੇ ਫੀਮੇਲ ਦੇ ਮਨ ਦੇ ਵਿੱਚ ਸਵਾਲ ਨਹੀਂ ਇਹਨਾਂ ਚੀਜ਼ਾਂ ਨੂੰ ਲੈ ਕੇ, ਜੋ ਵੀ ਮਿਥ ਬਣੇ ਹੋਏ ਨੇ ਪੁਰਾਣੇ ਇੱਕ ਨਾ, ਉਹਨਾਂ ਨੂੰ ਦੂਰ ਕਰਨ, ਫਿਰ ਹੀ ਗੱਲ ਬਣ ਪਾਏਗੀ।
0: ਬਣ ਪਾਏਗੀ। ਪਿੰਡਾਂ ਤੋਂ ਸ਼ਹਿਰਾਂ ਵੱਲ ਵੱਧ ਰਹੇ ਪ੍ਰਵਾਸ ਕਾਰਨ ਸ਼ਹਿਰਾਂ ਤੇ ਬੋਝ ਬਹੁਤ ਵੱਧ ਗਿਆ ਹੈ, ਜਿਵੇਂ ਆਪਾਂ ਸਾਰੇ ਜਾਣਦੇ ਹਾਂ, ਤੇ ਇਸ ਸੰਤੁਲਨ ਨੂੰ ਰੋਕਣ ਲਈ ਪੇਂਡੂ ਖੇਤਰਾਂ ਵਿੱਚ ਕਿਹੜੀਆਂ ਸਹੂਲਤਾਂ ਹੋ ਸਕਦੀਆਂ ਨੇ?
1: ਮੈਂ ਤਾਂ ਹੁਣ ਇੱਥੋਂ ਲੋਕ ਬਸ ਇਹ ਤਾਂ ਇੱਕ ਟ੍ਰੈਂਡ ਚੱਲਿਆ ਹੋਇਆ, ਸ਼ਹਿਰ ਵਾਲੇ ਬਾਹਰ ਜਾਈ ਜਾਂਦੇ ਨੇ, ਪਿੰਡ ਵਾਲੇ ਸ਼ਹਿਰ ਆਈ ਜਾਂਦੇ ਨੇ। ਇਹ 'ਚ ਸਰਕਾਰ ਦਾ ਰੋਲ ਮੈਨੂੰ ਲੱਗਦਾ ਹੈ ਸ਼ਾਇਦ ਘੱਟ ਰਹੇਗਾ, ਕਿਉਂਕਿ ਇਹ ਖੁਦ ਇੱਕ ਇੰਡੀਵਿਜੁਅਲ ਦੀ ਚੁਆਇਸ ਹੋ ਰਹੀ ਹੈ ਅੱਜ ਕੱਲ੍ਹ, ਕਿਉਂਕਿ ਇੱਕ ਕਹਿੰਦੇ ਨਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੋ ਗਿਆ। ਅੱਜ ਕੱਲ੍ਹ ਰੀਲਾ ਦੇਖ ਲੈਂਦੇ ਨੇ ਜੀ, ਉਹਨੇ ਇਹ ਕਰਤਾ, ਉਹਨੇ ਇਹ ਕਰਤਾ, ਉਹਨੇ ਇਹ ਕਰਤਾ। ਉਹ ਹੁਣ ਪਿੰਡਾਂ ਦੇ ਵਿੱਚ ਤਾਂ ਤੁਹਾਨੂੰ ਹੁਣ ਉਹ ਫੈਸਿਲਿਟੀ ਨਹੀਂ ਮਿਲਣੀ ਆ ਜਿਹੜੀ ਸ਼ਹਿਰ ਵਿੱਚ ਹੋਣ ਗਿਆ, ਲੇਕਿਨ ਜਿਹੜੀ ਪਿੰਡਾਂ ਦੇ ਵਿੱਚ ਮੋਜ ਹੈ ਕਿ ਸ਼ਹਿਰ ਦੇ ਵਿੱਚ ਮੋਜ ਹੈ, ਉਹ ਮੈਨੂੰ ਨਹੀਂ ਲੱਗਦਾ ਹੈਗੀ। ਜੋ ਪਿੰਡਾਂ ਵਿੱਚ ਇੱਕ ਖੁੱਲ੍ਹਾਪਣ, ਇੱਕ ਸਾਹ ਲੈਣ ਦਾ ਅਲੱਗ ਹੀ ਸਵਾਦ ਹੈ। ਹੁਣ ਤੁਸੀਂ ਦੇਖੋ ਸ਼ਹਿਰ ਦੇ ਵਿੱਚ ਕਲੋਨੀ ਕੱਟੀ ਜਾਂਦੀ ਨੇ, ਜਲੰਧਰ ਦੇ ਵਿੱਚ ਦੇਖੋ ਤੁਸੀਂ, ਅੱਜ ਦੇ ਟਾਈਮ ਦੇ ਵਿੱਚ ਕਲੋਨੀਆਂ ਇਸ ਹਿਸਾਬ ਨਾਲ ਕੱਟੀ ਜਾਂਦੇ, ਕਹਿੰਦੇ ਪਹਿਲੇ ਇੱਥੇ ਪੇੜ ਹੋਣੇ ਚਾਹੀਦੇ ਨੇ, ਪਹਿਲਾਂ ਖੁੱਲ੍ਹੀ ਥਾਂ ਹੋਣੇ ਚਾਹੀਦੇ ਨੇ। ਪਿੰਡ ਵਿੱਚ ਤਾਂ ਆਟੋਮੈਟਿਕਲੀ ਉਹ ਤਾਂ ਵੀ ਛੱਡ ਕੇ ਆਈ ਜਾਂਦੇ ਨੇ। ਇਹ ਇੱਕ ਮੈਨੂੰ ਲੱਗਦਾ ਮੈਮ ਕਿ ਇਹਦੇ ਵਿੱਚ ਨਾ ਬੰਦੇ ਨੂੰ ਖੁਦ ਹੀ ਆਪਣਾ ਇੱਕ ਕਹਿੰਦੇ ਨੇ ਨਾ ਸੈਟਅਪ ਕਰਨਾ ਪਏਗਾ ਕਿ ਨਹੀਂ ਮੈਂ ਇੱਥੇ ਠੀਕ ਹਾਂ, ਮੈਂ ਇੱਥੇ ਖੁਸ਼ ਹਾਂ।
0: ਤੇ ਜਿਵੇਂ ਜਿਵੇਂ ਮੈਡੀਕਲ ਸਾਇੰਸ ਤਰੱਕੀ ਕਰ ਰਹੀ ਹੈ, ਸਾਡੀ ਔਸਤ ਉਮਰ ਵੱਧ ਰਹੀ ਹੈ, ਤੇ ਆਉਣ ਵਾਲੇ ਸਮੇਂ ਵਿੱਚ ਆਪਾਂ ਦੇਖਾਂਗੇ ਜਾਂ ਦੇਖ ਹੀ ਰਹੇ ਹਾਂ ਕਿ ਬਜ਼ੁਰਗਾਂ ਦੀ ਵੱਧ ਰਹੀ ਆਬਾਦੀ ਦੀ ਸਾਂਭ ਸੰਭਾਲ ਤੇ ਪੈਨਸ਼ਨ ਵਰਗੀਆਂ ਚੁਣੌਤੀਆਂ ਨਾਲ ਅਸੀਂ ਕਿਵੇਂ ਨਜਿੱਠਾਂਗੇ?
1: ਮੈਮ ਇਹ ਤਾਂ ਜਿਹੜਾ ਇਹ ਵਾਲਾ ਕੁਐਸਚਨ ਹੈ ਕਿ ਬਜ਼ੁਰਗਾਂ ਨਾਲ ਕਿਵੇਂ ਨਜਿੱਠੀ ਆਪਾਂ, ਅਗੇਨ ਮੈਮ ਹੈਲਥ ਇਨਫਰਾਸਟਰਕਚਰ ਸਟਰੋਂਗ ਕਰਨਾ ਪਏਗਾ ਆਪਾਂ ਨੂੰ। ਜੇ ਹੈਲਥ ਇਨਫਰਾਸਟਰਕਚਰ ਸਟਰੋਂਗ ਕਰਾਂਗੇ ਤੇ ਟਾਈਮ ਟੂ ਟਾਈਮ ਆਪਾਂ ਇਹਦੇ ਵਿੱਚ, ਇੱਕ ਚੀਜ਼ ਇੰਪੋਰਟੈਂਟ ਹੈ ਕਿ ਆਪਣੇ ਦੇਸ਼ ਦੇ ਵਿੱਚ ਜਿਹੜੇ 70 ਤੋਂ 80% ਲੋਕ ਨੇ ਉਹ ਡਾਕਟਰ ਕੋਲ ਉਦੋਂ ਹੀ ਜਾਂਦੇ ਨੇ ਜਦੋਂ ਨਾ 50-60% ਬਿਮਾਰੀ ਨੇ ਉਹਨਾਂ ਨੂੰ ਇੰਪੈਕਟ ਕਰ ਦਿੱਤਾ ਹੁੰਦਾ। ਜਦੋਂ ਉਹ ਜਾਂਦੇ ਨੇ ਤਾਂ ਆਲਰੇਡੀ ਉਹ ਟ੍ਰੀਟਮੈਂਟ ਦੀ ਕੋਸਟ ਵੱਧ ਜਾਂਦੀ ਹੈ। ਦੇਖੋ ਜੇ ਹੀ ਆਪਣੇ ਦੇਸ਼ ਵਿੱਚ ਥੋੜ੍ਹੀ ਸੁਵਿਧਾ ਹੋਵੇ ਕਿ ਜੀ ਹਾਂ ਆਪਾਂ ਜਿਵੇਂ ਸਰਕਾਰੀ ਹੈ, ਮੰਨ ਲਓ ਸਰਕਾਰ ਹੈ, ਸਰਕਾਰੀ ਹੋਸਪਿਟਲ ਨੇ ਕਿ ਜੀ ਇਸ ਤਰੀਕ ਨੂੰ ਮਹੀਨੇ ਦੀ ਅਸੀਂ ਆਹ ਟੈਸਟ ਤੁਹਾਡੇ ਫ੍ਰੀ ਕਰਾਂਗੇ, ਬੇਸਿਕ ਟੈਸਟ ਜਿਵੇਂ ਕਹਿੰਦੇ ਹਾਂ ਬਲੱਡ ਟੈਸਟ ਹੋ ਗਏ ਆਪਣੇ, ਜਾਂ ਦਿਲ ਸੰਬੰਧਿਤ ਟੈਸਟ ਹੋ ਗਏ, ਲੀਵਰ ਦੇ ਸੰਬੰਧਿਤ ਟੈਸਟ ਹੋ ਗਏ, ਹੈ ਨਾ, ਕੁਛ ਬੇਸਿਕ ਟੈਸਟ ਵੀ ਕਰ ਦਿਉ ਜਿਨ੍ਹਾਂ ਦੇ ਵਿੱਚ ਕੋਈ ਮਾੜੇ ਮੋਟੀ ਕੋਈ ਨੁਕਸਾਨ ਹੈ, ਉਹਨਾਂ ਨੂੰ ਪਹਿਲਾਂ ਹੀ ਉਸ ਪੱਧਰ ਦੀ ਦਵਾਈ ਆਪਾਂ ਸ਼ੁਰੂ ਕਰ ਦੀ ਤਾਂ ਮੇਰੇ ਖਿਆਲ

0: ਲਈ ਬੰਦਿਆਂ ਦਾ ਖੁਦ ਉਹਨਾਂ ਨੂੰ ਚਾਹੀਦਾ ਕਿ ਹਾਂ ਅਸੀਂ ਚੀਜ਼ਾਂ ਸਮਝੀਏ ਅਤੇ ਉਹਨੂੰ ਲਾਗੂ ਕਰੀਏ। ਇਹ ਸਰਕਾਰ ਨੇ ਕੁਝ ਨਹੀਂ ਕਰਨਾ, ਸਰਕਾਰ ਇਹ ਚੀਜ਼ਾਂ ਸਮਝਾ ਸਮਝਾ ਕੇ ਥੱਕ ਚੁੱਕੀ ਆ ਆਲਰੇਡੀ, ਉਹ ਕਹਿੰਦੇ ਇਹ ਨਹੀਂ ਸਮਝਦੇ ਯਾਰ।
1: ਪਰ ਫਿਰ ਵੀ ਇਹ ਚੀਜ਼ ਜਾਗਰੂਕਤਾ ਮੁਹਿੰਮਾਂ ਨੇ ਸੈਮੀਨਾਰਸ ਨੇ ਚੱਲਦੇ ਰਹਿੰਦੇ ਨੇ, ਫਰਕ ਤਾਂ ਪੈਂਦਾ ਹੀ ਹੈ,
0: ਮੈਮ ਚਲਾਉਣੇ
1: ਔਰ
0: ਪੈਣਗੇ
1: ਫਰਕ ਵੀ ਪਿਆ ਹੈ ਵੈਸੇ
0: ਬਿਲਕੁਲ।
1: ਤਾਂ ਅੱਗੇ
0: ਨਹੀਂ
1: ਨਾਲੋਂ।
0: ਮੈਮ ਆਪਾਂ ਇਹ ਸੋਚ ਕੇ ਸੈਮੀਨਾਰ ਜਾਂ ਕਾਉਂਸਲਿੰਗ ਜਾਂ ਜੋ ਵੀ ਗਵਰਨਮੈਂਟ ਵੱਲੋਂ ਸਕੀਮ ਚਲਾਈ ਜਾਂਦੀਆਂ ਨੇ ਆਪਾਂ ਬੰਦ ਨਹੀਂ ਕਰ ਸਕਦੇ ਕਿ ਇਹਨਾਂ ਦੇ ਉਹ ਚਲਾਉਣੇ ਹੀ ਚਲਾਉਣੇ ਹੈ। ਉਹਦਾ ਜਿਵੇਂ ਕਹਿੰਦੇ ਨੇ ਨਾ ਕੋਈ ਗੱਲ ਨਹੀਂ, ਇਹ ਆਪਾਂ ਕੰਮ ਕਰਨਾ ਤਾਂ ਕਰਨਾ ਹੀ ਕਰਨਾ, ਇਹਨੂੰ ਕਰੋ।
1: ਤਾਂ ਹੀ ਥੋੜ੍ਹੀ ਜਾਗਰੂਕਤਾ ਹੋਰ ਵਧੇਗੀ ਨਾ।
0: ਬਿਲਕੁਲ ਰਾਈਟ।
1: ਕੋਈ ਖਾਸ ਜਾਣਕਾਰੀ ਜੋ ਸਾਡੇ ਸੁਣ ਵਾਲੇ ਤੱਕ ਪਹੁੰਚਾਉਣਾ ਚਾਹੋ, ਕਿਉਂਕਿ ਅੱਜ ਆਪਾਂ ਵਿਸ਼ਵ ਜਨਸੰਖਿਆ ਦੀ
0: ਜੀ
1: ਗੱਲ ਕਰ ਰਹੇ ਹਾਂ, ਅੱਜ 11 ਜੁਲਾਈ ਦਾ
0: ਜੀ
1: ਦਿਨ
0: ਜੀ
1: ਹੈ।
0: ਜੀ ਮੈਂ ਤਾਂ ਮੈਮ ਇਹੀ ਕਹੂੰਗਾ ਕਿ ਔਰਤਾਂ ਨੂੰ ਪੜ੍ਹਾਓ, ਉਹਨਾਂ ਨੂੰ ਅੱਗੇ ਵਧਾਓ ਤਾਂ ਕਿ ਉਹਨਾਂ ਨੂੰ ਸਮਝ ਆਵੇ ਅਤੇ ਆਪਣੀ ਫੈਮਿਲੀ ਪਲੈਨਿੰਗ ਨੂੰ ਚੰਗੀ ਤਰ੍ਹਾਂ ਮੈਨੇਜ ਕਰੋ ਅਤੇ ਦੇਸ਼ ਨੂੰ ਅੱਗੇ ਵਧਣ 'ਚ ਯੋਗਦਾਨ ਦਿਓ।
1: ਜਨਸੰਖਿਆ ਦਿਹਾੜੇ ਸੰਬੰਧੀ ਡਾਕਟਰ ਵਿਕਰਮਪਾਲ ਅਗਰਵਾਲ ਜੀ, ਤੁਸੀਂ ਜਾਣਕਾਰੀ ਦਿੱਤੀ। ਜਾਣਕਾਰੀ ਦੇਣ ਲਈ, ਗੱਲਾਂ ਪਤਾ ਸਾਂਝੀਆਂ ਕਰਨ ਲਈ ਬਹੁਤ ਬਹੁਤ ਧੰਨਵਾਦ।
0: ਥੈਂਕ ਯੂ ਮੈਮ, ਥੈਂਕ ਯੂ ਸੋ ਮਚ
2: ਜੀ। ਵਿਸ਼ਵ ਜਨਸੰਖਿਆ ਦਿਵਸ 'ਤੇ ਇੱਕ ਗੱਲਬਾਤ ਸੁਣ ਰਹੇ ਸੀ, ਗੱਲਬਾਤ ਡਾਕਟਰ ਵਿਕਰਮਪਾਲ ਅਗਰਵਾਲ ਨਾਲ ਕੀਤੀ ਸੀ ਸੁਖਪ੍ਰੀਤ ਕੌਰ ਹੋਰਾਂ ਨੇ। ਅਤੇ ਇਸ ਵਿੱਚ ਉਹਨਾਂ ਨੇ ਸਾਨੂੰ ਦੱਸਿਆ ਕਿ ਸਾਨੂੰ ਆਪਣੇ ਪਰਿਵਾਰ ਨੂੰ ਕਿਵੇਂ ਸੀਮਿਤ ਰੱਖਣਾ ਚਾਹੀਦਾ ਅਤੇ ਉਹਦਾ ਚੰਗਾ ਪਾਲਣ ਪੋਸ਼ਣ ਕਰਨਾ ਚਾਹੀਦਾ ਹੈ
3: ਜੀ। ਉਹ ਸਿਲਸਿਲਾ ਜਿਸ ਦੇ ਸਰੋਤਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੁੰਦੀ ਹੈ ਜੀ, ਝਾਂਜਰਾਂ ਦੇ ਬੋਰ, ਅਤੇ ਜਿਸ ਵਿੱਚ ਅਸੀਂ ਆਪਣੇ ਸਰੋਤਿਆਂ ਦੀ ਫਰਮਾਇਸ਼ ਦੇ ਗੀਤ ਉਹਨਾਂ ਤੱਕ ਪਹੁੰਚਾਉਂਦੇ ਹਾਂ। ਸੋ ਪਹਿਲਾ ਗੀਤ ਉਹਨਾਂ ਦੀ ਨਜ਼ਰ ਕਰ ਰਹੇ ਹਾਂ ਜਿਹੜਾ ਜੀ ਸੁਰਿੰਦਰ ਕੌਰ ਹੋਰਾਂ ਦੀ ਆਵਾਜ਼ ਵਿੱਚ ਪਹੁੰਚ ਰਿਹਾ, ਜਿਸ ਦੀ ਫਰਮਾਇਸ਼ ਸਾਨੂੰ ਭੇਜੀ ਹੈ ਫਰੀਦਕੋਟ ਤੋਂ। ਇਸ ਗੀਤ ਨੂੰ ਸੁਣਨਾ ਚਾਹੁੰਦੇ ਨੇ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਸਾਰਾ ਗਿੱਲ ਪਰਿਵਾਰ। ਕਨੇਰਾ ਮੁਹੱਲਾ ਪਟਿਆਲਾ ਤੋਂ ਫਰਮਾਇਸ਼ ਭੇਜ ਰਹੇ ਨੇ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਬੱਤਾ
2: ਜੀ। ਚੱਕਲਾ ਬਾਜ਼ਾਰ ਸਮਾਣਾ, ਪੱਪੂ ਰਾਜਾ, ਖੁਸ਼ਦਿਲ, ਹਸਮੁਖ ਜਿੰਦਲ, ਸੰਗੀਤਾ ਜਿੰਦਲ, ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਬਿਰਕ, ਜੈਤਕ ਬਿਰਕ ਅਤੇ ਮੀਕਾ ਬਿਰਕ, ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ, ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਸੁਣਦਿਆਂ ਸੁਰਿੰਦਰ ਕੌਰ ਦਾ ਇਹ ਗੀਤ।

0: ਜੀ ਸਿਲਸਿਲਾ ਚੱਲ ਰਿਹਾ ਝਾਂਜਰਾਂ ਦੇ ਬੋਰਡ, ਜਿਸ ਦੇ ਵਿੱਚ ਸਰੋਤਿਆਂ ਦੀ ਫਰਮਾਇਸ਼ ਅਸੀਂ ਪੂਰੀ ਕਰ ਰਹੇ ਹਾਂ।
1: ਬਿਲਕੁਲ ਜੀ ਗੁਰਪ੍ਰੀਤ, ਤੁਹਾਨੂੰ ਪਤਾ ਜਿਹੜੇ ਝਾਂਜਰਾਂ ਦੀ ਛਣਕਾਰ ਹੈ ਨਾ
0: ਜੀ,
1: ਉਹ ਸਿਰਫ ਇੱਕ ਗਹਿਣੇ ਦੀ ਆਵਾਜ਼ ਨਹੀਂ ਹੈ ਬਲਕਿ ਸਾਡੇ ਪੰਜਾਬੀ ਲੋਕ ਜੀਵਨ ਦੀ ਮਿੱਠੀ ਪਛਾਣ ਵੀ ਹੈ।
0: ਬਿਲਕੁਲ,
1: ਪੁਰਾਣੇ ਸਮੇਂ ਵਿੱਚ ਜਦੋਂ ਮੁਟਿਆਰਾਂ ਝਾਂਜਰਾਂ ਪਾ ਕੇ ਬੋਰਡ ਦੇ ਰੁੱਖਾਂ ਹੇਠ ਇਕੱਠੀਆਂ ਹੋ ਕੇ ਪੀਂਘਾਂ ਪਾਉਂਦੀਆਂ ਸਨ ਅਤੇ ਲੋਕ ਗੀਤ ਗਾਉਂਦੀਆਂ ਟੱਪੇ ਅਤੇ ਬੋਲੀਆਂ ਪਾਉਂਦੀਆਂ ਸਨ ਅਤੇ ਸਾਰਾ ਮਾਹੌਲ ਖੁਸ਼ੀ ਨਾਲ ਗੂੰਜ ਉੱਠਦਾ ਸੀ, ਇਸੇ ਕਰਕੇ ਝਾਂਜਰਾਂ ਦੇ ਬੋਰ ਸਾਡੀ ਪੰਜਾਬ ਦੀ ਵਿਰਾਸਤ ਦੀਆਂ ਯਾਦਾਂ, ਮੇਲ ਮਿਲਾਪ ਅਤੇ ਲੋਕ ਸੱਭਿਆਚਾਰ ਦਾ ਪ੍ਰਤੀਕ ਬਣ ਗਿਆ।
0: ਬਿਲਕੁਲ ਜੀ, ਅਤੇ ਅਗਲਾ ਗੀਤ ਜਿਹੜਾ ਹੈ ਨਾ ਉਹ ਵੀ ਕੁਝ ਬਾਤਾਂ ਹੀ ਪਾ ਰਿਹਾ। ਕਮਲ ਹੀਰ ਹੋਣਾ ਦੀ ਆਵਾਜ਼ ਵਿੱਚ ਗੀਤ ਸੁਣਨਾ ਚਾਹ ਰਹੇ ਨੇ। ਕਰਨਵੀਰ ਹਾਊਸ ਤੋਂ ਪੂਚੋ ਕੈਂਚੀਆਂ ਤੋਂ ਫਰਮਾਇਸ਼ ਭੇਜ ਰਹੇ ਨੇ। ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ, ਸਿਮਰਨ, ਏਕਮ, ਦਮਨ ਅਤੇ ਅਭਿਜੋਤ ਇਸੇ ਗੀਤ ਨੂੰ ਸੁਣਨਾ ਚਾਹੁੰਦੇ ਨੇ। ਟਾਹਲੀਵਾਲਾ ਜੱਟਾ ਤੋਂ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ ਅਤੇ ਗਿੱਦੜਬਾਹਾ ਤੋਂ ਫਰਮਾਇਸ਼ ਭੇਜੀ ਹੈ ਮਨਜੀਤ ਤਨੇਜਾ ਅਤੇ ਪਰਵੀਨ ਤਨੇਜਾ ਹੋਣਾ ਨੇ। ਨਾਭਾ ਤੋਂ ਫਰਮਾਇਸ਼ ਭੇਜ ਰਹੇ ਨੇ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ
1: ਜੀ। ਮੇਰੇ ਕੋਲ ਖਾਤਾ ਜੀ ਪਿੰਡ ਬਲਦ ਖੁਰਦ ਤੋਂ ਜ਼ਿਲ੍ਹਾ ਸੰਗਰੂਰ, ਇੱਥੋਂ ਲਿਖ ਰਹੇ ਨੇ ਅਸ਼ਵਨੀ ਗਰਗ, ਵਿਨੋਦ ਗਰਗ, ਪੂਜਾ ਗਰਗ, ਪ੍ਰਿਯੰਕਾ ਗਰਗ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੀ ਐੱਸ ਨਾਇਕ, ਸ਼ੋਭਾ ਨਾਇਕ ਅਤੇ ਸਮਸਤ ਡਾਗਲਾ ਪਰਿਵਾਰ, ਅਤੇ ਮੁਹੱਲਾ ਫਤਿਹਗੜ੍ਹ ਤੋਂ ਲੁਧਿਆਣਾ ਤੋਂ ਵਿਨੋਦਪੁਰੀ, ਵੀ ਪੀ ਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ, ਬੀ ਕੇ ਪੁਰੀ, ਕੈਲਾਸ਼ਪੁਰੀ, ਅਨੀਤਾਪੁਰੀ, ਮਮਤਾਪੁਰੀ, ਮੇਗਾਪੁਰੀ, ਪੂਜਾਪੁਰੀ, ਗਗਨ ਕਪੂਰ, ਗੁੰਜਨ ਕਪੂਰ, ਲਾਲਸਾ ਕਪੂਰ, ਰਮਾ ਮਲਿਕ, ਕੁਨਾਲ ਮਲਿਕ ਅਤੇ ਨਿਧੀ ਮਲਿਕ।
0: ਤੇ ਆਓ ਜੀ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਇਹ ਗੀਤ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਤੁਹਾਨੂੰ ਜਾਣਕਾਰੀ ਦੇ ਦੇਈਏ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਦੀ। ਹੁਣ ਤੋਂ ਥੋੜ੍ਹੀ ਦੇਰ ਬਾਅਦ 1:10 'ਤੇ ਤੁਸੀਂ ਪ੍ਰਾਦੇਸ਼ਿਕ ਖ਼ਬਰਾਂ ਸੁਣੋਗੇ। ਸਵਾ 1 ਦਾ ਟਾਈਮ ਹੋਏਗਾ ਫੌਜੀ ਵੀਰਾਂ ਲਈ ਪ੍ਰੋਗਰਾਮ ਦਾ। ਇਹ ਪ੍ਰੋਗਰਾਮ ਤੁਸੀਂ 2:15 ਤੱਕ ਸੁਣੋਗੇ। ਇਸ ਵਿੱਚ ਖ਼ਬਰਾਂ ਆਪਣੇ ਨਿਰਧਾਰਿਤ ਸਮੇਂ 'ਤੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਬਾਅਦ ਦੁਪਹਿਰ 2:30 ਲੋਕ ਗੀਤਾਂ ਦੇ ਪ੍ਰੋਗਰਾਮ ਰੰਗਲੀ ਧਰਤੀ ਤਹਿਤ। ਅੱਜ ਤੁਸੀਂ ਉਸਤਾਦ ਬਰਕਤ ਸਿੱਧੂ ਦੇ ਗਾਏ ਲੋਕ ਗੀਤ ਸੁਣੋਗੇ। ਸ਼ਾਮ 4:30 ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਅਤੇ ਸ਼ਾਮ 5:30 ਸਰਵਣ ਕਰੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਦਿਹਾਤੀ ਪ੍ਰੋਗਰਾਮ ਦਾ ਸਮਾਂ ਰਹੇਗਾ ਸ਼ਾਮ 6:30। ਅੱਜ ਇਸ ਵਿੱਚ ਕੰਮ ਦੀਆਂ ਗੱਲਾਂ, ਵੱਧ ਰਹੀ ਆਬਾਦੀ ਦਾ ਸਾਡੇ 'ਤੇ ਅਸਰ, ਇਸ ਬਾਰੇ ਗੱਲਬਾਤ ਕਰਨਗੇ ਡਾਕਟਰ ਸਰਦੂਲ ਸਿੰਘ। ਪੰਜਾਬੀ ਨਾਟਕ ਸਰਾਲਾ ਦਾ ਦੂਜਾ ਭਾਗ ਸੁਣੋਗੇ। ਇਸ ਤੋਂ ਇਲਾਵਾ ਕੱਲ੍ਹ ਦੇ ਪ੍ਰੋਗਰਾਮ, ਮੌਸਮ ਦਾ ਹਾਲ ਅਤੇ ਗੀਤ ਸੰਗੀਤ ਵੀ ਸੁਣਾਇਆ ਜਾਏਗਾ। ਸੱਤ 40 ਮਿੰਟ ਦਾ ਸਮਾਂ ਰਹੇਗਾ ਸਾਹਿਤਯ ਸੁਧਾ ਦਾ। ਸੰਸਕ੍ਰਿਤ ਸਾਹਿਤ ਵਿੱਚ ਵਣਾਂ ਦਾ ਮਹੱਤਵ, ਇਸ ਬਾਰੇ ਗੱਲਬਾਤ ਕਰਨਗੇ ਡਾਕਟਰ ਰਜਿੰਦਰ ਸ਼ਰਮਾ। ਸੱਤ 50 ਮਿੰਟ 'ਤੇ ਸਪੋਂਸਰਡ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਲਮਹੇ। ਸੁਣੋਗੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਅਤੇ ਰਾਤ 8:15 ਸੁਰ ਸਰਿਤਾ ਪ੍ਰੋਗਰਾਮ 'ਚ ਗਜ਼ਲਾਂ ਸੁਣੋਗੇ ਮਕਬੂਲ ਬਾਲੀ ਦੀਆਂ। ਸੰਗਤ ਕਲਾਕਾਰ ਹੋਣਗੇ, ਤਬਲੇ 'ਤੇ ਸੰਗਤ ਕਰਨਗੇ ਸੁਰਜੀਤ ਸਿੰਘ, ਸਾਰੰਗੀ 'ਤੇ ਸੁਖਵਿੰਦਰ ਸਿੰਘ, ਬਾਂਸੁਰੀ 'ਤੇ ਗੁਰਦੀਪ ਸਿੰਘ। ਸਾਡੇ ਦਿੱਲੀ ਕੇਂਦਰ ਤੋਂ ਤੁਸੀਂ ਸੁਣੋਗੇ ਰਾਤ 8:45 'ਤੇ ਸਮਾਚਾਰ ਸੰਧਿਆ, 9:00 ਨਿਊਜ਼ ਐਟ 9, 9:15 ਸਪੋਟਲਾਈਟ ਅਤੇ ਰਾਤ 9:30 ਸੰਸਕ੍ਰਿਤੀ ਭਾਰਤੀ ਅਤੇ 10:00 ਸੁਣੋਗੇ ਸੰਗੀਤ ਕਾ ਅਖਿਲ ਭਾਰਤੀਆ ਕਾਰਜਕ੍ਰਮ। ਕਲਾਕਾਰ ਹੋਣਗੇ ਡਾਕਟਰ ਆਰ ਮਾਧੁਰੀ ਦੇਵੀ। ਇਸ ਤੋਂ ਇਲਾਵਾ ਖ਼ਬਰਾਂ ਆਪੋ ਆਪਣੇ ਸਮੇਂ ਮੁਤਾਬਕ ਪ੍ਰਸਾਰਿਤ ਕੀਤੀਆਂ ਜਾਣਗੀਆਂ। DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜ਼ਰੀਏ ਦਿਨੇ 3:00 ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਅਤੇ ਰਾਤ 11:10 'ਤੇ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਸੌਗਾਤ। ਪਰਿਚੇ ਤਹਿਤ ਇਸ ਸਨ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਮੀਡੀਅਮ ਵੇਵ 343.6 meter ਯਾਨੀ 873 kHz 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦੁਪਹਿਰ ਦੇ 1:10 ਹੋਣ ਜਾ ਰਹੇ ਨੇ। ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪੰਜਾਬ ਭਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਤਹਿਤ ਘਰ ਘਰ ਜਾ ਕੇ ਗਣਨਾ ਕਰਨ ਦੀ ਪ੍ਰਕਿਰਿਆ ਨਿਰੰਤਰ ਤੇਜ਼ੀ ਨਾਲ ਚੱਲ ਰਹੀ ਹੈ। 25 ਜੂਨ ਨੂੰ ਇਸ ਦੀ ਸ਼ੁਰੂਆਤ ਦੇ ਮਹਿਜ 16 ਦਿਨਾਂ ਦੇ ਅੰਦਰ ਸੂਬੇ 'ਚ 1 ਕਰੋੜ ਤੋਂ ਵੱਧ ਗਣਨਾ ਫਾਰਮਾਂ ਨੂੰ ਸਫਲਤਾ ਨਾਲ ਡਿਜੀਟਾਈਜ਼ ਕਰ ਲਿਆ ਗਿਆ ਹੈ। ਸਾਰੇ ਘਰਾਂ ਵਿੱਚ 99.34% ਗਣਨਾ ਫਾਰਮਾਂ ਦੀ ਵੰਡ ਪਹਿਲਾਂ ਹੀ ਮੁਕੰਮਲ ਕੀਤੀ ਜਾ ਚੁੱਕੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ CEO ਸ਼੍ਰੀਮਤੀ ਅਨਿੰਦਿਤਾ ਮਿੱਤਰਾ ਨੇ ਦੱਸਿਆ ਕਿ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਅਤੇ ਜਨਤਾ ਦੀ ਵੱਧ ਤੋਂ ਵੱਧ

0: ਸ਼ੁਰੂਆਤ ਤੇ ਮਹਿਜ਼ 16 ਦਿਨਾਂ ਦੇ ਅੰਦਰ ਸੂਬੇ 'ਚ 1 ਕਰੋੜ ਤੋਂ ਵੱਧ ਗਣਨਾ ਫਾਰਮਾਂ ਨੂੰ ਸਫਲਤਾ ਨਾਲ ਡਿਜੀਟਾਈਜ਼ ਕਰ ਲਿਆ ਗਿਆ ਹੈ। ਸਾਰੇ ਘਰਾਂ ਵਿੱਚ 99.34% ਗਣਨਾ ਫਾਰਮਾਂ ਦੀ ਵੰਡ ਪਹਿਲਾਂ ਹੀ ਮੁਕੰਮਲ ਕੀਤੀ ਜਾ ਚੁੱਕੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ CEO ਸ਼੍ਰੀਮਤੀ ਅਨਿੰਦਿਤਾ ਮਿੱਤਰਾ ਨੇ ਦੱਸਿਆ ਕਿ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਅਤੇ ਜਨਤਾ ਦੀ ਵੱਧ ਤੋਂ ਵੱਧ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਨ ਲਈ ਅੱਜ 11 ਅਤੇ ਭਲਕੇ 12 ਜੁਲਾਈ ਨੂੰ ਪੰਜਾਬ ਭਰ ਦੇ ਸਾਰੇ ਵੋਟ ਕੇਂਦਰਾਂ 'ਤੇ ਸਵੇਰੇ 8 ਵਜੇ ਤੋਂ ਦੁਪਹਿਰ 3 ਵਜੇ ਤੱਕ 2 ਰੋਜ਼ਾ ਵਿਸ਼ੇਸ਼ ਕੈਂਪ ਲਾਏ ਜਾ ਰਹੇ ਨੇ। ਇਹਨਾਂ ਕੈਂਪਾਂ ਦੌਰਾਨ ਬਾਕੀ ਰਹਿੰਦੇ ਗਣਨਾ ਫਾਰਮ ਭਰੇ, ਇਕੱਠੇ ਅਤੇ ਡਿਜੀਟਾਈਜ਼ ਕੀਤੇ ਜਾਣਗੇ। ਵੋਟਰ ਸੂਚੀਆਂ ਦੀਆਂ ਖਾਮੀਆਂ ਅਤੇ ਫਰਕ ਨੂੰ ਦੂਰ ਕੀਤਾ ਜਾਏਗਾ ਅਤੇ ਨਾਗਰਿਕਾਂ ਨੂੰ ਉਹਨਾਂ ਦੇ ਵੋਟ ਦੇ ਵੇਰਵਿਆਂ ਨੂੰ ਅਪਡੇਟ ਅਤੇ ਤਸਦੀਕ ਕਰਨ ਵਿੱਚ ਸਹਾਇਤਾ ਕੀਤੀ ਜਾਏਗੀ। ਉਹਨਾਂ ਇਹ ਵੀ ਕਿਹਾ ਕਿ ਸਹੀ ਵੋਟਰ ਸੂਚੀਆਂ ਤਿਆਰ ਰੱਖਣ ਅਤੇ ਲੋਕਤੰਤਰੀ ਅਮਲ ਨੂੰ ਹੋਰ ਮਜ਼ਬੂਤ ਕਰਨ ਲਈ ਗਣਨਾ ਫਾਰਮਾਂ ਨੂੰ ਇਕੱਤਰ ਕਰਨਾ ਤਾਂ ਉਹਨਾਂ ਦਾ ਡਿਜੀਟਾਈਜੇਸ਼ਨ ਕਰਨਾ ਇੱਕ ਬਹੁਤ ਹੀ ਅਹਿਮ ਕਦਮ ਹੈ। ਮੁੱਖ ਚੋਣ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਵੋਟ ਕੇਂਦਰਾਂ ਦੀ ਤਰਕ ਸੰਗਤਤਾ 24 ਜੁਲਾਈ 2026 ਤੱਕ ਮੁਕੰਮਲ ਕਰ ਲਈ ਜਾਏਗੀ, ਜਿਸ ਤੋਂ ਬਾਅਦ 3 ਅਗਸਤ 2026 ਨੂੰ ਖਰੜਾ ਵੋਟਰ ਸੂਚੀਆਂ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਦਾਅਵੇ ਅਤੇ ਇਤਰਾਜ਼ 3 ਅਗਸਤ ਤੋਂ 2 ਸਤੰਬਰ ਤੱਕ ਦਾਇਰ ਕੀਤੇ ਜਾ ਸਕਦੇ ਨੇ, ਜਦੋਂ ਕਿ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 3 ਅਗਸਤ ਤੋਂ 28 ਸਤੰਬਰ ਦਰਮਿਆਨ ਕੀਤਾ ਜਾਏਗਾ। CEO ਨੇ ਦੱਸਿਆ ਕਿ ਅੰਤਮ ਵੋਟਰ ਸੂਚੀ 1 ਅਕਤੂਬਰ 2026 ਨੂੰ ਪ੍ਰਕਾਸ਼ਿਤ ਕੀਤੀ ਜਾਏਗੀ। ਸ਼੍ਰੀਮਤੀ ਅਨੰਦਿਤਾ ਮਿੱਤਰਾ ਨੇ ਸਾਰੇ ਯੋਗ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਵਿਸ਼ੇਸ਼ ਕੈਂਪਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ। ਭਾਰਤੀ ਜਨਤਾ ਪਾਰਟੀ ਭਾਜਪਾ ਪੰਜਾਬ ਦੇ ਇੱਕ ਵਫਦ ਨੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਅੱਜ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ ਅਬੋਹਰ ਨਗਰ ਨਿਗਮ ਮੇਅਰ ਚੋਣ ਦੌਰਾਨ ਬੇਨੇਮੀਆਂ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦਾ ਇਲਜ਼ਾਮ ਲਾਉਂਦੇ ਹੋਏ ਇੱਕ ਮੰਗ ਪੱਤਰ ਸੌਂਪਿਆ। ਸ਼੍ਰੀ ਢਿੱਲੋਂ ਦੇ ਨਾਲ ਹੋਰਨਾਂ ਤੋਂ ਇਲਾਵਾ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਵੀ ਮੌਜੂਦ ਸਨ। ਮੰਗ ਪੱਤਰ ਵਿੱਚ ਪੰਜਾਬ ਸਰਕਾਰ ਅਤੇ ਇਸ ਦੇ ਅਧਿਕਾਰੀਆਂ ਦੀ ਚੋਣ ਦੇ ਸੰਚਾਲਨ ਵਿੱਚ ਕਥਿਤ ਧੱਕੇਸ਼ਾਹੀ ਅਤੇ ਭਾਜਪਾ ਦੀਆਂ ਚਿੰਤਾਵਾਂ ਦਾ ਵੇਰਵਾ ਦਿੱਤਾ ਗਿਆ ਹੈ। ਪਾਰਟੀ ਨੇ ਰਾਜਪਾਲ ਨੂੰ ਪਾਰਦਰਸ਼ਿਤਾ, ਨਿਰਪੱਖਤਾ, ਜਵਾਬਦੇਹੀ ਅਤੇ ਲੋਕਤੰਤਰੀ ਨਿਯਮਾਂ ਅਤੇ ਕਾਨੂੰਨ ਦੇ ਰਾਜ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਦਖਲ ਦੇਣ ਦੀ ਅਪੀਲ ਕੀਤੀ ਹੈ।
1: हमने राज्यपाल को सारी पोजीशन क्लियर कर दी, मेमोरेंडम देकर आए हैं, उसमें बात बता दी कि हमारे 28 जीते हुए मेंबर थे, एक हमारा विधायक था 29 थे, उनके पास 20 थे, उन्होंने पूरी कोशिश की कि हमारा जो उनका मेयर डिक्लेयर हो जाए। ऐसे उन्होंने नंगल पे किया, ऐसे उन्होंने राजपुरे में किया, ऐसे उन्होंने पता चला कपूरथले में भी ऐसे किया।
0: ਇਸ ਦੌਰਾਨ ਅਬੋਹਰ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦਿਆਂ ਦੀਆਂ ਚੋਣਾਂ ਕੱਲ ਸ਼ਾਮ ਨੂੰ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਨਾਬਾਲਿਗ ਸਮੇਤ 2 ਮੁਲਜ਼ਮਾਂ ਨੂੰ 8.378 ਕਿਲੋਗ੍ਰਾਮ ਹੀਰੋਇਨ ਅਤੇ 2 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕਰਕੇ ਸਰਹੱਦ ਪਾਰੋਂ ਚੱਲ ਰਹੇ ਨਸ਼ਾ ਤਸਕਰੀ ਦੇ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਪੁਲਿਸ ਦੇ ਡਾਇਰੈਕਟਰ ਜਨਰਲ DGP ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫਤਾਰ ਮੁਲਜ਼ਮ ਦੀ ਪਛਾਣ ਅੰਮ੍ਰਿਤਸਰ ਦੇ ਪਿੰਡ ਖਾਸਾ ਦੇ ਰਹਿਣ ਵਾਲੇ ਇੱਕ ਵਿਅਕਤੀ ਵਜੋਂ ਹੋਈ ਹੈ, ਜਦਕਿ ਦੂਜਾ ਮੁਲਜ਼ਮ ਇੱਕ ਨਾਬਾਲਿਗ ਹੈ। DGP ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਉਕਤ ਮੁਲਜ਼ਮ ਸਰਹੱਦ ਪਾਰ ਤੇ ਤਸਕਰ ਦੇ ਇਸ਼ਾਰੇ ਤੇ ਕੰਮ ਕਰ ਰਹੇ ਸਨ ਅਤੇ ਵੱਖ ਵੱਖ ਥਾਵਾਂ ਤੋਂ ਹੀਰੋਇਨ ਦੀਆਂ ਖੇਪਾਂ ਹਾਸਲ ਕਰਕੇ ਇਹਨਾਂ ਨੂੰ ਅੱਗੇ ਸੂਬੇ ਭਰ ਵਿੱਚ ਸਪਲਾਈ ਕਰਦੇ ਸਨ। DGP ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ ਪਿਛਲੇ ਸਬੰਧਾਂ ਦਾ ਪਤਾ ਲਾਉਣ ਲਈ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਭਾਰਤ ਤੇ ਇੰਗਲੈਂਡ ਦਰਮਿਆਨ 5 ਮੈਚਾਂ ਦੀ 2020 ਅੰਤਰਰਾਸ਼ਟਰੀ ਕ੍ਰਿਕਟ ਲੜੀ ਦਾ 5ਵਾਂ ਤੇ ਆਖਰੀ ਮੈਚ ਅੱਜ ਸਾਊਥਹੈਂਪਟਨ ਦੇ ਯੂਟਿਲਿਟਾ ਬਾਊਲ ਵਿਖੇ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਣਾ ਹੈ। ਇੰਗਲੈਂਡ ਪਹਿਲਾਂ ਹੀ 3-0 ਦੀ ਲੀਡ ਨਾਲ ਲੜੀ ਆਪਣੇ ਨਾਂ ਕਰ ਚੁੱਕਿਆ ਹੈ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ @AIR ਜਲੰਧਰ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ। ਨਮਸਕਾਰ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜ ਵੀਰੋ, ਹੁਣੇ ਤੁਸੀਂ ਫਿਜ਼ਾ ਫਿਲਮ 'ਚੋਂ ਲਿਆ ਗਿਆ ਗੀਤ ਸੁਣ ਰਹੇ ਸੀ। ਲਓ ਹੁਣ ਸੁਣੋ ਦੀਵਾਨਾ ਫਿਲਮ ਦਾ ਗੀਤ। ਆਵਾਜ਼ਾਂ ਸਾਧਨਾ ਸਰਗਮ ਅਤੇ ਕੁਮਾਰ ਸਾਨੂ ਦੀਆਂ, ਗੀਤਕਾਰ ਨੇ ਸਮੀਰ ਅਤੇ ਸੰਗੀਤਕਾਰ ਨੇ ਨਦੀਮ ਸ਼੍ਰਵਣ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।
3: ਕੀ ਕਿਹਾ, ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ। ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ, ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
4: ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਪ੍ਰੋਗਰਾਮ ਫੌਜੀ ਵੀਰਾਂ ਲਈ। ਫੌਜੀ ਵੀਰਾਂ ਲਈ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਡਰ ਫਿਲਮ ਦਾ ਗੀਤ ਤੁਹਾਡੀ ਨਜ਼ਰ ਕਰ ਰਹੇ ਹਾਂ। ਆਵਾਜ਼ਾਂ ਦਿੱਤੀਆਂ ਨੇ ਲਤਾ ਮੰਗੇਸ਼ਕਰ ਅਤੇ ਉਦਿਤ ਨਾਰਾਇਣ ਨੇ, ਗੀਤਕਾਰ ਨੇ ਆਨੰਦ ਬਖਸ਼ੀ ਅਤੇ ਸੰਗੀਤਕਾਰ ਨੇ ਸ਼ਿਵ ਹਰੀ।

ਫੌਜੀ ਵੀਰੋ, ਪ੍ਰੋਗਰਾਮ ਦਾ ਅਗਲਾ ਗੀਤ ਰੋਜ਼ਾ ਫਿਲਮ ਦਾ ਤੁਹਾਡੇ ਨਜ਼ਰ ਕਰ ਰਹੀ ਹਾਂ। ਆਵਾਜ਼ ਮਿਨਮਿਨੀ ਦੀ, ਗੀਤਕਾਰ ਨੇ ਪੀ ਕੇ ਮਿਸ਼ਰਾ ਅਤੇ ਸੰਗੀਤਕਾਰ ਨੇ ਏ ਆਰ ਰਹਿਮਾਨ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਪ੍ਰੋਗਰਾਮ ਫੌਜੀ ਵੀਰਾਂ ਲਈ। ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। 1:40 ਹੋਣ ਜਾ ਰਹੇ ਨੇ। ਪਹਿਲਾਂ ਸੁਣੋਗੇ ਪੰਜਾਬੀ ਖਬਰਾਂ ਅਤੇ 1:50 ਤੇ ਉਰਦੂ 'ਚ ਖਬਰਾਂ ਸੁਣੋਗੇ। 2 ਫਿਰ ਹਾਜ਼ਰ ਹੋਵਾਂਗੇ ਫੌਜੀ ਵੀਰਾਂ ਲਈ ਕੁਝ ਹੋਰ ਗੀਤਾਂ ਦੇ ਨਾਲ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਅੱਜ ਆਕਲੈਂਡ 'ਚ ਵਫ਼ਦ ਪੱਧਰੀ ਗੱਲਬਾਤ ਕੀਤੀ। ਦੋਹਾਂ ਦੇਸ਼ਾਂ ਨੇ 5 ਮਹੱਤਵਪੂਰਨ

0: ਸਮਝੌਤਿਆਂ 'ਤੇ ਦਸਤਖਤ ਕੀਤੇ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਵਿਸ਼ਾਖਾਪਟਨਮ 'ਚ ਸਵਦੇਸ਼ੀ ਤੌਰ 'ਤੇ ਵਿਕਸਿਤ ਸਟੈਲਥ ਫਰੀਗੇਟ INS ਮਹਿੰਦਰਗਿਰੀ ਨੂੰ ਸਮੁੰਦਰੀ ਫੌਜ ਦੇ ਬੇੜੇ 'ਚ ਸ਼ਾਮਲ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲਾਇਬ੍ਰੇਰੀਆਂ ਦੀ ਅਹਿਮੀਅਤ ਨੂੰ ਉਜਾਗਰ ਕਰਦਿਆਂ ਨੌਜਵਾਨ ਪੀੜ੍ਹੀ ਨੂੰ ਇਹਨਾਂ ਨਾਲ ਜੁੜਨ ਦੀ ਅਪੀਲ ਕੀਤੀ ਹੈ। ਕੇਂਦਰੀ ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਅੱਜ ਨਾਗਪੁਰ ਵਿੱਚ ਬ੍ਰਿਕਸ ਦੇਸ਼ਾਂ ਦੇ ਟਰਾਂਸਪੋਰਟ ਮੰਤਰੀਆਂ ਦੀ ਤੀਜੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਭਾਰਤ ਅਤੇ ਇੰਗਲੈਂਡ ਦਰਮਿਆਨ 5 ਮੈਚਾਂ ਦੀ 2020 ਅੰਤਰਰਾਸ਼ਟਰੀ ਕ੍ਰਿਕਟ ਲੜੀ ਦਾ 5ਵਾਂ ਅਤੇ ਆਖਰੀ ਮੈਚ ਅੱਜ ਸਾਊਥਹੈਂਪਟਨ ਵਿਖੇ ਖੇਡਿਆ ਜਾਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਅੱਜ ਆਕਲੈਂਡ ਵਿੱਚ ਵਫ਼ਦ ਪੱਧਰੀ ਗੱਲਬਾਤ ਕੀਤੀ। ਦੋਹਾਂ ਦੇਸ਼ਾਂ ਨੇ ਰੱਖਿਆ, ਪਸ਼ੂ ਪਾਲਣ ਅਤੇ ਡੇਅਰੀ, ਸੈਰ ਸਪਾਟਾ, ਖੇਡਾਂ ਅਤੇ ਆਫ਼ਤ ਪ੍ਰਬੰਧਨ ਨਾਲ ਸੰਬੰਧਿਤ 5 ਮਹੱਤਵਪੂਰਨ ਸਮਝੌਤਿਆਂ 'ਤੇ ਦਸਤਖਤ ਕੀਤੇ। ਰੱਖਿਆ ਖੇਤਰ ਦੇ ਸਮਝੌਤੇ ਨਾਲ ਫੌਜੀ ਸਹਿਯੋਗ ਅਤੇ ਰਣਨੀਤਿਕ ਭਾਈਵਾਲੀ ਨੂੰ ਹੁਲਾਰਾ ਮਿਲੇਗਾ। ਪਸ਼ੂ ਪਾਲਣ ਅਤੇ ਡੇਅਰੀ ਸੰਬੰਧੀ ਸਮਝੌਤਾ ਖੋਜ, ਨਵੀਨਤਾ ਅਤੇ ਉੱਨਤ ਤਕਨੋਲੋਜੀਆਂ ਦੇ ਆਦਾਨ ਪ੍ਰਦਾਨ ਨੂੰ ਉਤਸ਼ਾਹਿਤ ਕਰੇਗਾ। ਸੈਰ ਸਪਾਟੇ ਸੰਬੰਧੀ ਸਮਝੌਤਾ ਦੋਵਾਂ ਦੇਸ਼ਾਂ ਵਿਚਕਾਰ ਸੈਰ ਸਪਾਟੇ ਦੇ ਯਾਤਰਾ ਨੂੰ ਸਹਿਯੋਗ ਨੂੰ ਵਧਾਏਗਾ। ਖੇਡਾਂ ਦੇ ਖੇਤਰ ਵਿੱਚ ਇੱਕ ਸਾਂਝੀ ਕਾਰਜ ਯੋਜਨਾ ਵੀ ਅਪਣਾਈ ਗਈ ਹੈ, ਜਦੋਂ ਕਿ ਆਫ਼ਤ ਪ੍ਰਬੰਧਨ ਸਮਝੌਤਾ ਆਫ਼ਤ ਤਿਆਰੀਆਂ, ਰਾਹਤ ਅਤੇ ਬਚਾਅ ਕਾਰਜਾਂ ਵਿੱਚ ਸਹਿਯੋਗ ਮਜ਼ਬੂਤ ਕਰੇਗਾ। ਗੱਲਬਾਤ ਦੌਰਾਨ ਸ਼੍ਰੀ ਮੋਦੀ ਨੇ ਕਿਹਾ ਕਿ 40 ਸਾਲਾਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਨਿਊਜ਼ੀਲੈਂਡ ਦਾ ਦੌਰਾ ਦੋਹਾਂ ਦੇਸ਼ਾਂ ਵਿਚਕਾਰ ਸੰਬੰਧਾਂ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਹੈ। ਉਹਨਾਂ ਕਿਹਾ ਕਿ ਦੋਹਾਂ ਦੇਸ਼ਾਂ ਨੇ ਇੱਕ ਰਣਨੀਤਿਕ ਭਾਈਵਾਲੀ ਸਥਾਪਿਤ ਕਰਨ ਲਈ ਇੱਕ ਮਹੱਤਵਪੂਰਨ ਫੈਸਲਾ ਲਿਆ ਜੋ ਭਵਿੱਖ ਦੇ ਸਹਿਯੋਗ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਨੇ ਮੁਕਤ ਵਪਾਰ ਸਮਝੌਤੇ 'ਚ ਹੋਈ ਪ੍ਰਗਤੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਭਾਰਤ ਅਤੇ ਨਿਊਜ਼ੀਲੈਂਡ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਨੇ। ਬਾਅਦ ਵਿੱਚ ਦੋਹਾਂ ਪ੍ਰਧਾਨ ਮੰਤਰੀਆਂ ਨੇ ਆਕਲੈਂਡ ਵਿੱਚ ਗੱਲਬਾਤ ਕੀਤੀ। ਭਾਰਤ ਨਿਊਜ਼ੀਲੈਂਡ ਵਪਾਰਕ ਸ਼ਮੂਲੀਅਤ 2026 ਪ੍ਰੋਗਰਾਮ ਵਿੱਚ ਵੀ ਹਿੱਸਾ ਲਿਆ। ਇਸ ਮੌਕੇ 'ਤੇ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਸਿਰਫ 9 ਮਹੀਨਿਆਂ ਵਿੱਚ ਮੁਕਤ ਵਪਾਰ ਸਮਝੌਤੇ ਦਾ ਪੂਰਾ ਹੋਣਾ ਦੋਵਾਂ ਦੇਸ਼ਾਂ ਵਿਚਕਾਰ ਮਜ਼ਬੂਤ ਭਰੋਸੇ ਦਾ ਪ੍ਰਮਾਣ ਹੈ। ਆਕਲੈਂਡ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਵਿਚਕਾਰ ਗੱਲਬਾਤ ਤੋਂ ਬਾਅਦ ਦੋਹਾਂ ਦੇਸ਼ਾਂ ਨੇ ਆਪਣੇ ਸੰਬੰਧਾਂ ਨੂੰ ਇੱਕ ਰਣਨੀਤਿਕ ਭਾਈਵਾਲੀ ਤੱਕ ਵਧਾ ਦਿੱਤਾ ਹੈ। ਦੋਵਾਂ ਨੇਤਾਵਾਂ ਨੇ 2030 ਤੱਕ ਵਸਤਾਂ ਅਤੇ ਸੇਵਾਵਾਂ ਦੇ ਦਵੱਲੇ ਵਪਾਰ ਨੂੰ 35,000 ਕਰੋੜ ਰੁਪਏ ਤੱਕ ਵਧਾਉਣ ਦਾ ਟੀਚਾ ਰੱਖਿਆ ਹੈ। ਗੱਲਬਾਤ ਦੌਰਾਨ ਅਗਲੇ 4 ਸਾਲਾਂ ਲਈ ਇਹ ਸਹਿਯੋਗ ਰਣਨੀਤੀ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਸਮੁੰਦਰੀ ਸਹਿਯੋਗ ਵਧਾਉਣ ਲਈ ਰੂਪਰੇਖਾ ਅਤੇ ਭਾਰਤੀ ਸਮੁੰਦਰੀ ਫੌਜ ਅਤੇ ਨਿਊਜ਼ੀਲੈਂਡ ਰੱਖਿਆ ਬਲਾਂ ਵਿਚਕਾਰ ਇੱਕ ਆਪਸੀ ਲੌਜਿਸਟਿਕ ਸਹਾਇਤਾ ਸਮਝੌਤੇ 'ਤੇ ਸਹਿਮਤੀ ਬਣੀ ਹੈ।
1: आज हमने इंडो पैसिफिक में मैरिटाइम कोऑपरेशन के लिए एक फ्रेमवर्क पर सहमति बनाई है। बायलेटरल नेवल एक्सरसाइज, लॉजिस्टिक सपोर्ट और हाइड्रोग्राफी में सहयोग से हमारा आपसी तालमेल बढ़ेगा।
0: ਦੋਵਾਂ ਨੇਤਾਵਾਂ ਨੇ ਭਾਰਤ ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤੇ ਦਾ ਸਵਾਗਤ ਕੀਤਾ ਅਤੇ ਇਸ ਦੇ ਛੇਤੀ ਲਾਗੂ ਹੋਣ 'ਤੇ ਜ਼ੋਰ ਦਿੱਤਾ। ਪੱਛਮੀ ਏਸ਼ੀਆ ਦੀ ਹਾਲਤ 'ਤੇ ਚਿੰਤਾ ਪ੍ਰਗਟ ਕਰਦਿਆਂ ਉਹਨਾਂ ਨੇ ਸਾਰੀਆਂ ਧਿਰਾਂ ਨੂੰ ਸੰਜਮ ਵਰਤਣ, ਤਣਾਅ ਘਟਾਉਣ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ। ਦੋਹਾਂ ਨੇਤਾਵਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਸੁਧਾਰ ਅਤੇ ਵਿਸਥਾਰ ਦੀ ਲੋੜ 'ਤੇ ਵੀ ਜ਼ੋਰ ਦਿੱਤਾ।
1: ਵੈਸ਼ਵਿਕ ਮੰਚ ਪਰ ਵੀ ਭਾਰਤ ਔਰ ਨਿਊਜ਼ੀਲੈਂਡ ਭਰੋਸੇਮੰਦ ਸਾਝੇਦਾਰ ਔਰ ਕਰੀਬੀ ਮਿੱਤਰ ਹੈ। ਹਮਾਰਾ ਮਾਨਨਾ ਹੈ ਕਿ ਵਰਤਮਾਨ ਸਮੇਂ ਕੀ ਚੁਣੌਤੀਆਂ ਕਾ ਸਾਹਮਣਾ ਕਰਨੇ ਕੇ ਲੀਏ UN ਸਹਿਤ अन्य वैश्विक संस्थानों में रिफॉर्म आवश्यक है। आतंकवाद के विषय पर कंधे से कंधा मिलाकर आगे बढ़ाने के लिए आज हमने ज्वाइंट वर्किंग ग्रुप का गठन किया है।
0: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਵਿਸ਼ਾਖਾਪਟਨਮ ਵਿੱਚ ਸਵਦੇਸ਼ੀ ਤੌਰ 'ਤੇ ਵਿਕਸਿਤ ਸਟੈਲਥ ਫਰੀਗੇਟ INS ਮਹਿੰਦਰਗਿਰੀ ਨੂੰ ਸਮੁੰਦਰੀ ਫੌਜ ਦੇ ਪੂਰਬੀ ਬੇੜੇ ਵਿੱਚ ਸ਼ਾਮਲ ਕੀਤਾ ਹੈ। ਪ੍ਰੋਜੈਕਟ 17A ਜੰਗੀ ਜਹਾਜ਼ ਭਾਰਤ ਦੀ ਵੱਧਦੀ ਸਮੁੰਦਰੀ ਸ਼ਕਤੀ ਅਤੇ ਸਵਦੇਸ਼ੀ ਰੱਖਿਆ ਸਮਰੱਥਾਵਾਂ ਨੂੰ ਦਰਸਾਉਂਦਾ ਹੈ। ਇਸ ਮੌਕੇ 'ਤੇ ਬੋਲਦਿਆਂ ਸ਼੍ਰੀ ਸਿੰਘ ਨੇ ਕਿਹਾ ਕਿ ਭਾਰਤ ਰਵਾਇਤੀ ਰੱਖਿਆ ਸਮਰੱਥਾਵਾਂ ਅਤੇ ਉੱਨਤ ਤਕਨੋਲੋਜੀਆਂ ਦੋਵਾਂ ਨੂੰ ਮਜ਼ਬੂਤ ਕਰਕੇ ਇੱਕ ਮਜ਼ਬੂਤ, ਆਤਮ ਨਿਰਭਰ ਅਤੇ ਭਵਿੱਖ ਲਈ ਤਿਆਰ ਰੱਖਿਆ ਬਲ ਬਣਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਵਿੱਖ ਦੀਆਂ ਜੰਗਾਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਹੋਰ ਉੱਭਰ ਰਹੀਆਂ ਤਕਨੋਲੋਜੀਆਂ ਦੀ ਵਰਤੋਂ ਸ਼ਾਮਲ ਹੋ ਸਕਦੀ ਹੈ, ਪਰ ਉਹਨਾਂ ਨੂੰ ਹਥਿਆਰਬੰਦ ਫੌਜਾਂ ਦੇ ਦ੍ਰਿੜ ਇਰਾਦੇ ਅਤੇ ਹਿੰਮਤ ਨਾਲ ਹੀ ਜਿੱਤਿਆ ਜਾ ਸਕਦਾ ਹੈ। ਰੱਖਿਆ ਮੰਤਰੀ ਨੇ ਕਿਹਾ ਕਿ 1.5 ਸਾਲ ਤੋਂ ਵੱਧ ਸਮੇਂ ਦੇ ਅੰਦਰ ਸਮੁੰਦਰੀ ਫੌਜ ਵਿੱਚ 6 ਉੱਨਤ ਸ਼੍ਰੇਣੀ ਦੇ ਜੰਗੀ ਜਹਾਜ਼ਾਂ ਨੂੰ ਸ਼ਾਮਲ ਕਰਨਾ ਦੇਸ਼ ਦੀ ਵੱਧਦੀ ਜਹਾਜ਼ ਨਿਰਮਾਣ ਸਮਰੱਥਾ ਨੂੰ ਦਰਸਾਉਂਦਾ ਹੈ। ਸ਼੍ਰੀ ਸਿੰਘ ਨੇ ਕਿਹਾ ਕਿ INS ਮਹਿੰਦਰਗਿਰੀ ਸਮੁੰਦਰ ਤੋਂ ਹਵਾ ਅਤੇ ਧਰਤੀ ਤੋਂ ਸਮੁੰਦਰ ਤੱਕ ਮਾਰ ਕਰਨ ਦੇ ਸਮਰੱਥ ਹੈ। ਉਹਨਾਂ ਅੱਗੇ ਕਿਹਾ ਕਿ ਇਸ ਨਾਲ ਹਿੰਦ ਮਹਾਸਾਗਰ ਵਿੱਚ ਭਾਰਤ ਦੀ ਸਮੁੰਦਰੀ ਸ਼ਕਤੀ ਹੋਰ ਵਧੇਗੀ।
2: INS ਮਹਿੰਦਰਗਿਰੀ ਮੇਂ

ਫੌਜੀ ਵੀਰੋ, ਪਰਦੇਸ ਫਿਲਮ 'ਚੋਂ ਲਿਆ ਗਿਆ ਗੀਤ ਤੁਹਾਡੇ ਨਜ਼ਰ ਕਰਾਂਗੀ। ਆਵਾਜ਼ ਕੁਮਾਰ ਸਾਨੂ ਦੀ, ਗੀਤਕਾਰ ਨੇ ਆਨੰਦ ਬਖਸ਼ੀ ਅਤੇ ਸੰਗੀਤਕਾਰ ਨਦੀਮ ਸ਼੍ਰਵਨ।

ਫੌਜੀ ਵੀਰੋ, ਪੇਸ਼ ਹੈ ਪ੍ਰੋਗਰਾਮ ਦਾ ਆਖਰੀ ਗੀਤ, ਮਾਸੂਮ ਫਿਲਮ ਚੋਂ ਲਿਆ। ਆਵਾਜ਼ਾਂ ਦਿੱਤੀਆਂ ਨੇ ਅਭਿਜੀਤ ਅਤੇ ਸਾਧਨਾ ਸਰਗਮ ਨੇ, ਸੰਗੀਤਕਾਰ ਨੇ ਆਨੰਦ ਰਾਜ ਆਨੰਦ।

ਫੌਜੀ ਵੀਰੋ, ਇਸ ਗੀਤ ਦੇ ਨਾਲ ਹੀ ਅੱਜ ਦੇ ਇਸ ਪ੍ਰੋਗਰਾਮ ਨੂੰ ਖਤਮ ਕਰਨ ਦੀ ਮੈਨੂੰ ਯਾਨੀ ਦੀਪਾਲੀ ਵਧਵਾ ਨੂੰ ਦੇ ਦਿਓ ਇਜਾਜ਼ਤ। ਜੈ ਹਿੰਦ।

ਰੰਗਲੀ ਧਰਤੀ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਅੱਜ ਤੁਸੀਂ ਉਸਤਾਦ ਬਰਕਤ ਸਿੱਧੂ ਦੇ ਗਾਏ ਲੋਕ ਗੀਤ ਸੁਣ ਰਹੇ ਹੋ। ਆ ਹੁਣ ਸੁਣਦੇ ਹਾਂ ਇਹਨਾਂ ਦੀ ਆਵਾਜ਼ 'ਚ ਸੈਫੁਲ ਮਲੂਕ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ, ਕਹਾਣੀ ਨਹੀਂ ਬਦਲੀ ਸਟਾਈਲ ਗਿਆ ਹੈ ਬਦਲ, ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।
3: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰੋਗਰਾਮ ਸੁਣ ਰਹੇ ਹੋ ਰੰਗਲੀ ਧਰਤੀ। ਅੱਜ ਤੁਸੀਂ ਉਸਤਾਦ ਬਰਕਤ ਸਿੱਧੂ ਦੇ ਗਾਏ ਲੋਕ ਗੀਤ ਸੁਣ ਰਹੇ ਹੋ। ਲੋ ਹੁਣ ਸੁਣੋ ਇਹਨਾਂ ਦੀ ਆਵਾਜ਼ 'ਚ, ਮੈਂ ਦਿਲ ਨੂੰ ਕੀ ਸਮਝਾਵਾਂ ਮਾਹੀ।

0: ਰੰਗਲੀ ਧਰਤੀ ਪ੍ਰੋਗਰਾਮ 'ਚ ਹੁਣੇ ਤੁਸੀਂ ਉਸਤਾਦ ਬਰਕਤ ਸਿੱਧੂ ਦੀ ਆਵਾਜ਼ 'ਤੇ ਗਾਏ ਲੋਕ ਗੀਤ ਸੁਣ ਰਹੇ ਸੀ। ਹੁਣ ਅੱਜ ਦਾ ਇਹ ਪ੍ਰੋਗਰਾਮ ਖਤਮ ਹੁੰਦਾ। ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 3 ਵੱਜ ਰਹੇ ਨੇ। ਇਸ ਮੀਟਰ 'ਤੇ ਸਾਡੀ ਅੱਜ ਦੀ ਇਸ ਸਭਾ ਦੇ ਪ੍ਰੋਗਰਾਮ ਹੁਣ ਖਤਮ ਹੁੰਦੇ ਨੇ। ਪਰ DTH ਦੀ ਆਕਾਸ਼ਵਾਣੀ ਪੰਜਾਬ ਸੇਵਾ 'ਤੇ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਇਸ ਮੀਟਰ 'ਤੇ ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਾਨੂੰ ਇਜਾਜ਼ਤ ਦਿਓ। ਨਮਸਕਾਰ।
1: DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਹੁਣ ਦੁਪਹਿਰ ਦੇ ਠੀਕ 3 ਵਜ ਰਹੇ ਨੇ। ਪੇਸ਼ ਹੈ ਹੁਣ ਤੱਕ ਦੀਆਂ ਮੁੱਖ ਖਬਰਾਂ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਟੋਫਰ ਲਕਸਨ ਨੇ ਅੱਜ ਆਕਲੈਂਡ 'ਚ ਵਫਦ ਪੱਧਰੀ ਗੱਲਬਾਤ ਕੀਤੀ। ਦੋਵਾਂ ਦੇਸ਼ਾਂ ਨੇ 5 ਮਹੱਤਵਪੂਰਨ ਸਮਝੌਤਿਆਂ ਤੇ ਦਸਤਖਤ ਕੀਤੇ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਵਿਸ਼ਾਖਾਪਟਨਮ ਚ ਸਵਦੇਸ਼ੀ ਤੌਰ ਤੇ ਵਿਕਸਿਤ ਸਟੀਲੈਥ ਫਰਾਈਗੇਟ INS ਮਹਿੰਦਰਾਗਿਰੀ ਨੂੰ ਸਮੁੰਦਰੀ ਫੌਜ ਦੇ ਬੇੜੇ ਚ ਸ਼ਾਮਲ ਕੀਤਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲਾਇਬ੍ਰੇਰੀਆਂ ਦੀ ਮਹੱਤਤਾ ਨੂੰ

ਕੇਂਦਰੀ ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਅੱਜ ਨਾਗਪੁਰ ਵਿਚ ਬ੍ਰਿਕਸ ਦੇਸ਼ਾਂ ਦੇ ਟਰਾਂਸਪੋਰਟ ਮੰਤਰੀਆਂ ਦੀ ਤੀਜੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਅੱਜ ਵਿਸ਼ਵ ਜਨਸੰਖਿਆ ਦਿਵਸ ਏ। ਇਹ ਦਿਨ ਹਰ ਸਾਲ 11 ਜੁਲਾਈ ਨੂੰ ਜਨਸੰਖਿਆ ਵਾਧੇ ਨਾਲ ਜੁੜੀਆਂ ਚੁਣੌਤੀਆਂ ਅਤੇ ਮੌਕਿਆਂ ਦੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਏ। ਭਾਰਤ ਪੰਜਾਬ ਭਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਤਹਿਤ ਘਰ ਘਰ ਜਾ ਕੇ ਗਣਨਾ ਕਰਨ ਦੀ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਏ। 99.34 ਫੀਸਦੀ ਗਣਨਾ ਫਾਰਮਾਂ ਦੀ ਵੰਡ ਪਹਿਲਾਂ ਹੀ ਮੁਕੰਮਲ ਕੀਤੀ ਜਾ ਚੁੱਕੀ ਏ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਇੱਕ ਵਫਦ ਨੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਅੱਜ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ ਅਬੋਹਰ ਨਗਰ ਨਿਗਮ ਮੇਅਰ ਚੋਣ ਦੌਰਾਨ ਬੇਨੇਮੀਆਂ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦਾ ਇਲਜ਼ਾਮ ਲਗਾਉਂਦਿਆਂ ਹੋਏ ਇੱਕ ਮੰਗ ਪੱਤਰ ਸੌਂਪਿਆ। ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਨਾਬਾਲਿਗ ਸਮੇਤ ਦੋ ਮੁਲਜ਼ਮਾਂ ਨੂੰ 8.378 ਕਿਲੋਗ੍ਰਾਮ ਹੈਰੋਇਨ ਅਤੇ 2 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕਰਕੇ ਸਰਹੱਦ ਪਾਰੋਂ ਚੱਲ ਰਹੇ ਨਸ਼ਾ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ। ਭਾਰਤ ਇੰਗਲੈਂਡ ਦਰਮਿਆਨ 5 ਮੈਚਾਂ ਦੀ 2020 ਅੰਤਰਰਾਸ਼ਟਰੀ ਕ੍ਰਿਕਟ ਲੜੀ ਦਾ 5ਵਾਂ ਤੇ ਆਖਰੀ ਮੈਚ ਅੱਜ ਸਾਊਥ ਪੈਟਰਨ ਵਿਖੇ ਖੇਡਿਆ ਜਾਏਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ।

ਦੋਸਤੋ ਸਮਾਂ ਆਜ ਪਹੁੰਚਿਆ ਹੈ ਤੁਹਾਡੀਆਂ ਪ੍ਰੋਗਰਾਮ ਤੁਹਾਡੀਆਂ ਚਿੱਠੀਆਂ ਮਿੱਠੀਆਂ ਦਾ ਤੁਹਾਡੇ ਪਿਆਰੇ ਪ੍ਰੋਗਰਾਮ ਦਾ ਅਤੇ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਤੁਹਾਡੀ ਦੋਸਤ ਅਤੇ ਹੋਸਟ ਸ਼ੋਭਾ ਕਈ ਸਭ ਤੋਂ ਪਹਿਲਾਂ ਦੋਸਤੋ ਕਬੂਲ ਕਰੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਨਮਸਕਾਰ ਅਤੇ ਆਦਾਬ ਸਾਡੇ ਬਹੁਤ ਸਾਰੇ ਸਰੋਤੇ ਇੰਤਜ਼ਾਰ 'ਚ ਬੈਠੇ ਨੇ ਕਿ ਕਦੋਂ ਸਾਡੀ ਚਿੱਠੀ ਜਿਹੜੀ ਉਹ ਪੜ੍ਹੀ ਜਾਏਗੀ ਤੁਹਾਡੇ ਇੰਤਜ਼ਾਰ ਨੂੰ ਅਸੀਂ ਖਤਮ ਕਰਦੇ ਹੋਏ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਚਿੱਠੀਆਂ ਮਿੱਠੀਆਂ ਅਤੇ ਸਭ ਤੋਂ ਪਹਿਲਾਂ ਦੋਸਤੋ ਇੱਕ ਆਪਾਂ ਗੱਲ ਡਿਸਕਸ ਕਰ ਲੈਂਦੇ ਹਾਂ ਜਿਹੜੀ ਕਿ ਬਹੁਤ ਹੀ ਜ਼ਰੂਰੀ ਹੈ ਉਹ ਇਹ ਹੈ ਕਿ ਹਰ ਸਾਲ 11 ਜੁਲਾਈ ਨੂੰ ਦੁਨੀਆ ਭਰ ਦੇ ਵਿੱਚ ਵਿਸ਼ਵ ਆਬਾਦੀ ਦਿਵਸ ਵਰਲਡ ਪਾਪੂਲੇਸ਼ਨ ਡੇ ਜਿਹੜਾ ਉਹ ਮਨਾਇਆ ਜਾਂਦਾ ਹੈ ਇਹਦਾ ਮੁੱਖ ਮਕਸਦ ਜਿਹੜਾ ਇਹ ਹੈ ਕਿ ਵੱਧ ਰਹੀ ਆਬਾਦੀ ਦੇ ਮਾੜੇ ਪ੍ਰਭਾਵਾਂ ਅਤੇ ਇਸ ਨਾਲ ਜੁੜੀਆਂ ਹੋਈਆਂ ਗੰਭੀਰ ਚੁਣੌਤੀਆਂ ਪ੍ਰਤੀ ਲੋਕਾਂ ਨੂੰ ਕਿੱਦਾਂ ਜਾਗਰਿਤ ਕੀਤਾ ਜਾ ਸਕਦਾ ਹੈ ਕਿਉਂਕਿ ਇਸ ਦੀ ਦਿਵਸ ਦੀ ਸ਼ੁਰੂਆਤ ਸੰਯੁਕਤ ਰਾਸ਼ਟਰ ਪ੍ਰੋਗਰਾਮ ਵਿਕਾਸ UNDP ਦੀ ਗਵਰਨਿੰਗ ਕੌਂਸਲ ਦੁਆਰਾ 1899 ਵਿੱਚ ਕੀਤੀ ਗਈ ਸੀ ਕਾਰਨ ਇਹਦਾ ਇਹ ਸੀ ਕਿ 11 ਜੁਲਾਈ 1987 ਨੂੰ ਦੁਨੀਆ ਦੀ ਕੁੱਲ ਆਬਾਦੀ ਦਾ ਅੰਕੜਾ 5 ਅਰਬ ਯਾਨੀ ਕਿ 5 ਮਿਲੀਅਨ ਨੂੰ ਪਾਰ ਕਰ ਗਿਆ ਸੀ ਇਸ ਤੋਂ ਪ੍ਰਭਾਵਿਤ ਹੋ ਕੇ ਇਸ ਦਿਨ ਨੂੰ ਖਾਸ ਬਣਾਇਆ ਗਿਆ ਅਤੇ ਇਸ ਦੇ ਉੱਤੇ ਚਾਨਣਾ ਪਾਉਣ ਲਈ ਬਣਾਇਆ ਗਿਆ ਅਤੇ ਇਹਦੇ ਜਿਹੜੇ ਉਦੇਸ਼ ਹੈਗੇ ਸਾਡੇ ਉਹ ਇਹ ਹੈ ਕਿ ਇੱਕ ਤਾਂ ਪਰਿਵਾਰ ਨਿਯੋਜਨ ਲੋਕਾਂ ਨੂੰ ਪਰਿਵਾਰਿਕ ਯੋਜਨਾਬੰਦੀ ਫੈਮਿਲੀ ਪਲੈਨਿੰਗ ਅਤੇ ਗਰਭ ਨਿਰੋਧਕ ਸਾਧਨਾਂ ਦੀ ਸਹੀ ਵਰਤੋਂ ਬਾਰੇ ਜਾਣਕਾਰੀ ਦੇਣਾ ਸੀਗਾ ਦੂਜਾ ਜਨੇਪਾ ਸਿਹਤ ਮੈਟਰਨਲ ਹੈਲਥ ਜਿਹੜੀ ਹੁੰਦੀ ਜਨਾਨਾ ਜਨਨ ਸਿਹਤ ਸੇਵਾਵਾਂ ਵੱਲ ਧਿਆਨ ਦੇਣ ਲਈ ਕਿਹਾ ਗਿਆ ਹੈ ਬਾਕੀ ਇਹ ਕਿ ਔਰਤ ਅਤੇ ਜਿਹੜਾ ਸੋਰੀ ਬੱਚੇ ਅਤੇ ਲੜਕੇ ਦੇ ਵਿੱਚ ਬੱਚੀਆਂ ਅਤੇ ਲੜਕੀਆਂ ਦੇ ਵਿੱਚ ਜਿਹੜਾ ਭੇਦਭਾਵ ਕੀਤਾ ਜਾਂਦਾ ਇਹਨਾਂ ਨੂੰ ਜਿਹੜਾ ਉਹ ਖਤਮ ਕੀਤਾ ਜਾਵੇ ਕਿਉਂਕਿ ਬੱਚੇ ਅਗਰ ਲੜਕਾ ਹੈ ਤਾਂ ਵੀ ਠੀਕ ਹੈ ਜੇ ਲੜਕੀ ਹੈ ਤਾਂ ਵੀ ਠੀਕ ਹੈ ਇਸ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਅਸੀਂ ਆਪਣੇ ਆਪ ਨੂੰ ਜਿਹੜੀ ਆਬਾਦੀ 'ਤੇ ਕੰਟਰੋਲ ਕਰ ਸਕਦੇ ਹਾਂ

ਹੋਰ ਵੀ ਵੱਡੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਸਾਡੇ ਸਾਹਮਣੇ ਆਉਂਦੀਆਂ ਜੇ ਜਦੋਂ ਕਿਤੇ ਸਾਡੇ ਤਾਂ ਦੇਸ਼ ਦੀ ਵੈਸੇ ਹੀ ਆਬਾਦੀ ਬਹੁਤ ਜ਼ਿਆਦਾ ਹੈ, ਗਰੀਬੀ ਅਤੇ ਭੁੱਖਮਰੀ ਆ ਜਾਂਦੀ ਹੈ ਸਰੋਤਾਂ ਦੀ ਘਾਟ ਕਾਰਨ ਗਰੀਬੀ ਅਤੇ ਭੁੱਖਮਰੀ ਜਿਹੜੀ ਉਹ ਲਗਾਤਾਰ ਵੱਧਦੀ ਰਹਿੰਦੀ ਹੈ ਜਦੋਂ ਕਿਤੇ ਜਨਸੰਖਿਆ ਜ਼ਿਆਦਾ ਹੋਵੇ। ਅਤੇ ਇਹਦੇ ਨਾਲ ਜਿਹੜੀ ਬੇਰੁਜ਼ਗਾਰੀ ਜਿਹੜੀ ਉਹ ਵੀ ਵੱਧਦੀ ਹੈ, ਕਿਉਂਕਿ ਜਿੰਨੀ ਜ਼ਿਆਦਾ ਜਨਸੰਖਿਆ ਹੋਏਗੀ ਉਹਦੇ ਮੁਕਾਬਲੇ 'ਤੇ ਸਾਡਾ ਰੁਜ਼ਗਾਰ ਸਾਨੂੰ ਨਹੀਂ ਮਿਲੇਗਾ ਅਤੇ ਬੇਰੁਜ਼ਗਾਰੀ ਵੀ ਵਧੇਗੀ, ਆਰਥਿਕ ਤੰਗੀ ਵੀ ਆਏਗੀ ਅਤੇ ਇਹਦਾ ਸਾਡੇ ਵਾਤਾਵਰਨ 'ਤੇ ਵੀ ਅਸਰ ਹੋਏਗਾ ਕਿਉਂਕਿ ਗਲੋਬਲ ਦੇ ਵਾਰਮਿੰਗ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਦੂਸਰਾ ਇਹ ਹੈ ਕਿ ਜ਼ਿਆਦਾ ਪਾਪੂਲੇਸ਼ਨ ਹੋਣ ਦੇ ਨਾਲ ਜਾਂ ਲੋਕਾਂ ਦੇ ਨਾ ਜਾਗਰੂਕ ਹੋਣ ਦੇ ਨਾਲ ਕੀ ਹੁੰਦਾ ਹੈ ਕਿ ਪਾਪੂਲੇਸ਼ਨ ਲਗਾਤਾਰ ਵੱਧਦੀ ਰਹਿੰਦੀ ਹੈ, ਜਿਹਦੇ ਨਾਲ ਸਾਨੂੰ ਆਰਥਿਕ ਤੰਗੀ ਆਉਂਦੀ ਹੈ, ਵਪਾਰਿਕ ਤੰਗੀ ਆਉਂਦੀ ਹੈ ਔਰ ਬਹੁਤ ਸਾਰੇ ਪਾਪੂਲੇਸ਼ਨ ਜਿਸ ਤਰ੍ਹਾਂ ਵੱਧਦੀ ਹੈ ਉਹਨਾਂ ਦੇ ਰਹਿਣ ਸਹਿਣ ਦੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ। ਅਤੇ ਇਸ ਕਰਕੇ ਅੱਜ 11 ਜੁਲਾਈ ਨੂੰ ਜਿਹੜਾ ਅਸੀਂ ਪਾਪੂਲੇਸ਼ਨ ਡੇ ਮਨਾ ਰਹੇ ਹਾਂ ਉਹੀ ਹੈ ਕਿ ਲੋਕ ਇਸ ਤੋਂ ਜਾਗਰੂਕ ਹੋਣ ਕਿ ਸਾਨੂੰ ਪਾਪੂਲੇਸ਼ਨ 'ਤੇ ਕਿੱਦਾਂ ਕੰਟਰੋਲ ਕਰਨਾ ਚਾਹੀਦਾ ਹੈ ਤਾਂ ਕਿ ਸਾਡੀ ਆਰਥਿਕ ਸਥਿਤੀ ਅੱਛੀ ਹੋ ਸਕੇ, ਸਾਡਾ ਰਹਿਣ ਸਹਿਣ ਅੱਛਾ ਹੋ ਸਕੇ, ਸਾਡੀ ਸਿਹਤ ਜਿਹੜੀ ਉਹ ਅੱਛੀ ਹੋ ਸਕੇ। ਅਤੇ ਇਸੇ ਗੱਲਾਂ ਦੇ ਨਾਲ ਆਪਾਂ ਸ਼ੁਰੂ ਕਰਦੇ ਹਾਂ, ਪਹਿਲਾਂ ਇੱਕ ਗਾਣਾ ਸੁਣ ਲਈਏ, ਇਸੇ 'ਤੇ ਡਿਪੈਂਡ ਇੱਕ ਆਪਾਂ ਪਹਿਲਾਂ ਗਾਣਾ ਸੁਣ ਲੈਂਦੇ ਹਾਂ ਅਤੇ ਉਸ ਤੋਂ ਬਾਅਦ ਚਿੱਠੀਆਂ ਪੜ੍ਹਾਂਗੇ।

ਲਓ ਜੀ, ਇਹ ਗੀਤ ਸੀ ਮੁਹੰਮਦ ਰਫੀ ਅਤੇ ਮੀਨੂ ਪੁਰਸ਼ੋਤਮ ਦੀ ਆਵਾਜ਼ ਦੇ ਵਿੱਚ, ਜਿਹੜਾ ਕਿ ਸਾਡੀ ਪਾਪੂਲੇਸ਼ਨ ਦੀ, ਜਿਹੜੀ ਅੱਜ ਅਸੀਂ ਦਿਨ ਮਨਾ ਰਹੇ ਹਾਂ ਵਰਲਡ ਪਾਪੂਲੇਸ਼ਨ ਡੇ, ਉਹਦੇ ਉੱਤੇ ਆਧਾਰਿਤ ਸੀਗਾ ਕਿ ਛੋਟਾ ਪਰਿਵਾਰ ਹੁੰਦਾ ਸੁਖੀ ਪਰਿਵਾਰ, ਅਤੇ ਇਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਆਪਣੀਆਂ ਸਾਰੀਆਂ ਜਿਹੜੀਆਂ ਜ਼ਰੂਰਤਾਂ ਵਾ ਉਸ ਨੂੰ ਕਿਸੇ ਤਰੀਕੇ ਦੇ ਨਾਲ ਕਿੱਦਾਂ ਅਸੀਂ ਮੈਨੇਜ ਕਰ ਸਕਦੇ ਹਾਂ, ਇਸ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਲਓ ਜੀ, ਚਿੱਠੀਆਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਪਹਿਲੀ ਚਿੱਠੀ ਸਾਡੇ ਕੋਲ ਆਈ ਹੈ ਪਿੰਡ ਪੰਗਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ, ਕਮਲਦੀਪ ਗਿੱਲ, ਗੇਵੀ ਗਿੱਲ, ਦਿਲਪ੍ਰੀਤ ਸਿੰਘ, ਏਕਮ ਮੋਹਨ ਸਿੰਘ, ਮਿੰਦਰਪਾਲ, ਗੁਰਮੇਲ ਸਿੰਘ ਅਤੇ ਬੋਰਡ ਸਿੰਘ ਹੁਣਾਂ ਦੀ ਚਿੱਠੀ ਹੈ ਜੀ। ਇਹ ਕਿਸੇ ਵੀ ਗੀਤ ਦੀ ਫਰਮਾਇਸ਼ ਕੀਤੀ ਸੀ ਇਹਨਾਂ ਨੇ। ਅਤੇ ਟਾਹਲੀਵਾਲਾ ਜੱਟਾ ਤੋਂ ਹੈਗਾ ਜੀ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ, ਗਿੱਦੜਵਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ ਹੁਣਾਂ ਦਾ ਜੀ। ਅਗਲਾ ਖੱਡ ਪਿੰਡ ਪੰਗਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਹੈ ਜੀ, ਜਗਤਾਰ ਗਿੱਲ, ਗੁਰਮੀਤ ਗਿੱਲ, ਨਾਜ਼ਮ ਗਿੱਲ, ਸੁਖਮਨ ਗਿੱਲ, ਕਮਲਜੀਤ ਗਿੱਲ ਅਤੇ ਐਸ ਕੇ ਸ਼ਰਮਾ ਅਤੇ ਜਗ

ਗੁਰਮੇਲ ਸਿੰਘ ਅਤੇ ਬੋਰਡ ਸਿੰਘ ਉਹਨਾਂ ਦੀ ਚਿੱਠੀ ਹੈ ਜੀ ਇਹ, ਕਿਸੇ ਵੀ ਗੀਤ ਦੀ ਫਰਮਾਇਸ਼ ਕੀਤੀ ਸੀ ਇਹਨਾਂ ਨੇ। ਅਤੇ ਟਾਹਲੀ ਵਾਲਾ ਜੱਟਾ ਤੋਂ ਹੈਗਾ ਜੀ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ, ਗਿੱਦੜਵਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ ਉਹਨਾਂ ਦਾ ਜੀ। ਅਗਲਾ ਖੱਡ ਪਿੰਡ ਪੰਗਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਜੀ, ਜਗਤਾਰ ਗਿੱਲ, ਗੁਰਮੀਤ ਗਿੱਲ, ਨਾਜ਼ਮ ਗਿੱਲ, ਸੁਖਮਨ ਗਿੱਲ, ਕਮਲਜੀਤ ਗਿੱਲ ਅਤੇ ਐਸ ਕੇ ਸ਼ਰਮਾ ਅਤੇ ਜਗਤਾਰ ਟੇਲਰ ਉਹਨਾਂ ਦਾ। ਅਤੇ ਇਹ ਹੈ ਖੱਤ ਗੱਗੜ ਸ਼ਹਿਰ ਹਾਜੀਪੁਰ ਤੋਂ, ਕੇਰ ਮਾਮਾ, ਮੋਹਨ ਮਾਮਾ, ਚਿੰਤਨ ਮਾਮਾ, ਮਾਮੀ ਬਿਆਸੋ, ਮਾਮੀ ਸੰਦੇਸ਼ ਕੁਮਾਰੀ, ਮਾਸੜ ਦਾ ਦਿਆ ਰਾਮ ਸ਼ਾਇਦ ਲਿਖਿਆ ਜੀ, ਮੋਨੂ ਸੋਨੂ ਬੰਟੀ, ਅਤੇ ਇਹਨਾਂ ਨੇ ਵੀ ਕਿਸੇ ਵੀ ਗੀਤ ਦੀ ਫਰਮਾਇਸ਼ ਕੀਤੀ ਆ। ਅਤੇ ਇਹ ਗੀਤ ਜਿਹੜਾ ਅਸੀਂ ਸੁਣਾਇਆ ਇਹਨਾਂ ਸਭ ਦੀ ਪਸੰਦ ਲਈ ਸੀਗਾ ਕਿ ਇਹ ਗੀਤ ਜਿਹੜਾ ਇਹ ਸਾਰਿਆਂ ਨੂੰ ਸੁਣਨਾ ਚਾਹੀਦਾ, ਜਿਹੜਾ ਹੁਣੇ ਤੁਸੀਂ ਮੁਹੰਮਦ ਰਫੀ ਜੀ ਦੀ ਆਵਾਜ਼ 'ਚ ਛੋਟੇ ਪਰਿਵਾਰ ਦਾ ਸੁਣਿਆ ਜੀ। ਛੋਟਾ ਪਰਿਵਾਰ ਹੁੰਦਾ ਸੁਖੀ ਪਰਿਵਾਰ। ਅਤੇ ਅਗਲਾ ਖੱਤ ਸਾਡੇ ਕੋਲ ਆਇਆ ਏ ਅਮਰਗੜ੍ਹ, ਤਹਿਸੀਲ ਸਾਦੁਲ ਸ਼ਹਿਰ, ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ ਅਤੇ ਐਸ ਕੇ ਮਾਨ ਉਹਨਾਂ ਦਾ। ਇਹਨਾਂ ਨੇ ਪੰਮੀ ਬਾਈ ਦੇ ਗੀਤ ਦੀ ਫਰਮਾਇਸ਼ ਕੀਤੀ ਹੈ ਅਤੇ ਜੀ ਇਹਨਾਂ ਨੂੰ ਅਸੀਂ ਪੰਮੀ ਬਾਈ ਦਾ ਗੀਤ ਜ਼ਰੂਰ ਸੁਣਾਵਾਂਗੇ। ਇੱਕ ਹੋਰ ਖੱਤ ਲੈ ਲੈਂਦੇ ਜੀ, ਪਿੰਡ ਅਸਲਾਮ ਵਾਲਾ, ਜ਼ਿਲ੍ਹਾ ਫਾਜ਼ਿਲਕਾ ਜੀ, ਮੋਹਨ ਲਾਲ ਗਾਠੀ ਰਾਠੀ, ਓਮ ਪ੍ਰਕਾਸ਼ ਰਾਠੀ, ਗਗਨ ਲਾਲ ਰਾਠੀ, ਬਾਬੂ ਸਿੰਘ ਮਹਿਣੇ ਵਾਲਾ, ਛੱਤਰਪਾਲ ਘਗੂੜਾ, ਕਾਕਾ ਪੱਟੀ, ਗੁਰਮੇਲ ਸਿੰਘ ਪੱਟੀ, ਗੁਰਮੇਲ ਸਿੰਘ ਵਿਰਕ ਪਿੰਡ ਕਮਾਲ, ਅਤੇ ਅੱਗੇ ਕੀ ਲਿਖਿਆ ਜੀ ਇਹਨਾਂ ਨੇ, ਗੌਰੀ ਭੈਣ ਪੱਟੀ, ਗੌਰੀ ਪੱਟੀ ਦਾ ਲਿਖਿਆ ਜੀ ਖੱਤ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪੰਮੀ ਬਾਈ ਜੀ ਦਾ ਗੀਤ।

ਲਓ ਜੀ, ਜਿਹੜੇ ਸਰੋਤੇ ਸਾਡੇ ਕਹਿ ਰਹੇ ਸੀ ਪੰਮੀ ਭਾਈ ਦਾ ਗੀਤ ਸੁਣਨਾ, ਅਤੇ ਉਹਨਾਂ ਲਈ ਇਹ ਗੀਤ ਸੀ ਜੀ ਜੀ ਕਰਦਾ। ਅਤੇ ਦੋਸਤੋ ਹੁਣ ਚਿੱਠੀਆਂ ਜਿਹੜੀਆਂ ਅਗਲੀਆਂ ਹੋਰ ਲੈ ਲੈਂਦੇ ਹਾਂ। ਇਹ ਚਿੱਠੀ ਸਾਡੇ ਕੋਲ ਆਈ ਹੈ ਜੀ ਕ੍ਰਿਸ਼ਨਾ ਗੋਪਾਲ ਸ਼ਰਮਾ, ਬਿੱਟੂ ਜੈਨ, ਟੀਟੂ ਜੈਨ ਅਤੇ ਜੇ ਬੀ ਰਾਓ ਹੋਣਾ ਦੀ, ਮੁੱਲਾਪੁਰ ਦਾਖਾ ਮੰਡੀ ਤੋਂ। ਅਤੇ ਇਹਨਾਂ ਦੇ ਨਾਲ ਹੋਰ ਵੀ ਲਿਖੇ ਹੋਏ ਨਾਂ ਜੀ, ਰਜੇਸ਼ ਰਾਜ ਸ਼ਰਮਾ, ਮੰਜੂ ਸ਼ਰਮਾ, ਆਸ਼ੀਸ਼ ਸ਼ਰਮਾ, ਬਿੱਟੂ ਜੈਨ ਅਤੇ ਦੀਪਕ ਜੈਨ। ਅਤੇ ਪੁਰਾਣੀ ਮੰਡੀ ਮੁੱਲਾ ਤੋਂ ਇਹਨਾਂ ਨੇ ਰਜੇਸ਼ ਜੈਨ, ਅਰਨਾ ਜੈਨ, ਅਕਸ਼ ਜੈਨ, ਗੌਤਮ ਜੈਨ ਅਤੇ ਰਸਗੁੱਲਾ ਜੈਨ ਅਤੇ ਨਗੀਨਾ ਜੈਨ ਅਤੇ ਅਰਿਹਨ ਜੈਨ ਅਤੇ ਸੁਰਬੀ ਜੈਨ ਅਤੇ ਸੰਜੀਵ ਜੈਨ, ਇਹਨਾਂ ਸਾਰਿਆਂ ਨੇ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਅਗਲਾ ਖਤ ਸਾਡੇ ਕੋਲ ਆਇਆ ਹੈ ਜੀ ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੂਚੋ ਕੈਂਚੀਆਂ ਤੋਂ। ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦਵਿੰਦਰ, ਵਰਿੰਦਰ ਅਤੇ ਸਿਮਰਨ, ਕੁਲਦੀਪ, ਏਕਮ, ਦਮਨ ਅਤੇ ਅਭਿਜੋਤ, ਇਹ ਕਹਿੰਦੇ ਜੀ ਖਤ ਸਾਡਾ ਸ਼ਾਮਿਲ ਕਰ ਲਈਓ, ਅਤੇ ਇੰਨਾ ਹੀ ਬਹੁਤ ਹੈ ਜੀ, ਅਤੇ ਨਾਲ ਇੱਕ ਗਾਣਾ ਵੀ ਸੁਣਾ ਦਿਓ। ਸਵੀਟ ਸੌਂਗ ਲਿਖਦੇ ਆ ਜੀ ਇਹ। ਅਤੇ ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਜੁਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੋਖ ਸ਼ਰਮਾ, ਸ਼ਾਈਨਾ ਸ਼ਰਮਾ, ਨਿਵਾਨ ਸ਼ਰਮਾ, ਅਤੇ ਇਹਨਾਂ ਨੇ ਵੀ ਕਿਸੇ ਵੀ ਗੀਤ ਦੀ ਫਰਮਾਇਸ਼ ਕੀਤੀ ਹੈ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਹੰਸ ਰਾਜ ਹੰਸ ਦੀ ਆਵਾਜ਼ 'ਚ ਗੀਤ।

ਲਓ ਜੀ, ਮੌਸਮ ਨਾ ਢੁਕਦਾ ਹੈ ਗੀਤ ਸੀਗਾ ਹੰਸਰਾਜ ਹੰਸ ਉਹਨਾਂ ਦੀ ਆਵਾਜ਼ 'ਚ, ਅਤੇ ਮੌਸਮ ਦੇ ਨਾਲ ਹੀ ਘਟਾਵਾਂ ਕਹਿੰਦੇ ਆ ਗਈਆਂ ਇਹਨਾਂ ਨੂੰ ਵੀ, ਲੱਗ ਗਿਆ ਪਤਾ ਵੀ ਅੱਜ ਜਲੰਧਰ ਦੇ ਵਿੱਚ ਵੀ ਮੌਸਮ ਜਿਹੜਾ ਸੁਹਾਵਣਾ ਹੋਣ ਵਾਲਾ ਹੀ ਆ, ਕਿਉਂਕਿ ਵਿੱਚੋਂ ਵਿੱਚੋਂ ਧੁੱਪ ਨਿਕਲ ਰਹੀ ਹੈ, ਵਿੱਚੋਂ ਵਿੱਚੋਂ ਮੀਂਹ ਵੀ ਪੈ ਰਿਹਾ ਹੈ, ਅਤੇ ਲੱਗਦਾ ਕਿ ਅੱਜ ਸ਼ਾਮ ਤੱਕ ਕੁਛ ਜ਼ਿਆਦਾ ਪੈ ਸਕਦਾ ਹੈ ਮੀਂਹ। ਅਤੇ ਇਹਨਾਂ ਘਟਾਵਾਂ ਦੇ ਨਾਲ ਹੀ ਆਪਾਂ ਅਗਲੇ ਖੱਤ ਲੈ ਲੈਂਦੇ ਹਾਂ ਜੀ। ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਭੋਲਾ ਸੁਹਾਗ, ਡਾਕਟਰ ਅਮਨਜੀਤ ਸਿੰਘ, ਸੁਖਵਿੰਦਰ ਕੌਰ, ਅੰਮ੍ਰਿਤਪਾਲ ਕੌਲ ਕੌਰ, ਰਿਤਵਨ ਜੋਤ, ਗੁਰਤੇਸ਼ਵਰ, ਅਭਿਜੋਤ ਗੁਣਤਾਜ, ਅਤੇ ਇਹਨਾਂ ਨੇ ਆਪਣੇ ਦੋਸਤਾਂ ਦਾ ਨਾਮ ਵੀ ਲਿਖਿਆ ਜੀ, ਆਰ ਪੀ ਸਿੰਘ, ਨਿਹਾਲ, ਨਛੱਤਰ ਸਿੰਘ, ਅਤੇ ਇਹਨਾਂ ਨੇ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ, ਅਤੇ ਇਹਨਾਂ ਨੇ ਵੀ ਕਿਸੇ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਅਗਲਾ ਖੱਤ ਸਾਡੇ ਕੋਲ ਆਇਆ ਹੈ, ਇਹ ਬੰਸੀ ਵੰਸ਼ ਲਾਲ ਸੰਧੂ, ਪਿੰਡ ਤੇਜਾ ਮੋੜੀ ਤੋਂ ਪੋਤਰੇ ਕਬੀਰ ਅਤੇ ਜਸਬੀਰ, ਜਸਬੀਰ ਲਿਖਿਆ ਸ਼ਾਇਦ ਜੀ, ਅਤੇ ਮੱਥੂ, ਮੱਥੂ ਨਹੀਂ ਹੈ ਜੀ, ਸੰਧੂ ਹੈ, ਸੰਧੂ ਪੋਤਰਿਆਂ ਵਰਨੀਤ ਅਤੇ ਪਰਵੀਤ, ਪਵਨੀਤ ਕੌਰ ਸੰਧੂ, ਅਤੇ ਸਾਰਾ ਸੰਧੂ ਪਰਿਵਾਰ ਵੀ ਲਿਖਿਆ ਨਾ ਜੀ। ਲਾਡੀ ਸਿੰਘ ਢਾਲੀਵਾਲ ਵੀ ਲਿਖਿਆ ਜੀ, ਰਣਧੀਰ ਸਿੰਘ ਵੀ ਲਿਖਿਆ ਜੀ, ਅਤੇ ਚਗੂੜੀ ਵੀ ਲਿਖਿਆ ਹੋਇਆ ਇਹਨਾਂ ਨੇ। ਨਾਲ ਇਹਨਾਂ ਨੇ ਲਿਖਿਆ ਹੈ ਜੀ, ਬੇਟੀ ਬਚਾਓ ਦੇਸ਼ ਨੂੰ ਬਚਾਓ, ਬੇਟੀ ਬਚਾਓ ਦੇਸ਼ ਨੂੰ ਬਚਾਓ, ਬਿਲਕੁਲ ਠੀਕ ਹੈ ਜੀ। ਬੇਟੀਆਂ ਤਾਂ ਹੋਣੀਆਂ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਅਗਰ ਸਮਾਜ ਦੇ ਵਿੱਚ ਬੇਟੀਆਂ ਵਾ ਤਾਂ ਹੀ ਸਾਡਾ ਸਮਾਜ ਹੈ। ਬੇਟੀਆਂ ਨੇ ਹੀ ਅੱਗੇ ਉਹ ਆਪਣਾ ਜਿਹੜਾ ਬੱਚਿਆਂ ਨੂੰ ਜਨਮ ਦੇਣਾ ਹੁੰਦਾ ਹੈ, ਅਤੇ ਜੇ ਅਸੀਂ ਅੱਜ ਉਹਨਾਂ ਬੇਟੀਆਂ ਨੂੰ ਨਕਾਰਾਂਗੇ ਤਾਂ ਅਸੀਂ ਆਪਣੇ ਦੇਸ਼ ਨੂੰ ਕਿਵੇਂ ਬਚਾ ਸਕਦੇ ਹਾਂ। ਪੱਤਰ ਪੜ੍ਹਨ ਵਾਲੇ ਅਤੇ ਵਾਲਿਆਂ ਨੂੰ ਹੱਥ ਜੋੜ ਕੇ ਕਹਿੰਦੇ ਜੀ ਮਿੱਠੀ ਮਿੱਠੀ ਨਮਸਕਾਰ, ਅਤੇ ਪਾਣੀ ਬਚਾਓ ਅਤੇ ਧਰਤੀ ਬਚਾਓ, ਅਤੇ ਇਹਨਾਂ ਨੇ ਬਹੁਤ ਅੱਛਾ ਸੰਦੇਸ਼ ਵੀ ਦਿੱਤਾ।

ਹੈ ਜੀ। ਬਹੁਤ ਵਧੀਆ ਜੀ, ਖਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ। ਅਤੇ ਅਗਲਾ ਖਤ ਸਾਡੇ ਕੋਲ ਆਇਆ ਜੀ ਮੱਖੂ ਫਿਰੋਜ਼ਪੁਰ ਤੋਂ, ਬਿੱਲਾ ਬਜਾਜ ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ ਹੋਣਾ ਦਾ। ਅਤੇ ਇਹਨਾਂ ਨੇ ਕਿਹਾ ਜੀ ਇੱਕ ਗੀਤ ਆ, ਰੱਬ ਕਿਹੜੇ ਜਿਹੜੇ ਕਿਹੜੇ ਰੰਗਾਂ ਵਿੱਚ ਰਾਜੀ, ਹਰਭਜਨ ਮਾਨ ਦਾ ਗੀਤ ਸੁਣਾ ਦਿਉ। ਅਤੇ ਜ਼ਰੂਰ ਇਹਨਾਂ ਦੀ ਪਸੰਦ ਦਾ ਗੀਤ ਸੁਣਾਵਾਂਗੇ। ਆਓ ਸੁਣਦੇ ਹਾਂ ਹਰਭਜਨ ਮਾਨ ਦੀ ਆਵਾਜ਼ 'ਚ ਇਹ ਗੀਤ।

0: ਜੀ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਇਹ ਗੀਤ ਸੀ ਕਿ ਰੱਬ ਕਿਹੜੇ ਰੰਗਾਂ 'ਚ ਰਾਜੀ। ਅਤੇ ਵਾਕਈ ਸਾਨੂੰ ਅੱਜ ਦੇ ਵਿੱਚ ਜੀਣਾ ਚਾਹੀਦਾ, ਕਿਉਂਕਿ ਰੱਬ ਦੀ ਰਜ਼ਾ ਦਾ ਸਾਨੂੰ ਨਹੀਂ ਪਤਾ ਕਿ ਕਦੋਂ ਕੀ ਹੋਣਾ ਹੈ, ਅਤੇ ਜੋ ਰੱਬ ਦੀ ਮਰਜ਼ੀ ਹੈ ਉਹੀ ਹੁੰਦੀ ਹੈ। ਅਤੇ ਜ਼ਿਆਦਾ ਟੈਨਸ਼ਨ ਲੈ ਕੇ ਅਤੇ ਆਪਣੇ ਆਪ ਨੂੰ ਹਮੇਸ਼ਾ ਟੈਨਸ਼ਨ 'ਚ ਰੱਖ ਕੇ ਕੋਈ ਫਾਇਦਾ ਨਹੀਂ ਹੈਗਾ। ਜੋ ਵੀ ਹੈ ਅੱਜ ਹੀ ਹੈ, ਉਸਨੂੰ ਜੀਣਾ ਚਾਹੀਦਾ ਹੈ। ਅੱਜ ਹੈ ਤਾਂ ਕੱਲ੍ਹ ਹੈ, ਅਤੇ ਅੱਜ ਅਸੀਂ ਖੁਸ਼ੀ ਨਾਲ ਬਿਤਾਵਾਂਗੇ ਦਿਨ, ਅਤੇ ਸਾਡੀ ਸਿਹਤ ਵੀ ਠੀਕ ਰਹੇਗੀ ਅਤੇ ਮਨ ਵੀ ਠੀਕ ਰਹੇਗਾ। ਅਤੇ ਬਾਕੀ ਜੋ ਰੱਬ ਦੀ ਮਰਜ਼ੀ ਹੁੰਦੀ ਹੈ ਉਹੀ ਹੁੰਦੀ ਹੈ। ਅਤੇ ਦੋਸਤੋ, ਇੱਕ ਸਟੋਰੀ ਤੁਹਾਨੂੰ ਸੁਣਾਉਣੀ ਸ਼ੁਰੂ ਕੀਤੀ ਸੀਗੀ ਬੀਰਬਲ ਅਤੇ ਅਕਬਰ ਦੀ। ਤੁਹਾਨੂੰ ਪਤਾ ਜਿਹੜਾ ਬੀਰਬਲ ਸੀਗਾ ਬੜਾ ਹੀ ਹਾਜ਼ਰ ਜਵਾਬੀ ਬੰਦਾ ਸੀ, ਅਤੇ ਹਮੇਸ਼ਾ ਅਕਬਰ ਉਹਦੀ ਕੋਈ ਨਾ ਕੋਈ ਪ੍ਰੀਖਿਆ ਲੈਂਦਾ ਰਹਿੰਦਾ ਸੀ। ਇੱਕ ਵਾਰ ਦੀ ਗੱਲ ਹੈ ਕਿ ਬਾਦਸ਼ਾਹ ਅਕਬਰ ਆਪਣੀ ਕਚਹਿਰੀ ਵਿੱਚ ਬੈਠਾ ਸੀ, ਅਤੇ ਉਹਨੇ ਬੀਰਬਲ ਦੀ ਬੁੱਧੀ ਨੂੰ ਪਰਖਣ ਲਈ ਇੱਕ ਸਵਾਲ ਪੁੱਛਿਆ। ਅਕਬਰ ਨੇ ਕਿਹਾ ਕਿ ਹੇ ਬੀਰਬਲ, ਮੈਨੂੰ ਕੋਈ ਅਜਿਹੀ ਗੱਲ ਜਾਂ ਇਹ ਅਜਿਹੀ ਲਾਈਨ ਦੱਸ ਜਿਸ ਨੂੰ ਸੁਣ ਕੇ ਜੇ ਮੈਂ ਖੁਸ਼ ਹੋਵਾਂ ਤਾਂ ਮੈਨੂੰ ਦੁੱਖ ਹੋਵੇ, ਅਤੇ ਜੇ ਮੈਂ ਦੁਖੀ ਹੋਵਾਂ ਤਾਂ ਮੈਨੂੰ ਖੁਸ਼ੀ ਮਿਲੇ। ਭਾਵ ਉਹ ਗੱਲ ਖੁਸ਼ੀ ਅਤੇ ਦੁੱਖ ਦੋਵਾਂ ਹਾਲਾਤਾਂ ਵਿੱਚ ਇਨਸਾਨ ਦਾ ਮਨ ਬਦਲ ਦੇਵੇ। ਅਤੇ ਬੀਰਬਲ ਨੇ ਕੁਝ ਦੇਰ ਸੋਚਿਆ, ਫਿਰ ਮੁਸਕਰਾਉਂਦੇ ਹੋਏ ਕੰਧ ਉੱਤੇ ਇੱਕ ਬਹੁਤ ਹੀ ਸੁੰਦਰ ਵਾਕ ਲਿਖ ਦਿੱਤਾ, ਅਤੇ ਉਹ ਵਾਕ ਸੀ ਜੀ, ਇਹ ਸਮਾਂ ਵੀ ਲੰਘ ਜਾਏਗਾ। ਇਹ ਸ਼ਬਦ ਉਹਨੇ ਕੰਧ ਦੇ ਉੱਤੇ ਲਿਖ ਦਿੱਤੇ। ਜਦੋਂ ਤੁਸੀਂ ਬਹੁਤ ਖੁਸ਼ ਅਤੇ ਹੰਕਾਰੀ ਹੋਵੋਗੇ ਤਾਂ ਇਹ ਪੜ੍ਹ ਕੇ ਕਿ ਇਹ ਸਮਾਂ ਵੀ ਲੰਘ ਜਾਏਗਾ, ਤੁਹਾਡਾ ਹੰਕਾਰ ਟੁੱਟ ਜਾਏਗਾ ਅਤੇ ਤੁਸੀਂ ਜ਼ਮੀਨ 'ਤੇ ਆ ਜਾਓਗੇ। ਰਾਜੇ ਨੂੰ ਉਹਨੇ ਜਵਾਬ ਦਿੱਤਾ, ਜਦੋਂ ਤੁਸੀਂ ਦੁਖੀ ਜਾਂ ਮੁਸ਼ਕਿਲ ਵਿੱਚ ਹੋਵੋਗੇ ਤਾਂ ਇਹ ਪੜ੍ਹ ਕੇ ਕਿ ਇਹ ਸਮਾਂ ਵੀ ਲੰਘ ਜਾਏਗਾ, ਤੁਹਾਡੇ ਮਨ ਨੂੰ ਸ਼ਾਂਤੀ ਅਤੇ ਉਮੀਦ ਮਿਲੇਗੀ। ਇਹ ਬੁਰਾ ਵਕਤ ਹਮੇਸ਼ਾ ਲਈ ਨਹੀਂ ਹੋਏਗਾ। ਬੀਰਬਲ ਦੀ ਇਸ ਡੂੰਘੀ ਸਿਆਣਪ ਨੂੰ ਸੁਣ ਕੇ ਅਕਬਰ ਫਿਰ ਇੱਕ ਵਾਰ ਉਸ 'ਤੇ ਕਾਇਲ ਹੋ ਗਿਆ। ਦੋਸਤੋ, ਇਹਦੀ ਹਾਜ਼ਰ ਬੀਰਬਲ ਦੀ ਜਿਹੜੀ ਹਾਜ਼ਰ ਜਵਾਬੀ ਸੀਗੀ, ਇਸ 'ਤੇ ਕਾਇਲ ਸੀ ਅਕਬਰ। ਉਹਨਾਂ ਨੂੰ ਹਮੇਸ਼ਾ ਹੀ ਕੋਈ ਨਾ ਕੋਈ ਸਾਧਨ, ਕੋਈ ਨਾ ਕੋਈ ਗੱਲ ਮਿਲ ਜਾਂਦੀ ਸੀਗੀ ਜਿਹੜੀ ਵਾਕਈ ਹੀ ਜ਼ਿੰਦਗੀ ਦੇ ਵਿੱਚ ਸਹੀ ਤਰ੍ਹਾਂ ਢੁੱਕਦੀ ਸੀ। ਇਹ ਤਾਂ ਇੱਕ ਛੋਟੀ ਜਿਹੀ ਸਟੋਰੀ ਸੀ ਤਾਂ ਕਿ ਆਪਾਂ ਆਪਣੇ ਸਰੋਤਿਆਂ ਨੂੰ ਸੁਣਾ ਸਕੀਏ ਕਿ ਜਿਹੜਾ ਸਮਾਂ ਵਾ ਉਹ ਤਾਂ ਲੰਘ ਹੀ ਜਾਣਾ। ਕਹਿੰਦੇ ਜੀ ਇਹ ਵੀ ਸਮਾਂ ਲੰਘ ਜਾਏਗਾ, ਮਤਲਬ ਕਹਿਣ ਦਾ ਇਹ ਕਿ ਜੇ ਕੱਲ੍ਹ ਚੰਗਾ ਸੀ ਅਤੇ ਉਹ ਵੀ ਲੰਘ ਗਿਆ, ਜੇ ਮਾੜਾ ਅਤੇ ਉਹ ਵੀ ਲੰਘ ਜਾਣਾ। ਵਕਤ ਆਪਣੇ ਹਿਸਾਬ ਨਾਲ ਚੱਲਦਾ ਰਹਿਣਾ ਅਤੇ ਇਸ ਦੇ ਨਾਲ ਹੀ ਚੱਲਣਾ ਸਾਡੀ ਬਿਹਤਰੀ ਹੈ। ਅਤੇ ਦੋਸਤੋ, ਇਸ ਦੇ ਨਾਲ ਹੀ ਆਪਾਂ ਅਗਲੀਆਂ ਖਤ ਲੈ ਲੈਂਦੇ ਹਾਂ। ਅਗਲੇ ਇਹ ਖਤ ਸਾਡੇ ਕੋਲ ਆਇਆ ਜੀ ਗੁਰਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ ਬੇਬੀ, ਮਨਮੀਤ, ਮਨਵਿੰਦਰ ਸਿੰਘ ਪਾਂਧਾ ਜੀ, ਜੀ ਐਸ ਰਾਮਗੜੀਆ, ਫਰੈਂਡਸ ਕਲੋਨੀ ਕਰਨਾਲ ਤੋਂ ਖਤ ਹੈ ਜੀ। ਕੋਈ ਵੀ ਗੀਤ ਦੀ ਫਰਮਾਇਸ਼ ਇਹਨਾਂ ਦੀ। ਅਤੇ ਚਾਹਲ ਕਲਾਂ ਨਵਾਂ ਸ਼ਹਿਰ ਤੋਂ ਅਮਰਜੀਤ ਸਿੰਘ ਬੰਗਾ, ਪਰਮਿੰਦਰ ਬੰਗਾ ਅਤੇ ਰਾਜਾ ਬੰਗਾ, ਕੁਲਵਿੰਦਰ ਕੌਰ ਅੰਬਾ ਚਾਹਲ, ਅਤੇ ਇਹਨਾਂ ਨੇ ਇਸ ਦੇ ਨਾਲ ਹੀ ਸਾਡੇ ਕੋਲ ਅਗਲਾ ਖਾਤਾ ਹੈ ਜੀ ਪਿੰਡ ਪੱਖੀ ਖੁਰਦ ਫਰੀਦਕੋਟ ਤੋਂ ਸਤਨਾਮ ਸਿੰਘ ਗਿੱਲ, ਗੁਰਿੰਦਰ ਸਿੰਘ ਗਿੱਲ, ਗੁਰਲੀਨ ਕੌਰ ਗਿੱਲ ਪਰਿਵਾਰ ਸਾਰਾ, ਅਤੇ ਕੋਈ ਵੀ ਗੀਤ ਦੀ ਫਰਮਾਇਸ਼ ਕਰ ਰਹੇ ਨੇ। ਮੁੱਲਾਪੁਰ ਦਖਾ ਮੰਡੀ, ਦਾਖਾ ਮੰਡੀ ਤੋਂ ਅਰੁਣਾ ਜੈਨ, ਨੀਲਮ ਜੈਨ, ਰਸ਼ਮੀ ਜੈਨ, ਟੀਨਾ ਜੈਨ, ਸੁਰਭੀ ਜੈਨ, ਸਾਰਿਕਾ ਜੈਨ, ਬਨੀਤਾ ਜੈਨ, ਮਮਤਾ ਜੈਨ, ਸੀਮਾ ਜੈਨ, ਇੰਦੂ ਜੈਨ, ਵੰਦਨਾ ਜੈਨ, ਬਿੱਟੂ ਜੈਨ ਅਤੇ ਮੱਟੂ ਜੈਨ ਉਹਨਾਂ ਦਾ ਖਾਤਾ ਹੈ ਜੀ। ਅਤੇ ਇਹਨਾਂ ਨੇ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ। ਲਓ ਜੀ, ਇਹਨਾਂ ਦੇ ਪਸੰਦ ਨਹੀਂ ਕੋਈ ਵੀ ਕਹਿ ਲਓ ਵੀ ਇਹਨਾਂ ਨੇ ਗੀਤ ਕਿਹਾ ਹੈ, ਅਤੇ ਇਹਨਾਂ ਨੂੰ ਇੱਕ ਖੂਬਸੂਰਤ ਗੀਤ ਸੁਣਾਉਂਦੇ ਹਾਂ। ਇਹ ਹੈਗਾ ਗੀਤ ਕ੍ਰਿਸ਼ਨਾ ਕਾਲੇ, ਸੁਰਿੰਦਰ ਕੋਹਲੀ ਦੀ ਆਵਾਜ਼ 'ਚ।
1: ਹਾੜ ਮਹੀਨਾ ਚੋ ਚੋ ਪੈਂਦਾ, ਪਿੱਛ ਗਈ ਲਾਲ ਪਰਾਂਦੀ।

ਜੇ ਛੱਤਰੀ ਕੀ ਕਰਨੀ, ਪਰ ਇਹ ਆ ਵੀ ਅੱਜ ਜਿਸ ਤਰ੍ਹਾਂ ਮੀਂਹ ਦਾ ਹਾਲਾਤ ਬਣੇ ਹੋਏ ਆ ਕਿ ਮੀਂਹ ਆਉਣ ਦੀ ਸੰਭਾਵਨਾ ਵਾ, ਉਸ ਵੇਲੇ ਲੱਗਦਾ ਕਿ ਛੱਤਰੀ ਦੀ ਲੋੜ ਹੈ ਨਾ। ਪਿਆਰ ਦੀ ਲੋੜ ਤਾਂ ਚਲੋ ਹਰ ਵੇਲੇ ਹੁੰਦੀ ਹੈ, ਲੇਕਿਨ ਛੱਤਰੀ ਦੀ ਲੋੜ ਵੀ ਉਸ ਵੇਲੇ ਪੈਂਦੀ ਹੈ ਜਦੋਂ ਬਾਰਿਸ਼ ਆਉਂਦੀ ਹੈ। ਅਤੇ ਇਹ ਗੱਲ ਦੇ ਨਾਲ ਨਾਲ ਮੈਂ ਇੱਕ ਗੱਲ ਹੋਰ ਕਰਨਾ ਚਾਹੁੰਦੀ ਹਾਂ ਜੀ। ਕਹਿੰਦੇ ਧਨ ਨਾਲ ਨਹੀਂ ਕਰਮਾਂ ਨਾਲ ਪਹਿਚਾਣ ਬਣਦੀ ਹੈ, ਧਨ ਨਾਲ ਨਹੀਂ ਕਰਮਾਂ ਨਾਲ ਪਹਿਚਾਣ ਬਣਦੀ ਹੈ, ਮਿੱਠੇ ਬੋਲਾਂ ਨਾਲ ਹਰ ਦਿਲ ਵਿੱਚ ਥਾਂ ਬਣਦੀ ਹੈ। ਹੰਕਾਰ ਤਾਂ ਪਲ ਵਿੱਚ ਹੀ ਸਭ ਕੁਝ ਖੋਹ ਲੈਂਦਾ ਹੈ, ਨਮਰਤਾ ਨਾਲ ਇਨਸਾਨ ਦੀ ਸ਼ਾਨ ਬਣਦੀ ਹੈ। ਅਤੇ ਇਸ ਪਿਆਰੇ ਸ਼ਬਦਾਂ ਦੇ ਨਾਲ ਆਪਾਂ ਹੋਰ ਚਿੱਠੀਆਂ ਲੈ ਲੈਂਦੇ ਹਾਂ, ਕਿਉਂਕਿ ਪਹਿਚਾਣ ਬਣਾਉਣ ਵਾਸਤੇ ਸਾਡਾ ਚੰਗਾ ਹੋਣਾ, ਸਾਡੇ ਵਿੱਚ ਸਹਿਣਸ਼ੀਲਤਾ ਹੋਣਾ, ਅੱਛੇ ਬੋਲ ਬੋਲਣਾ ਬਹੁਤ ਜ਼ਰੂਰੀ ਹੈ ਜੀ। ਇਹ ਖਤ ਸਾਡੇ ਕੋਲ ਆਇਆ ਹੈ ਸ਼੍ਰੀ ਗੰਗਾਨਗਰ ਤੋਂ, ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ ਅਤੇ ਇਹਨਾਂ ਦਾ ਸਾਰਾ ਪਰਿਵਾਰ। ਅੱਗੇ ਖਤ ਸਾਡੇ ਕੋਲ ਆਇਆ ਜੀ ਮਲੋਟ ਕੈਂਪ ਪੰਜਾਬ ਤੋਂ, ਸਤੀਸ਼ ਮਿਗਲਾਨੀ, ਸੀਮਾ, ਅਨਮੋਲ, ਧਰਮਪਾਲ, ਵੀਰ ਸਿੰਘ, ਲਾਟੀ ਵਿਆਨ, ਲਖਵਿੰਦਰ ਸੰਧੂ, ਮਹਾਵੀਰ ਸੰਧੂ, ਗੁਰਚਰਨ ਗਰੋਵਰ ਅਤੇ ਰਮੇਸ਼ ਗਿਗਲਾਨੀ, ਉਹਨਾਂ ਦਾ ਖਤ ਹੈ ਜੀ। ਕਿਸੇ ਵੀ ਗੀਤ ਦੀ ਇਹਨਾਂ ਦੀ ਫਰਮਾਇਸ਼ ਹੈ। ਅਤੇ ਅਗਲਾ ਸਾਡੇ ਕੋਲ ਖਤ ਹੈ ਜੀ ਪਿੰਡ ਘੁੜਿਆਣਾ ਭੋਲਾ ਸਵਾਗ, ਡਾਕਟਰ ਮਨਜੀਤ, ਸੁਖਮਿੰਦਰ ਕੌਰ, ਅੰਮ੍ਰਿਤਪਾਲ ਕੌਰ ਅਤੇ ਰਿਤਮਨ ਜੋਤ। ਅਤੇ ਹਾਂਜੀ, ਸਾਡੇ ਸਰੋਤਾ ਸਾਨੂੰ ਬਹੁਤ ਸਾਰੀਆਂ ਚਿੱਠੀਆਂ ਪਾਉਂਦੇ ਆ, ਇਸ ਕਰਕੇ ਚਿੱਠੀ ਸਾਡੇ ਕੋਲ ਇਹਨਾਂ ਦੀ ਇੱਕ ਹੋਰ ਆ ਗਈ, ਲੇਕਿਨ ਇਹਨਾਂ ਦਾ ਖਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ। ਅਤੇ ਇਹ ਇੱਕ ਗੀਤ ਸਾਡੇ ਕੋਲ ਖਤ ਹੈ ਜੀ ਜਿਨ੍ਹਾਂ ਨੇ ਸਾਬਰਕੋਟੀ ਦੀ ਫਰਮਾਇਸ਼ ਕੀਤੀ ਹੈ, ਗੀਤ ਦੀ ਇਹ ਵੀ ਸੁਣਾਉਂਦੇ ਹਾਂ। ਅਤੇ ਮਲੋਟ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ ਗਿੱਲ, ਅਮਨ ਗਿੱਲ, ਬੁਰਜ ਸਿੱਧਵਾਲ ਮਲੋਟ ਤੋਂ, ਸਰਬਜੋਤ ਸਿੱਧੂ, ਅਵਿਤਾਜ ਸਿੱਧੂ ਅਤੇ ਜਗਤਾਰ ਸਿੰਘ ਜੱਗਾ ਧੋਲਾ ਕਿੰਗਰਾ ਤੋਂ, ਇਹਨਾਂ ਨੇ ਵੀ ਕਿਹਾ ਜੀ ਕੋਈ ਵੀ ਗੀਤ ਸੁਣਾ ਦਿਓ। ਲਓ ਜੀ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਸਾਬਰਕੋਟੀ ਦੀ ਆਵਾਜ਼ 'ਚ ਗੀਤ।

ਇਹ ਗੀਤ ਸੀ ਅਮਰ ਨੂਰੀ ਦੀ ਹੁਣਾਂ ਦੀ ਆਵਾਜ਼ ਦੇ ਵਿੱਚ, ਅਤੇ ਪ੍ਰੋਗਰਾਮ ਦਾ ਸਮਾਂ ਬੜੀ ਤੇਜ਼ੀ ਨਾਲ ਜਾ ਰਿਹਾ ਹੈ, ਅਤੇ ਸਾਡੇ ਸਰੋਤਿਆਂ ਲਈ ਅਸੀਂ ਇੱਕ ਵਾਰੀ ਪਤਾ ਫਿਰ ਲਿਖਵਾ ਦੇਈਏ ਜੀ। ਪ੍ਰੋਗਰਾਮ ਚਿੱਠੀਆਂ ਮਿੱਠੀਆਂ ਕੇਅਰ

ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ 1440001 ਇਹ ਪਤਾ ਲਿਖ ਕੇ ਤੁਸੀਂ ਚਿੱਠੀ ਪਾ ਸਕਦੇ ਹਾਂ। ਅਤੇ ਅਗਲਾ ਖਤ ਸਾਡੇ ਕੋਲ ਆਇਆ ਜੀ ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ ਸੋਮਨਾਥ ਕਾਲੀਆ ਅਤੇ ਕੋਈ ਵੀ ਗੀਤ ਕਹਿੰਦੇ ਸੁਣਾ ਦੇਣਾ। ਅਤੇ ਪਿੰਡ ਖਾਨੇ ਦੀ ਢਾਬ ਤੋਂ ਮਲੋਟ ਤੋਂ ਖਤ ਹੈ ਜੀ ਸ਼ਮਸ਼ੇਰ ਸਿੰਘ ਕੌਲਤਰ ਜਸਵਿੰਦਰ ਕੌਰ ਕਰਨ ਪ੍ਰਤਾਪ ਸਿੰਘ ਮਨਰੀਤ ਕੌਰ ਤਰਨਵੀਰ ਕੌਰ ਤਰਨਵੀਰ ਸਿੰਘ ਉਹਨਾਂ ਦਾ ਖਤ ਹੈ ਜੀ। ਅਗਲਾ ਖਤ ਸਾਡੇ ਕੋਲ ਆਇਆ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸਿੰਘ ਦਾ ਜਸਵੀਰ ਰੇਖਾ ਗਗਨ ਸੋਨੀ ਸੀਤਾ ਔਰ ਗੀਤਾ ਦਾ ਕੋਈ ਵੀ ਗੀਤ ਸੁਣਾ ਲਈ ਇਹਨਾਂ ਨੇ ਕਿਹਾ ਹੋਇਆ। ਅਤੇ ਇਹ ਹੈਗਾ ਖਤ ਅੱਗੇ ਜੀ ਸਾਡੇ ਕੋਲ ਪੰਚਕੂਲਾ ਸੈਕਟਰ 9 ਤੋਂ ਆ ਜੀ ਆਸ਼ੂ ਚੁਗ ਅਸ਼ਵਨੀ ਚੁਗ ਗੋਬਿੰਦ ਚੁਗ ਟੋਨੀ ਦੀਵਾਨ ਲਵ ਦੀਵਾਨ ਰਾਤੇ ਭਾਵਿਕ ਢੀਂਗਰਾ ਅਤੇ ਇਹਨਾਂ ਦਾ ਸਾਰਾ ਪਰਿਵਾਰ ਖਤ ਲਿਖ ਰਿਹਾ ਜੀ ਸਾਨੂੰ। ਅਤੇ ਅਗਲਾ ਖਤ ਸਾਡੇ ਕੋਲ ਜਮਸ਼ੇਦਪੁਰ ਤੋਂ ਹੈ ਜੀ ਹਰਜਿੰਦਰ ਸਿੰਘ ਭਾਟੀਆ ਐਂਜਲ ਭਾਟੀਆ ਨਵਦੀਪ ਭਾਟੀਆ ਅਤੇ ਪੱਪੀ ਭਾਟੀਆ ਉਹਨਾਂ ਦਾ। ਅਤੇ ਇਸ ਦੇ ਨਾਲ ਹੀ ਇੱਕ ਆਖਰੀ ਗੀਤ ਤੁਹਾਨੂੰ ਸੁਣਾ ਦਿੰਦੇ ਹਾਂ, ਲਓ ਸੁਣਦੇ ਹਾਂ ਗੀਤ।

0: ਪੂਰਾ ਸੁਣਾਉਣਾ ਸੀ, ਲੇਕਿਨ ਟਾਈਮ ਨੂੰ ਧਿਆਨ 'ਚ ਰੱਖਦੇ ਹੋਏ ਪ੍ਰੋਗਰਾਮ ਨੂੰ ਇੱਥੇ ਹੀ ਸਮੇਟਦੇ ਹਾਂ। ਪ੍ਰੋਗਰਾਮ ਦੀਆਂ ਬਾਕੀ ਚਿੱਠੀਆਂ ਕੱਲ੍ਹ ਨੂੰ ਪੜ੍ਹਾਂਗੇ। ਕੋਈ ਨਾ ਕੋਈ ਆਰ ਜੇ ਤੁਹਾਡੀ ਡਿਊਟੀ 'ਚ ਆਏਗਾ, ਪੇਸ਼ ਕਰੇਗਾ ਕਿ ਚਿੱਠੀਆਂ ਮਿੱਠੀਆਂ ਪ੍ਰੋਗਰਾਮ। ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ, ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਲਓ ਸੁਣੋ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਤੇ ਨਿਊਜ਼ੀਲੈਂਡ ਦੇ ਪ੍ਰਧਾਨਮੰਤਰੀ ਕ੍ਰਿਸਟੋਫਰ ਲਕਸਨ ਨੇ ਅੱਜ ਆਕਲੈਂਡ 'ਚ ਵਫਦ ਪੱਧਰੀ ਗੱਲਬਾਤ ਕੀਤੀ। ਦੋਵਾਂ ਦੇਸ਼ਾਂ ਨੇ 5 ਮਹੱਤਵਪੂਰਨ ਸਮਝੌਤਿਆਂ ਤੇ ਦਸਤਖਤ ਕੀਤੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਵਿਸ਼ਾਖਾਪਟਨਮ 'ਚ ਸਵਦੇਸ਼ੀ ਤੌਰ 'ਤੇ ਵਿਕਸਿਤ ਸਟੈਲਥ ਫ੍ਰਿਗੇਟ INS ਮਹਿੰਦਰਗਿਰੀ ਨੂੰ ਸਮੁੰਦਰੀ ਫੌਜ ਦੇ ਬੋੜੇ 'ਚ ਸ਼ਾਮਿਲ ਕੀਤਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲਾਇਬ੍ਰੇਰੀਆਂ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਨੌਜਵਾਨ ਪੀੜ੍ਹੀ ਨੂੰ ਇਹਨਾਂ ਨਾਲ ਜੁੜਨ ਦੀ ਅਪੀਲ ਕੀਤੀ। ਕੇਂਦਰੀ ਸੜਕ ਆਵਾਜਾਈ ਅਤੇ ਸ਼ਾਹਕਾਰ ਮੰਤਰੀ ਨਿਤਿਨ ਗਡਕਰੀ ਨੇ ਅੱਜ ਨਾਗਪੁਰ ਵਿੱਚ ਬ੍ਰਿਕਸ ਦੇਸ਼ਾਂ ਦੇ ਟਰਾਂਸਪੋਰਟ ਮੰਤਰੀਆਂ ਦੀ 3 ਮੀਟਿੰਗ ਦੀ ਪ੍ਰਧਾਨਗੀ ਕੀਤੀ। ਅੱਜ ਵਿਸ਼ਵ ਜਨਸੰਖਿਆ ਦਿਵਸ ਹੈ। ਇਹ ਦਿਨ ਹਰ ਸਾਲ 11 ਜੁਲਾਈ ਨੂੰ ਜਨਸੰਖਿਆ ਵਾਧੇ ਨਾਲ ਜੁੜੀਆਂ ਚੁਣੌਤੀਆਂ ਅਤੇ ਮੌਕਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਪੰਜਾਬ ਭਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗੈਨ ਸੋਧ SIR ਤਹਿਤ ਘਰ ਘਰ ਜਾ ਕੇ ਗਣਨਾ ਕਰਨ ਦੀ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ। 99.34% ਗਣਨਾ ਫਾਰਮਾਂ ਦੀ ਵੰਡ ਪਹਿਲਾਂ ਹੀ ਮੁਕੰਮਲ ਕੀਤੀ।

0: ਇੰਡੀਆ ਦਾ ਹੀ ਮੁਕਾਬਲਾ ਚੱਲ ਰਿਹਾ ਆਪਾਂ ਸੀਨੀਅਰ ਲੈਵਲ ਤੱਕ ਵੀ ਜੇ ਦੇਖੀਏ ਅਤੇ ਕਈ ਵੇਟਾਂ ਦੇ ਵਿੱਚ ਅਸੀਂ ਜਪਾਨ ਦੇ ਉੱਪਰ ਹੈਵੀ ਰਹਿ ਰਹੇ ਹਾਂ ਸੀਨੀਅਰ ਲੈਵਲ 'ਚ ਵੀ। ਅਤੇ ਜਿਸ ਤਰ੍ਹਾਂ ਅੰਡਰ 15 'ਚ 11-0 ਦੇ ਨਾਲ ਉਹਨੇ ਟੈਕਨੀਕਲ ਸਕਿਉਰਿਟੀ ਦੇ ਨਾਲ ਆਪਣੀ ਫਾਈਟ ਨੂੰ ਜਿੱਤਿਆ, ਇਹ ਸਾਨੂੰ ਸੰਕੇਤ ਮਿਲ ਰਿਹਾ ਕਿ ਆਪਾਂ ਜਪਾਨ ਦੇ ਉੱਪਰ ਵੀ ਜਿਹੜੀ ਸਾਡੀ ਰੈਸਲਿੰਗ ਆ ਆਪਾਂ ਡੋਮੀਨੇਟ ਕਰ ਰਹੇ ਹਾਂ ਜੀ।
1: ਜੀ, ਔਰ ਵਿਕਰਮ ਜੀ 33 ਕਿਲੋਗ੍ਰਾਮ ਭਾਰ ਵਰਗ ਵਿੱਚ ਸਤੀਸ਼ ਪਾਟਿਲ ਨੇ ਗੋਲਡ ਮੈਡਲ ਜਿੱਤਿਆ ਜੀ, ਸਮ੍ਰਿਧੀ ਸਤੀਸ਼ ਪਾਟਿਲ ਨੇ, ਇਹ ਇਹਦੀ ਕਾਰਗੁਜ਼ਾਰੀ ਨੂੰ ਤੁਸੀਂ ਕਿੱਦਾਂ ਵੇਖਦੇ ਹੋ?
0: ਹਾਂਜੀ, ਇਹ ਵੀ ਮਹਾਰਾਸ਼ਟਰ ਤੋਂ ਬਿਲੋਂਗ ਕਰਦੀ ਆ ਲੜਕੀ, ਅਤੇ ਜਿਹਨੇ ਗੋਲਡ ਮੈਡਲ ਜਿੱਤਿਆ, ਕਿਉਂਕਿ ਮਹਾਰਾਸ਼ਟਰ 'ਚ ਵੀ ਜਿਹੜੀਆਂ ਰੈਸਲਿੰਗ ਅਕੈਡਮੀਆਂ ਕਾਫੀ ਅੱਗੇ ਨਾਲੋਂ ਜ਼ਿਆਦਾ ਵੱਧ ਗਈਆਂ, ਅਤੇ ਜਿਹੜੀ ਲੜਕੀਆਂ ਦੀ ਰੈਸਲਿੰਗ ਆ ਜੋ ਆਪਣਾ ਮਹਾਰਾਸ਼ਟਰ 'ਚ ਵੀ ਕਾਫੀ ਹੁਣ ਫੇਮਸ ਹੋ ਰਹੀ ਆ, ਜਿਹਨਾਂ ਦੇ ਪੇਰੈਂਟਸ ਅਤੇ ਉਹਨਾਂ ਦੇ ਕੋਚਿਸ ਕਾਫੀ ਉਹਨਾਂ 'ਤੇ ਜ਼ੋਰ ਲਗਾ ਰਹੇ ਆ।
1: ਔਰ 46 ਕਿਲੋਗ੍ਰਾਮ ਭਾਰ ਵਰਗ ਵਿੱਚ ਵਿਨਾਕਸ਼ੀ ਨੇ ਜਿਹੜਾ ਗੋਲਡ ਮੈਡਲ ਜਿੱਤਿਆ, ਇਹਦੀ ਕੁਸ਼ਤੀ ਦਾ ਸਟਾਈਲ ਕਿੱਦਾਂ ਦਾ ਹੈ ਜੀ ਜਿਹੜਾ ਸੋਨ ਤਮਗਾ ਇਹਨੂੰ ਮਿਲਿਆ?
0: ਇਹ ਐਕਚੁਅਲ ਦੇ ਵਿੱਚ ਜਿਹੜੇ ਅੰਡਰ 15 ਦੇ ਰੈਸਲਰ ਆ, ਹਾਲੇ ਤਾਂ ਇਹਨਾਂ ਦੀ ਸ਼ੁਰੂਆਤ ਹੋਈ ਆ, ਹਾਲੇ ਇਹਨਾਂ ਨੇ ਹੌਲੀ ਹੌਲੀ ਅੱਗੇ ਵੱਧਦੇ ਜਾਣਾ ਆ, ਜਿਹਦੇ ਨਾਲ ਇਹਨਾਂ ਦੀ ਕੁਸ਼ਤੀ 'ਚ ਨਿਖਾਰ ਆਈ ਜਾਣਾ, ਜਿਹੜਾ ਇਹਨਾਂ ਦੇ ਟੈਕਨੀਕਲ ਜਿਹੜੇ ਐਸਪੈਕਟਸ ਨੇ ਉਹ ਹੌਲੀ ਹੌਲੀ ਵੱਧਦੇ ਜਾਣਗੇ ਜੀ।
1: ਜੀ, ਔਰ ਗ੍ਰੀਕੋ ਰੋਮਨ 'ਚ ਵੀ ਸਾਡਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਜੀ, ਗ੍ਰੀਕੋ ਰੋਮਨ 'ਚ ਅਸੀਂ 3 ਸਥਾਨ ਪ੍ਰਾਪਤ ਕੀਤਾ, ਔਰ ਦਰਪਣ ਰਾਜੂ ਚੌਧਰੀ ਨੇ 62 ਕਿਲੋਗ੍ਰਾਮ ਭਾਰ ਵਰਗ ਵਿੱਚ ਗੋਲਡ ਮੈਡਲ ਜਿੱਤਿਆ ਜੀ, ਅਤੇ ਇਹਦੇ ਨਾਲ ਨਾਲ ਸਿਲਵਰ ਅਤੇ ਬ੍ਰੌਂਜ਼ ਮੈਡਲ ਜਤਿਨ, ਗੌਰਵ ਪਾਟਿਲ ਅਤੇ ਯਸ਼ ਹੋਰਾਂ ਨੇ ਜਿੱਤੇ ਨੇ, ਇਹ ਵੀ ਪ੍ਰਦਰਸ਼ਨ ਤੋਂ ਤੁਸੀਂ ਸੈਟਿਸਫਾਈਡ ਹੋ ਜੀ, ਸੰਤੁਸ਼ਟ?
0: ਹਾਂਜੀ, ਗ੍ਰੀਕੋ ਰੋਮਨ 'ਚ ਐਕਚੁਅਲੀ ਅੱਜ ਤੋਂ 10-15 ਸਾਲ ਪਿੱਛੋਂ ਗ੍ਰੀਕੋ ਰੋਮਨ ਦੀ ਟੀਮ ਜਾਂਦੀ ਸੀ, ਅਤੇ ਉਹ ਸਿਰਫ ਇਹੋ ਹੀ ਹੁੰਦਾ ਸੀ ਕਿ ਮੈਂ ਇੱਕ ਕੁਸ਼ਤੀ ਜਿੱਤ ਲਈ, ਕੋਈ ਕਹਿੰਦਾ ਸੀ ਮੈਂ 2 ਕੁਸ਼ਤੀਆਂ ਜਿੱਤੀਆਂ। ਜੇ ਤੁਸੀਂ ਅੱਜ ਤੋਂ ਪੁਰਾਣੇ 15-20 ਸਾਲ ਪਹਿਲੇ ਜਿਹੜੇ ਗ੍ਰੀਕੋ ਰੋਮਨ ਦੇ ਜਿਹੜੇ ਰੈਸਲਰ ਆ ਸਟਾਈਲ ਦੇ, ਉਹਨਾਂ ਨੂੰ ਪੁੱਛੋਗੇ, ਉਹ ਤੁਹਾਨੂੰ ਦੱਸਣਗੇ ਮੈਂ 1 ਕੁਸ਼ਤੀ ਜਿੱਤਿਆ ਸੀ, ਮੈਂ 2 ਕੁਸ਼ਤੀਆਂ ਜਿੱਤਿਆ ਸੀ, ਜਾਂ ਮੈਂ ਇੰਨੀ ਵਾਰੀ ਗਿਆ ਵਾਂ ਫੋਰਨ ਟੂਰ 'ਤੇ। ਪਰ ਜਿਹੜਾ ਅੱਜ ਗ੍ਰੀਕੋ ਰੋਮਨ ਦਾ ਜਿਹੜਾ ਰੈਸਲਿੰਗ ਦਾ ਇਸ ਸਮੇਂ ਚੱਲਦਾ ਪਿਆ ਵਾ, ਸਾਡੇ ਸੀਨੀਅਰ ਏਸ਼ੀਆ 'ਚੋਂ ਵੀ 6 ਮੈਡਲ ਆਏ ਆ, ਅਤੇ ਗ੍ਰੀਕੋ ਰੋਮਨ ਦੀ ਰੈਸਲਿੰਗ ਜਿਹੜੀ, ਕਿਉਂਕਿ ਫਰੀ ਸਟਾਈਲ ਅਤੇ ਲੜਕੀਆਂ ਦੀ ਰੈਸਲਿੰਗ ਸਾਡੀ ਕਾਫੀ ਵਰਲਡ ਲੈਵਲ ਦੇ ਉੱਤੇ ਆ ਚੁੱਕੀ ਹੈ, ਪਰ ਗ੍ਰੀਕੋ ਰੋਮਨ ਜਿਹੜੀ ਆ ਪਿਛਲੇ ਕੁਛ ਸਾਲਾਂ ਤੋਂ ਕਾਫੀ ਤਰੱਕੀ ਕਰ ਰਹੀ ਹੈ, ਜਿਹਦੇ ਵਿੱਚ ਅੰਡਰ 15 ਨੇ ਸੰਕੇਤ ਦੇ ਦਿੱਤੇ ਆ, ਸੀਨੀਅਰ 'ਚ ਵੀ ਸਾਡੇ ਮੈਡਲ ਆਏ ਆ, ਜਿਹੜੀਆਂ ਰੈਂਕਿੰਗ ਸੀਰੀਜ਼ ਹੋਈ ਆ ਲਾਸਟ ਮੰਗੋਲੀਆ 'ਚ, ਉਹਦੇ 'ਚ ਸਾਡੇ 2 ਗੋਲਡ ਮੈਡਲ ਆਏ ਸੀਗੇ। ਗ੍ਰੀਕੋ ਰੋਮਨ ਰੈਸਲਿੰਗ ਸਾਡੀ ਦਿਨ ਪਰ ਦਿਨ ਕਾਫੀ ਜਿਹੜੀ ਆ ਉਹ ਵਰਲਡ ਲੈਵਲ ਦੀ ਹੁੰਦੀ ਜਾ ਰਹੀ ਹੈ।
1: ਖੇਡ ਸੰਸਾਰ ਪ੍ਰੋਗਰਾਮ 'ਚ ਹੁਣ ਗੱਲ ਕ੍ਰਿਕਟ ਦੀ ਕਰਦੇ ਹਾਂ ਜੀ। ਇੰਗਲੈਂਡ ਦੇ ਲਾਰਡਸ ਦੇ ਖੂਬਸੂਰਤ ਸਟੇਡੀਅਮ ਵਿੱਚ ICC ਮਹਿਲਾ ਵਿਸ਼ਵ T20 ਫਾਈਨਲ ਮੁਕਾਬਲਾ 5 ਜੁਲਾਈ ਨੂੰ ਖੇਡਿਆ ਗਿਆ। ICC ਮਹਿਲਾ T20 ਵਿਸ਼ਵ ਕੱਪ ਆਸਟ੍ਰੇਲੀਆ ਨੇ 7ਵੀਂ ਵਾਰ ਜਿੱਤਿਆ, ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ। ਆਸਟ੍ਰੇਲੀਆ ਦੇ ਸਾਹਮਣੇ ਸੀ 151 ਦੌੜਾਂ ਦਾ ਟੀਚਾ, ਅਤੇ ਇਹ ਟੀਚਾ 17 ਬਾਲ ਪਹਿਲਾਂ ਹੀ ਸਿਰਫ 3 ਵਿਕਟਾਂ ਗਵਾ ਕੇ ਹਾਸਿਲ ਕਰ ਲਿਆ ਗਿਆ। ਆਸਟ੍ਰੇਲੀਆ ਦੀ ਵਿਕਟ ਕੀਪਰ ਬੈਟਰ ਬੈਥ ਮੁਨੀ, ਜਿਨ੍ਹਾਂ ਨੂੰ ਪਲੇਅਰ ਆਫ ਸੀਰੀਜ਼ ਪਲੇਅਰ ਆਫ ਮੈਚ ਦਾ ਖਿਤਾਬ ਦਿੱਤਾ ਗਿਆ, ਉਹਨਾਂ ਨੇ 49 ਗੇਂਦਾਂ 'ਚ 64 ਰਨ ਦੀ ਸ਼ਾਨਦਾਰ ਪਾਰੀ ਖੇਡੀ। ਫੀਬੀ ਲਿਚਫੀਲਡ ਨੇ 35 ਗੇਂਦਾਂ ਵਿੱਚ 48 ਦੌੜਾਂ ਬਣਾਈਆਂ ਸਨ। ਆਪਣੇ ਹੀ ਘਰੇਲੂ ਸਰਜ਼ਮੀਨ 'ਤੇ ਇੰਗਲੈਂਡ ਪਹਿਲੀ ਵਾਰ ਕੋਈ ਵਰਲਡ ਕੱਪ ਫਾਈਨਲ ਹਾਰਿਆ ਸੀ। ਟੀਮ ਨੇ ਵਨਡੇ ਵਰਲਡ ਕੱਪ 1973, 1993, 2017 ਵਿੱਚ ਜਿੱਤਿਆ ਸੀ। T20 ਵਰਲਡ ਕੱਪ ਵੀ ਸਾਲ 2009 ਵਿੱਚ ਆਪਣੇ ਨਾਂ ਕੀਤਾ ਸੀ। ਚਾਰ ਜੁਲਾਈ ਨੂੰ ਇੰਗਲੈਂਡ ਵਿੱਚ ਮਾਨਚੈਸਟਰ ਸ਼ਹਿਰ ਦੇ ਐਮੀਰੇਟਸ ਓਲਡ ਟ੍ਰੈਫਰਡ ਸਟੇਡੀਅਮ ਦੇ ਸਟੈਂਡਸ ਵਿੱਚ 19,000 ਦਰਸ਼ਕ ਭਾਰਤ ਅਤੇ ਇੰਗਲੈਂਡ ਦੇ ਦਰਮਿਆਨ ਦੂਜਾ T20 ਮੁਕਾਬਲਾ ਬੜੇ ਚਾਅ ਦੇ ਨਾਲ ਵੇਖ ਰਹੇ ਸਨ। 15 ਸਾਲਾ ਵੈਭਵ ਸੂਰਿਆਵੰਸ਼ੀ ਨੇ ਰਿਕਾਰਡ ਬਣਾਇਆ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਬਣਨ ਦਾ, ਜਿਹਨੇ ਭਾਰਤ ਦੀ ਪ੍ਰਤੀਨਿਧਤਾ ਕੀਤੀ। ਹਾਲਾਂਕਿ 2 ਛਿੱਕਿਆਂ ਦੀ ਮਦਦ ਨਾਲ ਉਹ ਸਿਰਫ 14 ਦੌੜਾਂ ਹੀ ਬਣਾ ਸਕੇ, ਪਰ ਇੰਨੀ ਕੁ ਖੇਡ ਵਿੱਚ ਵੀ ਉਹਨਾਂ ਨੇ ਦਿਖਾ ਦਿੱਤਾ ਕਿ ਉਹਨਾਂ ਵਿੱਚ ਸਮਰੱਥਾ ਹੈ ਭਾਰਤ ਦੀ ਟੀਮ ਵਿੱਚ ਆਰੰਭਕ ਬੱਲੇਬਾਜ਼ੀ ਕਰਨ ਦੀ। ਦੂਜੇ T20 ਮੁਕਾਬਲੇ 'ਚ ਭਾਰਤ ਦੀ ਬੱਲੇਬਾਜ਼ੀ ਕੋਈ ਜ਼ਿਆਦਾ ਵਧੀਆ ਨਹੀਂ ਰਹੀ, ਅਤੇ 20 ਓਵਰਾਂ 'ਚ ਭਾਰਤ ਨੇ 190 ਦੌੜਾਂ ਬਣਾਈਆਂ ਸਨ, ਜਿਸ ਦਾ ਪਿੱਛਾ ਇੰਗਲੈਂਡ ਦੇ ਬੱਲੇਬਾਜ਼ਾਂ ਨੇ ਬੜੇ ਆਰਾਮ ਨਾਲ 19 ਓਵਰਾਂ 'ਚ ਪੂਰਾ ਕਰ ਲਿਆ, ਅਤੇ ਉਹਦੇ 6 ਆਊਟ ਹੋਣ ਵਾਲੇ ਖਿਡਾਰੀ ਅਜੇ ਬਾਕੀ ਸਨ, ਅਤੇ ਇੰਗਲੈਂਡ ਇਹ T20 ਮੁਕਾਬਲਾ 4 ਵਿਕਟਾਂ ਦੇ ਨਾਲ ਜਿੱਤ ਗਿਆ। ਤੀਸਰਾ T20 ਮੁਕਾਬਲਾ ਵੀ ਇੰਗਲੈਂਡ ਨੇ ਇੱਕ ਤਰਫਾ ਮੁਕਾਬਲਾ ਕਰਦਿਆਂ ਜਿੱਤਿਆ, ਜਦੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਉਹਨਾਂ 201 ਦੌੜਾਂ ਬਣਾਈਆਂ, ਅਤੇ ਭਾਰਤ ਦੀ ਟੀਮ 76 ਦੌੜਾਂ 'ਤੇ ਆਲ ਆਊਟ ਹੋ ਗਈ। ਅਤੇ ਚੌਥਾ T20 ਮੁਕਾਬਲਾ ਵੀ ਇੰਗਲੈਂਡ ਨੇ ਜਿੱਤ ਕੇ ਇਹ ਸਾਬਤ ਕੀਤਾ ਕਿ ਆਪਣੀ ਸਰਜ਼ਮੀਨ 'ਤੇ ਆਪਣੀਆਂ ਵਿਕਟਾਂ 'ਤੇ ਉਹਨਾਂ ਦੀ ਪੂਰੀ ਪੂਰੀ ਬਾਦਸ਼ਾਹੀ ਹੈ। ਭਾਰਤ ਨੇ ਇਸ ਮੁਕਾਬਲੇ 'ਚ ਪਹਿਲਾਂ ਬੱਲੇਬਾਜ਼ੀ ਕਰਦਿਆਂ 158 ਦੌੜਾਂ ਬਣਾਈਆਂ ਸੀ, ਜਿਸ ਦਾ ਪਿੱਛਾ ਇੰਗਲੈਂਡ ਨੇ 13 ਓਵਰਾਂ 'ਚ ਹੀ ਮੁਕੰਮਲ ਕਰ ਲਿਆ, ਅਤੇ ਇਹ ਮੁਕਾਬਲਾ 9 ਵਿਕਟਾਂ ਦੇ ਨਾਲ ਜਿੱਤ ਗਿਆ। ਭਾਰਤੀ ਕ੍ਰਿਕਟ ਪ੍ਰੇਮੀ ਇਸ ਗੱਲ 'ਤੇ ਪਰੇਸ਼ਾਨ ਨੇ ਕਿ ਭਾਰਤ ਦਾ ਪ੍ਰਦਰਸ਼ਨ

0: ਇੰਨਾ ਖਰਾਬ ਕਿਉਂ ਚੱਲ ਰਿਹਾ ਜਦਕਿ ਭਾਰਤ T20 ਵਰਲਡ ਕੱਪ ਦਾ ਵਿਜੇਤਾ ਅਤੇ ਇੰਗਲੈਂਡ ਨੇ ਭਾਰਤ ਤੋਂ 12 ਸਾਲ ਬਾਅਦ ਕੋਈ T20 ਮੁਕਾਬਲਿਆਂ ਦੀ ਲੜੀ ਜਿੱਤੀ ਹੈ। ਆਓ ਫਿਰ ਇਸ ਬਾਰੇ ਗੱਲਬਾਤ ਕਰੀਏ ਸਾਬਕਾ ਅੰਤਰਰਾਸ਼ਟਰੀ ਪੱਧਰ ਦੇ ਕ੍ਰਿਕਟਰ ਵਿਨੀਤ ਸ਼ਰਮਾ ਹੋਰਾਂ ਦੇ ਨਾਲ ਅਤੇ ਉਹਨਾਂ ਤੋਂ ਜਾਣੀਏ ਕਿ ਕੀ ਕਾਰਨ ਨੇ ਕਿ ਭਾਰਤ ਦਾ ਪ੍ਰਦਰਸ਼ਨ ਇੰਗਲੈਂਡ ਵਿੱਚ ਇੰਨਾ ਖਰਾਬ ਚੱਲ ਰਿਹਾ।
1: ਜਿਹੜੀ ਸਾਡੀ ਟੀਮ ਬਣੀ ਹੈ, ਜਿਹੜੀ ਟੀਮ ਚੂਜ਼ ਕੀਤੀ ਹੈ ਸਿਲੈਕਟਰਸ ਨੇ, ਹੈ ਨਾ, ਬੇਸਿਕਲੀ ਇੱਕ ਨਵੀਂ ਟੀਮ ਇੱਕ ਕਿਹਾ ਜਾ ਸਕਦਾ, ਕਿਉਂਕਿ ਇਹ 'ਚ ਸੂਰਯ ਕੁਮਾਰ ਯਾਦਵ ਨਹੀਂ ਹੈ, ਇਹ 'ਚ ਹਾਰਦਿਕ ਪਾਂਡਿਆ ਨਹੀਂ ਹੈ, ਜਸਪ੍ਰੀਤ ਬੁਮਰਾਹ ਨਹੀਂ ਹੈ। ਲੇਕਿਨ ਇਹ ਵੀ ਨਹੀਂ ਹੈ ਕਿ ਇੰਨੀ ਕੀ ਕੰਡੀਸ਼ਨ ਵਿੱਚ ਆਪਾਂ ਇਸ ਤਰੀਕੇ ਦਾ, ਕਿਉਂਕਿ ਸਾਡੇ ਕੋਲ T20 ਆਪਾਂ ਬਹੁਤ ਲੰਬੇ ਸਮੇਂ ਤੋਂ ਕੋਈ ਵੀ ਸੀਰੀਜ਼ ਨਹੀਂ ਹਾਰੇ ਸੀ,
2: ਠੀਕ
1: ਹੈ ਜੀ, ਕਿਉਂਕਿ ਬਹੁਤ ਅੱਛਾ ਪਰਫਾਰਮੈਂਸ ਸਾਡਾ ਚੱਲ ਰਿਹਾ ਸੀ। ਇਹਦੇ ਵਿੱਚ ਕੁਛ ਚੀਜ਼ਾਂ ਹੈ ਜੋ ਮੈਨੂੰ ਲੱਗਦਾ ਪਿਆ, ਜਿਵੇਂ ਪੂਅਰ ਬੈਟਿੰਗ ਔਰ ਡਿਪੈਂਡ ਕਰਦਾ, ਔਰ ਮੈਂ ਕਈ ਜਗ੍ਹਾ ਤੇ ਜੋ ਮੈਚ ਦੇਖੇ ਮੈਨੂੰ ਇਹ ਲੱਗਦਾ ਪਿਆ ਕਿ ਇੰਡੀਅਨ ਸਟੈਂਡਰਡ, ਜਿਹੜੀ ਫੀਲਡਿੰਗ ਦਾ ਸਟੈਂਡਰਡ ਸੀ ਨਾ ਇੰਡੀਆ ਦਾ,
2: ਜੀ,
1: ਉਹ ਫੀਲਡਿੰਗ ਸਟੈਂਡਰਡ ਨਜ਼ਰ ਨਹੀਂ ਆ ਰਿਹਾ ਇੱਥੇ ਕਿਤੇ ਨਾ ਕਿਤੇ। ਬਸ ਇਹ ਥੋੜੀ ਚੀਜ਼ਾਂ ਜਿੱਥੋਂ ਆਪਾਂ ਲੈਕ ਕਰਦੇ ਹਾਂ।
0: ਆਪਾਂ ਆਮ ਤੌਰ ਤੇ ਵੇਖਦੇ ਹਾਂ ਕਿ ਓਵਰਸੀਜ਼ ਚ ਜਿਹੜਾ

0: ਇਹਦੇ ਵਿੱਚ ਕੁਛ ਕੁਛ ਚੀਜ਼ਾਂ ਹੈ ਜੋ ਮੈਨੂੰ ਲੱਗਦਾ ਪਿਆ ਜਿਵੇਂ ਪੂਅਰ ਬੈਟਿੰਗ ਔਰ ਡਿਪੈਂਡ ਕਰਦਾ, ਔਰ ਮੈਂ ਕਈ ਜਗ੍ਹਾ ਤੇ ਜੋ ਮੈਚ ਦੇਖੇ ਮੈਨੂੰ ਇਹ ਲੱਗਦਾ ਪਿਆ ਕਿ ਇੰਡੀਅਨ ਸਟੈਂਡਰਡ ਜਿਹੜੀ ਫੀਲਡਿੰਗ ਦਾ ਸਟੈਂਡਰਡ ਸੀ ਨਾ ਇੰਡੀਆ ਦਾ
1: ਜੀ,
0: ਉਹ ਫੀਲਡਿੰਗ ਸਟੈਂਡਰਡ ਨਜ਼ਰ ਨਹੀਂ ਆ ਰਿਹਾ ਇੱਥੇ ਕਿਤੇ ਨਾ ਕਿਤੇ, ਬਸ ਇਹ ਥੋੜ੍ਹੀ ਥੋੜ੍ਹੀ ਚੀਜ਼ਾਂ ਜਿੱਥੋਂ ਆਪਾਂ ਲੈਕ ਕਰਦੇ ਹਾਂ।
2: ਆਪਾਂ ਆਮ ਤੌਰ 'ਤੇ ਵੇਖਦੇ ਹਾਂ ਕਿ ਓਵਰਸੀਜ਼ 'ਚ ਜਿਹੜਾ ਸਾਡਾ ਬੱਲੇਬਾਜ਼ੀ ਦਾ ਪ੍ਰਦਰਸ਼ਨ ਹੈ ਪਿਛਲੇ ਸਾਲਾਂ 'ਚ ਬੜਾ ਅੱਛਾ ਰਿਕਾਰਡ ਰਿਹਾ, ਅਸੀਂ ਬਾਉਂਸੀ ਵਿਕਟਸ 'ਤੇ ਬੜਾ ਅੱਛਾ ਖੇਡਦੇ ਰਹੇ ਹਾਂ, ਪਰ ਇੱਥੇ ਅਸੀਂ ਆਇਰਲੈਂਡ ਦੇ ਖਿਲਾਫ ਵੀ ਅਤੇ ਇੰਗਲੈਂਡ ਦੇ ਖਿਲਾਫ ਵੀ ਬੱਲੇਬਾਜ਼ੀ 'ਚ ਉਹ ਧਾਰ ਨਹੀਂ ਦਿਸਦੀ। ਵਿਨੂ ਜੀ,
0: ਬੇਸਿਕਲੀ ਮੈਂ ਤੁਹਾਨੂੰ ਉਹਦਾ ਰੀਜ਼ਨ ਦੱਸ ਰਿਹਾ ਇੱਕ, ਕਿਉਂਕਿ ਆਪਾਂ ਨੂੰ ਲਗਾਤਾਰ ਕ੍ਰਿਕਟ ਆਪਾਂ ਏਸ਼ੀਆ ਵਿੱਚ ਖੇਲੀਏ, ਠੀਕ ਹੈ ਜੀ, ਉਦੋਂ T20 ਦੀ ਟੀਮ ਆਪਾਂ ਸੋਚਦੇ ਸੀ T20 ਅਲੱਗ ਹੈ ਜੀ, ਆਪਾਂ ਪਿਛਲੇ ਸਾਲਾਂ 'ਚ ਦੇਖਦੇ ਪਏ T20 ਅਲੱਗ ਸੀ, ਲੇਕਿਨ T20 ਉਹ ਕੀ ਸੀ, ਇੱਕ ਯੂਨਿਟ ਬਣਿਆ ਹੋਇਆ ਸੀ, ਹੈ ਨਾ। ਇਹਦੇ ਵਿੱਚ ਥੋੜ੍ਹਾ ਜਿਹਾ ਮੈਂ ਕਿਹਾ ਇਹ ਚੀਜ਼ ਮੈਨੂੰ ਜੋ ਲੱਗਦੀ ਪਈ ਕਿ ਜਿੱਥੋਂ ਇੱਥੇ ਇੰਡੀਅਨ ਟੀਮ ਦਿੱਕਤ ਹੋ ਰਹੀ ਹੈ ਕਿ ਸਾਡੇ ਇੱਕ ਹੀ ਗੇਅਰ 'ਚ ਖੇਲਦੇ ਪਏ ਹਾਂ। ਜੇ ਆਪਾਂ ਸੋਚ ਲਿਆ ਕਿ 140, 180, 203 ਸਟ੍ਰਾਈਕ ਰੇਟ ਨਾਲ ਖੇਲਣਾ, ਜੇ ਸਾਡੇ 4 ਆਊਟ ਹੋ ਰਹੇ ਤਾਂ ਆਪਾਂ 240 ਦੇ ਨਾਲ ਹੀ ਖੇਲ ਰਹੇ ਹਾਂ। ਕੋਈ ਇੱਕ ਐਸਾ ਬੈਟਸਮੈਨ ਨਹੀਂ ਹੈ ਕਿ ਜਿਹਨੂੰ ਦੇਖੇ ਕਿ 2 ਵਿਕਟਾਂ ਆਊਟ ਹੋ ਗਈਆਂ, 3 ਵਿਕਟਾਂ ਆਊਟ ਹੋ ਗਈਆਂ, ਕਿ ਮੈਂ ਥੋੜ੍ਹਾ ਕਲੋਜ਼ ਲੈ ਕੇ ਜਾਵਾਂ, ਥੋੜ੍ਹਾ ਟਾਈਮ ਸਪੈਂਡ ਕਰਾਂ ਵਿਕਟ 'ਤੇ। ਤੁਸੀਂ ਦੇਖੋ ਜਿਹੜਾ 76 'ਤੇ ਆਪਾਂ ਆਲ ਆਊਟ ਹੋਏ ਹਾਂ, ਠੀਕ ਹੈ ਜੀ, ਉਹਦੇ ਵਿੱਚ ਮੇਜਰ ਕਾਰਨ ਦੇਖੋ ਕੀ ਹੈ ਕਿ ਕਿਸੇ ਨੇ ਟਾਈਮ ਸਪੈਂਡ ਹੀ ਨਹੀਂ ਕੀਤਾ
1: ਜੀ
0: ਵਿਕਟ 'ਤੇ। ਵਿਕਟ ਕੋਈ ਵੀ ਹੈ, ਵਿਕਟ ਪਾਟਾ ਵੀ ਹੈ, ਚਾਹੇ ਵਿਕਟ ਕੋਈ ਵੀ ਕੰਡੀਸ਼ਨ ਹੈ, ਤੁਹਾਨੂੰ 20 ਓਵਰ ਖੇਲਣੇ ਪੈਣਗੇ ਔਰ ਅੱਛੀ ਕੰਡੀਸ਼ਨ 'ਚ ਔਰ ਟਾਈਮ ਸਪੈਂਡ ਕਰਕੇ, ਫਿਰ ਸਭ ਕੁਛ ਬੈਟਸਮੈਨ ਦੇ ਹੱਥ ਹੈ, ਠੀਕ ਹੈ ਨਾ। ਲੇਕਿਨ ਜ਼ਰੂਰੀ ਹੈ ਕਿ ਇੱਥੇ ਹੁਣ ਕੀ ਹੋ ਰਿਹਾ, ਹੁਣ ਕੋਈ ਟਾਈਮ ਸਪੈਂਡ ਨਹੀਂ ਕਰ ਰਿਹਾ, ਅਗਰ ਇੱਕੋ ਗੇਅਰ 'ਚ ਖੇਲੀ ਜਾ ਰਹੇ ਜੋ ਸਾਡੇ ਬੈਟਸਮੈਨ ਹੈ ਨਾ, ਕਿ ਉਹ ਸੋਚਦੇ ਪਏ ਕਿ ਨਹੀਂ ਜੀ 150 ਦੇ ਸਟ੍ਰਾਈਕ ਰੇਟ 'ਤੇ ਹੀ ਹੋਣਾ ਚਾਹੀਦਾ
1: ਜੀ ਜੀ,
0: ਅਤੇ ਉਹ ਥੋੜ੍ਹਾ ਜਿਹਾ ਮੈਨੂੰ ਲੱਗਦਾ ਪਿਆ ਕਿ ਜੋ ਮਾਈਨਸ ਪੁਆਇੰਟ ਸਾਡੀ ਟੀਮ ਵਾਸਤੇ ਇਸ ਟਾਈਮ ਹੈ।
2: ਔਰ ਜੇ ਆਪਾਂ ਇੰਗਲੈਂਡ ਦੀ ਗੇਂਦਬਾਜ਼ੀ ਦੀ ਗੱਲ ਕਰੀਏ, ਖਾਸ ਤੌਰ 'ਤੇ ਜੋਫਰਾ ਆਰਚਰ ਦੀ, ਤਾਂ ਉਹਨੇ ਕਾਫ਼ੀ ਪ੍ਰਭਾਵਿਤ ਕੀਤਾ ਔਰ ਮੁਸ਼ਕਲ 'ਚ ਪਾਇਆ ਭਾਰਤੀ ਬੱਲੇਬਾਜ਼ਾਂ ਨੂੰ।
0: ਬੇਸਿਕਲੀ ਮੈਂ ਇੱਥੇ ਤੁਹਾਨੂੰ ਉਹੀ ਗੱਲ ਕਹਾਂਗਾ ਕਿ ਉਹਨੇ ਦੇਖ ਲਿਆ ਹੈ ਕਿ ਅੱਛੀ ਲਾਈਨ ਔਰ ਲੈਂਥ, ਜੋ ਕਹਿੰਦੇ ਹੈ ਨਾ ਕਿ ਬੜਾ ਇੱਕ ਬਹੁਤ ਪੁਰਾਣੇ ਜਦੋਂ ਕੋਚਿੰਗ ਸੀ ਨਾ, ਉਹ ਕਹਿੰਦੇ ਸੀ ਕਿ ਯਾਰ ਅੱਛੀ ਲਾਈਨ ਔਰ ਲੈਂਥ 'ਤੇ ਮਾਰਨਾ ਆਸਾਨ ਨਹੀਂ ਹੈ
1: ਜੀ,
0: ਠੀਕ ਹੈ ਜੀ। ਉਹਨੇ ਆਪਣੀ ਉਸੀ ਲਾਈਨ 'ਤੇ ਸਟਿੱਕ ਕੀਤਾ ਹੋਇਆ ਜੀ
1: ਜੀ,
0: ਬਾਕੀ ਸਿਰਫ ਸਾਡੇ ਬੈਟਸਮੈਨ ਕਰ ਰਹੇ, ਉਹ ਸਿਰਫ ਇੱਕ ਲਾਈਨ ਤੇ ਬੋਲ ਪਾ ਰਿਹਾ, ਅੱਛੀ ਪੇਸ ਨਾ ਪਾ ਰਿਹਾ, ਅੱਛੀ ਬਾਉਂਸ ਨਾ ਪਾ ਰਿਹਾ
1: ਜੀ,
0: ਸਿਰਫ ਕੰਡੀਸ਼ਨ ਕਿੱਥੇ ਡਿਫਰੈਂਸ ਹੈ ਕਿ ਇੱਥੇ ਥੋੜਾ ਬਾਉਂਸ ਜ਼ਿਆਦਾ ਹੈ
1: ਜੀ,
0: ਠੀਕ ਹੈ ਨਾ, ਜੋ ਕਿ ਸਾਡੇ ਬੱਲੇ ਬੱਲਣ ਦੇ ਕਦੀ ਹੱਥ 'ਤੇ ਆ ਰਿਹਾ, ਕਦੀ ਕਿਤੇ ਵੱਜ ਰਿਹਾ, ਇਹ ਥੋੜਾ ਜਿਹਾ ਸੋਚਣ ਵਾਲੀ ਗੱਲ ਹੈ ਬਸ, ਅਦਰਵਾਈਜ਼ ਬਾਕੀ ਤੇ ਸਭ ਨੋਰਮਲ, ਮਤਲਬ ਬਹੁਤ ਅੱਛੀ ਤਰੀਕੇ ਨਾਲ ਲਾਈਨ ਔਰ ਲੈਂਥ 'ਤੇ ਬੋਲ ਪਾ ਰਿਹਾ, ਜਿਹਦੇ ਕਰਕੇ ਉਹਨੂੰ ਵਿਕਟਸ ਔਰ ਉਹ ਇੰਡੀਅਨ ਟੀਮ 'ਤੇ ਭਾਰੀ ਪੈ ਰਹੇ।
2: ਸਾਬਕਾ ਅੰਤਰਰਾਸ਼ਟਰੀ ਕ੍ਰਿਕਟਰ ਵਿਨੀਤ ਸ਼ਰਮਾ ਸਾਨੂੰ ਦੱਸ ਰਹੇ ਸਨ ਕਿ ਭਾਰਤ ਇੰਗਲੈਂਡ ਦੀਆਂ ਵਿਕਟਾਂ 'ਤੇ ਕਿਉਂ ਵਧੀਆ ਪ੍ਰਦਰਸ਼ਨ ਨਹੀਂ ਕਰ ਪਾ ਰਿਹਾ। ਖੇਡ ਸੰਸਾਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਫੀਫਾ ਵਿਸ਼ਵ ਕੱਪ 2026 ਆਪਣੇ ਰੋਮਾਂਚਕ ਪੜਾਅ ਤੇ ਪਹੁੰਚ ਚੁੱਕਾ ਹੈ। 48 ਟੀਮਾਂ ਦੇ ਇਤਿਹਾਸਿਕ ਮੁਕਾਬਲੇ ਤੋਂ ਬਾਅਦ ਹੁਣ ਕੁਆਟਰ ਫਾਈਨਲ ਮੈਚ ਖੇਡੇ ਜਾ ਰਹੇ ਨੇ। ਅਮਰੀਕਾ, ਕੈਨੇਡਾ ਤੇ ਮੈਕਸੀਕੋ ਦੀ ਸਾਂਝੀ ਮੇਜ਼ਬਾਨੀ ਵਿੱਚ ਖੇਡੇ ਜਾ ਰਹੇ ਇਸ ਟੂਰਨਾਮੈਂਟ ਵਿੱਚ ਕਈ ਵੱਡੇ ਉਲਟਫੇਰ ਤੇ ਯਾਦਗਾਰੀ ਪ੍ਰਦਰਸ਼ਨ ਵੇਖਣ ਨੂੰ ਮਿਲੇ ਨੇ। ਟੂਰਨਾਮੈਂਟ ਦੇ ਕੁਆਟਰ ਫਾਈਨਲ ਮੁਕਾਬਲੇ ਬਹੁਤ ਰੋਮਾਂਚ ਭਰਪੂਰ ਰਹੇ ਨੇ। ਫਰਾਂਸ ਨੇ ਮੋਰੱਕੋ ਨੂੰ 2-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਸਪੇਨ ਨੇ ਬੈਲਜੀਅਮ ਨੂੰ ਇੱਕ ਬਹੁਤ ਕਰੀਬੀ ਮੁਕਾਬਲੇ ਵਿੱਚ 2-1 ਨਾਲ ਮਾਤ ਦੇ ਕੇ ਸੈਮੀਫਾਈਨਲ ਦਾ ਟਿਕਟ ਕਟਾ ਲਿਆ। ਨਾਰਵੇ ਦਾ ਸਾਹਮਣਾ ਇੰਗਲੈਂਡ ਨਾਲ ਹੋਣਾ, ਜਦਕਿ ਲਿਓਨਲ ਮੈਸੀ ਦੀ ਅਗਵਾਈ ਵਾਲੀ ਅਰਜਨਟਾਈਨਾ ਦੀ ਟੀਮ ਸਵਿਟਜ਼ਰਲੈਂਡ ਦੇ ਨਾਲ ਭਿੜੇਗੀ। ਫੀਫਾ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ 32 ਦੀ ਬਜਾਏ 48 ਟੀਮਾਂ ਹਿੱਸਾ ਲੈ ਰਹੀਆਂ ਨੇ, ਜਿਸ ਕਾਰਨ ਕੁੱਲ ਮੈਚਾਂ ਦੀ ਗਿਣਤੀ ਵੱਧ ਕੇ 104 ਹੋ ਗਈ। ਤਿੰਨੇ ਮੇਜ਼ਬਾਨ ਮੁਲਕ ਅਮਰੀਕਾ, ਕੈਨੇਡਾ ਤੇ ਮੈਕਸੀਕੋ ਨੌਕਆਊਟ ਪੜਾਅ ਤੱਕ ਪਹੁੰਚ ਕੇ ਟੂਰਨਾਮੈਂਟ 'ਚ ਬਾਹਰ ਹੋ ਚੁੱਕੇ ਨੇ। ਫੀਫਾ ਵਿਸ਼ਵ ਕੱਪ ਦੇ 96 ਸਾਲਾਂ ਦੇ ਇਤਿਹਾਸ ਵਿੱਚ ਕੁੱਲ ਗੋਲਾਂ ਦਾ ਅੰਕੜਾ 3000 ਨੂੰ ਪਾਰ ਕਰ ਚੁੱਕਾ ਹੈ। ਅਰਜਨਟਾਈਨਾ ਅਤੇ ਮਿਸਰ ਵਿਚਾਲੇ ਹੋਏ ਰਾਊਂਡ ਆਫ 16 ਦੇ ਮੁਕਾਬਲੇ ਵਿੱਚ ਲਿਓਨਲ ਮੈਸੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2 ਗੋਲ ਦਾਗੇ ਸਨ ਅਤੇ ਆਪਣੀ ਟੀਮ ਨੂੰ 3-2 ਨਾਲ ਜਿੱਤ ਦਵਾਈ ਸੀ। ਫੁੱਟਬਾਲ ਪ੍ਰੇਮੀ ਫਰਾਂਸ ਦੇ ਪ੍ਰਦਰਸ਼ਨ ਦੀ ਤਾਰੀਫ ਕਰ ਰਹੇ ਨੇ। ਖਿਡਾਰੀ ਐਮਬਾਪੇ ਨੇ ਆਪਣੀ ਤੇਜ਼ ਰਫ਼ਤਾਰ ਅਤੇ ਹਮਲਾਵਰ ਖੇਡ ਨਾਲ ਵਿਰੋਧੀ ਟੀਮ ਦੇ ਡਿਫੈਂਸ ਨੂੰ ਤਹਿਸ ਨਹਿਸ ਕਰਨਾ ਜਾਰੀ ਰੱਖਿਆ, ਜਿਸ ਸਦਕਾ ਫਰਾਂਸ ਖਿਤਾਬ ਦੇ ਨਜ਼ਦੀਕ ਪਹੁੰਚਦਾ ਜਾ ਰਿਹਾ ਹੈ। ਆਉਣ ਵਾਲੇ ਮੁਕਾਬਲੇ ਰੋਮਾਂਚ ਨਾਲ ਭਰਪੂਰ ਹੋਣਗੇ। ਖੇਡ ਸੰਸਾਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

0: ਚੈੱਕ ਗਣਰਾਜ ਦੇ ਨੋਵੇ ਮੇਸਤੋ ਚ ਵਰਲਡ ਆਰਚਰੀ ਪੈਰਾ ਸੀਰੀਜ਼ 2026 ਖੇਡੀ ਗਈ, ਜਿੱਥੇ ਭਾਰਤੀ ਪੈਰਾ ਆਰਚਰਸ ਨੇ ਕਮਾਲ ਕਰ ਦਿੱਤੀ। ਇਸ ਵਰਲਡ ਆਰਚਰੀ ਪੈਰਾ ਸੀਰੀਜ਼ 2026 ਵਿੱਚ ਅਸੀਂ 10 ਮੈਡਲ ਜਿੱਤੇ, ਜਿਹਦੇ ਚ 5 ਸੋਨ ਤਮਗੇ ਸੀ, 3 ਚਾਂਦੀ ਦੇ ਤਮਗੇ ਤੇ 2 ਕਾਂਸੇ ਦੇ ਤਮਗੇ। ਭਾਰਤੀ ਪੈਰਾ ਤੀਰ ਅੰਦਾਜ਼ਾਂ ਦਾ ਨਿਸ਼ਾਨਾ ਬਿਲਕੁਲ ਸਟੀਕ ਸੀ, ਜਿਹੜਾ ਜ਼ਿਆਦਾਤਰ ਤਮਗਿਆਂ ਤੇ ਹੀ ਲੱਗਾ। ਇਸ ਪੈਰਾ ਆਰਚਰੀ ਵਰਲਡ ਕੰਪੀਟੀਸ਼ਨ ਵਿੱਚ ਭਾਵਨਾ ਨੇ ਸੁਨਹਿਰਾ ਇਤਿਹਾਸ ਰਚਿਆ। ਭਾਵਨਾ ਨੇ ਪਹਿਲਾਂ ਪੈਰਾ ਰਿਕਰਵ ਇੰਡੀਵਿਜੁਅਲ ਸ਼੍ਰੇਣੀ ਵਿੱਚ ਲਗਾਤਾਰ ਦੂਜੀ ਵਾਰ ਗੋਲਡ ਮੈਡਲ ਜਿੱਤ ਕੇ ਆਪਣਾ ਖਿਤਾਬ ਬਰਕਰਾਰ ਰੱਖਿਆ। ਫਾਈਨਲ ਮੁਕਾਬਲਾ ਪੂਰੀ ਤਰ੍ਹਾਂ ਭਾਰਤ ਦਾ ਹੀ ਰਿਹਾ, ਜਿੱਥੇ ਭਾਵਨਾ ਨੇ ਰੋਮਾਂਚਕ ਸ਼ੂਟ ਆਫ ਵਿੱਚ ਆਪਣੀ ਹੀ ਹਮਵਤਨ ਪੂਜਾ ਜਤਿਨ ਨੂੰ ਹਰਾਇਆ ਤੇ ਪੂਜਾ ਨੇ ਸਿਲਵਰ ਮੈਡਲ ਹਾਸਲ ਕੀਤਾ। ਬਿਨਾਂ ਹੱਥਾਂ ਤੋਂ ਪੈਰਾਂ ਨਾਲ ਤੀਰ ਚਲਾਉਣ ਵਾਲੀ ਵਿਸ਼ਵ ਪ੍ਰਸਿੱਧ ਤੀਰਅੰਦਾਜ਼ ਸ਼ੀਤਲ ਦੇਵੀ ਤੇ ਸ਼ਿਆਮ ਸੁੰਦਰ ਸਵਾਮੀ ਨੇ ਪੈਰਾ ਕੰਪਾਊਂਡ ਮਿਕਸ ਟੀਮ ਵਿੱਚ ਸ਼ਾਨਦਾਰ ਤਾਲਮੇਲ ਵਿਖਾਇਆ। ਉਹਨਾਂ ਨੇ ਫਾਈਨਲ ਵਿੱਚ ਇੰਡੋਨੇਸ਼ੀਆ ਨੂੰ 147-143 ਦੇ ਫਰਕ ਨਾਲ ਹਰਾ ਕੇ ਸੋਨ ਤਮਗਾ ਆਪਣੇ ਨਾਮ ਕੀਤਾ। ਭਾਵਨਾ ਤੇ ਪੂਜਾ ਦੀ ਜੋੜੀ ਨੇ ਮਹਿਲਾ ਰਿਕਰਵ ਟੀਮ ਮੁਕਾਬਲੇ ਦੇ ਫਾਈਨਲ ਵਿੱਚ ਬ੍ਰਾਜ਼ੀਲ ਨੂੰ 6-2 ਨਾਲ ਹਰਾ ਕੇ ਦੇਸ਼ ਦੀ ਝੋਲੀ ਵਿੱਚ ਇੱਕ ਹੋਰ ਸੋਨ ਤਮਗਾ ਪਾਇਆ। ਦੂਜੇ ਪਾਸੇ ਪੁਰਸ਼ ਰਿਕਰਵ ਟੀਮ ਵਿੱਚ ਪੈਰਾ ਓਲੰਪਿਕ ਮੈਡਲ ਜੇਤੂ ਹਰਵਿੰਦਰ ਸਿੰਘ ਤੇ ਵਿਜੇ ਸੁੰਡੀ ਨੇ ਯੂਕਰੇਨ ਨੂੰ 6-2 ਨਾਲ ਹਰਾ ਕੇ ਸੋਨ ਤਮਗਾ ਆਪਣੇ ਨਾਮ ਕੀਤਾ। ਹਰਵਿੰਦਰ ਸਿੰਘ ਨੇ ਪੁਰਸ਼ ਰਿਕਰਵ ਇੰਡੀਵਿਜੁਅਲ ਮੁਕਾਬਲੇ ਵਿੱਚ ਵੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਦੇਸ਼ ਲਈ ਚਾਂਦੀ ਦਾ ਤਮਗਾ ਜਿੱਤਿਆ। ਇਸ ਤੋਂ ਇਲਾਵਾ ਸ਼ਿਆਮ ਸੁੰਦਰ ਸਵਾਮੀ, ਤੋਮਨ ਕੁਮਾਰ ਨੇ ਪੁਰਸ਼ ਕੰਪਾਊਂਡ ਟੀਮ ਮੁਕਾਬਲੇ ਵਿੱਚ ਫਰਾਂਸ ਨੂੰ 150-148 ਨਾਲ ਹਰਾ ਕੇ ਬ੍ਰੌਂਜ਼ ਮੈਡਲ ਜਿੱਤਿਆ। ਸ਼ੀਤਲ ਦੇਵੀ ਤੇ ਪਾਇਲ ਨਾਗ ਨੇ ਵੀ ਮਹਿਲਾ ਟੀਮ ਮੁਕਾਬਲਿਆਂ ਵਿੱਚ ਕਾਂਸੇ ਦਾ ਤਮਗਾ ਜਿੱਤ ਕੇ ਭਾਰਤ ਦੇ ਮੈਡਲਜ਼ ਦੀ ਗਿਣਤੀ ਨੂੰ 10 ਤੱਕ ਪਹੁੰਚਾ ਦਿੱਤਾ। 2 ਸੋਨ ਤਮਗੇ ਤੇ 1 ਚਾਂਦੀ ਦਾ ਤਮਗਾ ਜਿੱਤਣ ਵਾਲੇ ਪੈਰਾ ਆਰਚਰ ਹਰਵਿੰਦਰ ਸਿੰਘ ਹੋਰਾਂ ਦੇ ਨਾਲ ਖੇਡ ਸੰਸਾਰ ਪ੍ਰੋਗਰਾਮ 'ਚ ਹੁਣ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਉਹਨਾਂ ਦੇ ਜਜ਼ਬਾਤ ਇਸ ਸ਼ਾਨਦਾਰ ਜਿੱਤ ਤੋਂ ਬਾਅਦ।
1: ਹਰ ਇੱਕ ਮੈਡਲ ਦੀ ਆਪਣਾ ਇੱਕ ਵੱਖਰਾ ਐਕਸਪੀਰੀਅੰਸ ਹੁੰਦਾ, ਵੱਖਰੀ ਸਿੱਖ ਹੁੰਦੀ ਹੈ ਜਾਂ ਵੱਖਰੀ ਖੁਸ਼ੀ ਹੁੰਦੀ ਹੈ, ਤੇ ਮੇਰੇ ਬਾਕੀ ਮੈਡਲਾਂ ਵਾਂਗ ਮੈਨੂੰ ਇਹਨਾਂ ਮੈਡਲਾਂ ਦਾ ਵੀ ਬਹੁਤ ਚਾਅ ਹੈ।
0: ਪਹਿਲਾਂ ਤੁਹਾਡੇ ਇਸ ਵਰਲਡ ਪੈਰਾ ਚੈਂਪੀਅਨਸ਼ਿਪ ਵਿੱਚ ਪੈਰਾ ਰਿਕਰਵ ਪੁਰਸ਼ ਟੀਮ ਦੇ ਮੁਕਾਬਲੇ ਦੀ ਗੱਲ ਕਰਦੇ ਹਾਂ, ਜਿਸ ਵਿੱਚ ਤੁਸੀਂ ਵਿਜੇ ਸੁੰਦੀ ਔਰ ਤੁਸੀਂ ਰਲ ਕੇ 6-2 ਦੇ ਫਰਕ ਨਾਲ ਯੂਕਰੇਨ ਨੂੰ ਜਿੱਤ ਕੇ ਗੋਲਡ ਮੈਡਲ ਜਿੱਤਿਆ ਸੀ। ਇਸ ਮੁਕਾਬਲੇ ਬਾਰੇ ਦੱਸੋ ਜੀ ਕਿ ਇਹ ਸਾਰਾ ਸਫ਼ਰ ਕਿੱਦਾਂ ਦਾ ਰਿਹਾ, ਕਿਹੜੇ ਕਿਹੜੇ ਮੁਲਕਾਂ ਦੇ ਨਾਲ ਮੁਕਾਬਲੇ ਸੀ ਔਰ ਕਿਸ ਤਰੀਕੇ ਦੇ ਨਾਲ ਜਿੱਤੇ?
1: ਜੀ, ਇਹ ਜਿਹੜਾ ਇਵੈਂਟ ਸੀਗਾ, ਇਹ ਮੈਨ ਟੀਮ ਕਹਿੰਦੇ ਇਹਨੂੰ, ਇਹਦੇ ਵਿੱਚ 2 ਖਿਡਾਰੀ ਕਿਸੇ ਇੱਕ ਕੰਟਰੀ ਵੱਲੋਂ ਰੀਪ੍ਰਜੈਂਟ ਕਰਦੇ, ਔਰ ਮੈਂ ਔਰ ਵਿਜੇ ਸੁੰਡੀ ਇੰਡੀਆ 'ਚੋਂ ਝਾਰਖੰਡ ਤੋਂ ਤੀਰਅੰਦਾਜ਼ ਹੈ, ਔਰ ਅਸੀਂ ਸਾਡੇ ਮੁਕਾਬਲਾ ਸੀਗਾ ਇਹ ਪਹਿਲਾਂ ਜਿਵੇਂ ਪ੍ਰੀ ਕੁਆਟਰ ਫਾਈਨਲ, ਫਿਰ ਕੁਆਟਰ ਫਾਈਨਲ, ਫਿਰ ਸੈਮੀ ਫਾਈਨਲ, ਅਸੀਂ ਪਹਿਲਾਂ ਲਗਾਤਾਰ 3 ਮੈਚ ਜਿੱਤ ਕੇ ਫਾਈਨਲ ਦੇ ਵਿੱਚ ਜਗ੍ਹਾ ਬਣਾਈ ਸੀ, ਔਰ ਫਾਈਨਲ ਦੇ ਵਿੱਚ ਸਾਡਾ ਇਹ ਜਿਹੜਾ ਮੁਕਾਬਲਾ ਸੀਗਾ ਯੂਕਰੇਨ ਦੇ ਨਾਲ, ਅਤੇ ਉਹਨਾਂ ਨੂੰ ਅਸੀਂ 6-2 ਨਾਲ ਹਰਾ ਕੇ ਇਹ ਦੇਸ਼ ਲਈ ਗੋਲਡ ਮੈਡਲ ਜਿੱਤਿਆ ਜੀ।
0: ਜੀ ਹਰਵਿੰਦਰ ਜੀ, ਕਿੰਨਾ ਕੁ ਪ੍ਰੈਸ਼ਰ, ਕਿੰਨਾ ਕੁ ਦਬਾਅ ਸੀ ਔਰ ਤੁਹਾਨੂੰ ਆਪਣੇ ਆਪ ਤੇ ਆਤਮ ਵਿਸ਼ਵਾਸ ਕਿੰਨਾ ਸੀ ਕਿ ਤੁਸੀਂ ਇਹ ਮੁਕਾਬਲਾ ਜਿੱਤ ਕੇ ਸੋਨ ਤਮਗਾ ਹਾਸਲ ਕਰੋਗੇ?
1: ਜੀ ਦੇਖੋ ਜੀ, ਪ੍ਰੈਸ਼ਰ ਤਾਂ ਹੁੰਦਾ ਹੀ ਹੈ, ਕਿਉਂਕਿ ਆਰਚਰੀ ਇੱਕ ਗੇਮ ਵੀ ਐਸੀ ਹੈ ਇਹ ਕਿ ਇਹਦੇ ਲਈ ਮੈਂਟਲੀ ਐਜ਼ ਵੈਲ ਐਜ਼ ਫਿਜ਼ੀਕਲੀ ਫਿੱਟ ਰਹਿਣਾ ਪੈਂਦਾ, ਕਿਉਂਕਿ ਜਿਹੜਾ ਤੀਰ ਕਮਾਨ ਖਿੱਚਣਾ ਹੁੰਦਾ ਉਹ ਟਾਈਟ ਇੰਨਾ ਹੁੰਦਾ, ਉਹਦੇ ਲਈ ਤੁਹਾਡੀ ਫਿਜ਼ੀਕਲੀ ਫਿਟਨੈਸ ਚਾਹੀਦੀ ਹੈ, ਔਰ ਫਿਰ ਉਸ ਟਾਈਮ 'ਤੇ ਜਦੋਂ ਪੋਡੀਅਮ 'ਤੇ ਖੜ੍ਹੇ ਹੋ ਕੇ ਤੀਰ ਚਲਾਉਣੇ ਤਾਂ ਉਦੋਂ ਹਾਰਟ ਬੀਟ ਬਹੁਤ ਵੱਧਦੀ ਹੈ, ਪ੍ਰੈਸ਼ਰ ਹੁੰਦਾ, ਔਰ ਜਿਵੇਂ ਕਿ ਮੈਂ ਇੱਕ ਐਸਟੈਬਲਿਸ਼ ਖਿਡਾਰੀ ਹੋਣ ਦੇ ਨਾਤੇ ਬਹੁਤ ਸਾਰੀਆਂ ਉਮੀਦਾਂ ਵੀ ਹੁੰਦੀਆਂ ਸਾਡੇ ਤੋਂ ਜਦੋਂ ਕੰਪੀਟੀਸ਼ਨ 'ਚ ਜਾਣਾ ਹੁੰਦਾ, ਤਾਂ ਆਪਣੀ ਉਸ ਪਰਫੋਰਮੈਂਸ ਨੂੰ ਬਰਕਰਾਰ ਰੱਖਣ ਦਾ ਇੱਕ ਪ੍ਰੈਸ਼ਰ ਹੁੰਦਾ, ਬਟ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਮੈਂ ਉਹ ਜਿਹੜਾ ਪ੍ਰੈਸ਼ਰ ਹੈ ਉਹਨੂੰ ਝੱਲ ਸਕਿਆ ਅਤੇ ਉੱਥੇ ਦੇਸ਼ ਲਈ ਗੋਲਡ ਮੈਡਲ ਜਿੱਤਿਆ।
0: ਜੀ ਹਰਵਿੰਦਰ ਸਿੰਘ ਜੀ, ਸਾਡੇ ਸੁਣਨ ਵਾਲਿਆਂ ਨੂੰ ਦੱਸੋ ਕਿ ਜਿਹੜੀ ਤੁਸੀਂ ਤੀਰ ਅੰਦਾਜ਼ੀ ਹੈ ਕਿਸ ਤਰੀਕੇ ਦੇ ਨਾਲ ਕਰਦੇ ਹੋ, ਔਰ ਜਿਹੜੇ ਤੁਹਾਡੇ ਇਹ ਰਿਕਰਵ 'ਚ ਪਾਰਟਨਰ ਸੀ ਵਿਜੇ ਸੁੰਦੀ, ਉਹ ਕਿਸ ਤਰੀਕੇ ਦੇ ਨਾਲ ਤੀਰ ਅੰਦਾਜ਼ੀ ਕਰਦੇ ਨੇ?
1: ਜੀ ਦੇਖੋ ਜੀ, ਇਹ ਰਿਕਰਵ ਇਵੈਂਟ ਹੁੰਦਾ ਜਿਹੜਾ 2 ਤਰੀਕੇ ਦੇ ਇਵੈਂਟ ਹੁੰਦੇ, ਵੈਸੇ ਕੰਪਾਊਂਡ ਔਰ ਰਿਕਰਵ, ਅਸੀਂ ਰਿਕਰਵ ਇਵੈਂਟ ਚਲਾਉਂਦੇ ਜਿਵੇਂ ਆਪਾਂ ਮਹਾਭਾਰਤ ਰਮਾਇਣ 'ਚ ਜਿਸ ਤਰੀਕੇ ਤੀਰ ਕਮਾਨ ਦੇਖੇ ਹੋਣਗੇ, ਇਹ ਉਹਨਾਂ ਦਾ ਮਾਡਰਨਰ ਰੂਪ ਆ ਇੱਕ, ਔਰ ਓਲੰਪਿਕਸ ਜਾਂ ਪੈਰਾਲੰਪਿਕਸ ਦੇ ਵਿੱਚ ਇਹ ਚੱਲਦਾ, ਔਰ ਜਿਹੜਾ ਮੇਰਾ ਪਾਰਟਨਰ ਸੀ ਵਿਜੇ ਸੁੰਡੀ, ਉਹਦਾ ਇਹ ਦੂਸਰਾ ਇੰਟਰਨੈਸ਼ਨਲ ਮੁਕਾਬਲਾ ਸੀਗਾ, ਪਿਛਲੇ ਕੁਛ ਸਾਲਾਂ ਤੋਂ ਉਹ ਟਰਾਈ ਕਰ ਰਹੇ ਸੀ ਟੀਮ ਦੇ ਵਿੱਚ, ਪਰ ਹਰ ਵਾਰੀ ਕਦੇ ਚੌਥੇ ਦੇ ਕਦੇ ਪੰਜਵੇਂ 'ਤੇ ਰਹਿ ਜਾਣਾ, ਤਾਂ ਬਹੁਤ ਹੀ ਹੋਣਹਾਰ ਖਿਡਾਰੀ ਜਦੋਂ ਇਸ ਵਾਰ ਉਹ ਪਹਿਲੇ ਨੰਬਰ 'ਤੇ ਸਿਲੈਕਟ ਹੋਇਆ ਸੀ, ਮੈਂ ਦੂਸਰੇ ਨੰਬਰ 'ਤੇ ਟਰਾਇਲਸ ਦੇ ਵਿੱਚ ਜਦੋਂ ਸਿਲੈਕਟ ਹੋਏ, ਤਾਂ ਸਾਡੇ ਦੋਵਾਂ ਦਾ ਹੀ ਸੀਗਾ, ਕਿਉਂਕਿ ਪੁਰਾਣਾ ਖਿਡਾਰੀ ਐਕਸਪੀਰੀਅੰਸ ਖਿਡਾਰੀ ਹੋਣ ਦੇ ਨਾਤੇ ਕੋਚਿਸ ਵੱਲੋਂ ਮੇਰੀ ਡਿਊਟੀ ਲਗਾਈ ਰਹੀ ਗਈ ਸੀ ਕਿ ਤੁਸੀਂ ਇਹਨੂੰ ਇਹਨਾਂ ਦਾ ਜਿਹੜਾ ਹੌਸਲਾ ਉਹ ਬਣਾ ਕੇ ਰੱਖਣਾ, ਇਹਨਾਂ ਨੂੰ ਗਾਈਡ ਕਰਨਾ ਕੰਪੀਟੀਸ਼ਨ ਦੇ ਵਿੱਚ, ਕਿਉਂਕਿ ਜਦੋਂ ਅਸੀਂ ਪੋਡੀਅਮ 'ਤੇ ਖੜ੍ਹੇ ਹੋਈਦਾ ਜਿਹੜੇ ਕੋਚ ਹੁੰਦੇ ਸਾਡੇ, ਉਹ 5 ਮੀਟਰ ਪਿੱਛੇ ਉਹਨਾਂ ਦਾ ਬੋਕਸ ਬਣਿਆ ਹੁੰਦਾ, ਉਹਦੇ ਵਿੱਚ ਹੀ ਖੜ੍ਹਨਾ ਅਲਾਊਡ ਹੁੰਦਾ, ਤਾਂ ਅਸੀਂ ਦੋ ਖਿਡਾਰੀ ਇੱਕ ਦੂਸਰੇ

0: ਦੇ ਪਿੱਛੇ ਖੜੇ ਹੋਈਦਾ ਤਾਂ ਆਪਸ ਦੇ ਵਿੱਚ ਜਿਹੜੀ ਗੱਲਬਾਤ ਕਰਨੀ, ਇੱਕ ਦੂਜੇ ਨੂੰ ਦੱਸਣਾ ਹਵਾ ਕਿਸ ਤਰੀਕੇ ਨਾਲ ਚੱਲ ਰਹੀ ਆ, ਇਸ ਤਰੀਕੇ ਦੀ ਸਾਡੀ ਆਪਸੀ ਪਲਾਨਿੰਗ ਹੁੰਦੀ ਆ। ਔਰ ਮੇਰੇ ਲਈ ਇਹ ਖੁਸ਼ੀ ਦੀ ਗੱਲ ਇਹ ਰਹੀ ਕਿ ਅਸੀਂ ਜੋ ਵੀ ਅਸੀਂ ਡਿਸਕਸ ਕੀਤਾ ਸੀ, ਪਲਾਨ ਕੀਤਾ ਸੀ, ਸਾਰੀਆਂ ਚੀਜ਼ਾਂ ਉਹਦੇ ਮੁਤਾਬਕ ਹੋਈਆਂ ਅਤੇ ਅਸੀਂ ਗੋਲਡ ਮੈਡਲ ਜਿੱਤਿਆ।
1: ਜੀ, ਸਾਡੇ ਸੁਣਨ ਵਾਲੇ ਇਹ ਵੀ ਜਾਣਨਾ ਚਾਹੁੰਗੇ ਕਿ ਜਿੱਦਾਂ ਸਰੀਰਕ ਚੁਣੌਤੀ ਤੁਹਾਨੂੰ ਵੀ ਹੈ ਔਰ ਵਿਜੇ ਸੁੰਦੀ ਹੋਰਾਂ ਨੂੰ ਵੀ ਹੈ, ਸੋ ਇਹ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਤੁਸੀਂ ਤੀਰਅੰਦਾਜ਼ੀ ਕਰਨਾ? ਤੁਹਾਡਾ ਅੰਦਾਜ਼ ਕਿਸ ਤਰੀਕੇ ਦਾ ਹੁੰਦਾ ਹੈ ਔਰ ਵਿਜੇ ਹੋਰਾਂ ਦਾ ਕਿਸ ਤਰੀਕੇ ਦਾ ਹੁੰਦਾ ਹੈ ਜੀ?
0: ਜੀ ਦੇਖੋ ਜੀ, ਇਹ ਜਿਵੇਂ ਪੈਰਾਂ ਦੇ ਵਿੱਚ ਡਿਸੇਬਿਲਿਟੀ ਸੀਗੀ ਮੇਰੀ ਵੀ ਔਰ ਉਹਨਾਂ ਦੀ ਵੀ, ਔਰ ਕਿਉਂਕਿ ਮੇਰੇ ਵੀ ਲੈਫਟ ਲੈਗ ਦੇ ਵਿੱਚ ਆ ਉਹਨਾਂ ਦੇ ਵੀ, ਤਾਂ ਬੇਸਿਕਲੀ ਸਾਨੂੰ ਜਿਹੜੀ ਮੇਨ ਪ੍ਰੋਬਲਮ ਆਉਂਦੀ ਉਹ ਸਟਾਂਸ ਦੀ ਆਉਂਦੀ, ਜਦੋਂ ਅਸੀਂ ਪੈਰਾਂ ਦੀ ਚੌੜਾਈ ਕਿੰਨੀ ਰੱਖਣੀ ਹੈ, ਉਹਨਾਂ ਦਾ ਡਾਇਰੈਕਸ਼ਨ ਕਿਸ ਤਰੀਕੇ ਨਾਲ ਰੱਖਣੀ, ਕਿ ਤੁਸੀਂ ਤੀਰ ਚਲਾਉਣ ਤੋਂ ਪਹਿਲਾਂ ਆਪਣੀ ਜਿਹੜੀ ਫੁੱਟ ਸਟਾਂਸ ਹੈ ਉਹ ਕਿਸ ਤਰੀਕੇ ਨਾਲ ਰੱਖਣੀ ਹੈ, ਤਾਂ ਉਹ ਮੇਨ ਚੁਣੌਤੀ ਹੁੰਦੀ ਹੈ ਸਾਡੇ ਜਿੰਨੇ ਵੀ ਪੈਰਾ ਐਥਲੀਟ ਨੇ ਜਾਂ ਪੈਰਾ ਤੀਰਅੰਦਾਜ਼ ਨੇ ਉਹਨਾਂ ਦੇ ਲਈ। ਤਾਂ ਕਿਉਂਕਿ ਜਦੋਂ ਤੀਰ ਕਮਾਨ ਖਿੱਚਿਆ ਹੁੰਦਾ ਉਹ ਜਿਹੜੇ 5-7-10 ਸੈਕਿੰਡ ਹੁੰਦੇ ਆ, ਉਦੋਂ ਵੇਟ ਤੁਹਾਡਾ ਪੂਰਾ ਬੋਡੀ ਦਾ ਪੂਰੇ ਦੋਨੋਂ ਪੈਰਾਂ 'ਤੇ ਹੋਣਾ ਚਾਹੀਦਾ, ਤਾਂ ਡਿਸੇਬਿਲਿਟੀ ਦਾ ਕਰਕੇ ਥੋੜ੍ਹੀਆਂ ਮੁਸ਼ਕਲਾਂ ਤਾਂ ਆਉਂਦੀਆਂ, ਪਰ ਉਹ ਜਿਵੇਂ ਕਹਿੰਦੇ ਹੁੰਦੇ ਨਾ ਵੀ ਇੱਕ ਖਿਡਾਰੀ ਉਹ ਮੁਸ਼ਕਲਾਂ ਤੋਂ ਪਾਰ ਪਾ ਕੇ ਹੀ ਆਪਣੇ ਆਪ ਅੱਗੇ ਵੱਧਦਾ ਹੈ, ਦੇਸ਼ ਲਈ ਮੈਡਲ ਜਿੱਤਦਾ ਹੈ। ਤਾਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਉਹਨਾਂ ਮੁਸ਼ਕਲਾਂ ਤੋਂ ਅੱਗੇ ਉੱਠ ਕੇ ਦੇਸ਼ ਲਈ ਖੇਡ ਰਹੇ ਹਾਂ ਔਰ ਮੈਡਲ ਜਿੱਤ ਰਹੇ ਹਾਂ।
1: ਵਿੰਬਲਡਨ ਟੈਨਿਸ ਟੂਰਨਾਮੈਂਟ 2026 ਆਪਣੇ ਆਖਰੀ ਪੜਾਅ ਤੇ ਪਹੁੰਚ ਚੁੱਕਾ ਹੈ ਤੇ ਖੇਡ ਪ੍ਰੇਮੀਆਂ ਲਈ ਬੇਹੱਦ ਰੋਮਾਂਚਕ ਬਣਿਆ ਹੋਇਆ ਹੈ। ਲੰਡਨ ਦੇ ਆਲ ਇੰਗਲੈਂਡ ਕਲੱਬ ਦੇ ਘਾਹ ਦੇ ਕੋਰਟਾਂ ਤੇ ਖੇਡੇ ਜਾਣ ਵਾਲੇ ਇਸ ਸਭ ਤੋਂ ਪੁਰਾਣੇ ਗ੍ਰੈਂਡ ਸਲੈਮ ਵਿੱਚ ਇਸ ਵਾਰ ਕਈ ਹੈਰਾਨੀਜਨਕ ਘਟਨਾਵਾਂ ਤੇ ਵੱਡੇ ਉਲਟ ਫੇਰ ਵੇਖਣ ਨੂੰ ਮਿਲੇ। ਇਸ ਟੂਰਨਾਮੈਂਟ ਵਿੱਚ ਸਭ ਤੋਂ ਵੱਡਾ ਰੋਮਾਂਚ ਕੁਆਟਰ ਫਾਈਨਲ ਵਿੱਚ ਵੇਖਣ ਨੂੰ ਮਿਲਿਆ, ਜਿੱਥੇ 39 ਸਾਲਾ ਦਿੱਗਜ ਨੋਵਾਕ ਜੋਕੋਵਿਚ ਤੇ ਫੇਲਿਕਸ ਓਗਰ ਵਿਚਕਾਰ ਵਿੰਬਲਡਨ ਇਤਿਹਾਸ ਦਾ ਲੰਮਾ ਕੁਆਟਰ ਫਾਈਨਲ ਮੈਚ ਖੇਡਿਆ ਗਿਆ। ਇਹ ਮੈਰਾਥਨ ਮੁਕਾਬਲਾ 5 ਘੰਟੇ 15 ਮਿੰਟ ਤੱਕ ਚੱਲਿਆ, ਜਿਸ ਵਿੱਚ ਜੋਕੋਵਿਚ ਨੇ ਜਿੱਤ ਦਰਜ ਕੀਤੀ। ਇਸ ਤੋਂ ਇਲਾਵਾ ਬ੍ਰਿਟੇਨ ਦੇ ਵਾਈਲਡ ਕਾਰਡ ਖਿਡਾਰੀ ਆਰਥਰ ਫੇਰੀ ਨੇ ਸੈਮੀਫਾਈਨਲ ਤੱਕ ਦਾ ਸਫ਼ਰ ਤੈਅ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਹ ਟੂਰਨਾਮੈਂਟ ਆਪਣੇ ਫਾਈਨਲ ਮੁਕਾਬਲਿਆਂ ਵੱਲ ਵੱਧ ਰਿਹਾ। ਪੁਰਸ਼ ਸਿੰਗਲਸ ਦੇ ਸੈਮੀਫਾਈਨਲ ਵਿੱਚ ਵਿਸ਼ਵ ਦੇ ਨੰਬਰ 1 ਤੇ ਮੌਜੂਦਾ ਚੈਂਪੀਅਨ ਜੈਨਿਕ ਸਿਨਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 7 ਵਾਰ ਦੇ ਚੈਂਪੀਅਨ ਨੋਵਾਕ ਜੋਕੋਵਿਚ ਨੂੰ ਸਿੱਧੇ ਸੈੱਟਾਂ 6-4, 6-4, 6-4 ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਦੂਜੇ ਸੈਮੀਫਾਈਨਲ ਵਿੱਚ ਜਰਮਨ ਦੇ ਅਲੈਗਜ਼ੈਂਡਰ ਜ਼ੇਰੇਵ ਨੇ ਬ੍ਰਿਟਿਸ਼ ਉਮੀਦ ਆਰਥਰ ਫੈਰੀ ਦੇ ਸੁਪਨੇ ਨੂੰ ਤੋੜਦਿਆਂ ਸਿੱਧੇ ਸੈੱਟਾਂ ਵਿੱਚ ਜਿੱਤ ਹਾਸਲ ਕੀਤੀ ਹੈ। ਫਾਈਨਲ ਮੁਕਾਬਲਾ ਜੈਨਿਕ ਸਿਨਰ ਤੇ ਅਲੈਗਜ਼ੈਂਡਰ ਜ਼ੇਰੇਵ ਵਿਚਕਾਰ ਹੋਏਗਾ। ਮਹਿਲਾ ਸਿੰਗਲਸ ਵਿੱਚ ਵੀ ਮੁਕਾਬਲਾ ਬੇਹੱਦ ਦਿਲਚਸਪ ਸਟੇਜ 'ਤੇ ਹੈ, ਜਿੱਥੇ ਕੋਕੋ ਗੌਫ, ਮਾਲਟਾ ਕੋਸਟਿਊਕ ਤੇ ਲਿੰਡਾ ਨੋਸਕੋਵਾ ਵਰਗੀਆਂ ਖਿਡਾਰਨਾਂ ਖਿਤਾਬ ਲਈ ਜੰਗ ਕਰ ਰਹੀਆਂ ਨੇ। ਖੇਡ ਸੰਸਾਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ। ਖੇਡ ਮੰਤਰਾਲੇ ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਸਕਾਟਲੈਂਡ ਦੇ ਗਲਾਸਗੋ ਸ਼ਹਿਰ ਵਿੱਚ ਹੋਣ ਵਾਲੀਆਂ ਕਾਮਨਵੈਲਥ ਗੇਮਸ 2026 ਲਈ ਭਾਰਤੀ ਦਲ ਦਾ ਅਧਿਕਾਰਿਤ ਐਲਾਨ ਕਰ ਦਿੱਤਾ ਹੈ। ਇਸ ਵਾਰ ਭਾਰਤ ਵੱਲੋਂ 126 ਖਿਡਾਰੀਆਂ ਦਾ ਮਜ਼ਬੂਤ ਦਲ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ, ਜਿਸ ਵਿੱਚ 78 ਪੁਰਸ਼ ਅਤੇ 48 ਮਹਿਲਾ ਅਥਲੀਟਸ ਸ਼ਾਮਿਲ ਨੇ। ਜੇਕਰ ਕੋਚਾਂ, ਮੈਡੀਕਲ ਸਟਾਫ ਅਤੇ 51 ਟੀਮ ਅਧਿਕਾਰੀਆਂ ਨੂੰ ਵੀ ਜੋੜ ਲਿਆ ਜਾਵੇ ਤਾਂ ਪੂਰਾ ਭਾਰਤੀ ਦਲ 191 ਮੈਂਬਰਾਂ ਦਾ ਬਣਦਾ ਹੈ। ਇਹ ਖੇਡਾਂ 23 ਜੁਲਾਈ ਤੋਂ 2 ਅਗਸਤ 2026 ਤੱਕ ਖੇਡੀਆਂ ਜਾਣੀਆਂ ਨੇ। ਭਾਰਤੀ ਦਲ ਦੀ ਅਗਵਾਈ ਚੋਟੀ ਦੇ ਖਿਡਾਰੀ ਕਰ ਰਹੇ ਨੇ। ਜੈਵਲਿਨ ਥਰੋ ਵਿੱਚ ਨੀਰਜ ਚੋਪੜਾ ਓਲੰਪਿਕ ਮੈਡਲ ਜੇਤੂ ਨੇ, ਜੋ ਭਾਰਤੀ ਐਥਲੈਟਿਕਸ ਦੀ ਟੀਮ ਦਾ ਮੁੱਖ ਚਿਹਰਾ ਨੇ। ਭਾਰਤ ਦੀ ਸਟਾਰ ਵੇਟ ਲਿਫਟਰ ਮੀਰਾਬਾਈ ਚਾਨੂ ਔਰਤਾਂ ਦੇ 48 ਕਿਲੋਗ੍ਰਾਮ ਭਾਰ ਵਰਗ ਵਿੱਚ ਦੇਸ਼ ਦੀ ਨੁਮਾਇੰਦਗੀ ਕਰੇਗੀ। ਮੁੱਕੇਬਾਜ਼ੀ ਵਿੱਚ ਲਵਲੀਨਾ ਬੁਰਗੋਹੋਨ ਬਾਕਸਿੰਗ ਵਿੱਚ ਭਾਰਤ ਦੀ ਮੈਡਲ ਉਮੀਦ ਹੋਏਗੀ। 100 ਮੀਟਰ ਦੌੜ ਵਿੱਚ ਗੁਰਿੰਦਰ ਵੀਰ ਸਿੰਘ ਨੈਸ਼ਨਲ ਰਿਕਾਰਡ ਬਣਾਉਣ ਵਾਲੇ ਨੇ, ਜੋ ਕਿ ਜਲੰਧਰ ਦੇ ਐਥਲੀਟ ਨੇ। ਉਹਨਾਂ ਤੋਂ ਵੀ ਦੇਸ਼ ਨੂੰ ਆਸਾਂ ਹੋਣਗੀਆਂ। ਏਸ਼ੀਅਨ ਰਿਕਾਰਡ ਧਾਰਕ ਤੇ ਦਿੱਗਜ ਸ਼ਾਟ ਪੁੱਟਰ ਤੇਜਿੰਦਰਪਾਲ ਸਿੰਘ ਤੂਰ ਵੀ ਇਸ ਟੀਮ ਦਾ ਹਿੱਸਾ ਨੇ। ਪੰਜਾਬ ਦੀ ਉਭਰਦੀ ਮੁਟਿਆਰ ਰਸ਼ਦੀਪ ਕੌਰ 400 ਮੀਟਰ ਤੇ 4x400 ਮੀਟਰ ਰਿਲੇ ਰੇਸ ਲਈ ਕੁਆਲੀਫਾਈ ਕਰ ਗਈ ਹੈ। ਉਮੀਦ ਹੈ ਕਾਮਨਵੈਲਥ ਖੇਡਾਂ ਵਿੱਚ ਭਾਰਤ ਦਾ ਪ੍ਰਦਰਸ਼ਨ ਸ਼ਾਨਦਾਰ ਹੋਏਗਾ ਤੇ ਜ਼ਿਆਦਾ ਤੋਂ ਜ਼ਿਆਦਾ ਤਮਗੇ ਅਸੀਂ ਹਾਸਿਲ ਕਰ ਸਕਾਂਗੇ। ਜੂਨ ਤੋਂ 3 ਜੁਲਾਈ ਵਿੱਚ ਮੁੰਬਈ ਦੇ ਜੂਹੂ ਵਿਲੇ ਪਾਰਲੇ ਜਿਮ ਖਾਨਾ ਕਲੱਬ ਵਿਖੇ ਖੇਡੇ ਗਏ HCL SRFI PSA ਚੈਲੇਂਜਰ ਟੂਰ ਮੁੰਬਈ 2026 ਵਿੱਚ ਭਾਰਤ ਦੀ ਤਨਵੀ ਖੰਨਾ ਨੇ ਇੱਕ ਸ਼ਾਨਦਾਰ ਤੇ ਇਤਿਹਾਸਿਕ ਜਿੱਤ ਦਰਜ ਕੀਤੀ। ਸਕੌਸ਼ ਦੇ ਇਸ ਟੂਰਨਾਮੈਂਟ ਵਿੱਚ 15 ਦੇਸ਼ਾਂ ਦੇ 48 ਪੇਸ਼ੇਵਰ ਖਿਡਾਰੀਆਂ ਨੇ ਹਿੱਸਾ ਲਿਆ ਸੀ। ਭਾਰਤ ਲਈ ਇਹ ਟੂਰਨਾਮੈਂਟ ਮਿਸ਼ਰਤ ਨਤੀਜਿਆਂ ਵਾਲਾ ਰਿਹਾ ਸੀ, ਜਿੱਥੇ ਮਹਿਲਾ ਵਰਗ ਵਿੱਚ ਭਾਰਤ ਨੂੰ ਸੋਨੇ ਦਾ ਤਮਗਾ ਮਿਲਿਆ

0: ਉੱਥੇ ਹੀ ਪੁਰਸ਼ ਵਰਗ ਵਿੱਚ ਭਾਰਤੀ ਚੁਣੌਤੀ ਸੈਮੀਫਾਈਨਲ ਵਿੱਚ ਖਤਮ ਹੋ ਗਈ ਸੀ। ਭਾਰਤ ਦੀ ਤੀਜਾ ਦਰਜਾ ਪ੍ਰਾਪਤ ਖਿਡਾਰਨ ਤਨਵੀ ਖੰਨਾ ਇਸ ਟੂਰਨਾਮੈਂਟ ਦੀ ਸਭ ਤੋਂ ਵੱਡੀ ਸਟਾਰ ਰਹੀ, ਜਿਸ ਨੇ ਫਾਈਨਲ ਮੁਕਾਬਲੇ ਵਿੱਚ ਇਜਿਪਟ ਦੀ ਦੂਜੀ ਦਰਜਾ ਪ੍ਰਾਪਤ ਫਰੀਦਾ ਵਾਲਿਦ ਨੂੰ ਇੱਕ ਬੇਹੱਦ ਰੋਮਾਂਚਕ ਮੈਚ ਵਿੱਚ ਹਰਾ ਕੇ ਖਿਤਾਬ ਆਪਣੇ ਨਾਮ ਕਰ ਲਿਆ। ਫਾਈਨਲ ਮੈਚ ਵਿੱਚ ਤਨਵੀ ਪਹਿਲਾਂ ਦੋ ਗੇਮਾਂ 8-11, 2-11 ਨਾਲ ਹਾਰ ਚੁੱਕੀ ਸੀ। ਆਪਣੇ ਕੋਚ ਧਰੁਵ ਧਵਨ ਦੀ ਸਲਾਹ 'ਤੇ ਚੱਲਦਿਆਂ ਤਨਵੀ ਨੇ ਲੰਮੀਆਂ ਰੈਲੀਆਂ ਖੇਡਣੀਆਂ ਸ਼ੁਰੂ ਕੀਤੀਆਂ ਅਤੇ ਉਸਨੇ ਅਗਲੀਆਂ ਤਿੰਨੇ ਗੇਮਾਂ 12-10, 11-9 ਅਤੇ 11-7 ਨਾਲ ਲਗਾਤਾਰ ਜਿੱਤ ਕੇ 3-2 ਨਾਲ ਖਿਤਾਬ 'ਤੇ ਆਪਣਾ ਕਬਜ਼ਾ ਕਰ ਲਿਆ। ਤਨਵੀ ਨੇ ਦੂਜੇ ਰਾਊਂਡ ਵਿੱਚ ਭਾਰਤ ਦੀ ਪੂਜਾ ਆਰਤੀ ਰਘੂ ਨੂੰ 3-0 ਨਾਲ, ਕੁਆਟਰ ਫਾਈਨਲ ਵਿੱਚ ਮਲੇਸ਼ੀਆ ਦੀ ਜ਼ੋਈ ਫੂ ਨੂੰ 3-1 ਨਾਲ ਅਤੇ ਸੈਮੀਫਾਈਨਲ ਵਿੱਚ ਜਾਪਾਨ ਦੀ ਆਕਾਰੀ ਮਿਦੋਰੀਕਾਵਾ ਨੂੰ 3-2 ਨਾਲ ਹਰਾਇਆ ਸੀ। ਤਨਵੀ ਦੀ ਇਸ ਮਹਾਨ ਪ੍ਰਾਪਤੀ 'ਤੇ ਖੇਡ ਸੰਸਾਰ ਪ੍ਰੋਗਰਾਮ ਉਸ ਨੂੰ ਮੁਬਾਰਕਾਂ ਦਿੰਦਾ ਹੈ। ਆਕਾਸ਼ਵਾਣੀ ਜਲੰਧਰ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਖੇਡ ਸੰਸਾਰ। ਇਸ ਦੇ ਨਾਲ ਹੀ ਅੱਜ ਦਾ ਖੇਡ ਸੰਸਾਰ ਪ੍ਰੋਗਰਾਮ ਖਤਮ ਹੋਇਆ। ਆਲੇਖ, ਖੋਜ, ਵਾਚਨ ਤੇ ਸੰਪਾਦਨ ਬੀਰਿੰਦਰ ਸਿੰਘ। ਖੇਡ ਸੰਸਾਰ
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਡ ਸੰਸਾਰ।
2: ਕੀ ਕਿਹਾ, ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ? ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
1: ਮੀਡੀਆਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣੇ ਤੁਸੀਂ ਸਿੱਧ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਨ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM ਬੈਂਡ 100.8 ਮੈਗਾਹਰਟਸ, 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 5:30 ਵਜ ਰਹੇ ਨੇ। ਹੁਣ ਪੇਸ਼ ਹੈ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਰਬ ਸਾਂਝੀ ਹੈ ਅਤੇ ਇਸ ਵਿਚਲਾ ਉਪਦੇਸ਼ ਵੀ ਸਭਨਾਂ ਲਈ ਕਲਿਆਣਕਾਰੀ ਹੈ। ਗੁਰਬਾਣੀ ਵਿੱਚ ਅਕਾਲ ਪੁਰਖ ਨੂੰ ਪੁਰਸ਼ ਅਤੇ ਕੁੱਲ ਲੋਕਾਈ ਨੂੰ ਇਸਤਰੀ ਮੰਨਿਆ ਗਿਆ ਹੈ। ਫਰਮਾਨ ਹੈ, ਇਸ ਜਗ ਮਹਿ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ, ਸਭ ਘਟ ਭੋਗ ਵੈ ਅਲਪਤ ਰਹਿ, ਅਲਖ ਨਾ ਲੱਖਣਾ ਜਾਈ। ਇਸੇ ਕਰਕੇ ਪ੍ਰਭੂ ਦੇ ਭਗਤ ਗੁਰਮੁਖ ਜਨ ਆਪਣੇ ਆਪ ਨੂੰ ਇਸਤਰੀ ਦੀ ਨਿਆਈ ਸਮਝਦੇ ਹੋਏ ਪਤੀ ਪਰਮੇਸ਼ਵਰ ਅਕਾਲ ਪੁਰਖ ਨਾਲ ਪ੍ਰੀਤ ਦੇ ਅਭਿਲਾਸ਼ੀ ਹੁੰਦੇ ਹੋਏ ਪ੍ਰਭੂ ਮਿਲਾਪ ਦੀ ਲੋਚਾ ਰੱਖਦੇ ਹੋਏ ਬਿਰਹੋ ਦੀ ਅਵਸਥਾ ਵਿੱਚ ਬੇਨਤੀ ਜੋਦੜੀ ਕਰਦੇ ਨੇ। ਬਾਬਾ ਫਰੀਦ ਜੀ ਇਸ ਅਵਸਥਾ ਨੂੰ ਬਿਆਨ ਕਰਦੇ ਹਨ, ਤਪ ਤਪ ਲੋਹ ਲੋਹ ਹਾਥ ਮਰੋਰਾਓ, ਬਾਵਲ ਹੋਈ ਸੋ ਸੌ ਲੋਰਾਓ, ਤੈ ਸਹਿ ਮਨ ਮੈਂ ਕੀਆ ਰੋਸ, ਮੁਝ ਅਵਗਨ ਸਹਿ ਨਾਹੀ ਦੋਸ। ਸਰਵਣ ਕਰਦੇ ਹਾਂ ਭਾਈ ਬਲਦੇਵ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਮਿਲਣ ਕਾ ਚਾਉ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਧੰਨ ਗੁਰੂ ਨਾਨਕ ਸਾਹਿਬ ਸਲੋਕ 12 ਤੋਂ ਵਧੀਕ ਇੱਕ ਹੋਰ ਸਲੋਕ ਵਿੱਚ ਇਸ ਨੂੰ ਪ੍ਰੇਮ ਦੀ ਚੋਟ ਬਿਆਨ ਕਰਦੇ ਹਨ। ਸਤਿਗੁਰੂ ਦਰਸਾਉਂਦੇ ਹਨ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰੇਮ ਦੀ ਚੋਟ ਲੱਗਦੀ ਹੈ, ਉਹ ਇਨਸਾਨ ਤੁਰੰਤ ਆਪਾ ਭਾਵ ਵੱਲੋਂ ਮਰ ਜਾਂਦਾ ਹੈ। ਉਸ ਦੇ ਅੰਦਰੋਂ ਸਵਾਰਥ ਖਤਮ ਹੋ ਜਾਂਦਾ, ਉਸ ਦੇ ਅੰਦਰ ਸਵਾਰਥੀ ਜੀਵਨ ਦਾ ਯੋਰ ਨਹੀਂ ਰਹਿ ਜਾਂਦਾ, ਉਸ ਦਾ ਜੀਵਨ ਪਰਮੇਸ਼ਰ ਦੇ ਘਰ ਪ੍ਰਵਾਨ ਹੋ ਜਾਂਦਾ ਹੈ। ਉਹੀ ਲੱਗੀ ਹੋਈ ਚੋਟ ਪ੍ਰਭੂ ਦੇ ਦਰ 'ਤੇ ਕਬੂਲ ਹੁੰਦੀ ਹੈ। ਪਰ ਇਹ ਚੋਟ ਉਸੇ ਨੂੰ ਲੱਗਦੀ ਹੈ ਜਿਸ ਨੂੰ ਪਰਮੇਸ਼ਰ ਆਪ ਲਾਉਂਦਾ ਹੈ। ਉਸ ਦਾਨਸ਼ਵਰ ਤੀਰ ਅੰਦਾਜ਼ ਪ੍ਰਭੂ ਨੇ ਜਿਸ ਜੀਵ ਦੇ ਹਿਰਦੇ ਵਿੱਚ ਪ੍ਰੇਮ ਦਾ ਤੀਰ ਮਾਰ ਦਿੱਤਾ, ਉਸ ਹਿਰਦੇ ਵਿੱਚੋਂ ਇਹ ਪ੍ਰੇਮ ਦਾ ਤੀਰ ਫਿਰ ਕਦੇ ਨਿਕਲਦਾ ਨਹੀਂ ਹੈ। ਗੁਰਵਾਕ ਹੈ, ਨਾਨਕ ਲੱਗੀ ਤੁਰ ਮਰੈ, ਜੀਵਨ ਨਾ ਹੀ ਤਾਣ, ਚੋਟੈ ਸੇਤੀ ਜੋ ਮਰੈ, ਲੱਗੀ ਸਾ ਪਰਵਾਨ। ਜਿਸ ਨੂੰ ਲਾਏ ਤਿਸ ਲੱਗੈ, ਲੱਗੀ ਤਾਂ ਪਰਵਾਨ, ਪਿਰਮ ਪੈਕਾਮ ਨਾ ਨਿਕਲੈ, ਲਾਇਆ ਤਿੰਨ ਸੌ ਜਾਨ। ਬਾਬਾ ਕਬੀਰ ਜੀ ਆਪਣੇ ਇੱਕ ਸਲੋਕ ਵਿੱਚ ਇਸੇ ਚੋਟ ਨੂੰ ਸ਼ਬਦ ਦੀ ਚੋਟ ਗੁਰਬਾਣੀ ਦੀ ਰਾਹੀਂ ਬਿਆਨ ਕਰਦੇ ਹਨ ਕਿ ਦੁਨੀਆਂ ਦੇ ਸੰਸੇ, ਲੋਕ ਲਾਜ, ਅਹੰਕਾਰ ਆਦਿਕ ਦੀ ਚੋਟ ਤਾਂ ਦੁੱਖਦਾਈ ਹੁੰਦੀ ਹੈ, ਪਰ ਗੁਰੂ ਦੇ ਸ਼ਬਦ ਦੀ ਚੋਟ ਸੁਖਦਾਈ ਹੁੰਦੀ ਹੈ। ਕਿਉਂਕਿ ਗੁਰੂ ਜੀ ਦੇ ਸ਼ਬਦ ਰੂਪੀ ਨੇਜੇ ਦੀ ਚੋਟ ਜਿਸ ਗੁਰੂ ਪਿਆਰੇ ਨੂੰ ਲੱਗਦੀ ਹੈ, ਉਸ ਦੇ ਅੰਦਰ ਬਿਰਹਣੀ ਇਸਤਰੀ ਦੀ ਤਰ੍ਹਾਂ ਪ੍ਰਭੂ ਪਤੀ ਨੂੰ ਮਿਲਣ ਦੀ ਤਾਂਗ ਪੈਦਾ ਹੁੰਦੀ ਹੈ। ਇਸ ਪਰ ਥਾਏ ਗੁਰਵਾਕ ਇਸ ਪ੍ਰਕਾਰ ਹੈ, ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੇ ਉਸਾਸ, ਚੋਟ ਸਹਾਰੈ ਸ਼ਬਦ ਕੀ ਤਾਸ ਗੁਰੂ ਮੈਂ ਦਾਸ। ਭਾਵ ਜੋ ਭਾਗਾਂ ਵਾਲਾ ਮਨੁੱਖ ਸ਼ਬਦ ਦੀ ਚੋਟ ਅਕਸਰ ਖਾਂਦਾ ਰਹਿੰਦਾ ਹੈ, ਉਸ ਪੂਜਨ ਯੋਗ ਮਨੁੱਖ ਦਾ ਕਵੀ ਜੀ ਕਹਿੰਦੇ, ਮੈਂ ਤਾਂ ਹਰ ਵੇਲੇ ਦਾਸ ਬਣਨ ਲਈ ਤਿਆਰ ਹਾਂ। ਬਾਬਾ ਕਬੀਰ ਜੀ ਇਸ ਪਰਥਾਏ ਇੱਕ ਹੋਰ ਬਚਨ ਕਰਦੇ ਹਨ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ, ਪਰਾ ਕਲੇਜੇ ਸ਼ੇਕ। ਵਿਚਾਰ ਅਧੀਨ ਸ਼ਬਦ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਇਸੇ ਨੂੰ ਹੀ ਪ੍ਰੇਮ ਦਾ ਤੀਰ ਬਿਆਨ ਕਰਦੇ ਹਨ। ਸ਼ਬਦ ਦੇ ਆਰੰਭ ਵਿੱਚ ਗੁਰਦੇਵ ਫੁਰਮਾਉਂਦੇ ਹਨ, ਹਰ ਦਰਸ਼ਨ ਕਉ ਮੇਰਾ ਮਨ ਬਹੁ ਤਪਤੈ, ਜਿਉਂ ਤ੍ਰਿਖਾਵੰਤ ਬਿਨ ਨੀਰ। ਹੇ ਸਖੀਏ, ਜਦੋਂ ਦਾ ਉਸ ਪਰਮ ਪਿਤਾ ਪਰਮਾਤਮਾ ਨੇ ਮੇਰੇ ਮਨ ਵਿੱਚ ਆਪਣੇ ਪ੍ਰੇਮ ਦਾ ਅਨਿਆਲਾ ਤੀਰ ਮਾਰਿਆ ਹੈ, ਉਸ ਦੇ ਕਾਰਨ ਹੁਣ ਮੇਰਾ ਮਨ ਪਰਮਾਤਮਾ ਦੇ ਦਰਸ਼ਨਾਂ ਵਾਸਤੇ ਇਉਂ ਤੜਪ ਰਿਹਾ ਹੈ ਜਿਸ ਤਰ੍ਹਾਂ ਪਾਣੀ ਤੋਂ ਬਗੈਰ ਕੋਈ ਪਿਆਸਾ ਮਨੁੱਖ ਤੜਪਦਾ ਹੈ। ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ, ਸੋ ਭਾਈ ਸੋ ਮੇਰਾ ਵੀਰ। ਹੇ ਸਖੀਏ, ਮੇਰੀ ਹਾਲਤ ਕੁਝ ਐਸੀ ਬਣ ਗਈ ਹੈ ਕਿ ਪ੍ਰਭੂ ਦਾ ਪਿਆਰ ਮੈਨੂੰ ਕੋਈ ਪ੍ਰੀਤਮ ਦੇ ਪ੍ਰਭੂ ਦੇ ਪਿਆਰ ਦੀ ਗੱਲ ਸੁਣਾਵੇ। ਕੋਈ ਐਸਾ ਪਿਆਰਾ ਗੁਰਮੁਖ ਪਿਆਰਾ ਪ੍ਰਭੂ ਜੀ ਦੀ ਕੋਈ ਗੱਲ ਸੁਣਾਵੇ, ਮੈਨੂੰ ਕੋਈ ਮਨੁੱਖ ਉਸ ਦੀ ਸਿਫਤ ਸਲਾਹ ਸੁਣਾਵੇ, ਤਾਂ ਉਸ ਦੀਆਂ ਸਿਫਤਾਂ ਸੁਣ ਕੇ ਇਉਂ ਪ੍ਰਤੀਤ ਹੁੰਦਾ ਕਿ ਉਹੀ ਮਨੁੱਖ ਮੇਰਾ ਅਸਲ ਵਿੱਚ ਭਰਾ ਹੈ, ਮੇਰਾ ਵੀਰ ਹੈ। ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ, ਲੇ ਸਤਿਗੁਰ ਕੀ ਮਤ ਧੀਰ। ਸਖੀਏ, ਮੇਰੇ ਸਤਿਗੁਰ ਦੀ ਮਤ ਸ਼ਾਂਤੀ ਦੇਣ ਵਾਲੀ ਹੈ, ਗੁਰੂ ਜੀ ਦੀ ਮਤ ਧੀਰਜ ਅਤੇ ਸਹਿਜ ਬਖਸ਼ਦੀ ਹੈ, ਮੇਰੇ ਸਤਿਗੁਰੂ ਜੀ ਦੀ ਮਤ ਮਨੁੱਖੀ ਜੀਵਨ ਅੰਦਰ ਕੋਮਲਤਾ ਪੈਦਾ ਕਰਨ ਵਾਲੀ ਹੈ। ਐਸੇ ਸਤਿਗੁਰੂ ਦੀ ਮਤ ਲੈ ਕੇ ਹੀ ਸਖੀ

0: ਮੈਨੂੰ ਵੀ ਮਿਲਿਆ ਕਰ ਅਤੇ ਮੈਨੂੰ ਮੇਰੇ ਪਿਆਰੇ ਪ੍ਰੀਤਮ ਦੀ ਸਿਫਤ ਸਲਾਹ ਸੁਣਾਇਆ ਕਰ। ਸ਼ਬਦ ਦੇ ਅਖੀਰ ਵਿੱਚ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਪ੍ਰਭੂ ਜੀ ਦੇ ਚਰਨਾਂ ਵਿੱਚ ਇਲਤਜ਼ਾ ਭਾਵ ਬੇਨਤੀ ਕਰਦੇ ਹਨ ਕਿ ਹੇ ਪ੍ਰਭੂ ਜੀ, ਆਪਣੇ ਦਾਸ ਨਾਨਕ ਦੀ ਦਰਸ਼ਨਾਂ ਦੀ ਤਾਂਘ ਪੂਰੀ ਕਰੋ। ਹੇ ਹਰੀ ਪ੍ਰਭੂ ਜੀ, ਆਪ ਜੀ ਦੇ ਦਰਸ਼ਨ ਕਰਨ ਨਾਲ ਮੇਰੇ ਹਿਰਦੇ ਨੂੰ ਠੰਡ ਪੈ ਜਾਂਦੀ ਹੈ, ਇਸੇ ਲਈ ਆਪਣੇ ਦਰਸ਼ਨ ਦੀਦਾਰ ਬਖਸ਼ ਕੇ ਮੇਰਾ ਤਨ ਅਤੇ ਮਨ ਠਾਰ ਦਿਓ। ਇਸ ਪਰਥਾਏ ਗੁਰਵਾਕ ਹੈ, ਜਨ ਨਾਨਕ ਕੀ ਹਰ ਆਸ ਪੂਜਾਵੋ, ਹਰ ਦਰਸ਼ਨ ਸ਼ਾਂਤ ਸਰੀਰ।
1: ਮੇਰਾ ਮਨ ਪ੍ਰੇਮ ਲਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਣੈ, ਮੇਰੇ ਮਨ ਅੰਤਰ ਕੀ ਪੀਰ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਜਸਬੀਰ ਸਿੰਘ। ਸੱਚੀ ਪ੍ਰੀਤ ਰੱਖਣ ਵਾਲੇ ਗੁਰਮੁਖ ਉਸ ਸੱਚੇ ਦਾ ਓਟ ਆਸਰਾ ਤੱਕਦੇ ਨੇ। ਉਹਨਾਂ ਦੇ ਭਾਣੇ ਬਾਕੀ ਦੀਆਂ ਸਿਆਣਪਾਂ ਵਿਅਰਥ ਹਨ, ਕਿਉਂਕਿ ਸਰਬ ਰੱਖਿਅਕ ਅਤੇ ਸਭਨੀ ਥਾਈਂ ਰਾਖਾ ਅਕਾਲ ਪੁਰਖ ਹੀ ਹੈ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਰਾਗ ਬਿਲਾਵਲ ਵਿੱਚ ਉਚਾਰੇ ਸ਼ਬਦ ਵਿੱਚ ਜੀਵਨ ਸੇਧ ਦਿੰਦੇ ਹਨ ਅਤੇ ਪਰਮੇਸ਼ਰ 'ਤੇ ਪੂਰਨ ਭਰੋਸਾ ਪ੍ਰਗਟਾਉਂਦੇ ਹਨ। ਮੈਂ ਮਨ ਤੇਰੀ ਟੇਕ ਮੇਰੇ ਪਿਆਰੇ, ਮੈਂ ਮਨ ਤੇਰੀ ਟੇਕ, ਅਵਰ ਸਿਆਣਪਾ ਬਿਰਥੀਆ ਪਿਆਰੇ, ਰਾਖਨ ਕਹੋ ਤੁਮ ਏਕ। ਇਸ ਸ਼ਬਦ ਦਾ ਗਾਇਨ ਕੀਤਾ ਹੈ ਭਾਈ ਗੋਪਾਲ ਸਿੰਘ ਅਤੇ ਉਹਨਾਂ ਦੇ ਰਾਗੀ ਜੱਥੇ ਨੇ।

ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣਪਾ ਬਿਰਥੀਆ ਪਿਆਰੇ ਰਾਖਨ ਕੌ ਤੁਮ ਏਕ। ਇਸ ਸ਼ਬਦ ਦਾ ਗਾਇਨ ਕੀਤਾ ਸੀ ਭਾਈ ਗੋਪਾਲ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ।

ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਹੁਣ ਪੇਸ਼ ਨੇ ਅੱਜ ਪ੍ਰਸਾਰਿਤ ਹੋਣ ਵਾਲੇ ਕਾਰਿਕ੍ਰਮ ਅਤੇ ਉਹਨਾਂ ਦੇ ਪ੍ਰਸਾਰਨ ਸਮੇਂ ਦਾ ਵੇਰਵਾ।

ਸ਼ਾਮੀ 6:30 ਵਜੇ ਤੁਸੀਂ ਸੁਣੋਗੇ ਦਿਹਾਤੀ ਪ੍ਰੋਗਰਾਮ ਕੰਮ ਦੀਆਂ ਗੱਲਾਂ। ਵੱਧ ਰਹੀ ਆਬਾਦੀ ਦਾ ਸਾਡੇ 'ਤੇ ਅਸਰ, ਇਸ ਵਿਸ਼ੇ 'ਤੇ ਜਾਣਕਾਰੀ ਦੇਣਗੇ ਡਾਕਟਰ ਸਰਦੂਲ ਸਿੰਘ। ਪੰਜਾਬੀ ਨਾਟਕ ਸਰਾਲਾ ਦਾ ਦੂਜਾ ਭਾਗ ਵੀ ਸੁਣਾਇਆ ਜਾਏਗਾ। ਸ਼ਾਮੀ 7:40 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸਾਹਿਤਯ ਸੁਧਾ। ਅੱਜ ਦਾ ਵਿਸ਼ੇ ਹੈ ਸੰਸਕ੍ਰਿਤ ਸਾਹਿਤ ਵਿੱਚ ਵਣਾਂ ਦਾ ਮਹੱਤਵ। ਵਾਰਤਾਕਾਰ ਨੇ ਡਾਕਟਰ ਰਾਜਿੰਦਰ ਸ਼ਰਮਾ। ਸ਼ਾਮੀ 7:50 'ਤੇ ਸਪੋਂਸਰਡ ਪ੍ਰੋਗਰਾਮ ਯੇ ਲਮਹੇ ਵੀ ਸੁਣਾਇਆ ਜਾਏਗਾ। ਰਾਤੀ 8 ਵਜੇ ਹੋਏਗਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਰਾਤੀ 8:15 ਸੁਣਾਵਾਂਗੇ ਪ੍ਰੋਗਰਾਮ ਸੁਰ ਸਰਿਤਾ, ਜਿਹਦੇ ਤਹਿਤ ਅੱਜ ਕਲਾਕਾਰ ਮਕਬੂਲ ਬਾਲੀ ਦੀ ਆਵਾਜ਼ ਦੇ ਵਿੱਚ ਤੁਸੀਂ ਗਜ਼ਲਾਂ ਸੁਣੋਗੇ। ਸੰਗਤ ਕਲਾਕਾਰ ਹੋਣਗੇ ਤਬਲੇ 'ਤੇ ਸੁਰਜੀਤ ਜੀ, ਸਾਰੰਗੀ 'ਤੇ ਸੁਖਵਿੰਦਰ ਸਿੰਘ, ਕੀਬੋਰਡ 'ਤੇ ਜੀਵਨ ਅਤੇ ਬਾਂਸੂਰੀ 'ਤੇ ਗੁਰਦੀਪ ਸਿੰਘ। ਰਾਤੀ 8:45 'ਤੇ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9, 9:15 ਸਪੋਟਲਾਈਟ ਪ੍ਰੋਗਰਾਮ, 9:30 ਸੰਸਕ੍ਰਿਤੀ ਭਾਰਤੀ, 10 ਵਜੇ ਸੰਗੀਤ ਕਾ ਅਖਿਲ ਭਾਰਤੀ ਕਾਰਿਕ੍ਰਮ। ਇਸ ਸਾਰੇ ਪ੍ਰੋਗਰਾਮ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ।

0: ਹੁਣ ਤੁਸੀਂ ਸੁਣ ਰਹੇ ਸੀ ਸਮੂਹ ਗਾਨ ਆਕਾਸ਼ਵਾਣੀ ਦਾ, ਇਹ ਜਲੰਧਰ ਕੇਂਦਰ ਹੈ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ।

FM band 100.8 MHz 100.9 MHz ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 6:20 ਹੋਣ ਵਾਲੇ ਨੇ। ਹੁਣ ਤੋਂ ਕੁਝ ਹੀ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਪ੍ਰਾਦੇਸ਼ਿਕ ਖਬਰਾਂ ਸੁਣੋਗੇ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਸੂਖਮ ਖੁਰਾਕ ਸਨਅਤ ਅਪਗ੍ਰੇਡੇਸ਼ਨ ਯੋਜਨਾ PMFME ਨੇ ਦੇਸ਼ ਭਰ ਵਿੱਚ 2 ਲੱਖ ਤੋਂ ਵੱਧ ਸੂਖਮ ਭੋਜਨ ਪ੍ਰੋਸੈਸਿੰਗ ਉਦਮਾਂ ਨੂੰ ਕਰਜ਼ੇ ਮਨਜ਼ੂਰ ਕਰਨ ਦਾ ਮੀਲ ਪੱਥਰ ਪਾਰ ਕੀਤਾ। ਪੰਜਾਬ 'ਚ ਜਨਤਕ ਟਰਾਂਸਪੋਰਟ ਸਿਲਸਿਲੇ 'ਚ ਅਤਿ ਆਧੁਨਿਕ ਕੈਮਰਿਆਂ ਅਤੇ GPS ਸਿਸਟਮ ਨਾਲ ਲੈਸ 696 ਨਵੀਆਂ ਬੱਸਾਂ ਦਾ ਬੇੜਾ ਹੋਏਗਾ ਸ਼ਾਮਿਲ। ਪੰਜਾਬ ਭਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਤਹਿਤ ਵੋਟਰਾਂ ਦੀ ਸਹੂਲਤ ਲਈ ਸਾਰੇ ਵੋਟ ਕੇਂਦਰਾਂ 'ਤੇ ਅੱਜ ਅਤੇ ਭਲਕੇ ਵਿਸ਼ੇਸ਼ ਕੈਂਪ ਲਾਏ ਜਾ ਰਹੇ ਨੇ। ਪੰਜਾਬ ਭਾਜਪਾ ਨੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੂੰ ਅਬੋਹਰ ਨਗਰ ਨਿਗਮ ਮੇਅਰ ਚੋਣਾਂ ਦੌਰਾਨ ਬੇਨੇਮੀਆਂ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਇਲਜ਼ਾਮ ਵਾਲਾ ਇੱਕ ਮੰਗ ਪੱਤਰ ਸੌਂਪਿਆ ਕਿ ਭਾਰਤ ਅਤੇ ਇੰਗਲੈਂਡ ਦਰਮਿਆਨ 5 ਮੈਚਾਂ ਦੀ 2020 ਅੰਤਰਰਾਸ਼ਟਰੀ ਕ੍ਰਿਕਟ ਲੜੀ ਦਾ 5ਵਾਂ ਅਤੇ ਆਖਰੀ ਮੈਚ ਅੱਜ ਸਾਊਥਹੈਂਪਟਨ ਵਿਖੇ ਖੇਡਿਆ ਜਾਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਸੂਖਮ ਖੁਰਾਕ ਸਨਅਤ ਅਪਗ੍ਰੇਡੇਸ਼ਨ ਯੋਜਨਾ PMFME ਨੇ ਦੇਸ਼ ਭਰ ਵਿੱਚ 2 ਲੱਖ ਤੋਂ ਵੱਧ ਸੂਖਮ ਭੋਜਨ ਪ੍ਰੋਸੈਸਿੰਗ ਉਦਮਾਂ ਨੂੰ ਕਰਜ਼ੇ ਮਨਜ਼ੂਰ ਕਰਨ ਦਾ ਮੀਲ ਪੱਥਰ ਪਾਰ ਕਰ ਲਿਆ ਹੈ। ਇਸ ਯੋਜਨਾ ਤਹਿਤ ਨਿਵੇਸ਼ 20,300 ਕਰੋੜ ਰੁਪਏ ਤੋਂ ਵੱਧ ਹੋ ਗਿਆ ਅਤੇ ਰੁਜ਼ਗਾਰ ਦੇ ਕਰੀਬ 11 ਲੱਖ ਸਿੱਧੇ ਅਤੇ ਅਸਿੱਧੇ ਮੌਕੇ ਪੈਦਾ ਕੀਤੇ ਗਏ ਨੇ। ਅੱਜ ਨਵੀਂ ਦਿੱਲੀ ਵਿੱਚ ਇੱਕ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਖੁਰਾਕ ਪ੍ਰੋਸੈਸਿੰਗ ਸਨਅਤ ਮੰਤਰੀ ਚਿਰਾਗ ਪਾਸਵਾਨ ਨੇ ਕਿਹਾ ਕਿ ਇਹ ਪ੍ਰਾਪਤੀ ਨਾ ਸਿਰਫ ਜਸ਼ਨ ਦਾ ਕਾਰਨ ਹੈ ਸਗੋਂ ਭਾਰਤ ਦੇ ਫੂਡ ਪ੍ਰੋਸੈਸਿੰਗ ਵਿਕਾਸ ਦੀ ਯਾਤਰਾ ਦੇ ਅਗਲੇ ਪੜਾਅ ਲਈ ਇੱਕ ਮਜ਼ਬੂਤ ਨੀਂਹ ਵੀ ਹੈ। ਇਹ ਪ੍ਰਾਪਤੀ ਦਰਸਾਉਂਦੀ ਹੈ ਕਿ ਯੋਜਨਾ ਦਾ ਦ੍ਰਿਸ਼ਟੀਕੋਣ ਦੇਸ਼ ਭਰ ਵਿੱਚ ਠੋਸ ਨਤੀਜਿਆਂ ਵਿੱਚ ਬਦਲ ਰਿਹਾ ਹੈ। ਸ਼੍ਰੀ ਪਾਸਵਾਨ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਔਰਤ ਉਦਮੀਆਂ ਵੱਲੋਂ ਕਰੀਬ 44% ਲਾਭਪਾਤਰੀਆਂ ਦੀ ਹਿੱਸੇਦਾਰੀ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਦੀ ਸੱਚੀ ਭਾਵਨਾ ਨੂੰ ਦਰਸਾਉਂਦੀ ਹੈ, ਜੋ ਕਿ ਵਿਕਸਿਤ ਭਾਰਤ ਦਾ ਇੱਕ ਮੁੱਖ ਥੰਮ ਹੈ। ਇਸ ਮੌਕੇ 'ਤੇ ਸ਼੍ਰੀ ਪਾਸਵਾਨ ਨੇ ਯੋਜਨਾ ਤਹਿਤ ਪ੍ਰਦਾਨ ਕੀਤੀ ਗਈ ਬੀਜ ਪੂੰਜੀ ਸਹਾਇਤਾ ਦਾ ਵੀ ਜ਼ਿਕਰ ਕੀਤਾ। ਇਸ ਰਾਹੀਂ 4,18,000 ਤੋਂ ਵੱਧ ਸਵੈ ਸਹਾਇਤਾ ਸਮੂਹ ਮੈਂਬਰਾਂ ਦੀ ਮਦਦ ਕੀਤੀ ਗਈ ਹੈ। ਪੰਜਾਬ ਵਿੱਚ ਜਲਦ ਹੀ 696 ਨਵੀਆਂ ਬੱਸਾਂ ਦਾ ਬੇੜਾ ਹੋਏਗਾ, ਜੋ ਕਿ ਅੰਦਰੂਨੀ ਅਤੇ ਬਾਹਰੀ ਕੈਮਰਿਆਂ ਅਤੇ GPS ਸਿਸਟਮ ਨਾਲ ਲੈਸ ਹੋਣਗੀਆਂ ਅਤੇ ਇਹਨਾਂ ਬੱਸਾਂ ਦੀ ਰਾਜ ਟਰਾਂਸਪੋਰਟ ਵਿਭਾਗ ਵੱਲੋਂ ਉਹਨਾਂ ਦੀ ਨਿਗਰਾਨੀ ਅਤੇ ਟਰੈਕਿੰਗ ਵੀ ਹੋਏਗੀ। ਇਸ ਸਾਲ ਅਕਤੂਬਰ ਤੱਕ ਰਾਜ ਟਰਾਂਸਪੋਰਟ ਵਿੱਚ ਪਹਿਲੀ ਡਿਲੀਵਰੀ ਸ਼ਾਮਲ ਕੀਤੀ ਜਾਏਗੀ। ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਦਾ ਖੁਲਾਸਾ ਕਰਦਿਆਂ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਸ਼ੋਕ ਲੇਲੈਂਡ ਕੰਪਨੀ ਮੁਕੰਮਲ ਬੱਸ ਪ੍ਰਦਾਨ ਕਰੇਗੀ।
1: ਦੇਸ਼ ਦੇ ਅੰਦਰ ਪਬਲਿਕ ਟਰਾਂਸਪੋਰਟ ਦੇ ਖੇਤਰ ਦੇ ਅੰਦਰ ਸਭ ਤੋਂ ਵੱਧ ਬੱਸਾਂ ਜੇ ਕਿਸੇ ਸਟੇਟ ਕੋਲੇ ਨੇ ਤਾਂ ਮੈਂ ਸਮਝਦਾ ਉਹ ਪੰਜਾਬ ਸਟੇਟ ਆ। ਅੱਜ ਅਸੀਂ ਪੰਜਾਬ ਸਟੇਟ ਦੇ ਅੰਦਰ 56% ਦਾ ਵਾਧਾ ਕਰਨ ਜਾ ਰਹੇ ਹਾਂ। ਲਗਭਗ ਜਿਹੜਾ ਨਵਾਂ ਟੈਂਡਰ ਕੀਤਾ ਉਹਦੇ ਵਿੱਚ ਅਸੀਂ 696 ਨਵੀਆਂ ਬੱਸਾਂ ਖਰੀਦ ਕਰ ਰਹੇ ਹਾਂਗੇ, ਜਿਹਦੇ ਵਿੱਚੋਂ ਲਗਭਗ 387 ਬੱਸਾਂ ਪਨਬੱਸ ਦੇ ਬੇੜੇ 'ਚ ਸਵਾਰ ਹੋਣਗੀਆਂ, 309 ਬੱਸਾਂ PRTC ਕੰਪਨੀ ਉਹਦੇ ਵਿੱਚ ਜਾਣਗੀਆਂ। ਇਹਦੇ ਵਿੱਚ ਵੱਡਾ ਸੁਧਾਰ ਕੀਤਾ, ਇਸ ਬੱਸ ਦੇ ਅੰਦਰ ਵੀ ਕੈਮਰਾ ਹੋਊਗਾ ਸਵਾਰੀਆਂ ਨੂੰ ਦੇਖਣ ਦੇ ਲਈ ਕਿੰਨੀਆਂ ਸਵਾਰੀਆਂ ਬੈਠੀਆਂ ਨੇ ਕਿੰਨੀਆਂ ਨਹੀਂ, ਔਰ ਬਾਹਰ ਵੀ ਕੈਮਰਾ ਹੋਊਗਾ। ਇੰਟਰਨਲ ਤੇ ਐਕਸਟਰਨਲ 2 ਕੈਮਰੇ ਲਗਾਏ ਜਾਣਗੇ। ਇਹਦੇ ਨਾਲ ਹੀ ਨਾਲ ਲੇਟੈਸਟ GPS ਸਿਸਟਮ ਸ਼ਾਮਲ ਕੀਤਾ ਜਾ ਰਿਹਾ ਤਾਂ ਕਿ ਸਾਡੇ ਆਫੀਸਰ ਸਹਿਬਾਨ ਮੋਨਿਟਰਿੰਗ ਕਰ ਸਕਣ।
0: ਉਨ੍ਹਾਂ ਇਹ ਵੀ ਕਿਹਾ ਕਿ ਆਨਲਾਈਨ ਟਿਕਟਿੰਗ ਦੀ ਸਹੂਲਤ ਵੀ ਜਲਦ ਹੀ ਚਾਲੂ ਕੀਤੀ ਜਾਏਗੀ। ਨਵੇਂ ਬੇੜੇ 'ਤੇ ਜੋੜੇ ਜਾਣ ਨਾਲ ਹੋਰ ਬੱਸਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਪਨਬੱਸ ਅਤੇ PRTC ਦੋਵਾਂ ਲਈ ਕੁੱਲ ਜਨਤਕ ਟਰਾਂਸਪੋਰਟ ਬੱਸਾਂ ਦੀ ਗਿਣਤੀ ਵਧਾ ਕੇ 3,546 ਕਰ ਦਿੱਤੀ ਜਾਏਗੀ। ਪੰਜਾਬ ਭਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਤਹਿਤ ਘਰ ਘਰ ਜਾ ਕੇ ਗਣਨਾ ਕਰਨ ਦੀ ਪ੍ਰਕਿਰਿਆ ਨਿਰੰਤਰ ਤੇਜ਼ੀ ਨਾਲ ਚੱਲ ਰਹੀ ਏ। ਇਸ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਅਤੇ ਜਨਤਾ ਦੀ ਵੱਧ ਤੋਂ ਵੱਧ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਨ ਲਈ ਅੱਜ ਪੰਜਾਬ ਭਰ ਦੇ ਸਾਰੇ ਵੋਟ ਕੇਂਦਰਾਂ 'ਤੇ ਵਿਸ਼ੇਸ਼ ਕੈਂਪ ਲਾਇਆ ਗਿਆ। ਅੱਜ ਦੀ ਤਰ੍ਹਾਂ ਇਹ ਕੈਂਪ ਭਲਕੇ 12 ਜੁਲਾਈ ਨੂੰ ਵੀ ਸਵੇਰੇ 8 ਵਜੇ ਤੋਂ ਦੁਪਹਿਰ ਬਾਅਦ 3 ਵਜੇ ਤੱਕ ਲਾਇਆ ਜਾਏਗਾ। ਇਹਨਾਂ ਕੈਂਪਾਂ ਦੌਰਾਨ ਬਾਕੀ ਰਹਿੰਦੇ ਗਣਨਾ ਫਾਰਮ ਭਰੇ, ਇਕੱਠੇ ਅਤੇ ਡਿਜੀਟਾਈਜ਼ ਕੀਤੇ ਜਾ ਰਹੇ ਨੇ। ਵੋਟਰ ਸੂਚੀਆਂ ਦੀ ਖਾਮੀ

ਹੁਣੇ ਤੁਸੀਂ ਸੁਣ ਰਹੇ ਸੀ ਦੇਸ਼ ਗਾਨ ਯੇ ਵਤਨ ਹੈ ਚਾਂਦ ਔਰ ਸਿਤਾਰੋਂ ਕਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ।

0: ਤੇ ਫਰਕ ਨੂੰ ਦੂਰ ਕੀਤਾ ਜਾ ਰਿਹਾ ਤੇ ਨਾਗਰਿਕਾਂ ਨੂੰ ਉਹਨਾਂ ਦੇ ਵੋਟ ਦੇ ਵੇਰਵਿਆਂ ਨੂੰ ਅਪਡੇਟ ਅਤੇ ਤਸਦੀਕ ਕਰਨ ਵਿੱਚ ਮਦਦ ਕੀਤੀ ਜਾ ਰਹੀ ਹੈ। ਚੰਡੀਗੜ੍ਹ ਵਿੱਚ ਵੀ ਇਹ 2 ਦਿਨਾਂ ਦੇ ਵਿਸ਼ੇਸ਼ ਕੈਂਪ ਲਾਏ ਜਾ ਰਹੇ ਨੇ। ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਚੋਣ ਵਿਭਾਗ ਨੇ ਵਿਸ਼ੇਸ਼ ਗਹਿਣ ਸੋਧ SIR ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਦੇ ਸਹਿਯੋਗ ਨਾਲ ਅੱਜ ਸੁਖਨਾ ਝੀਲ ਵਿਖੇ ਨੁੱਕੜ ਨਾਟਕ ਵੀ ਕਰਾਇਆ। ਦਿਲਚਸਪ ਪੇਸ਼ਕਾਰੀ ਰਾਹੀਂ ਕਲਾਕਾਰਾਂ ਨੇ ਵੋਟਰ ਸੂਚੀਆਂ ਨੂੰ ਅਪਡੇਟ ਕਰਨ ਦੀ ਮਹੱਤਤਾ ਨੂੰ ਉਜਾਗਰ ਕੀਤਾ। ਵੋਟਰਾਂ ਨੂੰ ਚੰਡੀਗੜ੍ਹ ਲਈ ਆਖਰੀ ਤਰੀਕ 14 ਜੁਲਾਈ 2026 ਤੋਂ ਪਹਿਲਾਂ ਆਪਣੇ ਗਣਨਾ ਫਾਰਮ ਜਮ੍ਹਾਂ ਕਰਾਉਣ ਦੀ ਤਾਕੀਦ ਕੀਤੀ ਗਈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਭਾਰਤੀ ਜਨਤਾ ਪਾਰਟੀ ਭਾਜਪਾ ਪੰਜਾਬ ਦੇ ਇੱਕ ਵਫਦ ਨੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਅੱਜ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ ਅਬੋਹਰ ਨਗਰ ਨਿਗਮ ਮੇਅਰ ਚੋਣ ਦੌਰਾਨ ਬੇਨੇਮੀਆਂ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦਾ ਇਲਜ਼ਾਮ ਲਾਉਂਦੇ ਹੋਏ ਇੱਕ ਮੰਗ ਪੱਤਰ ਸੌਂਪਿਆ। ਸ੍ਰੀ ਢਿੱਲੋਂ ਦੇ ਨਾਲ ਹੋਰਨਾਂ ਤੋਂ ਇਲਾਵਾ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਵੀ ਮੌਜੂਦ ਸਨ। ਮੰਗ ਪੱਤਰ ਵਿੱਚ ਪੰਜਾਬ ਸਰਕਾਰ ਅਤੇ ਇਸ ਦੇ ਅਧਿਕਾਰੀਆਂ ਦੀ ਚੋਣ ਦੇ ਸੰਚਾਲਨ ਵਿੱਚ ਕਥਿਤ ਧੱਕੇਸ਼ਾਹੀ ਤੇ ਭਾਜਪਾ ਦੀਆਂ ਚਿੰਤਾਵਾਂ ਦਾ ਵੇਰਵਾ ਦਿੱਤਾ ਗਿਆ ਹੈ। ਪਾਰਟੀ ਨੇ ਰਾਜਪਾਲ ਨੂੰ ਪਾਰਦਰਸ਼ਿਤਾ, ਨਿਰਪੱਖਤਾ, ਜਵਾਬਦੇਹੀ ਅਤੇ ਲੋਕਤੰਤਰੀ ਨਿਯਮਾਂ ਅਤੇ ਕਾਨੂੰਨ ਦੇ ਰਾਜ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਦਖਲ ਦੇਣ ਦੀ ਅਪੀਲ ਕੀਤੀ ਹੈ।
1: हमने राज्यपाल को सारी पोजीशन क्लियर कर दी, मेमोरेंडम देकर आए हैं, उसमें बात बता दी कि हमारे 28 जीते हुए मेंबर थे, एक हमारा विधायक था 29 थे, उनके पास 20 थे, उन्होंने पूरी कोशिश की कि हमारा जो उनका मेयर डिक्लेयर हो जाए। ऐसे उन्होंने नंगल पे किया, ऐसे उन्होंने राजपुरे में किया, ऐसे उन्होंने पता चला कपूरथले में भी ऐसे किया।
0: ਇਸ ਦੌਰਾਨ ਅਬੋਹਰ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਦੀਆਂ ਚੋਣਾਂ ਕੱਲ੍ਹ ਸ਼ਾਮ ਨੂੰ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਪੰਜਾਬ ਵਿੱਚ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨੂੰ ਜ਼ਮੀਨੀ ਪੱਧਰ ਤੇ ਹੋਰ ਮਜ਼ਬੂਤ ਕਰਦਿਆਂ ਸੂਬਾ ਸਰਕਾਰ ਨੇ ਪਿੰਡਾਂ ਦਾ ਹਾਲ ਐਕਸ਼ਨ ਪਲਾਨ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। ਇੱਕ ਢਾਂਚਾਗਤ ਯੋਜਨਾ ਜਿਸ ਦਾ ਉਦੇਸ਼ ਲੋਕਾਂ ਦੀ ਹਿੱਸੇਦਾਰੀ ਵਧਾਉਣਾ ਤੇ ਨਸ਼ਿਆਂ ਵਿਰੁੱਧ ਲੜਾਈ ਵਿੱਚ ਲੋਕਾਂ ਨੂੰ ਹੋਰ ਸਰਗਰਮੀ ਨਾਲ ਸ਼ਾਮਿਲ ਕਰਨਾ ਹੈ। ਇਸ ਐਕਸ਼ਨ ਪਲਾਨ ਨੂੰ ਜੂਨ ਮਹੀਨੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਜਾਇਜ਼ਾ ਮੀਟਿੰਗ ਪਿੰਡਾਂ ਦਾ ਹਾਲ CM ਦੇ ਨਾਲ ਦੌਰਾਨ ਅੰਤਿਮ ਰੂਪ ਦਿੱਤਾ ਗਿਆ ਸੀ। ਐਕਸ਼ਨ ਪਲਾਨ ਵਿੱਚ ਜ਼ਿਲ੍ਹਾ ਅਤੇ ਸੂਬਾ ਪੱਧਰੀ ਜਾਇਜ਼ਾ ਮੀਟਿੰਗਾਂ, ਹਰ ਪਿੰਡ ਲਈ ਵਿਸ਼ੇਸ਼ ਨਸ਼ਾ ਵਿਰੋਧੀ ਰਣਨੀਤੀ ਅਤੇ ਸੂਬੇ ਭਰ ਵਿੱਚ ਇਸ ਦੇ ਨਿਰੰਤਰ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਨਿਗਰਾਨੀ ਢਾਂਚਾ ਸ਼ਾਮਿਲ ਏ। ਪ੍ਰਸ਼ਾਸਨ, ਪੁਲਿਸ, ਸਿਹਤ ਵਿਭਾਗ ਅਤੇ ਸਥਾਨਕ ਭਾਈਚਾਰੇ ਦਰਮਿਆਨ ਮੋਰਚੇ ਦੇ ਬਲਾਕ ਕੋਆਰਡੀਨੇਟਰ ਇੱਕ ਮਹੱਤਵਪੂਰਨ ਕੜੀ ਵਜੋਂ ਕੰਮ ਕਰਦੇ ਨੇ। ਇਸ ਨੈਟਵਰਕ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰੀ ਜਾਇਜ਼ਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ, ਜਿਨ੍ਹਾਂ ਵਿੱਚ ਬਲਾਕ ਕੋਆਰਡੀਨੇਟਰ, ਪਿੰਡ ਰੱਖਿਆ ਕਮੇਟੀ ਮੈਂਬਰ ਅਤੇ ਸਥਾਨਕ ਪ੍ਰਸ਼ਾਸਨ ਸ਼ਾਮਿਲ ਹੋ ਰਹੇ ਨੇ। ਇਨ੍ਹਾਂ ਮੀਟਿੰਗਾਂ ਦਾ ਮਕਸਦ ਮੁਹਿੰਮ ਦੀ ਜ਼ਮੀਨੀ ਹਕੀਕਤ ਦਾ ਮੁਲੰਘਣ ਕਰਨਾ, ਸਥਾਨਕ ਚੁਣੌਤੀਆਂ ਦਾ ਪਤਾ ਲਾਉਣਾ ਅਤੇ ਨਸ਼ਾ ਵਿਰੋਧੀ ਮੁਹਿੰਮ ਨਾਲ ਜੁੜੇ ਸਾਰੇ ਭਾਈਵਾਲਾਂ ਦਰਮਿਆਨ ਬਿਹਤਰ ਤਾਲਮੇਲ ਯਕੀਨੀ ਬਣਾਉਣਾ ਹੈ। ਪੰਜਾਬ ਦੀ ਪਸ਼ੂਧਨ ਸਿਹਤ ਸੰਭਾਲ ਪ੍ਰਣਾਲੀ ਵਿੱਚ ਹੋਰ ਸੁਧਾਰ ਲਈ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਵੈਟਨਰੀ ਅਫਸਰਾਂ, ਇੰਸਪੈਕਟਰਾਂ ਅਤੇ ਹੋਰ ਅਮਲੇ ਨੂੰ ਆਮ ਜਨਤਾ ਪ੍ਰਤੀ ਜਵਾਬਦੇਹੀ ਨਾਲ ਆਪਣੀ ਡਿਊਟੀ ਨਿਭਾਉਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਅਤੇ ਚੇਤਾਵਨੀ ਦਿੱਤੀ ਕਿ ਡਿਊਟੀ ਵਿੱਚ ਕਿਸੇ ਤਰ੍ਹਾਂ ਦੀ ਕੋਤਾਹੀ ਸਾਹਮਣੇ ਆਉਣ 'ਤੇ ਸਖ਼ਤ ਅਨੁਸ਼ਾਸਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ। ਸ੍ਰੀ ਖੁੱਡੀਆ ਨੇ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ ਕਿ ਹਰੇਕ ਵੈਟਨਰੀ ਸੰਸਥਾ ਵਿੱਚ 24 ਘੰਟੇ ਬਿਜਲੀ ਅਤੇ ਪੀਣ ਵਾਲੇ ਸਾਫ਼ ਪਾਣੀ ਦੀ ਸਹੂਲਤ ਹੋਣੀ ਚਾਹੀਦੀ ਏ। ਭਾਰਤੀ ਮੌਸਮ ਵਿਭਾਗ IMD ਨੇ ਅਗਲੇ 5 ਦਿਨਾਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਦਿੱਲੀ ਸਮੇਤ ਉੱਤਰੀ ਭਾਰਤ ਦੇ ਹਿੱਸਿਆਂ ਵਿੱਚ ਬੇਹੱਦ ਭਾਰੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਏ। ਬੀਤੇ ਕੱਲ੍ਹ ਵੀ ਕਈ ਥਾਵਾਂ 'ਤੇ ਮੀਂਹ ਪੈਣ ਨਾਲ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਏ, ਪਰ ਹੁੰਮਸ ਕਾਰਨ ਪਰੇਸ਼ਾਨੀ ਦਰਪੇਸ਼ ਏ। ਖੇਡਾਂ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ 5 ਮੈਚਾਂ ਦੀ 2020 ਅੰਤਰਰਾਸ਼ਟਰੀ ਕ੍ਰਿਕਟ ਲੜੀ ਦਾ 5ਵਾਂ ਅਤੇ ਆਖਰੀ ਮੈਚ ਅੱਜ ਸਾਊਥਹੈਂਪਟਨ ਦੇ ਯੂਟੀਲਿਕਾ ਬਾਊਲ ਵਿਖੇ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਣਾ ਹੈ। ਇੰਗਲੈਂਡ ਪਹਿਲਾਂ ਹੀ 3-0 ਦੀ ਲੀਡ ਨਾਲ ਲੜੀ ਆਪਣੇ ਨਾਂ ਕਰ ਚੁੱਕਿਆ ਹੈ। ਆਖਿਰ 'ਚ ਖਾਸ ਖਬਰਾਂ ਇੱਕ ਵਾਰ ਫਿਰ। ਪ੍ਰਧਾਨ ਮੰਤਰੀ ਸੂਖਮ ਖੁਰਾਕ ਸਨਅਤ ਅਪਗ੍ਰੇਡੇਸ਼ਨ ਯੋਜਨਾ ਨੇ ਦੇਸ਼ ਭਰ ਵਿੱਚ 2 ਲੱਖ ਤੋਂ ਵੱਧ ਸੂਖਮ ਭੋਜਨ ਪ੍ਰੋਸੈਸਿੰਗ ਉਦਮਾਂ ਨੂੰ ਕਰਜ਼ੇ ਮਨਜ਼ੂਰ ਕਰਨ ਦਾ ਮੀਲ ਪੱਥਰ ਪਾਰ ਕੀਤਾ। ਪੰਜਾਬ 'ਚ ਜਨਤਕ ਟਰਾਂਸਪੋਰਟ ਸਿਲਸਿਲੇ 'ਚ ਅਤਿਆਧੁਨਿਕ ਕੈਮਰਿਆਂ ਅਤੇ GPS ਸਿਸਟਮ ਨਾਲ ਲੈਸ 696 ਨਵੀਆਂ ਬੱਸਾਂ ਦਾ ਬੇੜਾ ਹੋਏਗਾ ਸ਼ਾਮਿਲ। ਪੰਜਾਬ ਭਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਤਹਿਤ ਵੋਟਰਾਂ ਦੀ ਸਹੂਲਤ ਲਈ ਸਾਰੇ ਵੋਟ ਕੇਂਦਰਾਂ 'ਤੇ ਅੱਜ ਅਤੇ ਭਲਕੇ ਵਿਸ਼ੇਸ਼ ਕੈਂਪ ਲਾਏ ਜਾ ਰਹੇ।

0: हाँ जी रुड़िया राम जी, लंघ आइए।
1: आजू आजू आजू शिंगारा सिंह जी, आजू बच्चे आजू।
0: जय हिंद जी रुड़िया राम जी, जय हिंद।
1: जय हिंद जी, जय हिंद जी। शिंगारा सिंह जी, बच्चे आले की हाल चाल है तेरा?
0: हाल चाल वाले ने जी तकड़े ने, तो हाँ सुनाओ।
1: आगे गुस्सा ना करी, नहीं तेनू पिछों बाज मारी है।
0: अच्छा,
1: ये हुण जिहड़ी पिछों बाज मारना है, इहदा जिहड़ा है अलग अलग संदर्भ दे विच अलग अलग मतलब है।
0: वो तो है,
1: ਕਿ ਤੁਰੇ ਜਾਂਦੇ ਬੰਦੇ ਨੂੰ ਪਿੱਛੋਂ ਆਵਾਜ਼ ਮਾਰ ਦੋ ਨਾ, ਬੰਦਾ ਕਹਿੰਦਾ ਲੈ ਵੀ ਹੁਣ ਕੰਮ ਨਹੀਂ ਬਣਨਾ,
0: ਪਿੱਛੋਂ
1: ਆਵਾਜ਼ ਪੈਗੀ। ਪਰ ਜੇ ਦੂਜਾ ਪੱਖ ਦੇਖੀਏ ਸ਼ਿੰਗਾਰਾ ਸਿੰਘ ਜੀ, ਕਿ ਆਵਾਜ਼ਾਂ ਉਹਨਾਂ ਬੰਦਿਆਂ ਨੂੰ ਪੈਂਦੀਆਂ ਹੈ ਜਿਹੜੇ ਉਹ ਆਵਾਜ਼ਾਂ ਦਾ ਸਤਿਕਾਰ ਕਰਦੇ,
0: ਉਹ ਤਾਂ ਹੈ ਜੀ,
1: ਜਾਂ ਆਵਾਜ਼ਾਂ ਮਾਰਨ ਵਾਲਿਆਂ ਨਾਲ ਪਿਆਰ ਕਰਦੇ।
0: ਬਿਲਕੁਲ ਜੀ,
1: ਆਪਾਂ ਰੱਬ ਨੂੰ ਹਮੇਸ਼ਾ ਆਵਾਜ਼ਾਂ ਕਿਉਂ ਮਾਰਦੇ ਹਾਂ, ਹੈ ਕਿ ਨਹੀਂ
0: ਜੀ?
1: ਸੋ ਕਰਕੇ ਆਵਾਜ਼ ਜਿਹੜੀ ਹੈ, ਕਿਉਂਕਿ ਆਵਾਜ਼ ਹੀ ਇੱਕ ਦੂਜੇ ਨਾਲ ਜੁੜਨ ਦਾ, ਇੱਕ ਦੂਜੇ ਨਾਲ ਮਿਲਣ ਦਾ, ਇੱਕ ਦੂਜੇ ਨੂੰ ਸਮਝਣ ਦਾ, ਇੱਕ ਦੂਜੇ ਨਾਲ ਵਰਤਾਰੇ ਦਾ ਮੁੱਖ ਸਰੋਤ, ਮੁੱਖ ਮਾਧਿਅਮ।
0: ਸਹੀ ਗੱਲ, ਜ਼ਰੀਆ ਜੀ।
1: ਔਰ ਜਿਹੜੀ ਆਵਾਜ਼ ਸਾਨੂੰ ਮਨੁੱਖੀ ਜਾਮੇ ਨੂੰ ਮਿਲੀ ਹੈ, ਇਹਦੇ ਨਾਲ ਦੀ ਤਾਂ ਆਵਾਜ਼ ਹੈ ਹੀ ਕਿਸੇ ਦੀ ਨਹੀਂ।
0: ਦੇਖੋ, ਕੁਦਰਤ ਨੇ
1: ਬਣਾਈ ਨਹੀਂ ਨਾ। ਦੇਖੋ, ਇੱਕ ਤੁਸੀਂ ਇਹ ਦੇਖੋ ਵੀ ਚਲੋ ਭਾਸ਼ਾ ਹੀ ਅਲੱਗ ਅਲੱਗ ਹੈ ਨਾ, ਆਪਾਂ ਕਹਿ ਸਕਦੇ ਹਾਂ, ਕੋਈ ਅੰਗਰੇਜ਼ੀ 'ਚ ਗੱਲ ਕਰਦਾ ਹੈ, ਕੋਈ ਪੰਜਾਬੀ 'ਚ ਗੱਲ ਕਰਦਾ, ਕੋਈ ਕਿਸੇ ਜ਼ੁਬਾਨ 'ਚ ਗੱਲ ਕਰਦਾ, ਕਿਸੇ ਜ਼ੁਬਾਨ 'ਚ ਗੱਲ ਕਰਦਾ, ਪਰ ਆਵਾਜ਼ ਤਾਂ ਹੈ।
0: ਆਵਾਜ਼ ਤਾਂ ਹੈ ਜੀ, ਤਾਂ ਹੀ ਪਤਾ ਲੱਗਦਾ,
1: ਤਾਂ ਹੀ ਪਤਾ ਲੱਗਦਾ ਨਾ। ਸੋ ਇਸ ਕਰਕੇ ਇਹ ਆਵਾਜ਼ ਤੁਹਾਨੂੰ ਐਸੀ ਨਿਮਤ ਮਾਲਕ ਨੇ ਬਖਸ਼ੀ ਹੈ
0: ਜੀ,
1: ਕਿ ਤੁਸੀਂ ਇੱਕ ਬੰਦੇ ਨੂੰ ਸਮਝਣ ਲਈ ਤੁਹਾਨੂੰ ਕੋਈ ਯਤਨ ਹੀ ਨਹੀਂ ਲੜਾਉਣਾ ਪੈਂਦਾ।
0: ਸਹੀ ਗੱਲ ਆ,
1: ਹੈ ਨਾ। ਸੋ ਇਸ ਕਰਕੇ ਜੇ ਆਪਾਂ ਕਹੀਏ ਕਿ ਸਾਡਾ ਸਮਾਜ ਆਵਾਜ਼ ਰਹਿਤ ਹੁੰਦਾ
0: ਜੀ,
1: ਤੇ ਫਿਰ ਤੁਸੀਂ ਦੇਖੋ ਸ਼ਿੰਗਾਰਾ ਸਿੰਘ ਜੀ,
0: ਫਿਰ ਦੇਖੋ ਗੱਲ ਕਮਿਊਨੀਕੇਸ਼ਨ ਦੇ ਜਿਹੜੇ ਜ਼ਰੀਏ ਆ ਉਹ ਵੀ ਬੰਦ ਹੋਣੇ ਸੀਗੇ। ਦੇਖੋ, ਸਾਰਾ ਕੁਛ ਬੰਦ ਹੋਣਾ ਸੀਗਾ।
1: ਇਹ ਮਤਲਬ ਸਮਾਜ ਦਾ ਜਿੱਦਾਂ ਆਪਾਂ ਕਹਿੰਦੇ ਕਿ ਇੱਕ ਵਿਸਤਾਰ, ਜਿਵੇਂ ਰਿਸ਼ਤਿਆਂ ਦਾ ਵਿਸਤਾਰ ਲਾ ਲਓ ਜਾਂ ਹਰ ਪਾਸੇ
0: ਜੀ ਜੀ,
1: ਉਹਦਾ ਇੱਕ ਮੂਲ ਸਰੋਤ ਹੈ।
0: ਬਿਲਕੁਲ ਜੀ,
1: ਹੈ ਕਿ ਨਹੀਂ? ਪਰ ਜੇ ਆਪਾਂ ਆਪਣੀ ਆਵਾਜ਼ ਨੂੰ ਉਹਦੀ ਦੁਰਵਰਤੋਂ ਕਰਨੀ ਸ਼ੁਰੂ ਕਰ ਦਈਏ
0: ਜੀ,
1: ਹੁਣ ਆਵਾਜ਼ ਤਾਂ ਹਰ ਬੰਦਾ ਹੀ ਬੋਲਦਾ, ਤਾਂ ਹਰ ਬੰਦਾ ਹੀ ਹੈ। ਕਈ ਵਾਰੀ ਬੰਦਾ ਬੋਲਦਾ, ਅਗਲਾ ਕਹਿੰਦਾ ਯਾਰ ਬੰਦਾ ਬੋਲਦਾ ਕਿਤੇ, ਆਇਆ ਨਜ਼ਾਰਾ ਆ ਜਾਂਦਾ।
0: ਸਹੀ ਗੱਲ ਹੈ।
1: ਉਹ ਫਿਰ ਇੱਕ ਪਾਸੇ ਇਹ ਕਹਿੰਦੇ ਯਾਰ ਮੁਰਦਾ ਬੋਲੇ ਤੇ ਖੱਫਣ ਪਾੜੇ।
0: ਦੇਖੋ, ਗੱਲ ਦੇਖੋ, ਬੋਲਣ ਦੀ ਆਜ਼ਾਦੀ ਸਾਰਿਆਂ ਨੂੰ ਆ, ਪਰ ਕਿਵੇਂ ਬੋਲਣਾ, ਕਿੱਥੇ ਬੋਲਣਾ, ਕਿਉਂ ਬੋਲਣਾ, ਇਹ ਮਾਇਨੇ ਰੱਖਦਾ ਜੀ।
1: ਹਾਂ, ਇਹ ਦੇਖੋ ਸ਼ਿੰਗਾਰਾ ਸਿੰਘ ਜੀ, ਬੜਾ ਜ਼ਰੂਰੀ ਹੈ
0: ਜੀ
1: ਕਿ ਜਿਸ ਜਗ੍ਹਾ ਤੇ ਜਿੰਨਾ ਬੋਲਣਾ ਹੈ ਨਾ
0: ਜੀ,
1: ਤੁਹਾਨੂੰ ਚਾਹੀਦਾ ਜ਼ਿਆਦਾ ਬੋਲਣ ਨਾਲੋਂ ਚੁੱਪ ਭਲੀ।
0: ਦੇਖੋ ਜੀ, ਇੱਕ ਚੁੱਪ ਤੇ ਹਜ਼ਾਰ ਸੁੱਖ,
1: ਕਿਉਂਕਿ ਚੁੱਪ ਦੀ ਵੀ ਇੱਕ ਭਾਸ਼ਾ ਹੈ
0: ਜੀ,
1: ਚੁੱਪ ਦੀ ਵੀ ਇੱਕ ਆਵਾਜ਼ ਹੈ। ਜ਼ਿਆਦਾ ਬੋਲਣ ਨਾਲ ਜ਼ਿਆਦਾ ਪ੍ਰਭਾਵ ਨਹੀਂ ਪੈਂਦਾ
0: ਜੀ,
1: ਜ਼ਿਆਦਾ ਚੁੱਪ ਲੈਣ ਨਾਲ ਜ਼ਿਆਦਾ ਪ੍ਰਭਾਵ ਪੈਂਦਾ, ਕਿਉਂਕਿ ਇਹ ਤਾਂ ਪੈਂਦਾ ਕਿਉਂਕਿ ਚੁੱਪ ਦੀ ਆਪਣੀ ਇੱਕ ਪ੍ਰਭਾਸ਼ਾ ਹੈ।
0: ਬਿਲਕੁਲ,
1: ਆਵਾਜ਼ ਦੇ ਜ਼ਰੀਏ ਆਪਾਂ ਜਿੱਦਾਂ ਤੁਸੀਂ ਕਿਹਾ ਨਾ ਕਿ ਕਮਿਊਨੀਕੇਸ਼ਨ ਸਾਡਾ ਹੁੰਦਾ ਹੈ
0: ਜੀ ਜੀ,
1: ਪਰ ਇਹ ਤੋਂ ਇਲਾਵਾ ਨਾ ਪਰਮਾਤਮਾ ਨੇ ਜਿਹੜੀਆਂ ਬਾਕੀ ਚੀਜ਼ਾਂ ਬਾਕੀਆਂ ਨੂੰ ਵੀ ਦਿੱਤੀਆਂ, ਉਹ ਵੀ ਸਾਡੇ ਕੋਲ ਹਾਵ ਭਾਵ ਵੀ ਤਾਂ ਹੈਗੇ ਆ।
0: ਬਿਲਕੁਲ ਜੀ,
1: ਕਿ ਅਸੀਂ ਆਪਣੀ ਗੱਲ ਸ਼ਿੰਗਾਰਾ ਸਿੰਘ ਜੀ ਬਿਨਾਂ ਆਵਾਜ਼ ਤੋਂ ਵੀ ਇੱਕ ਦੂਜੇ ਤੱਕ ਪਹੁੰਚਾ ਸਕਦੇ ਹਾਂ।
0: ਦੇਖੋ ਜੀ, ਗੱਲ ਸਮਝਣ ਦੀ ਹੁੰਦੀ ਆ,
1: ਗੱਲ ਸਮਝਣ ਦੀ,
0: ਜ਼ਰੂਰੀ ਨਹੀਂ ਬੰਦਾ ਚੁੱਪ ਬੈਠਾ ਤੇ ਉਹਦੇ ਅੰਦਰ ਕੁਛ ਨਹੀਂ ਚੱਲਦਾ।
1: ਹਾਂ,
0: ਦੇਖੋ ਤੁਹਾਡੇ ਤੋਂ ਜ਼ਿਆਦਾ ਚੱਲਦਾ ਹੋਣਾ।
1: ਦੇਖੋ, ਜਦੋਂ ਬੰਦਾ ਚੁੱਪ ਬੈਠਾ ਹੈ, ਜਦੋਂ ਬੈਠਾ ਹਰ ਬੰਦਾ ਉਹਨੂੰ ਕਹਿੰਦਾ ਯਾਰ ਕੋਈ ਗੱਲ ਹੈ, ਜਿਹੜਾ ਬੰਦਾ ਚੁੱਪ ਬੈਠਾ, ਇਹਦਾ ਮਤਲਬ ਉਹ ਵੀ ਤਾਂ ਆਵਾਜ਼।

0: ਬਿਲਕੁਲ ਜੀ।
1: ਸੋ ਇਸ ਕਰਕੇ ਇਹ ਆਵਾਜ਼ ਮਾਰਨ ਵਾਲਿਆਂ ਦਾ ਸਾਨੂੰ ਜਾਂ ਜਿਹਨਾਂ ਨੂੰ ਆਵਾਜ਼ਾਂ ਮਾਰਦੇ ਹਾਂ
0: ਜੀ,
1: ਇਹਦੇ 'ਚ ਸਤਿਕਾਰ ਔਰ ਪਿਆਰ ਹੋਣਾ ਬੜਾ ਜ਼ਰੂਰੀ
0: ਲਾਜ਼ਮੀ ਆ ਜੀ। ਦੇਖੋ ਤਾਂ ਹੀ ਆਪਾਂ ਕਿਸੇ ਨਾਲ ਗੱਲਬਾਤ ਕਰ ਸਕਦੇ
1: ਹਾਂ। ਹੁਣ ਆਪਣਾ ਵੀ ਤਾਂ ਦੇਖੋ ਆਵਾਜ਼ ਦੇ ਮਾਧਿਅਮ ਹੈ
0: ਜੀ,
1: ਰੇਡੀਓ ਜਿਹੜਾ ਅਦਾਰਾ ਜਿਹੜਾ ਹੈ,
0: ਬਿਲਕੁਲ
1: ਅਸੀਂ ਸਾਡੇ ਸਰੋਤਿਆਂ ਨਾਲ ਸਟੂਡੀਓ ਦੇ ਜ਼ਰੀਏ ਬੈਠ ਕੇ ਉਹਨਾਂ ਦੇ ਘਰਾਂ ਦੇ ਵਿੱਚ ਗੱਲਾਂ ਕਰਦੇ ਪਏ,
0: ਬਿਲਕੁਲ ਜੀ,
1: ਹੈ ਕਿ ਨਾ। ਇਹ ਤੋਂ ਵੱਡਾ ਰਿਸ਼ਤਾ ਤਾਂ ਹੋ ਨਹੀਂ ਸਕਦਾ।
0: ਉਹ ਸਾਡੇ ਨਾਲ ਉਹਨਾਂ ਦੇ ਦਿਲਾਂ ਨਾਲ ਥੋੜੀ ਦਿਲਾਂ ਦੀ ਤਾਂਘ ਆ,
1: ਆਵਾਜ਼ ਦਾ ਰਿਸ਼ਤਾ,
0: ਆਵਾਜ਼ ਰਾਹੀਂ
1: ਆਵਾਜ਼ ਦਾ ਰਿਸ਼ਤਾ ਹੈ।
0: ਉਹ
1: ਇਹ ਰਿਸ਼ਤਾ ਜਿਹੜਾ ਐਸਾ ਹੈ
0: ਜੀ
1: ਕਿ ਇਸ ਰਿਸ਼ਤੇ ਦੇ ਵਿੱਚ ਸਾਨੂੰ ਸੁਣਨ ਵਾਲਾ ਬੰਦਾ ਜਿਹੜਾ ਹੈ
0: ਜੀ,
1: ਉਹ ਹਰ ਇੱਕ ਬੰਦਾ ਇਮੇਜ ਜਿਹਨੂੰ ਆਪਾਂ ਕਹਿ ਦਿੰਦੇ ਹਾਂ
0: ਜੀ ਜੀ,
1: ਉਹਦੀ ਤਸਵੀਰ ਜਿਹੜੀ ਹੈ ਉਹ ਅਲੱਗ ਹੈ,
0: ਬਿਲਕੁਲ ਜੀ,
1: ਹੈ ਨਾ। ਸਾਨੂੰ ਜਿੱਦਾਂ ਸੁਣਨ ਵਾਲੇ ਜਿਹੜੇ ਸਾਡੇ ਵੀਰ ਭਰਾ, ਉਹਨਾਂ ਦੇ ਜਿਹੜੀਆਂ ਜ਼ਿਹਨ ਦੇ ਵਿੱਚ ਸਾਡੀਆਂ ਤਸਵੀਰਾਂ ਨੇ ਉਹ ਅਲੱਗ ਅਲੱਗ,
0: ਉਹ ਅਲੱਗ ਅਲੱਗ ਨੇ,
1: ਤੇ ਕਿੰਨੀ ਖੂਬਸੂਰਤ ਚੀਜ਼ ਹੈ।
0: ਦੇਖੋ ਇਹ ਇਹੋ ਪਿਆਰ ਹੈ
1: ਹੈ ਕਿ ਨਹੀਂ। ਸੋ ਸ਼ਿੰਗਾਰਾ ਸਿੰਘ ਜੀ, ਗੱਲ ਹੈ ਕਿ ਜਿਹੜੀਆਂ ਚੀਜ਼ਾਂ ਮਾਲਕ ਨੇ ਤੁਹਾਨੂੰ ਬਖਸ਼ਿਸ਼ ਕੀਤੀ ਹੈ ਨਾ
0: ਜੀ,
1: ਉਹਨਾਂ ਦਾ ਹਮੇਸ਼ਾ ਉਹਨਾਂ ਦੀ ਕਦਰ ਕਰੋ।
0: ਹਾਂ ਸਹੀ,
1: ਅੱਜ ਇਸੇ ਕਰਕੇ ਮੈਂ ਜ਼ਿਕਰ ਕੀਤਾ ਹੈ ਕਿ ਜੋ ਚੀਜ਼ਾਂ ਉਹਨੇ ਸਾਨੂੰ ਦਿੱਤੀਆਂ ਨੇ ਉਹਨਾਂ ਚੀਜ਼ਾਂ ਦਾ ਕੋਈ ਤੋੜ ਨਹੀਂ,
0: ਸਹੀ ਗੱਲ,
1: ਕੋਈ ਬਦਲ ਨਹੀਂ, ਉਹ ਕਿਤੋਂ ਮਿਲਦੀਆਂ ਨਹੀਂ,
0: ਸਹੀ ਗੱਲ,
1: ਪਰ ਅਸੀਂ ਉਹਨਾਂ ਚੀਜ਼ਾਂ ਦੇ ਉੱਤੇ ਧਿਆਨ ਬਿਲਕੁਲ ਨਹੀਂ ਦੇ ਰਹੇ,
0: ਨਜ਼ਰ ਆਸਾਨੀ ਕਰਦੇ ਆ ਜੀ।
1: ਹਾਂ,
0: ਕਰਨੀ ਨਹੀਂ ਚਾਹੀਦੀ, ਸਾਡੇ ਘਾਤਕ ਸਿੱਧ ਹੋਣਗੀਆਂ।
1: ਦੋ ਬੋਲ ਗਾਉਣ ਦੇ ਲਾਉਂਦੇ ਹਾਂ।

16 ਜੀ ਰਹਿਣ ਲੱਗੇ ਤਾਂ ਜਿੱਥੇ ਰਿਹਾਇਸ਼ੀ ਏਰੀਆ ਘਟਿਆ ਉੱਥੇ ਗੁਜ਼ਾਰਾ ਕਰਨ ਵਾਲੀ ਜ਼ਮੀਨ ਵੀ ਘਟੀ, ਜਿਸ ਕਰਕੇ ਬਹੁਤ ਸਾਰੀਆਂ ਪਰਿਵਾਰਕ ਅਤੇ ਘਰੇਲੂ ਮੁਸ਼ਕਲਾਂ ਦੇ ਨਾਲ ਨਾਲ ਸਮਾਜਿਕ ਮੁਸ਼ਕਲਾਂ ਵੀ ਸਾਹਮਣੇ ਆਈਆਂ। ਆਪਸੀ ਝਗੜੇ ਅਤੇ ਲੜਾਈਆਂ ਦਾ ਮੁੱਢ ਵੀ ਬਹੁਤੀ ਵਾਰੀ ਜ਼ਮੀਨ ਦਾ ਘਟਨਾ ਬਣ ਜਾਂਦਾ ਹੈ। ਆਮ ਗੱਲ ਹੈ ਕਿ ਜਿੱਥੇ ਆਬਾਦੀ ਘੱਟ ਹੋਵੇਗੀ ਉੱਥੇ ਜੀਵਨ ਪੱਧਰ ਵੀ ਉੱਚਾ ਹੋਵੇਗਾ ਅਤੇ ਸਿਹਤ ਸਹੂਲਤਾਂ ਵੀ ਪ੍ਰਾਪਤ ਹੋਣਗੀਆਂ, ਨਾਲ ਦੀ ਨਾਲ ਵਾਤਾਵਰਨ ਦੀ ਸ਼ੁੱਧਤਾ ਵੀ ਬਣੀ ਰਹੇਗੀ। ਪਰ ਜਦੋਂ ਜਨਸੰਖਿਆ ਵੱਧ ਹੋਵੇਗੀ ਤਾਂ ਗਰੀਬ ਮੁਲਕ ਤਾਂ ਕੀ, ਅਮੀਰ ਮੁਲਕ ਵੀ ਆਪਣੇ ਨਾਗਰਿਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਅਤੇ ਚੰਗਾ ਸਿੱਖਿਆ ਪ੍ਰਬੰਧ ਨਹੀਂ ਦੇ ਸਕੇਗਾ। ਇਸ ਕਰਕੇ ਜੇਕਰ ਨਾਗਰਿਕ ਸਵਸਥ ਅਤੇ ਸਿੱਖਿਅਕ ਨਹੀਂ ਹੋਣਗੇ ਤਾਂ ਦੇਸ਼ ਅਤੇ ਸਮਾਜ ਤਰੱਕੀ ਕਿਵੇਂ ਕਰੇਗਾ? ਵੱਧ ਆਬਾਦੀ ਕਿਸੇ ਵੀ ਮੁਲਕ ਲਈ ਇੰਨੀ ਘਾਤਕ ਹੁੰਦੀ ਹੈ ਕਿ ਉੱਥੇ ਅਰਾਜਕਤਾ ਵੀ ਫੈਲ ਸਕਦੀ ਹੈ। ਥੋੜ੍ਹੇ ਸਾਧਨਾਂ ਲਈ ਜ਼ਿਆਦਾ ਜਨਸੰਖਿਆ ਦਾ ਸੰਘਰਸ਼ ਆਪਸੀ ਖਿੱਚੋਤਾਣ ਦਾ ਕਾਰਨ ਬਣਦਾ ਹੈ, ਜਿਸ ਕਰਕੇ ਕੋਈ ਵੀ ਸਮਾਜ ਤਰੱਕੀ ਨਹੀਂ ਕਰ ਸਕਦਾ। ਜੇਕਰ ਆਬਾਦੀ ਵੱਧ ਹੋਵੇਗੀ ਤਾਂ ਰੁਜ਼ਗਾਰ ਦੇ ਸਾਧਨ ਵੀ ਘਟਣਗੇ ਅਤੇ ਲੋਕਾਂ ਵਿੱਚ ਜਦੋਂ ਬੇਕਾਰੀ ਅਤੇ ਬੇਰੁਜ਼ਗਾਰੀ ਵਧੇਗੀ ਤਾਂ ਲੁੱਟ ਖੋਹ ਦਾ ਵਾਤਾਵਰਨ ਵੀ ਪੈਦਾ ਹੋ ਸਕਦਾ ਹੈ, ਜਿਸ ਨਾਲ ਨੁਕਸਾਨ ਆਮ ਲੋਕਾਂ ਦਾ ਵੀ ਹੋਵੇਗਾ ਜੋ ਸੁੱਖ ਸ਼ਾਂਤੀ ਨਾਲ ਜ਼ਿੰਦਗੀ ਜਿਉਣਾ ਚਾਹੁੰਦੇ ਹਨ। ਆਪਸੀ ਖਿੱਚੋਤਾਣ ਕਦੇ ਵੀ ਦੇਸ਼ ਨੂੰ ਤਰੱਕੀ ਦੇ ਰਸਤੇ 'ਤੇ ਤੁਰ ਨਹੀਂ ਦੇ ਸਕਦੀ, ਕਿਉਂ ਜੀਓ ਅਤੇ ਜੀਣ ਦਿਓ ਦਾ ਸੰਕਲਪ ਤਾਂ ਕਿਧਰੇ ਉਡਾਰੀ ਹੀ ਮਾਰ ਚੁੱਕਾ ਜਾਪਦਾ ਹੈ। ਕਈ ਵਾਰੀ ਸਮਾਜਿਕ ਵਿਵਸਥਾ ਵਿੱਚ, ਵਿਸ਼ੇਸ਼ ਕਰਕੇ ਭਾਰਤ ਵਰਗੇ ਮੁਲਕ ਵਿੱਚ, ਮੁੰਡਾ ਪ੍ਰਾਪਤੀ ਦੀ ਹੋੜ ਵੀ ਆਬਾਦੀ ਨੂੰ ਵਧਾਉਣ ਵਿੱਚ ਵੱਡੀ ਭੂਮਿਕਾ ਨਿਭਾਉਂਦੀ ਹੈ। ਆਮ ਰਵਾਇਤ ਹੈ ਕਿ ਖਾਨਦਾਰ ਮੁੰਡਿਆਂ ਨਾਲ ਹੀ ਚੱਲਦਾ ਹੈ, ਭਾਵੇਂ ਅਜੋਕੇ ਸਮੇਂ ਵਿੱਚ ਧੀਆਂ ਵੀ ਮੁੰਡਿਆਂ ਨਾਲੋਂ ਘੱਟ ਨਹੀਂ, ਪਰ ਰੂੜੀਵਾਦੀ ਸੋਚ ਮੁੰਡਾ ਪ੍ਰਾਪਤੀ ਤੱਕ ਹੀ ਸੀਮਿਤ ਹੋ ਕੇ, ਜਿੰਨੇ ਚਿਰ ਘਰ ਵਿੱਚ ਲੜਕੇ ਦੀ ਪ੍ਰਾਪਤੀ ਨਹੀਂ ਹੋ ਜਾਂਦੀ ਉਨਾ ਸਮਾਂ ਇਹ ਜਨਸੰਖਿਆ ਵਿਸਫੋਟ ਅੱਖੋਂ ਪਰੋਖੇ ਕਰਕੇ ਆਬਾਦੀ ਵਧਾਉਣ ਵਿੱਚ ਯੋਗਦਾਨ ਇਹ ਸਾਰੇ ਪਾਉਂਦੇ ਰਹਿੰਦੇ ਹਨ। ਇਹ ਸਮਝਣ ਦੀ ਲੋੜ ਹੈ ਕਿ ਘਰ ਵਿੱਚ ਪੈਦਾ ਹੋਇਆ ਲੜਕਾ ਜਾਂ ਲੜਕੀ ਖਾਨਦਾਨ ਦਾ ਬਰਾਬਰੀ ਦਾ ਚਿਰਾਗ ਹੈ। ਅੱਜ ਧੀਆਂ ਵੀ ਵੱਧ ਤਰੱਕੀ ਕਰਕੇ ਅਸਮਾਨ ਛੂਹ ਰਹੀਆਂ ਹਨ, ਬੁਲੰਦੀਆਂ 'ਤੇ ਜਾ ਰਹੀਆਂ ਹਨ। ਲੋੜ ਹੈ ਉਹਨਾਂ ਦੀ ਚੰਗੀ ਪਰਵਰਿਸ਼ ਕਰਕੇ ਚੰਗੀ ਸਿੱਖਿਆ ਦੇਣ ਦੀ। ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜੇਕਰ ਆਬਾਦੀ ਵੱਧਦੀ ਜਾਵੇਗੀ ਤਾਂ ਖਾਣ ਲਈ ਅਨਾਜ ਨਹੀਂ ਹੋਵੇਗਾ, ਰਹਿਣ ਲਈ ਥਾਂ ਨਹੀਂ ਹੋਵੇਗੀ, ਬਿਮਾਰੀ ਦਾ ਇਲਾਜ ਕਰਵਾਉਣ ਲਈ ਯੋਗ ਪ੍ਰਬੰਧ ਨਹੀਂ ਹੋਵੇਗਾ, ਤਾਂ ਮਨੁੱਖ ਦਾ ਇਸ ਧਰਤੀ 'ਤੇ ਰਹਿਣਾ ਅਤੇ ਜਿਉਣਾ ਕਿਵੇਂ ਸੰਭਵ ਹੋਵੇਗਾ? ਆਮ ਤੌਰ 'ਤੇ ਜਿੰਨੇ ਵੱਧ ਲੋਕਾਂ ਦੀ ਭੀੜ ਹੋਵੇ, ਅਸੀਂ ਆਮ ਕਹਾਵਤ ਵਰਤਦੇ ਹਾਂ ਕਿ ਇੱਥੇ ਤਾਂ ਕੁਰਬਲ ਕੁਰਬਲ ਹੋ ਰਹੀ ਹੈ, ਪਰ ਸੋਚੋ ਜੇਕਰ ਇਸੇ ਤਰ੍ਹਾਂ ਆਬਾਦੀ ਵੱਧਦੀ ਰਹੀ ਤਾਂ ਕੁਰਬਲ ਕੁਰਬਲ ਵਾਲੀ ਸਥਿਤੀ ਕਿੰਨੀ ਭਿਆਨਕ ਹੋਵੇਗੀ। ਜੇਕਰ ਵੱਧਦੀ ਰਹੀ ਆਬਾਦੀ ਕਿੱਦਾਂ ਹੋਊ ਗੁਜ਼ਾਰਾ, ਜੇਕਰ ਵੱਧਦੀ ਰਹੀ ਆਬਾਦੀ ਕਿੱਦਾਂ ਹੋਊ ਗੁਜ਼ਾਰਾ, ਦੇਖਿਓ ਕਿਤੇ ਤਰੱਕੀ ਵਾਲਾ ਡੁੱਬ ਨਾ ਜਾਏ ਤਾਰਾ, ਦੇਖਿਓ ਕਿਤੇ ਤਰੱਕੀ ਵਾਲਾ ਡੁੱਬ ਨਾ ਜਾਵੇ ਤਾਰਾ, ਰੁਕੀਏ ਵੱਧਦਾ ਹਾੜੇ ਆਉਂਦਾ, ਰੁਕੀਏ ਵੱਧਦਾ ਹਾੜੇ ਆਉਂਦਾ, ਜੀਵਨ ਹੋਊ ਸੁਖਾਲਾ, ਸਮਝ ਜਾਈਏ ਇਹ ਗੱਲ ਹੈ ਚੰਗੀ, ਸਿਆਣੇ ਕਰਨ ਇਸ਼ਾਰਾ, ਸਮਝ ਜਾਈਏ ਇਹ ਗੱਲ ਹੈ ਚੰਗੀ, ਸਿਆਣੇ ਕਰਨ ਇਸ਼ਾਰਾ। ਵੱਧਦੀ ਆਬਾਦੀ ਦੇ ਵਿਸਫੋਟ ਨੂੰ ਠੱਲ ਪਾਉਣ ਦਾ ਇੱਕੋ ਇੱਕ ਹੀ ਤਰੀਕਾ ਹੈ, ਸਿੱਖਿਅਤ ਹੋਣਾ, ਸਿੱਖਿਅਕ ਕਰਨਾ ਅਤੇ ਵੱਧਦੀ ਆਬਾਦੀ ਦੇ ਨੁਕਸਾਨ ਦੱਸ ਕੇ ਆਮ ਲੋਕਾਂ ਨੂੰ ਜਾਗਰੂਕ ਕਰਨਾ। ਇਸ ਕਾਰਜ ਲਈ ਛੋਟੇ ਛੋਟੇ ਨੁੱਕੜ ਨਾਟਕ ਦਿਖਾ ਕੇ ਜਾਂ ਸੋਸ਼ਲ ਮੀਡੀਆ ਰਾਹੀਂ ਅਤੇ ਮੀਡੀਆ ਦੇ ਹੋਰ ਸਾਰੇ ਸੰਚਾਰ ਸਾਧਨਾਂ ਰਾਹੀਂ ਪ੍ਰਚਾਰ ਕਰਕੇ ਆਮ ਲੋਕਾਂ ਤੱਕ ਗੱਲ ਪਹੁੰਚਾਈ ਜਾਵੇ। ਜਿੱਥੇ ਕਿਧਰੇ ਕਾਨੂੰਨੀ ਸਖਤੀ ਦੀ ਲੋੜ ਹੋਵੇ ਉੱਥੇ ਉਸਦਾ ਵੀ ਇਸਤੇਮਾਲ ਕੀਤਾ ਜਾਵੇ। ਹੁਣ ਤਾਂ ਵੱਧਦੀ ਆਬਾਦੀ ਮਨੁੱਖੀ ਹੋਂਦ ਲਈ ਖਤਰੇ ਦਾ ਕਾਰਨ ਬਣ ਚੁੱਕੀ ਹੈ। ਆਬਾਦੀ ਵਧਣ ਨਾਲ ਸਾਧਨਾਂ ਦੀ ਵਰਤੋਂ ਘੱਟ ਰਹੀ ਹੈ, ਉੱਥੇ ਸਹੂਲਤਾਂ ਦੀ ਥੋੜ੍ਹ ਨੇ ਇੱਕ ਸਰਬਪੱਖੀ ਪ੍ਰਦੂਸ਼ਣ ਨੂੰ ਵੀ ਜਨਮ ਦਿੱਤਾ ਹੈ। ਇਹ ਪ੍ਰਦੂਸ਼ਣ ਵਾਤਾਵਰਨਕ ਵੀ ਹੈ ਅਤੇ ਸੱਭਿਆਚਾਰਕ ਵੀ, ਸਮਾਜਿਕ ਵੀ। ਵੱਧਦੀ ਆਬਾਦੀ, ਜੰਗਲਾਂ ਦੀ ਕਟਾਈ ਅਤੇ ਕੁਦਰਤੀ ਸਾਧਨਾਂ ਦੀ ਅੰਨੇਵਾਹ ਵਰਤੋਂ ਕਿਸੇ ਬਹੁਤ ਵੱਡੇ ਖਤਰੇ ਵੱਲ ਇਸ਼ਾਰਾ ਕਰ ਰਹੀ ਹੈ, ਜਿਸ ਲਈ ਸਾਡਾ ਸੰਭਲਣਾ ਬਹੁਤ ਜ਼ਰੂਰੀ ਹੈ। ਵੱਧਦੀ ਹੋਈ ਆਬਾਦੀ ਸਰਕਾਰਾਂ ਲਈ ਵੀ ਪਰੇਸ਼ਾਨੀ ਦਾ ਸਬੱਬ ਬਣਦੀ ਹੈ, ਕਿਉਂਕਿ ਕਿਸੇ ਮੁਲਕ ਦੀ ਸਰਕਾਰ ਇਹ ਚਾਹੁੰਦੀ ਹੈ ਕਿ ਉਹ ਆਪਣੇ ਨਾਗਰਿਕਾਂ ਨੂੰ ਬਿਹਤਰ ਸੁੱਖ ਸਹੂਲਤਾਂ ਉਪਲਬਧ ਕਰਵਾਵੇ ਤਾਂ ਕਿ ਦੇਸ਼ ਵੀ ਤਰੱਕੀ ਅਤੇ ਵਿਕਾਸ ਵਿੱਚ ਨਾਗਰਿਕ ਆਪਣਾ ਭਰਪੂਰ ਯੋਗਦਾਨ ਪਾ ਸਕਣ। ਪਰ ਜਦੋਂ ਸਰਕਾਰ ਲਈ ਆਬਾਦੀ ਦੇ ਵੱਧ ਹੋਣ ਕਰਕੇ ਇਹ ਕਾਰਜ

0: ਸੰਭਵ ਹੋ ਜਾਂਦਾ ਹੈ ਤਾਂ ਨਾਗਰਿਕਾਂ ਦੀ ਨਾਰਾਜ਼ਗੀ ਵੀ ਸਰਕਾਰਾਂ ਨੂੰ ਸਹੇੜਨੀ ਪੈਂਦੀ ਹੈ, ਜੋ ਕਈ ਵਾਰੀ ਸਰਕਾਰਾਂ ਲਈ ਵੱਡੀ ਸਿਰਦਰਦੀ ਬਣ ਜਾਂਦੀ ਹੈ। ਪਿੱਛੇ ਜਿਹੇ ਆਈ ਕਰੋਨਾ ਮਹਾਂਮਾਰੀ ਵਿੱਚ ਜਦੋਂ ਬਹੁਤ ਸਾਰੇ ਮੁਲਕਾਂ ਵਿੱਚ ਇਹ ਬਿਮਾਰੀ ਫੈਲੀ ਤਾਂ ਕਈ ਮੁਲਕਾਂ ਨੇ ਤਾਂ ਚੰਗੇ ਪ੍ਰਬੰਧ ਕੀਤੇ ਵੀ, ਅਤੇ ਵੱਧ ਆਬਾਦੀ ਵਾਲੇ ਮੁਲਕਾਂ ਕੋਲੋਂ ਇਹ ਪ੍ਰਬੰਧ ਕਰਨੇ ਬੜੇ ਔਖੇ ਸਾਬਤ ਹੋਏ, ਜਿਸ ਕਰਕੇ ਜਾਨੀ ਨੁਕਸਾਨ ਵੀ ਉਹਨਾਂ ਮੁਲਕਾਂ ਦਾ ਬਹੁਤ ਜ਼ਿਆਦਾ ਹੋਇਆ। ਜੇਕਰ ਆਬਾਦੀ ਕੰਟਰੋਲ ਵਿੱਚ ਹੋਵੇ ਤਾਂ ਅਜਿਹੀ ਕਿਸੇ ਵੀ ਮੁਸੀਬਤ ਨਾਲ ਨਜਿੱਠਣਾ ਸੌਖਾ ਹੋ ਸਕਦਾ ਹੈ। ਸੰਜਮ, ਸਬਰ, ਸੰਤੋਖ, ਮਿਹਨਤ, ਭਰੋਸਾ ਅਤੇ ਆਪਣੇ ਲਈ ਵੱਡਾ ਖਤਰਾ ਬਣਨ ਵਾਲੀ ਕਿਸੇ ਸੰਭਾਵੀ ਮੁਸੀਬਤ ਨਾਲ ਨਿਪਟਣ ਲਈ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਹੈ। ਵੱਧਦੀ ਆਬਾਦੀ ਵੀ ਸਾਰੇ ਸਾਡੇ ਸਮਾਜ ਲਈ ਵੱਡੀ ਸਮੱਸਿਆ ਹੈ, ਜਿਸ ਨਾਲ ਸਮੇਂ ਦੀ ਲੋੜ ਹੈ ਸੁਚੱਜੇ ਤਰੀਕੇ ਨਾਲ ਅਤੇ ਸੰਜਮ ਨਾਲ ਨਿਪਟਿਆ ਜਾਵੇ, ਜਿਸ ਕਰਕੇ ਅਸੀਂ ਆਪਣੇ ਜੀਵਨ ਪੱਧਰ ਦੀ ਉਚੇਰੀ ਸੀਮਾ ਨੂੰ ਨਿਸ਼ਚਿਤ ਕਰ ਸਕਦੇ ਹਾਂ। ਵੱਧਦੀ ਹੋਈ ਆਬਾਦੀ ਦਾ ਸਾਡੀ ਜ਼ਿੰਦਗੀ ਉੱਤੇ ਵੱਡਾ ਪ੍ਰਭਾਵ ਇਹ ਵੀ ਹੈ ਕਿ ਜਿੰਨੀ ਸੰਖਿਆ ਵੱਧ ਹੋਵੇਗੀ ਉਨੀ ਉਹਨਾਂ ਲਈ ਰਹਿਣ ਯੋਗ ਥਾਂ ਦੀ ਜ਼ਰੂਰਤ ਹੋਵੇਗੀ। ਰਹਿਣ ਯੋਗ ਥਾਂ ਬਣਾਉਣ ਲਈ ਜਾਂ ਖੇਤੀਬਾੜੀ ਵਾਲੀ ਜ਼ਮੀਨ ਵਰਤੋਂ ਵਿੱਚ ਲਿਆਵੇਗੀ, ਜਾਂ ਫਿਰ ਜੰਗਲਾਂ ਦੀ ਕਟਾਈ ਕੀਤੀ ਜਾਵੇਗੀ ਤਾਂ ਕਿ ਬਿਲਡਿੰਗਾਂ ਦੀ ਉਸਾਰੀ ਕੀਤੀ ਜਾ ਸਕੇ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਖੇਤੀਬਾੜੀ ਵੀ ਸਾਡੀ ਜ਼ਿੰਦਗੀ ਦਾ ਆਧਾਰ ਹੈ ਅਤੇ ਜੰਗਲ ਵੀ ਸਾਡੀ ਜ਼ਿੰਦਗੀ ਨੂੰ ਤੋੜ ਤੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਜੇਕਰ ਇਹਨਾਂ ਦੋਹਾਂ ਹੇਠ ਰਕਬਾ ਘੱਟਦਾ ਗਿਆ ਤਾਂ ਕੇਵਲ ਬਿਲਡਿੰਗਾਂ ਹੀ ਢਿੱਡ ਨਹੀਂ ਭਰਨਗੀਆਂ, ਸਗੋਂ ਜੇਕਰ ਉਪਜ ਹੋਵੇਗੀ ਤਾਂ ਹੀ ਧਰਤੀ 'ਤੇ ਰਹਿਣ ਵਾਲੇ ਜੀਵ ਸੁਰੱਖਿਅਤ ਰਹਿ ਸਕਣਗੇ। ਖੇਤੀਬਾੜੀ ਹੇਠ ਘੱਟਦਾ ਰਕਬਾ ਅਤੇ ਜੰਗਲਾਂ ਦੀ ਕਟਾਈ ਵੱਧਦੀ ਹੋਈ ਆਬਾਦੀ ਦੇ ਪ੍ਰਭਾਵ ਹੇਠ ਬਹੁਤ ਸਾਰੀਆਂ ਚਿੰਤਾਵਾਂ ਅਤੇ ਚੁਣੌਤੀਆਂ ਖੜ੍ਹੀਆਂ ਕਰ ਰਹੀ ਹੈ। ਜ਼ਿੰਦਗੀ ਦੇ ਕਿੰਝ ਮੋੜ ਮੁੜਾਂਗੇ, ਵੱਧਦੀ ਰਹੀ ਆਬਾਦੀ ਜੇਕਰ ਟੁੱਟ ਜਾਵਾਂਗੇ ਕਿਵੇਂ ਜੁੜਾਂਗੇ, ਟੁੱਟ ਜਾਵਾਂਗੇ ਕਿਵੇਂ ਜੁੜਾਂਗੇ। ਹਰੇਕ ਸਾਲ 11 ਜੁਲਾਈ ਨੂੰ ਵਿਸ਼ਵ ਜਨਸੰਖਿਆ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸਥਾਪਨਾ 1999 ਨੂੰ ਸੰਯੁਕਤ ਰਾਸ਼ਟਰ ਵਿਕਾਸ ਕਾਰਜਾਂ ਦੀ ਗਵਰਨਿੰਗ ਕੌਂਸਲ ਵੱਲੋਂ ਕੀਤੀ ਗਈ ਸੀ। ਅਸਲ ਵਿੱਚ ਜਦੋਂ ਵਿਸ਼ਵ ਦੀ ਆਬਾਦੀ 5 ਅਰਬ ਤੱਕ ਜਾ ਪਹੁੰਚੀ ਸੀ ਤਾਂ ਸੰਯੁਕਤ ਰਾਸ਼ਟਰ ਵੱਲੋਂ ਇਸ ਬਾਰੇ ਚਿੰਤਾ ਪ੍ਰਗਟ ਕੀਤੀ ਗਈ ਸੀ। ਵੱਧਦੀ ਜਨਸੰਖਿਆ ਨੂੰ ਕਾਬੂ ਹੇਠ ਰੱਖਣ ਲਈ ਪਰਿਵਾਰ ਨਿਯੋਜਨ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਦਾ ਕਾਰਜ ਇਸੇ ਦਿਨ ਤੋਂ ਹੀ ਸ਼ੁਰੂ ਕੀਤਾ ਗਿਆ ਸੀ। ਦੂਜੇ ਸ਼ਬਦਾਂ ਵਿੱਚ ਇਹ ਫਿਕਰਮੰਦੀ ਦਾ ਦਿਨ ਹੈ। ਜੇਕਰ ਆਬਾਦੀ ਇਸੇ ਤਰ੍ਹਾਂ ਵੱਧਦੀ ਰਹੀ ਤਾਂ ਆਉਣ ਵਾਲਾ ਸਮਾਂ ਸਾਡੇ ਲਈ ਬਹੁਤ ਭਿਆਨਕ ਹੋਵੇਗਾ। ਬਿਮਾਰੀ, ਬੇਰੁਜ਼ਗਾਰੀ, ਅਨਾਜ ਦੀ ਕਮੀ, ਵਾਤਾਵਰਣ ਦਾ ਪ੍ਰਦੂਸ਼ਣ ਅਤੇ ਹੋਰ ਪਤਾ ਨਹੀਂ ਕਿੰਨੀਆਂ ਕੁ ਅਲਾਮਤਾਂ ਨਾਲ ਅਸੀਂ ਅਤੇ ਸਾਡਾ ਸਮਾਜ ਜੂਝਾਂਗੇ। ਇਸ ਕਰਕੇ ਕਿਸੇ ਵੀ ਦਿਨ ਨੂੰ ਮਨਾਉਣ ਦੀ ਅਹਿਮੀਅਤ ਤਾਂ ਹੀ ਬਣਦੀ ਹੈ ਜੇਕਰ ਅਸੀਂ ਉਸ ਦਿਨ ਲਈ ਕੀਤੇ ਪ੍ਰਣ ਨੂੰ ਪੂਰਾ ਕਰਨ ਲਈ ਯਤਨਸ਼ੀਲ ਹੋਈਏ। ਜੇਕਰ ਅੱਜ ਸਾਰੇ ਵਿਸ਼ਵ ਦੀ ਆਬਾਦੀ ਵਧੀ ਹੈ ਤਾਂ ਜਿੱਥੇ ਸੁੱਖ ਸਹੂਲਤਾਂ ਦੀ ਬਹੁਤਾਤ ਹੋਈ ਹੈ ਉੱਥੇ ਜ਼ਿੰਦਗੀ ਨੂੰ ਜਿਉਣ ਦੇ ਫਿਕਰ ਵੀ ਵਧੇ ਹਨ। ਘਰਾਂ ਵਿੱਚ ਰਹਿਣ ਲਈ ਥਾਂ ਦੀ ਘਾਟ ਆਈ, ਟ੍ਰੈਫਿਕ ਵਧੀ, ਐਕਸੀਡੈਂਟ ਵਧੇ, ਜਾਨਾਂ ਦੇ ਜਾਣਾ ਹਮੇਸ਼ਾ ਹੀ ਹੁੰਦਾ ਰਿਹਾ। ਕੁਦਰਤੀ ਸਰੋਤਾਂ ਦਾ ਲਗਾਤਾਰ ਖਤਮ ਹੋਣਾ ਜਾਰੀ ਹੈ। ਦੁਨੀਆ ਵਿੱਚ ਕੁਦਰਤੀ ਸਰੋਤਾਂ ਦੀ ਲੁੱਟ ਖੋਹ ਲਈ ਲੜਾਈਆਂ ਝਗੜੇ ਹੋ ਰਹੇ ਹਨ। ਇਸ ਲਈ ਜੇਕਰ ਮਨੁੱਖਤਾ ਨੇ ਸੁਖੀ ਵਸਣਾ ਹੈ, ਚੰਗੇ ਵਾਤਾਵਰਨ ਵਿੱਚ ਸਾਹ ਲੈਣਾ ਹੈ ਤਾਂ ਵਿਸ਼ਵ ਆਬਾਦੀ ਦਿਵਸ ਦੀ ਅਹਿਮੀਅਤ ਨੂੰ ਸਮਝਣਾ ਅਤਿ ਜ਼ਰੂਰੀ ਹੋਵੇਗਾ ਤਾਂ ਕਿ ਸਾਡਾ ਇਹ ਦਿਨ ਮਨਾਉਣ ਦਾ ਅਸਲੀ ਮਕਸਦ ਜਿਹੜਾ ਉਹ ਪੂਰਾ ਹੋ ਸਕੇਗਾ। ਜੇਕਰ ਜੀਵਨ ਸਵਸਥ ਬਣਾਉਣਾ ਸੋਚ ਸਮਝ ਕੇ ਕਦਮ ਵਧਾਈਏ ਆਉਣ ਵਾਲੀਆਂ ਨਸਲਾਂ ਦੇ ਲਈ ਸੋਹਣਾ ਇੱਕ ਸੰਸਾਰ ਬਣਾਈਏ। ਕਰ ਕੰਟਰੋਲ ਆਬਾਦੀ ਉੱਤੇ ਸਾਬਤ ਕਦਮੀ ਤੁਰਦੇ ਜਾਈਏ ਆਓ ਰਲ ਮਿਲ ਹਾਸੇ ਵੰਡੀਏ ਖੁਸ਼ੀਆਂ ਖੇੜੇ ਘਰੀਂ ਲਿਆਈਏ।
1: ਬੋਲ ਲਾਉਂਦੇ ਗਾਉਂਦੇ
2: ਲਾ ਦਿਓ ਜੀ ਫਿਰ।

0: ਜਾਂ ਤਾਇਆ ਰੋੜੂ ਸਿਆ, ਪੂਰੀ ਕਥਾ ਕਹਾਣੀ ਦੱਸ। ਹੁਣ ਮੈਨੂੰ ਅੱਖਾਂ ਮੀਚ ਕੇ ਅੰਦਰਲਾ ਟੀਵੀ ਚਲਾਉਣ ਦੇ। ਫਿਰ ਬਈ ਤਾਇਆ, ਕੀ ਬੀਤੀ ਉਦੂ ਗਾਹਾਂ? ਆਇਆ ਚਰਨਾ ਹੱਥ ਕੇ ਨਿਕਲ ਗਿਆ।
1: ਲੈ ਸੁਣ ਫਿਰ।
2: ਕਮਲਿਆ, ਐਂ ਕਰਨ ਨਾਲ ਲੋਕ ਐਂ ਨਹੀਂ ਸੋਚਣਗੇ ਵੀ ਵੱਡੀ 'ਚ ਕੋਈ ਕਾਣ ਮੀਣ ਹੈ, ਜੇ ਕੋਈ ਛੋਟੀ ਲਈ ਫਟੱਕ ਰਿਸ਼ਤਾ ਮਿਲ ਗਿਆ। ਵੇਖ, ਵੱਡੀ ਕੁਆਰੀ ਬੈਠੀ ਹੈ, ਤੂੰ ਹੀ ਸੋਚ। ਜੇ ਤੇਰੇ 22 ਤੋਂ ਪਹਿਲਾਂ ਮੈਂ ਤੇਰੇ ਨਾਲ ਜੋੜੀ ਬਣਾ ਲੈਂਦੀ ਤਾਂ ਉਹ ਛੜਾ ਨਾ ਰਹਿ ਜਾਂਦਾ।
1: ਉਹ ਵੱਡੀ ਖਬਰੇ ਕਦੋਂ ਤੱਕ ਬੈਠੀ ਰਹੂ?
2: ਵੇ ਤਾਂ ਹੀ ਤਾਂ ਕਹਿੰਦੀ ਹਾਂ, ਅੜੀ ਛੱਡ, ਬਾਬਾ ਜੀ ਤੋਂ ਭੁੱਲ ਬਖਸ਼ਾ ਲੈ, ਨਹੀਂ ਮੈਂ ਮਰ ਜਾਂ। ਲੈ ਦੱਸ ਬੇ, ਮੇਰਾ ਲਾਡ ਲਿਆ ਦਿਓਰਾ, ਬੇ ਜੇ ਤੇਰੀ ਮਾਂ ਮੇਰੀ ਸੱਸ ਬੈਠੀ ਹੁੰਦੀ ਤਾਂ ਉਹ ਤਰਲੇ ਪਾ ਲੈਂਦੀ ਸ਼ਹੀਦਾਂ ਦੇ।
1: ਉਹ ਤੂੰ ਬਚ ਰਹਿ ਮੇਰੇ ਤੋਂ, ਤੂੰ ਨਾ ਮੇਰੇ ਤੋਂ ਕੋਈ ਟੰਗ ਬਾਂ ਤੜਵਾ ਲਈ।
2: ਲੈ ਮੰਨਦਾ ਹੁਣ ਕਿਸੇ ਦੀ ਹੈ? ਉਤਲੇ ਮਨੋ ਹੀ ਸਹੀ, ਬੇਮਨ ਨਾਲ ਹੀ ਸਹੀ, ਕਰਕੇ ਤਾਂ ਦੇਖ। ਜੇ ਨਾ ਚਮਤਕਾਰ ਹੋਇਆ ਤਾਂ ਕਹੀ, ਸਾਰੀ ਉਮਰ ਦਾਸੀ ਬਣ ਕੇ ਰਹੂੰ? ਜੇ ਬਾਬਿਆਂ ਨੇ ਨਾ ਤੇਰਾ ਮਸਲਾ ਹੱਲ ਕੀਤਾ ਤਾਂ ਮੈਨੂੰ ਨਾਥੋਂ ਕਿਹਨੇ ਕਹਿਣਾ?
1: ਉਹ ਜਦੋਂ ਇਹੋ ਜਿਹੀਆਂ ਗੱਲਾਂ ਕਰਦੀ ਆ ਨਾ, ਮੈਨੂੰ ਸ਼ੱਕ ਹੋਣ ਲੱਗਦਾ ਵੀ ਤੂੰ ਵੀ ਆਪਦੇ ਲੀਚੜ ਜੇ ਬੰਦੇ ਨਾਲ ਰਲੀ ਹੋਈ ਹੈ।
2: ਲੋ ਹੈ ਪੁੱਠਾ, ਬਈ ਮਸਲਾ ਹੱਲ ਹੋਊ ਤੇਰਾ ਹੋਊ ਨਾ, ਮੇਰਾ ਕੀ ਫਾਇਦਾ ਬਾਬਾ ਜੀ ਦੀ ਗੱਦੀ ਅੱਗੇ ਤੇਰਾ ਨੱਕਰ ਕਰਾ ਕੇ? ਹੈਂ, ਲੋਕ ਕਮਲੇ ਹੈ ਜਿਹੜੇ 100-100 ਕੋਹਾਂ ਤੋਂ ਆ ਕੇ ਚੌਂਕੀਆਂ ਭਰਦੇ ਆ, ਅਫਸਰ ਡਾਕਟਰ ਲੀਡਰ ਨਾ, ਤੈਂ ਕਾਹਨੂੰ ਦੇਖਿਆ ਨੱਕ ਰਗੜਦੇ? ਬੇ ਜੇ ਅਗਲਿਆਂ ਦਾ ਫਾਇਦਾ ਹੁੰਦਾ ਹੈ ਤਾਂ ਹੀ ਚੌਂਕੀਆਂ ਭਰਦੇ ਆ ਉਹ, ਨਾ ਤੇਰਾ ਲੂਣ ਟਿਲਕ ਦਾ ਮੱਥਾ ਟੇਕ ਦੇ ਦਾ।
1: ਤੂੰ ਮੈਥੋਂ ਗਾਲਾਂ ਲੈਂਗੀ ਤੱਤੀਆਂ ਤੱਤੀਆਂ, ਮੈਂ ਤੈਨੂੰ ਦੱਸਾਂ ਨਾ, ਤੂੰ ਟਲ ਜਾ।
2: ਬੇ ਗਾਲਾਂ ਦੇ ਲੈ, ਬੇ ਮੇਰਾ ਲਾਡ ਲਿਆ ਦਿਓਰਾ, ਗਾਲਾਂ ਦੇ ਲੈ, ਤੱਤੀਆਂ ਤੱਤੀਆਂ ਛੱਡ, ਭਾਵੇਂ ਚਿਉਂਦੀਆਂ ਚਿਉਂਦੀਆਂ ਦੇ ਲੈ। ਬੇ ਬੰਦੇ ਤੀਵੀਆਂ ਨੂੰ ਗਾਲਾਂ ਦਿੰਦੇ ਹੀ ਹੈ, ਤੂੰ ਠਾਰ ਲੈ ਕਾਲ ਜਾ ਆਪਦਾ।
1: ਉਹ ਬਸ ਬਹੁਤ ਹੋ ਗਿਆ ਤੇਰਾ ਤਮਾਸ਼ਾ, ਹੁਣ ਨਾ ਮੈਨੂੰ ਆ ਬਾਬੇ ਬੂਬੇ ਬਹਾਨੇ ਆਪਦੇ ਖਸਮ ਮੂਹਰੇ ਗੋਡਿਆਂ ਪਰਨੇ ਹੋਣ ਨੂੰ ਨਾ ਕਹੀ, ਨਹੀਂ ਤਾਂ ਨਾ ਮੈਥੋਂ ਬੁਰਾ ਕੋਈ ਨਹੀਂ।
2: ਕਹੂੰਗੀ ਵੇ ਮੈਂ ਤਾਂ, ਲਾ ਲਾ ਜ਼ੋਰ, ਮੈਂ ਤਾਂ ਕਹੂੰਗੀ, ਚੰਗੀ ਕਹਿਣਾ ਜਮਾ ਨਹੀਂ ਹਟਦੀ, ਮਾੜੀ ਤੈਨੂੰ ਨਾ ਕਹੀ ਹੈ ਨਾ ਕਹਾਂ।
1: ਨਾ ਚੰਗੀ ਹੈ, ਹੈਂ
2: ਚੰਗੀ ਹੈ, ਤੇਰੇ ਭਲੇ ਦੀ ਹੈ।
1: ਹੁਣ ਕਹਿ, ਹੁਣ ਕਹਿ, ਤੈਨੂੰ ਦਮਾਂ ਤਨੇ ਸੜੀ।
2: ਭੁੱਲ ਚੁੱਕ ਬਖਸ਼ਾ ਲੈ ਬਾਬਾ ਬਲੋਚੀ ਜੀ ਤੋਂ, ਲੈ ਕਹਿਤੀ ਮੈਂ ਤਾਂ, ਕਰ ਲੈ ਜੋ ਕਰਨਾ ਵੇ ਤੂੰ।
1: ਖੜ ਜਾ ਖੜ ਜਾ ਖੜ ਜਾ ਗੇਰਾ, ਵੱਡੀਏ ਬਾਬੇ ਦੀਏ ਚੇਲੀਏ।
2: ਓਹੋ ਵੇ ਬੁੱਚੜਾ, ਬਾਹ ਤੋੜੇਗਾ ਮੇਰੀ, ਓਹੋ
1: ਹਾਲੇ ਵੀ ਦੰਦੀਆਂ ਕੱਢਦੀ ਆ। ਬੋਲ ਹੁਣ, ਬੋਲ ਕੇ ਨਾ, ਹੈਂ
2: ਮੈਂ ਮਰ ਜਾਣਿਆ ਵੇ, ਬਾ ਕੱਚਾ ਅੰਗੂ ਤੜਕ ਜੂ, ਆਏ ਹਾਏ ਵੇ ਮਰ ਗਈ ਵੇ, ਬੋਕਾ ਛੱਡ ਦੇ ਹੁਣ। ਦੇਖ ਚੰਨੀ, ਦੇਖ ਮੇਰੀ ਚੀਕ ਨੂੰ, ਦਰਵਾਜ਼ੇ 'ਚ ਪਿਆ ਫੇਰ ਹੋਰੂੰ ਜੇ ਮੂੰਹ ਕਰੇਗਾ।
1: ਬਾਪੂ ਨੂੰ ਕਾਹਨੂੰ ਸਾਦੀ ਆ, ਬਾਬਾ ਜੀ ਨੂੰ ਸੱਦ, ਛੁੜਾਏ ਆ ਕੇ ਆਪਣੀ ਭਗਤਨੀ ਨੂੰ।
2: ਹਾਏ ਵੇ ਪੰਦੂਆ ਵੇ, ਬਾਬਾ ਜੀ ਨੇ ਦਿਓਰ ਭਰਜਾਈ, ਹਾਏ ਵੇ ਹੌਲੀ ਵੇ ਮਰ ਜੂ ਮੈਂ, ਹੈ ਨਾ ਬਾਬਾ ਜੀ ਨੇ ਜੀਜੇ ਸਾਲੀ ਦੇ ਗੁੱਲੀ ਡੰਡੇ 'ਚ ਅੱਖ ਮੂੰਹ ਬਣਾਉਣਾ।
1: ਬੋਲ ਹੁਣ ਬੋਲ।
2: ਹਾਏ ਵੇ ਚਰਨੀ ਵੇ, ਇੰਨੀ ਨਾ ਮਰੋੜ ਵੇ, ਸੱਚੀ ਬਾਹ ਤਿੜ, ਹਾਏ ਵੇ ਤਕੜਿਆ, ਰੋਟੀ ਥੱਪਣ ਨੂੰ ਤੁਹਾਡੀ ਬੁੜੀ ਬੈਠੀ ਇੱਥੇ, ਛੱਡਣ ਦੀ ਕੀ ਸੱਦ ਲਏਗਾ? ਹੈ
1: ਤੌਬਾ ਕਰ ਵੀ, ਮੁੜ ਕੇ ਨਾ ਮੈਨੂੰ ਬਾਬੇ ਵਾਲੇ ਟਕਵਾਂਜ ਖਾਤਰ ਕਦੇ ਨਹੀਂ ਕਹਿੰਦੀ।
2: ਹਾਏ ਵੇ ਚੰਗਾ
1: ਛੱਡਤਾ ਹੁਣ, ਬਾਹਲੀ ਬਿਸ਼ਰਮ ਮਿੱਟੀ ਦੀ ਬਣੀ ਹੋਈ ਹੈ।

0: ਛਿੱਤਰ ਖਾਂਦੀ ਵੀ ਨਾ, ਹੀ ਹੀ ਕਰਨੋਂ ਨਹੀਂ ਹਟਦੀ।
1: ਹਾਏ ਮਾਰਤੀ ਸੀ ਮਰਚਣੇ ਨੇ, ਬੋਕ ਜਿਹਨੇ ਬਾਂਹ ਦੁਖਣ ਲਾਤੀ, ਛੁੱਟੂ ਕਿਸੇ ਥਾਂ ਦਾ। ਲੈ ਬੱਚੂ, ਤੌਬਾ ਤਾਂ ਮੈਂ ਕਰ ਲਈ, ਫਸੀ ਹੋਈ ਨੇ, ਪਰ ਤੇਰੀ ਕਿਸਮਤ 'ਚ ਨਾ ਤਾਂ ਨਾਥੋ ਸਾਲੀ ਲਿਖੀ ਹੋਈ ਹੈ
0: ਕੀ
1: ਤੇ ਨਾ ਦੀਪੋ ਘਰ ਵਾਲੀ ਲਿਖੀ ਹੈ। ਵੇ ਤੇਰੇ ਲੱਛਣਾਂ ਤੋਂ ਤਾਂ ਲੱਗਦਾ ਭਾਬੀ ਦੇ ਨਿਆਣਿਆਂ ਦਾ ਸੀਂਡ ਪੂੰਜਣ ਖਾਤਰ ਆਇਆ ਜੱਗ ਤੇ, ਚੱਕੀ ਫਿਰੀ ਕੰਧਾਵੇ ਸਾਰੀ ਉਮਰ ਮੇਰੇ ਜਵਾਕਾਂ ਨੇ।
0: ਫਿਰ ਇੱਕ ਮੇਰੀ ਗੱਲ ਵੀ ਸੁਣ ਲੈ, ਜਵਾਕ ਵੀ ਸਾਂਭੂ, ਤੇਰੀ ਜੁੱਤੀ ਥੱਲੇ ਵੀ ਰਹਿ ਲੂ, ਪਰ ਪੁੰਨਹੇਵੇ ਦੀ ਝਾਕ ਨਾ ਰੱਖੀ, ਜ਼ਮੀਨ ਤਾਂ ਗੁਰੂ ਘਰ ਨਹੀਂ ਜਾਊਗੀ ਗੋਲੇ ਦਿਓਰ ਦੀ।
1: ਵੇ ਜ਼ਮੀਨ ਤਾਂ ਤੇਰੀ ਕੋਈ ਊਂ ਵੀ ਨਹੀਂ ਲੈਂਦਾ ਗੁਰੂ ਘਰ ਬਿਨਾ, ਆਕੇ ਔਤ ਦੀ ਜੀਵੀ ਤੇ ਖੋ ਦੀ ਤੀਵੀ ਸੁੱਖ ਨਹੀਂ ਮੰਗਦੀਆਂ ਹੁੰਦੀਆਂ। ਚੁੱਪ ਜਾ ਕਰ ਗਿਆ। ਲੈ ਮੈਂ ਤਾਂ ਸੁਤੇ ਸਿੱਧ ਕਹਾਵਤ ਕਹੀ ਹੈ, ਤੂੰ ਕਿਉਂ ਮੂੰਹ ਢਿੱਲਾ ਜਾ ਕਰ ਲਿਆ? ਵਿਚਾਰਨਿਆ ਬੋਲਦਾ ਕਿਉਂ ਨਹੀਂ?
0: ਬੋਲਣ ਨੂੰ ਹੁਣ ਕੀ ਰਹਿ ਗਿਆ, ਸੁਤੇ ਸਿੱਧ ਸੱਚੀ ਤਾਂ ਤੇਰੇ ਮੂੰਹੋਂ ਨਿਕਲ ਹੀ ਗਈ।
1: ਹਾਏ ਮੈਂ ਮਰ ਜਾ ਨੀ ਮੇਰਾ ਲਾਡਲਾ ਦਿਓਰ, ਹੈ ਘੋਗੜੀਆਂ ਨੇਰਾ ਤੂੰ ਵੀ, ਹਰੇਕ ਗੱਲ ਦੇ ਆਪੇ ਨਤੀਜੇ ਕੱਢ ਲੈਂਦਾ। ਵੇ ਤੇਰੀ ਸਹੁੰ ਜੇ ਮੈਂ ਤੇਰੇ 'ਤੇ ਲਾ ਕੇ ਕਿਹਾ ਹੋਵੇ ਤਾਂ।
0: ਚੱਲ ਛੱਡ, ਜਾਣ ਦੇ, ਮੈਂ ਮੈਰਿਆਂ ਵਾਲੇ ਖੇਤ ਜਾਣਾ, ਪਾਣੀ ਦੀ ਵਾਰੀ ਹੈ।
1: ਲੈ ਹਾਲੇ ਤਾਂ 3 ਵੀ ਨਹੀਂ ਵੱਜੇ, ਵਾਰੀ ਰਾਤ ਦੀ ਹੈ, ਅੱਗੇ ਤਾਂ ਕਦੇ ਇੰਨਾ ਪਹਿਲਾਂ ਗਿਆ ਨਹੀਂ ਤੂੰ ਕਦੇ, ਹੈ। ਲੈ ਮੈਨੂੰ ਲੱਗਦਾ ਗੁੱਸਾ ਕਰ ਗਿਆ ਮੇਰਾ ਲਾਡਲਾ ਦਿਓਰ।
0: ਗੁੱਸਾ ਕੋਈ ਨਹੀਂ ਕੀਤਾ, ਖਾਲ ਘੜਨਾ ਜਾ ਕੇ ਮੈਂ ਤਾਂ।
1: ਵੇ ਖਾਲ ਤਾਂ ਕੱਲ੍ਹ ਸੀਰੀ ਘੜ ਕੇ ਆਇਆ ਸੀ, ਪਤਾ ਮੈਨੂੰ ਵੱਟ ਖਾ ਗਿਆ ਲੱਗਦਾ। ਵੇ ਸੌਣ ਲੱਗੇ ਤੈਨੂੰ ਮੇਰੀ, ਜੇ ਗੱਲ ਦਿਲ 'ਤੇ ਲਾਵੇਂ ਤਾਂ। ਕੀ ਚਰਨਿਆ ਲਿਆ ਜਾ, ਬਹਿ ਜਾ ਇੱਥੇ ਤੂੰ, ਲਿਆ ਕਰ ਸਿਰ, ਤੇਲ ਦੀ ਮਾਲਿਸ਼ ਕਰਦਿਆਂ ਊਈਂ ਦਿਮਾਗ ਗਰਮ ਕਰੀ ਰੱਖਦਾ।
0: ਉਹ ਆਪਦਾ ਕੰਮ ਕਰ, ਤੂੰ ਬਹੁਤ ਹੋ ਗਈ ਚਿਹੇੜ ਮਸ਼ਕਰੀ, ਮੈਂ ਚੱਲਿਆ।
1: ਲੈ ਨਾ ਨਾ ਨਾ ਨਾ ਨਾ, ਇਹ ਗੱਲ ਝੂਠ, ਮੈਂ ਨਹੀਂ ਤੈਨੂੰ ਕਿਧਰੇ ਵੀ ਜਾਣ ਦੇਣਾ, ਘਰੇ ਬੈਠ ਟਿੱਕ ਕੇ ਸਾਰਾ ਦਿਨ ਐਵੇਂ ਖੇਤਾਂ 'ਚ ਗਿੱਟੇ ਕਢਾਉਂਦਾ ਰਹਿੰਦਾ ਤੂੰ, ਹੈਂ। ਵੇ ਤੇਰਾ ਬਾਈ ਆਜੂ ਘੰਟੇ ਘੜੀ ਨੂੰ, ਮੈਂ ਉਹਨੂੰ ਕੱਲ੍ਹ ਦੂੰਗੀ ਖੇਤ, ਤੂੰ ਸੌਂ ਜਾ ਘੰਟਕ। ਚਰਨਿਆ ਦੇਖੀ ਜੇ ਕਹੇ ਤਾਂ ਤੇਰਾ ਸਿਰ ਘੁੱਟ ਦਿਆ।
0: ਮੈਂ ਤੈਨੂੰ ਕਿਹਾ ਨਾ ਮੈਨੂੰ ਕੋਈ ਲੋੜ ਨਹੀਂ, ਉਹ ਕਾਲੇ ਬਾਹੇ ਵਾਲੀ ਕਹੀ ਕੋਈ ਮੰਗ ਕੇ ਲੈ ਗਿਆ।
1: ਵੇ ਮੈਂ ਲਿਆ ਦੂ ਫੜ ਕੇ ਕਹੀ ਤੇਰੀ ਬੋਗੜੀ ਕਿਉਂ, ਕਿਧਰੇ ਨਹੀਂ ਗਵਾਚਦੀ ਕਹੀ ਤੇਰੀ। ਵੇ ਸੱਚ ਲੈ, ਮੈਂ ਤੇਰੇ ਵਾਸਤੇ ਕੁਛ ਸਾਂਭ ਕੇ ਰੱਖਿਆ, ਲੈ ਬਹਿ ਜਾ ਇੱਥੇ। ਲੈ ਮੈਂ ਹੁਣੇ ਲੈ ਕੇ ਆਉਣੀ ਹੈ। ਵੇ ਜੇ ਹੁਣ ਨਾ ਮੰਨੀ ਮੇਰੀ ਤੂੰ ਤਾਂ ਮੈਂ ਸਮਝੂ ਤੂੰ ਮੇਰੀ ਨਰਾਦਰੀ ਕਰਦਾ। ਇੱਥੇ ਹਾਂ ਵੇ ਮੂਰਖਾ, ਭਾਬੀਆਂ ਦੀ ਕਿਸੇ ਗੱਲ ਦਾ ਬੁਰਾ ਨਹੀਂ ਮੰਨਦੇ ਹੁੰਦੇ। ਲੈ ਅੱਜ ਭਾਬੀ ਆ, ਕੱਲ੍ਹ ਨੂੰ ਸਾਲੀ ਵੀ ਹੂੰ ਤੇਰੀ, ਹੈਂ। ਐਂ ਤੋੜ ਨਿਭਾਏਗਾ ਤੂੰ ਮੂੰਹ ਸਜਾ ਕੇ, ਆਹ ਲੈ ਫੜ। ਅੱਗੇ ਤੋਂ ਰਾਤ ਭਰ ਭਿਉਂ ਕੇ ਰੱਖਿਆ ਕਰੂੰ, ਤੜਕੇ ਦਰੜ ਕਰ ਲਿਆ ਕਰੀ, ਡੱਬਾ ਭਰ ਲਿਆ ਸੀ ਤੇਰੀ ਖਾਤਰ। ਵੇ ਹੱਥ ਵੀ ਕਰ ਹੁਣ, ਗੱਲ ਸੁਣ ਵੇ ਮੇਰੀ, ਪਿੱਟਿਆ ਤਾਂ ਨਹੀਂ ਜਾਂਦਾ ਜੇ ਮੇਰਾ ਹੱਥ ਲੱਗ ਜੂ ਤੇਰੇ ਨਾਲ?
0: ਕੀ ਆ ਇਹ?
1: ਬਦਾਮ ਅਤੇ ਕਾਜੂ, ਮੈਂ ਸੋਚਿਆ ਦਿਓਰ ਤਾਂ ਨਰਮੀ ਚੱਲ ਜੂ, ਪਰ ਭਨੋਈਏ 'ਚ ਪੋੜ ਰਹਿ ਗਈ ਤਾਂ ਭੈਣ ਦਾ ਲਾਂਭਾ ਸਿਰ ਹੋਜੂ ਵੀ ਮੇਰੇ ਬੰਦੇ ਨਾਲ ਦਰਿਓਤ ਕਰਦੀ ਰਹੀ ਹੈ। ਨਾ ਕੀ ਗੱਲ ਵੇ, ਗੀਜੇ 'ਚ ਪਾ ਲੇ, ਖਾਂਦਾ ਨਹੀਂ ਕਿ ਐਂ ਲੱਗਦਾ ਵੀ ਕਿਤੇ ਇਹਨਾਂ 'ਚ ਕੁਛ ਕੀਤਾ ਕਰਾਇਆ ਨਾ ਹੋਵੇ। ਚਿੰਤਾ ਨਾ ਕਰ ਤੂੰ, ਕਿੱਧਰੇ ਨਹੀਂ ਤੈਨੂੰ ਗੰਢ ਮਾਰਦੀ ਮੈਂ।
0: ਉਹ ਹਾਲੇ ਮੇਰਾ ਚਿੱਤ ਨਹੀਂ ਸੂਤ, ਤੂੰ ਚਾਹ ਕਰਦੇ ਜੇ ਕਰ ਸਕਦੀ ਆ।
1: ਜਾ ਵੇ ਜੱਬਲਾ, ਮੈਂ ਹੁਣੇ ਤੇਰੇ ਲਈ ਲਿਆਉਣੀ ਆ ਦੁੱਧ 'ਚ ਪੱਤੀ ਪਾ ਕੇ, ਹੈਂ, ਤੇਰੀ ਖਾਤਰ ਤਾਂ ਜਾਨ ਹਾਜ਼ਰ ਹੈ ਜੱਟੀ ਦੀ।
0: ਮੋਹ ਜਾਲ ਕਿ ਮਾਇਆ ਜਾਲ, ਕਾਚੂ ਬਦਾਮ, ਅੱਗੇ ਤਾਂ ਕਦੇ ਨਹੀਂ ਕਿਹਾ। ਜੇ ਮੋਹ ਕਰਦੀ ਹੈ ਤਾਂ ਵੀ ਇਹ ਹੈਰਾਨ ਦੀ ਚੀਜ਼ ਮੈਂ ਕਿਉਂ ਖਾਊਂ, ਜੇ ਇਹਦੀ ਮਾਇਆ ਹੈ ਚਤਰਾਈ ਹੈ ਤਾਂ ਵੀ ਮੈਂ ਕਿਉਂ ਚਿੱਕੜ 'ਚ ਡਿੱਗਾਂ। ਹਰਾਮ ਦਾ ਤਾਂ ਦਾਣਾ ਖਾਣਾ ਵੀ ਹਰਾਮੀ ਪੁਣਿਆ, ਰੋੜੂ ਹੋਰਾਂ ਨੂੰ ਦੇ ਦੂੰ ਚੱਬਣ ਭਾਵੇਂ ਸਿੱਟਣ, ਨਾਲੇ ਉਸੇ ਨੂੰ ਸਾਰਾ ਕੁਛ ਖੋਲ੍ਹ ਕੇ ਸੁਣਾਵਾਂ, ਭਲਾ ਉਹ ਕੀ ਸਮਝਦਾ। ਕਿਤੇ ਮੈਂ ਜਿਉਣੇ ਕਰਕੇ ਭਾਬੀ 'ਤੇ ਐਵੇਂ ਹੀ ਤਾਂ ਨਹੀਂ ਵਹਿਮ ਕਰੀ ਜਾਂਦਾ? ਕੀ ਪਤਾ ਹੈ, ਕੀ ਪਤਾ ਹੈ ਸੱਚੀ ਹੋਵੇ ਨਾਥੋ। ਚਾਹ ਪੀ ਕੇ ਜਾਣਾ ਉਹਦੇ ਕੋਲ, ਉਹੀ ਦੱਸੋ।

0: ਚੁੱਪ ਕਿਉਂ ਕਰ ਗਿਆ? ਮੇਰੇ ਟੀਵੀ ਦੀ ਰੀਲ ਫਸ ਜਾਂਦੀ ਆ ਮੇਰੇ ਪੁੱਤ ਦੀ ਜਦੋਂ ਤੂੰ ਗੱਲ ਰੋਕ ਲੈਣਾ।
1: ਐਵੇਂ ਸਹੁਰੇ ਦੀ ਯਾਦ ਜੀ ਆ ਗਈ ਸੀ ਚਰਨੇ ਦੀ। ਬੜਾ ਮੋਹ ਸੀ ਸਾਡੇ 'ਚ।
0: ਮੈਂ ਅੱਖਾਂ ਬੰਦ ਕਰੀ ਬੈਠਾ, ਤੂੰ ਅੱਗੇ ਤੋਰ ਗੱਲ। ਆਇਆ ਚਰਨ ਨਾਥੋ ਦੀ ਪਾਕਟ 'ਚ ਕਿ ਨਿਕਲ ਗਿਆ ਸੀ?
1: ਜ਼ਮੀਨ ਚਰਨਾ ਇਹਨਾਂ ਨੂੰ ਵੀ ਦੇ ਦਿੰਦਾ ਅਤੇ ਨਾਥੋ ਦੀ ਕਨੌੜ ਵੀ ਚੱਲ ਲੈਂਦਾ, ਪਰ ਬਾਬੇ ਵਾਲੀ ਹਿੰਡਣੇ ਤੜਕਾਤਾ। ਨਾਥੋ ਨੇ ਜੂਣੇ ਨੂੰ ਕਿਹਾ ਵੀ ਸੀ ਕਿ ਉਹਦੀ ਜਿੱਦ ਚਰਨੇ ਨੂੰ ਨਾਥੋਂ ਦੇ ਹੱਥੋਂ ਵੀ ਕੱਢ ਦੂ, ਜ਼ਮੀਨ ਵੀ ਦੂਰ ਹੋਜੂ। ਬੜਾ ਸਮਝਾਇਆ ਉਹਨੂੰ, ਉਹ ਸਮਝਣ ਵਾਲਾ ਸੀ ਕਿਤੇ। ਗੱਦੀ 'ਤੇ ਬਹਿ ਕੇ ਲੋਕਾਂ ਦਾ ਖੂਨ ਚੂਸਣ ਦਾ ਭੁੱਸ ਭੈੜਾ ਹੁੰਦਾ ਹੈ।
2: ਪਿਘਲੇ ਨਾ ਕੀ ਅੰਤ ਆ ਤੇਰੇ ਜੋਬਨ ਦੀ ਲਾਟ ਦਾ, ਤੇਰੀ ਹੱਸਣੀ ਤੱਕਣੀ ਦਾ? ਇੱਕ ਜਵਾਕ ਨੂੰ ਚਾਟ ਤੇ ਨਹੀਂ ਲਾ ਸਕੀ।
3: ਹਰੇਕ ਨੂੰ ਆਪਦੇ ਅਰਗਾ ਚਗਲ ਨਾ ਸਮਝਿਆ ਕਰ ਕਿ ਤੀਵੀਂ ਹੱਸੀ ਨੀ ਤੇ ਲਮਕ ਲਿਆ ਤੋਰੀ ਵਾਂਗੂ। ਬੇ ਲਗਰ ਵਾਂਗੂ ਤਾਂ ਲਿਫਦੀ ਰਹਿੰਦੀ ਉਹਦੇ ਮਗਰ ਮਗਰ, ਹੋਰ ਦੱਸ ਕੇ ਉਹਨੂੰ ਗੋਦੀ ਚੱਕ ਲਾ, ਨਹੀਂ ਭੇਜਦਾ ਉਹ ਤੇਰੇ ਬਾਬੇ ਬੂਬੇ ਵਾਲੀ ਗੱਲ ਤੇ।
2: ਉਹ ਤੀਵੀਂ ਚ ਕਣ ਹੋਵੇ ਤਾਂ ਰੱਬ ਵੀ ਕਿਹੜਾ ਨਾਂ ਤਿਲਕਿਆ ਫਿਰੇ? ਤੈਨੂੰ ਆਪਣਾ ਝੂਠਾ ਗਰੂਰ ਛੱਡ ਦੇਣਾ ਚਾਹੀਦਾ। ਮੇਰੀ ਤੀਵੀਂ ਹੈ ਤਾਂ ਕਰਕੇ ਮੈਨੂੰ ਪਰੀ ਲੱਗਦੀ ਹੈ। ਜੇ ਤੇਰੇ 'ਚ ਖਿੱਚ ਹੁੰਦੀ ਤਾਂ ਧਿੱਜਦਾ ਕਿਵੇਂ ਨਾ?
3: ਬੇ ਮੇਰੇ 'ਤੇ ਤਾਂ ਧਿੱਜਦਾ, ਪਰ ਤੂੰ ਜਿਹੜਾ ਬਾਬੇ ਵਾਲਾ ਵੰਝ ਗੜਤਾ ਨਾ, ਇਹਦੇ 'ਤੇ ਨਹੀਂ ਚੜ੍ਹਦਾ ਅਗਲਾ। ਬੇ ਤੇਰੀ ਆ ਹਿੰਡ 8 ਕਿੱਲੇ ਕਰੋ ਬਈ, ਉਹ ਮੰਨੇ ਨਾ ਮੰਨੇ ਬਾਬੇ ਨੂੰ ਤੈਂ ਦੱਸ ਕੀ ਵਿੱਚੋਂ ਟਿੰਡੇ ਲੈਣੇ ਆ।
2: ਜਿੰਦਾ ਲੱਗ ਜੂ ਚੰਗੀ ਭਲੀ ਦੁਕਾਨਦਾਰੀ ਨੂੰ, ਕਹੇ ਭਾਵੇਂ ਕੋਈ ਨਾ, ਪਰ ਸੋਚਣ ਤਾਂ ਲੱਗ ਵੀ ਪਏ ਕਈ ਬੰਦੇ ਵੀ ਜ਼ਰੂਰ ਉਹ ਠੀਕ ਕਹਿੰਦਾ। ਸੋਚਣਾ ਵੀ ਬਣਦਾ, ਜਦ ਬਾਬਾ ਇੱਕ ਵਿਰੋਧੀ ਨੂੰ ਤਾਰੇ ਨਹੀਂ ਦਿਖਾ ਸਕਦਾ ਤਾਂ ਲੋਕਾਂ ਦਾ ਕੀ ਸਮਾਰ ਦੂ? ਜੇ ਉਹ ਕੜਮਾ ਸ਼ਰਨ 'ਚ ਆ ਜੇ, ਭਾਵੇਂ ਆਪਣੇ ਵਾਂਗੂ ਪਖੰਡੀ ਕਰ ਲਏ, ਤਾਂ ਚੌਗਣੀ ਮਹਿਮਾ ਹੋ ਜੇ ਬਾਬੇ ਦੀ। 8 ਕਿੱਲਿਆਂ ਨਾਲੋਂ 3 ਕਮਾਈ ਹੋ ਜੇ, ਜੇ ਬੇਅਕਲ ਮਾੜਾ ਜਿਹਾ ਦਿਮਾਗ ਤੋਂ ਕੰਮ ਲੈ ਲੇ। ਤਾਂ ਹੀ ਕਿਹਾ ਸੀ ਤੈਨੂੰ ਬਈ ਮਸਰੇ ਘੋੜੇ 'ਤੇ ਕਾਠੀ ਪਾ ਕੇ ਸਿੱਧਾ ਕਰ ਲੈ ਇੱਧਰ ਨੂੰ, ਲਾ ਕਿਵੇਂ ਨਾ ਕਿਵੇਂ ਚਾਟਤੇ ਉਹਨੂੰ।
3: ਬੇ ਰੋਟੀ ਲਾਹਤੀ, ਪਰੋਸ ਵੀ ਦਿੱਤੀ, ਚੱਲ ਮੂੰਹ 'ਚ ਵੀ ਪਾ ਦੂੰ, ਪਰ ਜੇ ਤੇਰਾ ਕੁਛ ਲੱਗਦਾ ਮੂੰਹ ਵੀ ਨਾ ਹਿਲਾਊ ਤਾਂ ਮੇਰੀ ਚਾਟ ਦੱਸ ਕੇ ਉਹਨੂੰ ਮੇਮਣਾ ਬਣਾ ਦੂੰ।
2: ਫਿਰ ਚੱਲ ਐਂ ਕਰ, 20 ਦਿਨ ਲਈ ਕੋਈ ਬਹਾਨਾ ਕਰਕੇ ਦੀਪਾਂ ਨੂੰ ਲਿਆ, ਦੇਖੀ ਦੇਖੀ ਫਿਰ ਕਿਵੇਂ ਚੌਂਕੀਆਂ ਭਰਦਾ ਵੱਡਾ ਕਾਮਰੇਡ।
3: ਢਕਿਆ ਰਹਿ ਢਕਿਆ ਰਹਿ, ਸਭ ਜਾਣਦੀਆਂ ਮੈਂ ਤੇਰੀਆਂ ਸਿਆਸਤਾਂ, ਨਾਲੇ ਚਰਨਾ ਕਾਹਨੂੰ ਸਮਝਦਾ ਤੇਰੀਆਂ ਕਿਤਤਾਂ ਨੂੰ। ਤੂੰ ਟਲਣਾ ਨੀ ਬਹਿਪਤਾ ਤੋਂ, ਐਵੇਂ ਵੱਢ ਕੇ ਮਰ ਜਾਓਗੇ ਵੱਢ ਕੇ।
2: ਕਦੇ ਤਾਂ ਅਕਲ ਤੋਂ ਕੰਮ ਲੈ ਲਿਆ ਕਰ।
3: ਨਾ ਅਕਲ ਗਈ ਤੇਲ ਲੈਣ, ਤੇਰਾ ਕੀ ਹੈ ਕਹੀ ਦੇਗਾ ਹੀ ਹੀ ਕਰਕੇ। ਜੇ ਸਾਲੀ ਨਾਲ ਚੌੜ ਕਰ ਲਈ ਬਿੰਦ, ਉਹਦਾ ਦੱਸ ਕੀ ਲੂਣ ਟਿਲਕ ਗਿਆ ਬੇ, ਮੇਰੇ ਹੱਥੋਂ ਵੀ ਜਾਊ ਚਰਨਾ।
2: ਮੈਨੂੰ ਲੱਗਦਾ ਉਹਨੂੰ ਲਾਉਂਦੀ ਲਾਉਂਦੀ ਤੂੰ ਹੀ ਲੱਗ ਗਈ ਉਹਦੀ ਚਾਟ ਤੇ।
3: ਨਾ ਤੈਨੂੰ ਕੀ ਤਕਲੀਫ ਹੈ, ਹੈ ਆਪਦੇ ਮੰਜੇ ਥੱਲੇ ਸੋਟਾ ਫੇਰ ਪਹਿਲਾਂ।
2: ਹੱਸ ਲੈ ਮੈਂ ਤਾਂ ਜਾਣਦੇ, ਚੱਲ ਸੌ ਜਾ, ਪਰ ਇੱਕ ਵਾਰੀ ਹੋਰ ਲਾ ਜੇ ਗੇੜ 'ਚ ਆ ਜੇ ਬਾਬੇ ਦੇ, ਨਹੀਂ ਫਿਰ ਆਪਦੇ ਜੋਗਾ ਤਾਂ ਕਰਨਾ ਹੀ ਪਊ ਤੈਨੂੰ ਹਰ ਹਾਲ।
3: ਲੈ ਮੈਂ ਨਹੀਂ ਨਿਕਲ ਦਿੰਦੀ ਆਪਦੇ ਗੇੜ 'ਚੋਂ, ਤੇਰੇ ਬਾਬੇ ਦਾ ਮੈਂ ਠੇਕਾ ਨਹੀਂ ਲਿਆ। ਜੇ ਆਪੇ ਸੂਤ ਹੋ ਗਿਆ ਤਾਂ ਮੈਨੂੰ ਹਰਜ ਵੀ ਹੈ ਨਹੀਂ, ਪਰ ਮੈਂ ਤੇਰੀ ਹੱਠ ਪਿੱਛੇ ਆਪਦੇ 8 ਕਿੱਲੇ ਨਹੀਂ ਜਾਣ ਦਿੰਦੀ, ਸਮਝਦਾ?

ਗਰਮ ਕਰ ਲਿਆਉਣਿਆ, ਫਿਲਮ ਦੀ ਅੱਧੀ ਛੁੱਟੀ ਹੋ ਗਈ ਸਮਝ ਮੇਰੇ ਪੁੱਤ ਦੀ। ਪਾਣੀ ਦੀ ਗੜਵੀ ਗਲਾਸ ਤੇ ਆ ਲੈ ਬਾਟੀ, ਇਸ ਡੋਲੂ ਜੀ ਚਾਹ ਵੀ ਲਿਆਇਆ।

0: ਜਾਣੋ ਤਾਂ ਮਿੰਟੇ ਮਾਰਿਆ ਓਏ ਕਿ ਬਚੀ ਹੋਈ ਤੱਤੀ ਕਰਕੇ ਲਿਆਇਆ।
1: ਵਾਹ ਵੇ ਤਾਇਆ, ਉਹ ਗੱਲਾਂ ਦੇਖ ਕੇ ਜੀਆਂ ਕਰਦਾ ਮੇਰੇ ਪੁੱਤ ਦਾ। ਉਹ ਘੋੜੇ ਨੂੰ ਘਾਹ ਤੇ ਅਮਲੀ ਨੂੰ ਚਾਹ, ਸੜੇ ਨੂੰ ਜੁੱਤੀਆਂ ਤੇ ਕਮਲੀ ਚਾਹ ਤਾਂ ਰੱਬ ਬਣਾਇਆ ਧੁਰ ਦਰਗਾਹੋਂ। ਪਤਾ ਸੀ ਮੈਨੂੰ ਬਈ ਅੱਜ ਤਬਸਰਾ ਲੰਮਾ ਚੱਲੂ।
0: ਉਹ ਘੋੜੇ ਨੂੰ ਘਾਹ ਵੀ ਠੀਕ ਪਰ ਛੜੇ ਨੂੰ ਜੁੱਤੀਆਂ ਕਿਵੇਂ ਬਾਈ?
1: ਉਹ ਜਦੋਂ ਖੁਰਚ ਖੁਰਚ ਕੰਧਾਂ 'ਚ ਮੋਰੀਆਂ ਕਰੂੰ ਤਾਂ ਹੋਰ ਅਗਲੀ ਕੜਾ ਦਿਉ ਮੇਰੇ ਪੁੱਤ ਦੀ। ਚੱਲ ਬਈ ਤਾਇਆ, ਉਦੋਂ ਅੱਗੇ ਤੋਰ ਕਥਾ ਕਹਾਣੀ। ਲਾਇਆ ਦਾਣ ਫਿਰ ਤਾਂ ਇਨਾ ਥੋਨੇ ਚਾਚੇ ਚਰਨੇ ਅੱਗੀ ਨੂੰ ਮੁੱਠੀ 'ਚ ਕਰਨ ਖਾਤਰ।
0: ਤਾਣ ਕਿਹਾ ਬੜਾ ਕਿਹਾ। ਉਹ 1.5 ਸਾਲ ਹੋਰ ਤਣੇ ਤੜਾਉਂਦੀ ਰਹੀ ਪਰ ਚਰਨਾ ਕਾਹਨੂੰ ਹੱਥ ਆਉਣਾ ਸੀ। ਇੱਕ ਤਾਂ ਨੱਥ ਉਹਦੀਆਂ ਚਤਰ ਗੱਲਾਂ ਕਦੇ ਕਦੇ ਚਰਨੇ ਨੂੰ ਠੱਡਿਓਂ ਹਿਲਾ ਦਿੰਦੀਆਂ।

0: ਤਾਂ ਇੰਨਾ ਤੁਨੇ ਚਾਚੇ ਚਰਨੇ ਅੱਗੀ ਨੂੰ ਮੁੱਠੀ ਚ ਕਰਨ ਖਾਤਰ।
1: ਤਾਣ ਕਿਹਾ ਬੜਾ ਕਿਹਾ, ਉਹ ਡੇਢ ਸਾਲ ਹੋਰ ਤਣੇ ਤੜਾਉਂਦੀ ਰਹੀ ਪਰ ਚਰਨਾ ਕਾਹਨੂੰ ਹੱਥ ਆਉਣਾ ਸੀ। ਇੱਕ ਤਾਂ ਨੱਥ ਉਹਦੀਆਂ ਚਤਰ ਗੱਲਾਂ ਕਦੇ ਕਦੇ ਚਰਨੇ ਨੂੰ ਠੱਡਿਓਂ ਹਿਲਾ ਦਿੰਦੀਆਂ, ਫਿਰ ਮੇਰਾ ਸ਼ੇਰ ਅਸੀਂ ਚਰਨੇ ਨੂੰ ਗੱਲਾਂ ਦੇ ਅਰਕ ਕੱਢ ਕੱਢ ਦਿੰਦੇ ਰਹੇ ਸੀ।
0: ਤੁਸੀਂ ਵੀ ਫੇਰ ਤਾਂ ਚੰਗੀ ਨਹੀਂ ਕਰਦੇ ਸੀ।
1: ਕਿਉਂ
0: ਕਿਉਂਕਿ ਜੇ ਚਰਨੇ ਨੂੰ ਤੁਸੀਂ ਪੁੱਠੀਆਂ ਪੱਟੀਆਂ ਨਾ ਪੜਾਉਂਦੇ ਤਾਂ ਇੱਕ ਤਾਂ ਜਾਇਦਾਦ ਕੱਟੀ ਰਹਿੰਦੀ, ਦੂਜੇ ਖਾਉਣੀ ਚਰਨਾ ਕੁੱਲ ਨੂੰ ਦਾਗ ਨਾ ਹੀ ਲਾਉਂਦਾ, ਟੋਕੀ ਖਾਣਾ ਤੀ ਖਾ ਸੜਦਾ।
1: ਲੈ ਜਾਇਦਾਦ ਵਾਲੀ ਗੱਲ ਵੀ ਅਸੀਂ ਸਮਝਾਈ ਤੀ ਉਹਨੂੰ, ਪਰ ਉਹਦੀ ਗੱਲ ਸੱਤੋਂ ਵੱਧ ਠੀਕ ਸੀ।
0: ਉਹ ਕਿਵੇਂ?
1: ਲੈ ਕਰ ਆਪਦਾ ਟੀਵੀ ਚਾਲੂ, ਅੱਖਾਂ ਮੀਚ ਕੇ ਮੈਂ ਉਹਦੀ ਸੋਚਣੀ ਸਮਝਣੀ ਵੀ ਦਿਖਾ ਦਿੰਦਾ ਤੈਨੂੰ।
0: ਲੈ ਮੀਚਲੀਆਂ ਅੱਖਾਂ, ਮੇਰੇ ਪੁੱਤ ਦਾ ਟੀਵੀ ਵੀ ਕਰਤਾ ਚਾਲੂ, ਤੂੰ ਹੋ ਜਾ ਸ਼ੁਰੂ।
1: ਮੈਂ ਤੇ ਚਰਨਾ ਜਦੋਂ ਵੀ ਇਕੱਠੇ ਹੁੰਦੇ ਇਹੀ ਗੱਲਾਂ ਕਰਦੇ ਕਈ ਕਈ ਘੰਟੇ। ਉਹ ਮੈਂ ਤਾਂ ਕਹਿੰਦਾ ਛੱਡ ਚਰਨੇ ਬਾਹਲੀਆਂ ਦਿਲਾਂ 'ਚ ਪੈਣ ਨੂੰ, ਜੇ ਤਾਂ ਨੱਥ ਉਹਨੇ ਲਿਆਂਦਾ ਰਿਸ਼ਤਾ ਤਾਂ ਵੀ ਠੀਕ, ਨਾ ਲਿਆਂਦਾ ਤਾਂ ਵੀ ਠੀਕ, ਉਹ ਕਿਉਂ ਕੁੜਦਾ ਰਹਿਣਾ। ਜਾਇਦਾਦ ਦੀ ਮਾਰੀ ਚੁੱਲਿਓਂ ਤਾਂ ਤੈਨੂੰ ਧੱਕਦੀ ਨਹੀਂ, ਉਹ ਜੇ ਨਾ ਵੀ ਲਿਆਈ ਰਿਸ਼ਤਾ ਅੱਧੀ ਤਾਂ ਸਮਝ ਲੰਘਾ ਲਈ, ਕਾਹਦੇ ਪਿੱਛੇ ਟਿੰਡ 'ਚ ਕਾਨਾ ਪਾਇਆ, ਬਾਕੀ ਵੀ ਲੰਘ ਜੂ ਆਈ। ਚੱਲ ਇਹ ਸਮਝ ਵੀ ਜਵਾਕਾਂ ਦਾ ਅੱਗਾ ਸਵਰ ਜੂ ਜੇ ਜਾਇਦਾਦ ਇਕੱਠੀ ਰਹਿ ਜੂ ਕਿ ਨਹੀਂ।
2: ਰਿਸ਼ਤੇ ਵਾਲੀ ਗੱਲ ਵੀ ਐਡੀ ਨਹੀਂ, ਜਾਇਦਾਦ ਦਾ ਵੀ ਮੈਨੂੰ ਡਿੱਕਾ ਨਹੀਂ, ਪਰ ਆ ਖਜਰ ਬੀਜੀਆਂ ਨਹੀਂ ਚਲੇ ਜਾਂਦੀਆਂ। ਮੈਂ ਤੈਨੂੰ ਦੱਸਿਆ ਨਹੀਂ, ਦੋ ਵਾਰੀ ਸਾਕ ਹੁੰਦਾ ਹੁੰਦਾ ਇਹਨਾਂ ਨੇ ਟਾਲਿਆ, ਆਖੇ ਅਸੀਂ ਤਾਂ ਲੈ ਛੱਡਿਆ ਸਾਕ ਅੰਦਰ ਖਾਤੇ।
1: ਉਹ ਤੈਨੂੰ ਪਤਾ ਹੈ ਵੀ ਜ਼ਮੀਨ ਦਾ ਲਾਲਚ ਕਿਹਨੂੰ ਨਹੀਂ ਹੁੰਦਾ, ਜ਼ਮੀਨ ਖਾਤਰ ਹੀ ਬੇਗਾਨੀ ਤੀਵੀ ਤੇਰੇ ਪੈਰਾਂ ਥੱਲੇ ਹੱਥ ਦਿੰਦੀ ਹੈ, ਨਹੀਂ ਤਾਂ ਅਗਲੀ ਨਕੌੜੇ 'ਤੇ ਮਾਰਦੀ ਆ ਕੜਛੀ, ਕੋਈ ਨਹੀਂ ਪਰੌਂਠੇ ਲਾ ਕੇ ਦਿੰਦੀ, ਬਿਨਾਂ ਮਤਲਬ ਤਾਂ ਅਗਲੀ ਮੰਗੀ ਦਾਲ ਨਹੀਂ ਦਿੰਦੀ। ਅਤੇ ਯਾਰ ਮੇਰਿਆ, ਜਿਹੜੀ ਲੀੜੇ ਧਊ ਜੂਠੇ ਭਾਂਡੇ ਮਾਂਜੂ ਝਾਕ ਤਾਂ ਉਹ ਰੱਖੂਗੀ, ਉਹ ਇਹਦੇ 'ਚ ਮਾੜੀ ਵੀ ਕੀ ਹੈ, ਹੱਕ ਹੈ ਅਗਲੀ ਦਾ, ਉਹ ਕੌਣ ਛੜਾਂ ਝੱਲਦਾ ਹੈ ਜੇ ਦੁੱਧ ਦੀ ਆਸ ਨਾ ਹੋਵੇ।
2: ਉਹ ਪਰ ਚਤਰਾਈਆਂ ਕਰਨ ਦਾ ਕੀ ਮਤਲਬ? ਚੱਲ ਜੇ ਇਹ ਵੀ ਮੰਨ ਲਾਂ ਕਿ ਹੱਥੋਂ ਨਿਕਲਣ ਤੋਂ ਡਰਦੀ ਮਾਰੀ ਵਾਹ ਲਾਉਂਦੀ ਹੈ, ਤਾਂ ਜਿਉਣੇ ਵਾਲੇ ਟਕਵਾਂਜ 'ਚ ਕਿਉਂ ਫਸਾਉਣਾ ਚਾਹੁੰਦੀ ਹੈ ਮੈਨੂੰ?
1: ਉਹ ਬੰਦੇ ਦੀ ਦਾਵ 'ਚ ਤੈਨੂੰ ਬਾਬੇ ਦਾ ਦਾਸ ਬਣਾਉਣ ਦੀ ਕੋਸ਼ਿਸ਼ ਕਰਦੀ ਹੋਣੀ ਹੈ।
2: ਬੇਬੇ ਸੱਚ ਆਉਂਦੀ ਹੁੰਦੀ ਸੀ ਬਾਈ ਮੋਠੂ ਨੂੰ, ਆਖੇ ਮੋਠੂਆ ਜਿਹੜਾ ਬੰਦਾ ਅੰਮ੍ਰਿਤ ਛੱਕ ਕੇ ਵੀ ਧਾਗੇ ਤਵੀਤ ਕਰਦਾ ਹੋਵੇ ਨਾ ਉਹਦੇ 'ਤੇ ਕਦੇ ਨਾ ਤੀਜੀਏ। ਤੇਰਾ ਪਿਓ ਵੀ ਇਹੋ ਜਿਹਾ ਸੀ ਅਤੇ ਜਿਉਣਾ ਵੀ ਉਹੋ ਜਿਹਾ, ਤੂੰ ਇਹਨਾਂ ਦੇ ਪਲੇਚੇ 'ਚ ਨਾ ਹੀ ਸਾਰੀ ਉਮਰ ਗੋਲਾ ਬਣਾਈ ਰੱਖਣਗੇ। ਸੱਚੀ ਸੀ ਬੇਬੇ।
1: ਚੱਲ ਮੋਠੂ ਤਾਂ ਭਲੇ ਵੇਲੇ ਅੱਡ ਹੋ ਗਿਆ।
2: ਇਹ ਵੀ ਬੇਬੇ ਦੀ ਹਿੰਮਤ ਸੀ, ਬਾਈ ਮੋਠੂ ਤਾਂ ਤੈਨੂੰ ਪਤਾ ਸਿੱਧਾ ਬੰਦਾ, ਉਹਨੂੰ ਜਿਉਣਾ ਕੀ ਲਈ ਬੈਠਾ ਸੀ। ਮੈਂ ਇਸ ਗੱਲ ਲਈ ਰਾਜ਼ੀ ਨਹੀਂ ਸੀ ਬਈ ਬਾਈ ਮੋਠੂ ਅੱਡ ਹੋਵੇ। ਬੇਬੇ ਨੇ ਸਮਝਾਇਆ ਮੈਨੂੰ ਕਿ ਚਰਨਿਆ ਇਹ ਸਾਰੀ ਉਮਰ ਚੰਮ ਪੱਟੀ ਜਾਣਗੇ ਉਹਦਾ ਦੋਨੋਂ ਜੀ, ਇਹ ਨਹੀਂ ਪਤਾ ਕਿ ਮੋਠੂ ਦੀ ਤੀਵੀ ਨੂੰ ਪੁੱਠੇ ਰਾਹੇ ਤੋਰ ਲੈਣ, ਕਿਉਂ ਸਾਧ ਬੰਦੇ ਨੂੰ ਚੰਡਾਲ ਦੇ ਜੂਲੇ ਹੇਠ ਧੱਕਦਾ।
1: ਸਿਆਣੀ ਸੀ ਚਾਚੀ, ਜੇ ਨਾ ਮਰਦੀ ਤਾਂ ਤੈਨੂੰ ਵੀ ਕਿਸੇ ਪੱਤਣ ਲਵਾ ਜਾਂਦੀ।
2: ਕਿਹਾ ਤਾਂ ਉਹਨੇ ਮੈਨੂੰ ਵੀ ਸੀ ਵੀ ਆਪਦੇ ਮੋਠੂ ਬਾਈ ਨਾਲ ਹੋ ਜਾ, ਸਿੱਧਾ ਸੱਚਾ ਬੰਦਾ, ਤੇਰਾ ਘਰ ਬਣਾ ਦੂ ਜੇ ਮੈਂ ਮਰ ਗਈ, ਪਰ ਮੈਨੂੰ ਬੇਬੇ ਕਰਕੇ ਇੱਧਰ ਰਹਿਣਾ ਪਿਆ। ਉਹ ਕਲੇਸ਼ ਤੋਂ ਡਰਦੀ ਸੀ, ਮੋਠੂ ਬਾਈ ਵੱਲੀ ਨਹੀਂ ਗਈ, ਉਹ ਤੇਰੇ ਵਾਲਾ ਚਾਚਾ ਕੁੱਤੇ ਦਾ ਵੱਢਿਆ, ਜਿਉਣੇ ਤੇ ਬਾਪੂ ਦੇ ਲੱਛਣਾਂ ਨੇ, ਉਹਨੂੰ ਮਾਰਤਾ, ਉਹ ਨਹੀਂ ਸੀ ਮਰਦੀ ਵਿਚਾਰੀ।
1: ਸਭ ਉਸ ਰੱਬ ਦੀਆਂ ਲਿਖੀਆਂ ਨੇ,
2: ਰੱਬ ਕਾਹਨੂੰ ਕਿਸੇ ਦੀਆਂ ਮਾੜੀਆਂ ਲਿਖਦਾ ਬਾਈ, ਆ ਰੱਬ ਦੇ ਬਣਾਏ ਜਿਉਣੇ ਵਰਗੇ ਬੰਦੇ ਮਾੜੀਆਂ ਲਿਖਦੇ ਨੇ, ਇਹੋ ਜਿਹਾ ਕੋਈ ਐਬ ਨਹੀਂ ਜਿਹੜਾ ਜਿਉਣੇ ਨੂੰ ਨਾ ਹੋਵੇ, ਪਰ ਸਭ ਜੱਗ ਤੋਂ ਉੱਲੇ ਕਰਕੇ ਪੂਰਦਾ ਹੈ, ਚੌਂਕੀਆਂ ਭਰ ਕੇ ਭਲਾ ਕਦੇ ਜੀਵਨ ਸੁਧਰਦਾ ਹੁੰਦਾ? ਜ਼ਿੰਦਗੀ ਸਮਰਦੀ ਆ ਹੱਕ ਹਲਾਲ ਦੀ ਕਮਾਈ ਨਾਲ, ਤੂੰ ਨਹੀਂ ਜਾਣਦਾ ਕਿੰਨਾ

0: ਚਤਰ ਹੈ ਜਿਉਣਾ, ਤੈਨੂੰ ਪਤਾ 7 ਸਾਲ ਨਾਥੋਂ ਮਾਂ ਕਿਉਂ ਨਹੀਂ ਬਣੀ?
1: ਹੈ ਕਮਲਾ, ਉਹ ਜਦੋਂ ਰੱਬ ਦੀ ਰਜ਼ਾ ਹੋਊ ਉਦੋਂ ਹੀ ਫਲ ਲੱਗੂ।
0: ਬੇਬੇ ਨੇ ਫੜ ਲਈ ਸੀ ਜਿਉਣੇ ਦੀ ਚਲਾਕੀ, ਬਾਹਰ ਭੌਂਕਦਾ ਫਿਰਦਾ ਰਿਹਾ ਵੈਦਾਂ ਹਕੀਮਾਂ ਕੋਲ, ਕੋਈ ਜੜੀ ਬੂਟੀ ਲਿਆ ਰੱਖੀ ਸੀ। ਬੇਬੇ ਨੂੰ ਪਤਾ ਲੱਗ ਗਿਆ ਅਤੇ ਉਹਨੇ ਨਾਥੋਂ ਨੂੰ ਮਨਾ ਕਰਤਾ ਕਿ ਨਾ ਖਾਵੇ। ਮਨਾ ਕੀ ਕਰਤਾ, ਡਰਾਤੀ ਨਾਥੋ ਕਿ ਕੋਈ ਇਹੋ ਜਿਹਾ ਨੁਕਸ ਬਹਿ ਜੂ ਅੰਦਰ, ਬਾਂਝ ਹੋ ਜਾਏਗੀ। ਜਿਉਣੇ ਦਾ ਜਾਣਾ ਕੁਛ ਨਹੀਂ ਅਤੇ ਤੇਰਾ ਰਹਿਣਾ ਕੱਖ ਨਹੀਂ, ਤਾਂ ਜਾ ਕੇ ਕਿਤੇ ਜਵਾਕਾਂ ਦਾ ਮੂੰਹ ਦੇਖਿਆ ਨਾਥੋਂ ਨੇ।
1: ਕਿਉਂ ਬਾਈ, ਇਹਦੇ 'ਚ ਜਿਉਣੇ ਨੂੰ ਕੀ ਫਾਇਦਾ ਦਿੰਦਾ ਸੀ?
0: ਸਮਝਿਆ ਨਹੀਂ, 7 ਸਾਲਾਂ ਬਾਅਦ ਜਿਹੜਾ ਘੁੰਨੂ ਹੋਇਆ ਉਹ ਕਹਿੰਦਾ ਸ਼ਹੀਦ ਬਾਬੇ ਬਲੋਚੀ ਤੋਂ ਮੰਗ ਕੇ ਲਿਆ। ਊਂ ਤਾਂ ਨਾਥੋਂ ਦੀ ਕਿਸਮਤ 'ਚ ਹੈ ਨਹੀਂ ਸੀ ਪੁੱਤ ਧੀ ਕੋਈ, ਦੁਕਾਨ ਚਮਕਾ ਲਈ ਪਹਿਲਾਂ ਨਾਲੋਂ 2 ਗੁਣੇ, ਮੂਰਖ ਆਉਣ ਲੱਗ ਪਏ ਚੌਂਕੀਆਂ ਭਰਨ ਅਤੇ ਮਾਇਆ ਮੇਵੇ ਚੜ੍ਹਾਉਣ ਲੱਗ ਪਏ।
1: ਨਾ ਅਤੇ ਜੇ ਭਲਾ ਸੱਚੀ ਨਾਥੋਂ 'ਚ ਕੋਈ ਨੁਕਸ ਬਹਿ ਜਾਂਦਾ ਫੇਰ ਕੀ ਕਰਦਾ?
0: ਉਹ ਫੇਰ ਕੀ ਹੋਣਾ ਸੀ ਬਾਈ, ਦਿਆਕੁਰ ਨਹੀਂ ਲਿਆਈ ਸੀ ਟਹਿਲ ਸਿਉਂ ਦੇ ਆਪਦੀ ਭਤੀਜੀ ਨੂੰ 13 ਸਾਲ ਬਾਅਦ? ਹਾਲਾਂਕਿ ਦਿਆਕੁਰ ਸੱਚੀ ਬਾਂਹ ਸੀ, ਐਵੇਂ ਜਿਵੇਂ ਨਾਥੋਂ ਨੂੰ ਅੱਕ ਚੱਬਣਾ ਪੈਣਾ ਸੀ ਫਸੀ ਹੋਈ ਨੂੰ।
1: ਹੈ ਪਾਪੀ ਕਿਸੇ ਥਾਂ ਦਾ ਘੋਰ ਕਲਜੁਗੀ, ਬਈ ਕੁੱਤਿਆ ਕੁਦਰਤ ਦੀ ਗੱਲ ਵੱਢਦਾ ਆਪਣੇ ਮਤਲਬ ਲਈ, ਉਹ ਕਿੱਥੇ ਭਰੇਗਾ? ਉਪਜਾਊ ਮਿੱਟੀ 'ਚ ਲੂਣ ਸਿੱਟਣ ਵਾਲੇ ਨੂੰ ਤਾਂ ਸਿੱਧਾ ਹੀ ਨਰਕਾਂ ਦਾ ਭਾਗੀ ਗਿਣਦੇ ਸਿਆਣੇ। ਹੇਖਾਂ ਚੰਦਰੀ ਰੂਹ ਨਾ ਹੋਵੇ ਤਾਂ।
0: ਬਾਈ ਐਵੇਂ ਤਾਂ ਨਹੀਂ ਮੈਂ ਨਫ਼ਰਤ ਕਰਦਾ ਇਹੋ ਜਿਹੇ ਲੋਕਾਂ ਨੂੰ। ਜਿਹੜਾ ਬੰਦਾ ਖਾਣ ਪੀਣ ਪਿੱਛੇ, ਐਸ਼ ਪ੍ਰਸਤੀ ਪਿੱਛੇ ਜਾਂ ਮਾਇਆ ਇਕੱਠੀ ਕਰਨ ਪਿੱਛੇ ਇਹੋ ਜਿਹੇ ਟਕਵੰਜ ਕਰਦਾ ਨਾ, ਉਹਦੇ ਖਿਲਾਫ਼ ਬੋਲਣਾ ਬਣਦਾ ਕਿ ਨਹੀਂ?
1: ਬਣਦਾ ਛੋਟੇ ਭਾਈ, ਜਮਾਂ ਬਣਦਾ।
0: ਪੁਰਾਣੇ ਬੁੜਿਆਂ ਨੇ ਸ਼ਹੀਦਾਂ ਦੀਆਂ ਮਟੀਆਂ ਮੜੀਆਂ ਅਤੇ ਗੱਦੀਆਂ ਐਸ ਕਰਕੇ ਤਾਂ ਨਹੀਂ ਸੀ ਲਾਈਆਂ ਬਈ ਤੁਸੀਂ ਸ਼ਹੀਦਾਂ ਦੇ ਉਲਟ ਕਰਤੂਤਾਂ ਕਰੋ, ਭੋਲੇ ਭਾਲੇ ਲੋਕਾਂ ਨੂੰ ਕਰਾਹੇ ਪਾਓ ਆਪਣੇ ਮਤਲਬ ਖਾਤਰ। ਸ਼ਹੀਦਾਂ ਨੂੰ ਮਾਣ ਸਨਮਾਨ ਦੇਣ ਲਈ, ਉਹਨਾਂ ਦੇ ਕੀਤੇ ਅਹਿਸਾਨਾਂ ਨੂੰ ਯਾਦ ਰੱਖਣ ਲਈ ਯਾਦਗਾਰਾਂ ਵਜੋਂ ਇਹ ਰੀਤ ਚਲਾਈ ਸੀ, ਤਾਂ ਕਿ ਅੱਗੇ ਨੂੰ ਵੀ ਜਾਗ ਲੱਗਦਾ ਰਹੇ, ਸੂਰਮੇ ਜੰਮਦੇ ਰਹਿਣ। ਇਹਨਾਂ ਨੇ ਕਿੱਤੇ ਬਣਾ ਲਏ ਪਖੰਡੀਆਂ ਨੇ।
1: ਪਤਾ ਤਾਂ ਨਾਥੋਂ ਨੂੰ ਵੀ ਹੋਣਾ ਹੈ ਕਿ ਜੂਣੇ ਦਾ ਅਸਲੀ ਰੂਪ ਕੀ ਹੈ, ਤੀਵੀਂ ਨੂੰ ਆਪਦੇ ਬੰਦੇ ਦੀਆਂ ਕਰਤੂਤਾਂ ਦੀ ਬਿੜਕ ਕਿਵੇਂ ਨਾ ਹੋਵੇ।
0: ਤਾਂ ਹੀ ਤਾਂ ਮੈਨੂੰ ਸ਼ੱਕ ਹੈ ਵੀ ਨਾਥੋਂ ਵੀ ਚਤਰ ਨੇ ਚਤਰੋ ਬਣਾ ਕੇ ਤੋਰ ਲਈ ਨਾਲ। ਮੈਨੂੰ ਬੜਾ ਕਸੂਤਾ ਫਸਾ ਕੇ ਰੱਖਿਆ ਮੋਮੋ ਠਗਣੀ ਨੇ, ਅਖੇ 100 ਭੁੱਲਾਂ ਚੁੱਕਾਂ ਹੁੰਦੀਆਂ ਨੇ। ਬੰਦਿਆ ਤੂੰ ਬਾਬੇ ਤੋਂ ਭੁੱਲ ਬਖਸ਼ਾ ਲਾ, ਔਕੜ ਦੂਰ ਹੋ ਜੂ। ਵਿਚਲੀ ਗੱਲ ਇਹ ਹੈ ਵੀ ਮੈਂ ਉਹਦੇ ਬੰਦੇ ਦੀ 20 ਵਾਰੀ ਛੋਤ ਲਾਹੀ ਹੈ, ਸਭ ਨੂੰ ਪਤਾ ਵੀ ਮੈਂ ਤਾਂ ਵਿੱਚੇ ਬਾਬੇ ਨੂੰ ਦੱਖੂ ਦਾਣਾ ਦਿੰਦਾ। ਜੇ ਕਿਸੇ ਤਰੀਕੇ ਮੈਂ ਹੀ ਬਾਬੇ ਦੀ ਸ਼ਰਨ ਪਹੁੰਚ ਜਾਂ, ਨਾਲੇ ਸਾਵੇਂ ਜਿਉਣੇ ਦੇ ਪੈਰੀਂ ਹੱਥ ਲਾਇਆ ਕਰਾਂ, ਨਾਲੇ ਦੁਕਾਨਦਾਰੀ ਚਮਕਾਉਣ ਖਾਤਰ ਨਾਥੋਂ ਨੂੰ ਮਸਾਲਾ ਮਿਲ ਜੇ ਵੀ ਮੇਰਾ ਦਿਓਰ ਚਰਨਾ ਕਿੰਨਾ ਅੜਬ ਸੀ। ਕਰ ਲਿਆ ਨਾ ਬਾਬੇ ਬਲੋਚੀ ਨੇ ਸਿੱਧਾ ਆਹ ਸਾਰੀ ਸਿਆਸਤ ਬਾਈ ਜੀ।
1: ਹੁਣ ਫਿਰ ਕੀ ਸੋਚਦਾ? ਇਸ ਹਿਸਾਬ ਨਾਲ ਤਾਂ ਤੈਨੂੰ ਬੋਤੇ ਦੀ ਪੂੰਛ ਵਰਗਾ ਹੀ ਰਹਿਣਾ ਪਊ ਲੱਗਦਾ।
0: ਦੇਖਦੇ ਹਾਂ ਹਾਲੇ ਸਾਲ ਕੁ ਹੋਰ, ਜ਼ਮੀਨ ਕਰਕੇ ਨਹੀਂ ਇਹਨਾਂ ਦੇ ਅਡੰਬਰ ਕਰਕੇ ਮੈਂ ਕੋਈ ਹੋਰ ਅੱਖ ਚੱਬ ਲੂੰ, ਨਾ ਦੇਵਾਂ ਜਾਇਦਾਦ ਨਾ ਰਹਾ ਇਹਨਾਂ ਦਾ ਕਨੌਡੀ। ਕੋਈ ਜੱਟੀ ਨਾ ਮਿਲੂਗੀ ਨਾ ਤਾਂ ਕਿਸੇ ਹੋਰ ਜਾਤੀ ਦੀ ਲੈ ਆਉਂ, ਜੇ ਕੋਈ ਚੰਗੇ ਸੁਭਾਅ ਵਾਲੀ ਮਿਲ ਗਈ। ਪਰ ਬੰਝ ਬਰਾਬਰ ਕੱਢੂ ਜ਼ਰੂਰ ਜੇ ਨਾਥੋਂ ਆਪਣੇ ਕਹੇ ਤੋਂ ਮੁੱਕਰੀ, ਨਾਲ ਇਹ ਦੀਪਾਂ ਦਾ ਸਾਥ।
1: ਮੈਂ ਇਸ ਗੱਲ 'ਚ 16 ਆਨੇ ਤੇਰੇ ਨਾਲ ਹਾਂ ਬਾਈ। ਜਾਤਾਂ ਪਾਤਾਂ ਤਾਂ ਬੰਦੇ ਨੇ ਬਣਾਈਆਂ, ਰੱਬ ਨੇ ਤਾਂ ਅੱਡ ਅੱਡ ਕਾਰਖਾਨੇ ਲਾਏ ਨਹੀਂ ਮਿੱਤਰਾ। ਜਮਾਂ ਕਿਸੇ ਦੀ ਝੇਪ ਨਾ ਮੰਨੀਏ ਇਸ ਕੰਮ 'ਚ।
0: ਝੇਪ ਕਿਉਂ ਮੰਨੀਏ? ਜਾਤਾਂ ਪਾਤਾਂ ਜਿਉਣੇ ਵਰਗੇ ਲੀਚੜਾਂ ਨੇ ਘੜੀਆਂ ਨੇ ਪਖੰਡੀ ਲੋਕਾਂ ਨੇ ਬਾਈ।
1: ਸਹੀ ਹੈ ਤੇਰੀ ਗੱਲ।

ਅੱਜਕੱਲ ਸਾਈਬਰ ਕ੍ਰਾਈਮ ਦੇ ਨਵੇਂ ਤਰੀਕਿਆਂ ਵਿੱਚ ਪ੍ਰਚਲਿਤ ਹੋ ਰਿਹਾ ਹੈ ਡਿਜੀਟਲ ਅਰੈਸਟ, ਜਿਸ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਕਿਸੇ ਸਰਕਾਰੀ ਅਦਾਰੇ ਦਾ ਅਫਸਰ ਦੱਸ ਕੇ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਇਨਕੁਆਇਰੀ ਦਾ ਡਰਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ ਹੈ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ

0: ਨਾਂ ਤੇ ਪਰਸਨਲ ਡਾਟਾ ਲੈ ਸਕਦਾ ਤੇ ਉਸ ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ। ਕੋਈ ਵੀ ਸਰਕਾਰੀ ਅਦਾਰਾ ਕਿਸੇ ਤਰ੍ਹਾਂ ਦੀ ਪਰਸਨਲ ਇਨਫੋਰਮੇਸ਼ਨ ਆਨਲਾਈਨ ਨਹੀਂ ਮੰਗਦਾ। ਆਪਣਾ ਪਰਸਨਲ ਡਾਟਾ ਦੇਣ ਤੋਂ ਪਹਿਲਾਂ ਚੰਗੇ ਤਰੀਕੇ ਜਾਂਚ ਪੜਤਾਲ ਕਰ ਲਵੋ। ਸਾਵਧਾਨ ਰਹੋ, ਸਚੇਤ ਰਹੋ, ਸਾਈਬਰ ਕ੍ਰਾਈਮ ਤੋਂ ਬਚੋ।
1: हेलो,
2: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
3: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, ਸੁਰੱਖਿਅਤ ਰਹੋ।
4: ਕੱਲ੍ਹ ਦਾ ਪ੍ਰੋਗਰਾਮ ਸ਼ਿੰਗਾਰਾ ਸਿੰਘ ਜੀ ਇਸ ਤਰ੍ਹਾਂ ਸਵੇਰੇ 6:30 ਤੇ ਖੇਤੀਬਾੜੀ ਪ੍ਰੋਗਰਾਮ ਦੇ ਵਿੱਚ ਖੇਤੀ ਮਸ਼ੀਨਰੀ ਦੀ ਸਾਂਭ ਸੰਭਾਲ ਨੂੰ ਲੈ ਕੇ ਕੁਛ ਜਾਣਕਾਰੀਆਂ ਸਾਂਝੀਆਂ ਕਰਾਂਗੇ
5: ਜੀ।
4: ਅਤੇ ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ ਝੋਨੇ ਦੇ ਕੀੜੇ ਅਤੇ ਉਹਨਾਂ ਦੀ ਰੋਕਥਾਮ ਦੇ ਬਾਬਤ ਡਾਕਟਰ ਕੇ ਐੱਸ ਸੂਰੀ ਜਾਣਕਾਰੀਆਂ ਸਾਂਝੀਆਂ ਕਰਨਗੇ।
5: ਅੱਛਾ ਜੀ।
4: ਇੱਕ ਰੂਪਕ ਸੁਣਾਵਾਂਗੇ, ਧਰਤੀ ਦੀ ਪੁਕਾਰ।
5: ਅੱਛਾ ਜੀ।
4: ਅਤੇ ਜਿੱਥੋਂ ਤੱਕ ਗੱਲ ਸ਼ਿੰਗਾਰਾ ਸਿੰਘ ਜੀ ਮੌਸਮ ਦੀ ਹੈ, ਕੋਈ ਚੇਤਾਵਨੀ ਹੈ ਨਹੀਂ, ਆਪਾਂ ਚੱਲੀਏ ਜੀ ਜੈ।

0: मीडियम वेव 343.6 मीटर यानी 873 किलोहर्ट्ज़ ते डीटीएच दी आकाशवाणी पंजाब सेवा दा ए जलंधर केंद्र है। शाम दे 7:30 बज रहे ने। हुण तुसी पंजाबी विच खबरां सुनोगे।
1: नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ ਭਾਰਤੀ ਭਾਈਚਾਰਾ

0: ਦੇਸ਼ਾਂ ਵਿਚਕਾਰ ਮਜ਼ਬੂਤ ਹੋ ਰਹੇ ਸਬੰਧਾਂ ਦਾ ਇੱਕ ਮਹੱਤਵਪੂਰਨ ਥੰਮ ਹੈ। ਸ਼੍ਰੀ ਮੋਦੀ ਨਿਊਜ਼ੀਲੈਂਡ ਦਾ 2 ਦਿਨਾ ਇਤਿਹਾਸਿਕ ਦੌਰਾ ਮੁਕੰਮਲ ਕਰਨ ਤੋਂ ਬਾਅਦ ਭਾਰਤ ਲਈ ਰਵਾਨਾ ਹੋ ਗਏ ਨੇ। ਦੇਸ਼ ਨੇ 2 ਲੱਖ ਤੋਂ ਵੱਧ ਸੂਖਮ ਖੁਰਾਕ ਪ੍ਰੋਸੈਸਿੰਗ ਉੱਦਮਾਂ ਨੂੰ ਕਰਜ਼ੇ ਮਨਜ਼ੂਰ ਕਰਨ ਦਾ ਮੀਲ ਪੱਥਰ ਪਾਰ ਕਰ ਲਿਆ ਹੈ। ਵੀਅਤਨਾਮ ਵਿੱਚ ਭਾਰਤੀ ਸੈਲਾਨੀਆਂ ਨੂੰ ਲਿਜਾ ਰਹੀ ਇੱਕ ਕਿਸ਼ਤੀ ਦੇ ਪਲਟਣ ਕਾਰਨ 15 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਵਿਸ਼ਾਖਾਪਟਨਮ ਵਿੱਚ ਸਵਦੇਸ਼ੀ ਤੌਰ 'ਤੇ ਵਿਕਸਿਤ ਸਟੈਲਥ ਫਰੀਗੇਟ INS ਮਹਿੰਦਰਗਿਰੀ ਨੂੰ ਸਮੁੰਦਰੀ ਫੌਜ ਵਿੱਚ ਸ਼ਾਮਲ ਕੀਤਾ ਹੈ ਅਤੇ ਭਾਰਤੀ ਮਹਿਲਾ ਕੰਪਾਊਂਡ ਟੀਮ ਨੇ ਅੱਜ ਸਪੇਨ ਦੇ ਮੈਡ੍ਰਿਡ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ ਭਾਰਤੀ ਭਾਈਚਾਰਾ ਦੋਹਾਂ ਦੇਸ਼ਾਂ ਵਿਚਕਾਰ ਮਜ਼ਬੂਤ ਹੋ ਰਹੇ ਸਬੰਧਾਂ ਦਾ ਇੱਕ ਮਹੱਤਵਪੂਰਨ ਥੰਮ ਹੈ। ਆਕਲੈਂਡ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਨਿਊਜ਼ੀਲੈਂਡ ਦੇ ਸਬੰਧ ਇੱਕ ਸਾਂਝੀ ਵਿਰਾਸਤ, ਸਥਾਈ ਦੋਸਤੀ, ਸਾਂਝੀਆਂ ਲੋਕਤੰਤਰੀ ਕਦਰਾਂ ਕੀਮਤਾਂ ਅਤੇ ਇੱਕ ਉਜਵਲ ਭਵਿੱਖ ਲਈ ਸਾਂਝੇ ਸੰਕਲਪ 'ਤੇ ਆਧਾਰਿਤ ਨੇ। ਉਹਨਾਂ ਕਿਹਾ ਕਿ ਆਕਲੈਂਡ ਤੋਂ ਵੈਲਿੰਗਟਨ ਅਤੇ ਕ੍ਰਾਈਸਟ ਚਰਚ ਤੋਂ ਕੁਈਨਸਟਾਊਨ ਤੱਕ ਭਾਰਤੀ ਭਾਈਚਾਰੇ ਨੇ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਸ਼੍ਰੀ ਮੋਦੀ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਅਤੇ ਸਰਕਾਰ ਦੇ ਮੈਂਬਰਾਂ ਦਾ ਉਹਨਾਂ ਦੀ ਮੌਜੂਦਗੀ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਭਾਰਤ ਨਿਊਜ਼ੀਲੈਂਡ ਸਬੰਧਾਂ ਲਈ ਇੱਕ ਵਿਆਪਕ ਸਮਰਥਨ ਦਾ ਪ੍ਰਤੀਕ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ 4 ਦਹਾਕਿਆਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਨਿਊਜ਼ੀਲੈਂਡ ਦਾ ਪਹਿਲਾ ਦੌਰਾ ਹੈ ਅਤੇ ਉਹ ਉੱਥੋਂ ਦੇ ਭਾਰਤੀ ਭਾਈਚਾਰੇ ਲਈ 140 ਕਰੋੜ ਭਾਰਤੀਆਂ ਦੀਆਂ ਸ਼ੁਭਕਾਮਨਾਵਾਂ ਲੈ ਕੇ ਆਏ ਨੇ।
1: 40 ਸਾਲ ਕੇ ਬਾਅਦ ਕੋਈ ਭਾਰਤੀ PM ਨਿਊਜ਼ੀਲੈਂਡ ਕੀ ਧਰਤੀ ਪਰ ਆਇਆ ਹੈ। ਇਹ ਮੇਰਾ ਸੌਭਾਗ੍ਯ ਹੈ। ਮੈਂ ਨਿਊਜ਼ੀਲੈਂਡ ਕੇ ਸਭੀ ਨਿਵਾਸੀਓਂ ਕੇ ਲੀਏ, ਆਪ ਸਭੀ ਲੋਗੋਂ ਕੇ ਲੀਏ 140 ਕਰੋੜ ਭਾਰਤੀਓਂ ਕੀ ਸ਼ੁਭਕਾਮਨਾਏ ਲੈ ਕਰ ਆਇਆ ਹੂੰ। ਸਾਥੀਓ, ਪ੍ਰਧਾਨ ਮੰਤਰੀ ਕੇ ਰੂਪ ਮੈਂ ਭਲੇ ਹੀ ਮੇਰਾ ਪਹਿਲਾ ਨਿਊਜ਼ੀਲੈਂਡ ਦੌਰਾ ਹੈ, ਲੇਕਿਨ 25-30 ਸਾਲ ਪਹਿਲੇ ਜਬ ਮੈਂ ਕਿਸੀ ਸਰਕਾਰ ਮੈਂ ਵੀ ਹਿੱਸਾ ਨਹੀਂ ਥਾ, ਸਾਰਵਜਨਿਕ ਜੀਵਨ ਮੈਂ ਮੁਝੇ ਕੋਈ ਜਾਣਤਾ ਨਹੀਂ ਥਾ, ਤਬ ਵੀ ਮੁਝੇ ਯਹਾਂ ਨਿਊਜ਼ੀਲੈਂਡ ਆਨੇ ਕਾ ਅਵਸਰ ਮਿਲਾ ਥਾ।
0: ਇਸ ਮੌਕੇ ਤੇ ਬੋਲਦਿਆਂ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਰਣਨੀਤਿਕ ਅਤੇ ਆਰਥਿਕ ਭਾਈਵਾਲੀ ਲਗਾਤਾਰ ਮਜ਼ਬੂਤ ਹੋ ਰਹੀ ਹੈ। ਉਹਨਾਂ ਕਿਹਾ ਕਿ ਭਾਰਤ ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤਾ ਨਿਊਜ਼ੀਲੈਂਡ ਦੇ ਬਰਾਮਦਕਾਰਾਂ ਨੂੰ 140 ਕਰੋੜ ਲੋਕਾਂ ਦੇ ਵਿਸ਼ਾਲ ਬਾਜ਼ਾਰ ਤੱਕ ਪਹੁੰਚ ਪ੍ਰਦਾਨ ਕਰੇਗਾ ਅਤੇ ਨਿਊਜ਼ੀਲੈਂਡ ਵਿੱਚ ਭਾਰਤੀ ਕਾਰੋਬਾਰੀਆਂ ਲਈ ਨਵੇਂ ਮੌਕੇ ਵੀ ਖੋਲ੍ਹੇਗਾ। ਉਹਨਾਂ ਕਿਹਾ ਕਿ ਭਾਰਤ ਨਾ ਸਿਰਫ ਇੱਕ ਵਪਾਰਕ ਭਾਈਵਾਲ ਹੈ ਬਲਕਿ ਨਿਊਜ਼ੀਲੈਂਡ ਲਈ ਇੱਕ ਭਰੋਸੇਮੰਦ ਸਹਿਯੋਗੀ ਵੀ ਹੈ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੀ ਵੱਧਦੀ ਵਿਸ਼ਵ ਵਿਆਪੀ ਸਾਖ, ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਅਤੇ ਨਿਊਜ਼ੀਲੈਂਡ ਦੇ ਵਿਕਾਸ ਵਿੱਚ ਭਾਰਤੀ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਊਜ਼ੀਲੈਂਡ ਦਾ ਆਪਣਾ 2 ਦਿਨਾਂ ਇਤਿਹਾਸਕ ਦੌਰਾ ਮੁਕੰਮਲ ਕਰਨ ਤੋਂ ਬਾਅਦ ਭਾਰਤ ਲਈ ਰਵਾਨਾ ਹੋ ਗਏ ਨੇ। ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ 4 ਦਹਾਕਿਆਂ ਤੋਂ ਵੱਧ ਸਮੇਂ ਵਿੱਚ ਨਿਊਜ਼ੀਲੈਂਡ ਦਾ ਪਹਿਲਾ ਦੌਰਾ ਸੀ, ਜਿਸ ਨਾਲ ਦੁਵੱਲੇ ਸਬੰਧਾਂ ਨੂੰ ਕਾਫ਼ੀ ਮਜ਼ਬੂਤੀ ਮਿਲੀ। ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਰੱਖਿਆ, ਸੈਰ ਸਪਾਟਾ, ਖੇਡਾਂ, ਆਫ਼ਤ ਪ੍ਰਬੰਧਨ ਅਤੇ ਡੇਅਰੀ ਅਤੇ ਪਸ਼ੂ ਪਾਲਣ ਸਮੇਤ ਵੱਖ ਵੱਖ ਖੇਤਰਾਂ ਵਿੱਚ 5 ਸਮਝੌਤਿਆਂ 'ਤੇ ਦਸਤਖਤ ਕੀਤੇ। ਪ੍ਰਧਾਨ ਮੰਤਰੀ ਮਾਈਕਰੋਫੂਡ ਪ੍ਰੋਸੈਸਿੰਗ ਇੰਡਸਟਰੀਜ਼ ਐਂਟਰਪ੍ਰਾਈਜ਼ ਸਕੀਮ PMFME ਨੇ ਦੇਸ਼ ਭਰ ਵਿੱਚ 2 ਲੱਖ ਤੋਂ ਵੱਧ ਸੂਖਮ ਖੁਰਾਕ ਪ੍ਰੋਸੈਸਿੰਗ ਉੱਦਮਾਂ ਨੂੰ ਕਰਜ਼ੇ ਮਨਜ਼ੂਰ ਕਰਨ ਦਾ ਮੀਲ ਪੱਥਰ ਪਾਰ ਕਰ ਲਿਆ ਹੈ। ਇਸ ਸਕੀਮ ਅਧੀਨ 20,300 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਹੋਇਆ, ਜਿਸ ਨਾਲ ਰੁਜ਼ਗਾਰ ਦੇ ਲਗਭਗ 11 ਲੱਖ ਸਿੱਧੇ ਅਤੇ ਅਸਿੱਧੇ ਮੌਕੇ ਪੈਦਾ ਹੋਏ ਨੇ। ਅੱਜ ਨਵੀਂ ਦਿੱਲੀ ਵਿੱਚ ਇੱਕ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਖੁਰਾਕ ਪ੍ਰੋਸੈਸਿੰਗ ਸਨਅਤ ਮੰਤਰੀ ਚਿਰਾਗ ਪਾਸਵਾਨ ਨੇ ਕਿਹਾ ਕਿ ਇਹ ਪ੍ਰਾਪਤੀ ਨਾ ਸਿਰਫ ਖੁਸ਼ੀ ਦਾ ਮੌਕਾ ਹੈ, ਸਗੋਂ ਭਾਰਤ ਦੀ ਫੂਡ ਪ੍ਰੋਸੈਸਿੰਗ ਵਿਕਾਸ ਯਾਤਰਾ ਦੇ ਅਗਲੇ ਪੜਾਅ ਲਈ ਇੱਕ ਮਜ਼ਬੂਤ ਨੀਂਹ ਵੀ ਹੈ। ਇਹ ਪ੍ਰਾਪਤੀ ਦਰਸਾਉਂਦੀ ਹੈ ਕਿ ਯੋਜਨਾ ਦਾ ਦ੍ਰਿਸ਼ਟੀਕੋਣ ਦੇਸ਼ ਭਰ ਵਿੱਚ ਠੋਸ ਨਤੀਜਿਆਂ ਵਿੱਚ ਬਦਲ ਰਿਹਾ ਹੈ। ਸ਼੍ਰੀ ਪਾਸਵਾਨ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਸਾਰੇ ਲਾਭਪਾਤਰੀਆਂ 'ਚ ਲਗਭਗ 44% ਮਹਿਲਾ ਉੱਦਮੀਆਂ ਦੀ ਭਾਗੀਦਾਰੀ ਮਹਿਲਾ ਅਗਵਾਈ ਵਾਲੇ ਵਿਕਾਸ ਦੀ ਅਸਲ ਭਾਵਨਾ ਨੂੰ ਦਰਸਾਉਂਦੀ ਹੈ। ਇਸ ਮੌਕੇ 'ਤੇ ਸ਼੍ਰੀ ਪਾਸਵਾਨ ਨੇ ਯੋਜਨਾ ਤਹਿਤ ਪ੍ਰਦਾਨ ਕੀਤੀ ਗਈ ਬੀਜ ਪੂੰਜੀ ਸਹਾਇਤਾ ਦਾ ਵੀ ਜ਼ਿਕਰ ਕੀਤਾ। ਇਸ ਰਾਹੀਂ 4,18,000 ਤੋਂ ਵੱਧ ਸਵੈ ਸਹਾਇਤਾ ਸਮੂਹ ਮੈਂਬਰਾਂ ਦੀ ਮਦਦ ਕੀਤੀ ਗਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਚੈਨਲ ਹੈ @ANU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਵੀਅਤਨਾਮ ਦੇ ਫੂ ਕੁਕ ਟਾਪੂ ਨੇੜੇ ਅੱਜ ਭਾਰਤੀ ਸੈਲਾਨੀਆਂ ਨੂੰ ਲਿਜਾ ਰਹੀ ਇੱਕ ਕਿਸ਼ਤੀ ਪਲਟ ਗਈ। ਸਥਾਨਕ ਖਬਰਾਂ ਅਨੁਸਾਰ 15 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ, ਜਦੋਂ ਕਿ 21 ਨੂੰ ਬਚਾ ਲਿਆ ਗਿਆ ਹੈ। 32 ਭਾਰਤੀ ਸੈਲਾਨੀਆਂ ਅਤੇ ਚਾਲਕ ਦਲ ਦੇ 4 ਮੈਂਬਰਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਹੋਣਮੀ ਰੂਤ ਨਗੋਈ

0: ਉਤੋਂ ਲਗਭਗ 400 ਮੀਟਰ ਦੂਰ ਪਲਟ ਗਈ, ਜਿਸ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਕੀਤੇ ਗਏ। ਹਨੋਈ ਸਥਿਤ ਭਾਰਤੀ ਦੂਤਕਾਰ ਨੇ ਦੱਸਿਆ ਕਿ ਭਾਲ ਅਤੇ ਬਚਾਅ ਕਾਰਜ ਜਾਰੀ ਨੇ, ਹਾਦਸੇ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਅਤਨਾਮ ਦੇ ਫੂ ਕੋਕ ਟਾਪੂ ਨੇੜੇ ਭਾਰਤੀ ਨਾਗਰਿਕਾਂ ਨਾਲ ਹੋਏ ਦੁਖਦਾਇਕ ਕਿਸ਼ਤੀ ਹਾਦਸੇ 'ਤੇ ਸੋਗ ਪ੍ਰਗਟ ਕੀਤਾ ਹੈ। ਆਪਣੇ ਸੰਦੇਸ਼ ਵਿੱਚ ਉਪ ਰਾਸ਼ਟਰਪਤੀ ਨੇ ਜ਼ਖਮੀਆਂ ਦੇ ਛੇਤੀ ਅਤੇ ਪੂਰੀ ਤਰ੍ਹਾਂ ਠੀਕ ਹੋਣ ਦੀ ਕਾਮਨਾ ਕੀਤੀ। ਉਹਨਾਂ ਨੇ ਇਸ ਦੁਖਾਂਤ ਤੋਂ ਪ੍ਰਭਾਵਿਤ ਸਾਰੇ ਲੋਕਾਂ ਲਈ ਤਾਕਤ ਅਤੇ ਹਿੰਮਤ ਪ੍ਰਦਾਨ ਕਰਨ ਦੀ ਵੀ ਅਪੀਲ ਕਾਮਨਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਆਪਣਿਆਂ ਨੂੰ ਗੁਆਉਣ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਅਤੇ ਜ਼ਖਮੀ ਬਚੇ ਲੋਕਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਉਹਨਾਂ ਕਿਹਾ ਕਿ ਵੀਅਤਨਾਮ ਵਿੱਚ ਭਾਰਤੀ ਦੂਤਕਾਰ ਅਤੇ ਕੌਂਸਲੇਟ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਨੇ ਅਤੇ ਵੀਅਤਨਾਮੀ ਅਧਿਕਾਰੀਆਂ ਨਾਲ ਨਿਰੰਤਰ ਸੰਪਰਕ ਵਿੱਚ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਵਿਸ਼ਾਖਾਪਟਨਮ ਵਿੱਚ ਸਵਦੇਸ਼ੀ ਤੌਰ 'ਤੇ ਵਿਕਸਿਤ ਸਟੈਲਥ ਫ੍ਰੀਗੇਟ INS ਮਹਿੰਦਰਗਿਰੀ ਨੂੰ ਸਮੁੰਦਰੀ ਫੌਜ ਦੇ ਪੂਰਬੀ ਬੇੜੇ ਵਿੱਚ ਸ਼ਾਮਲ ਕੀਤਾ। ਇਸ ਮੌਕੇ 'ਤੇ ਬੋਲਦਿਆਂ ਸ਼੍ਰੀ ਸਿੰਘ ਨੇ ਕਿਹਾ ਕਿ ਭਾਰਤ ਰਵਾਇਤੀ ਰੱਖਿਆ ਸਮਰੱਥਾਵਾਂ ਅਤੇ ਉੱਨਤ ਤਕਨੋਲੋਜੀਆਂ ਦੋਵਾਂ ਨੂੰ ਮਜ਼ਬੂਤ ਕਰਕੇ ਇੱਕ ਮਜ਼ਬੂਤ, ਆਤਮ ਨਿਰਭਰ ਅਤੇ ਭਵਿੱਖ ਲਈ ਤਿਆਰ ਰੱਖਿਆ ਬਲ ਬਣਾ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਭਵਿੱਖ ਦੀਆਂ ਜੰਗਾਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਹੋਰ ਉੱਭਰ ਰਹੀਆਂ ਤਕਨੋਲੋਜੀਆਂ ਦੀ ਵਰਤੋਂ ਸ਼ਾਮਲ ਹੋ ਸਕਦੀ ਹੈ, ਪਰ ਉਹਨਾਂ ਨੂੰ ਹਥਿਆਰਬੰਦ ਫੌਜਾਂ ਦੇ ਦ੍ਰਿੜ ਇਰਾਦੇ ਅਤੇ ਹਿੰਮਤ ਨਾਲ ਹੀ ਜਿੱਤਿਆ ਜਾ ਸਕਦਾ ਹੈ। ਆਤਮ ਨਿਰਭਰ ਭਾਰਤ ਪਹਿਲਕਦਮੀ ਦੀ ਸਫਲਤਾ ਬਾਰੇ ਸ਼੍ਰੀ ਸਿੰਘ ਨੇ ਕਿਹਾ ਕਿ INS ਮਹਿੰਦਰਗਿਰੀ ਵਿੱਚ 75% ਤੋਂ ਵੱਧ ਸਵਦੇਸ਼ੀ ਹਿੱਸੇ ਪੁਰਜਿਆਂ ਦੀ ਵਰਤੋਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਹ ਜੰਗੀ ਜਹਾਜ਼ ਬ੍ਰਹਮੋਸ, ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ, ਉੱਨਤ ਰਾਡਾਰ, ਹਵਾਈ ਰੱਖਿਆ ਅਤੇ ਇਲੈਕਟ੍ਰੋਨਿਕ ਯੁੱਧ ਪ੍ਰਣਾਲੀਆਂ ਅਤੇ ਆਧੁਨਿਕ ਸਵਦੇਸ਼ੀ ਹਥਿਆਰਾਂ ਨਾਲ ਲੈਸ ਹੈ। ਸ਼੍ਰੀ ਸਿੰਘ ਨੇ ਕਿਹਾ ਕਿ INS ਮਹਿੰਦਰਗਿਰੀ ਸਮੁੰਦਰ ਤੋਂ ਹਵਾ ਅਤੇ ਧਰਤੀ ਤੋਂ ਸਮੁੰਦਰ ਤੱਕ ਮਾਰ ਕਰਨ ਦੇ ਸਮਰੱਥ ਹੈ। ਉਹਨਾਂ ਅੱਗੇ ਕਿਹਾ ਕਿ ਇਸ ਨਾਲ ਹਿੰਦ ਮਹਾਂਸਾਗਰ ਵਿੱਚ ਭਾਰਤ ਦੀ ਸਮੁੰਦਰੀ ਸ਼ਕਤੀ ਹੋਰ ਵਧੇਗੀ।
1: समुद्र हमारे सिक्योरिटी के साथ साथ हमारे ट्रेड, हमारे व्यापार, हमारी सप्लाई चेन, हमारी एनर्जी सिक्योरिटी और हमारी इकोनॉमिक प्रोग्रेस की भी एक लाइफ लाइन। आज के समय में पूरी दुनिया की निगाहें इंडो पैसिफिक रीजन पर और इस क्षेत्र में भारत की भूमिका बहुत ही महत्वपूर्ण है। भारत इस पूरे इंडो पैसिफिक रीजन में एक नेट सिक्योरिटी प्रोवाइडर के रूप में, एक भरोसेमंद साथी के रूप में उभरा है।
0: ਜੋਤੀ ਸੁਰੇਖਾ ਵੈਨਮ, ਪ੍ਰਤੀਕਾ ਪ੍ਰਦੀਪ ਅਤੇ ਚਿਕਿਤਾ ਤਾਨੀ ਪਾਰਥੀ ਦੀ ਭਾਰਤੀ ਮਹਿਲਾ ਕੰਪਾਊਂਡ ਟੀਮ ਨੇ ਅੱਜ ਸਪੇਨ ਦੇ ਮੈਡ੍ਰਿਡ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ ਸਟੇਜ 4 ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ। ਫਾਈਨਲ ਵਿੱਚ ਭਾਰਤੀ ਟੀਮ ਕੋਲੰਬੀਆ ਤੋਂ 228-232 ਨਾਲ ਹਾਰ ਗਈ। ਇਸ ਦੌਰਾਨ ਪ੍ਰਤੀਕਾ ਪ੍ਰਦੀਪ ਨੇ ਮਹਿਲਾ ਵਿਅਕਤੀਗਤ ਕੰਪਾਊਂਡ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਸ਼ਵ ਦੀ 11ਵੇਂ ਨੰਬਰ ਦੀ ਖਿਡਾਰਨ ਤੁਰਕੀਆ ਦੀ ਹਜ਼ਲ ਬਰੂਨ ਨੂੰ 145-42 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ। ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਕੁਆਟਰ ਫਾਈਨਲ ਵਿੱਚ ਅੱਜ ਨਾਰਵੇ ਦਾ ਇੰਗਲੈਂਡ ਨਾਲ ਮੁਕਾਬਲਾ ਹੋਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਤੜਕੇ 2:30 ਸ਼ੁਰੂ ਹੋਵੇਗਾ। ਚੌਥੇ ਕੁਆਟਰ ਫਾਈਨਲ ਵਿੱਚ ਮੌਜੂਦਾ ਚੈਂਪੀਅਨ ਅਰਜਨਟੀਨਾ ਦਾ ਮੁਕਾਬਲਾ ਕੱਲ੍ਹ ਸਵਿਟਜ਼ਰਲੈਂਡ ਨਾਲ ਹੋਵੇਗਾ। ਸਪੇਨ ਅਤੇ ਫਰਾਂਸ ਪਹਿਲਾਂ ਹੀ ਸੈਮੀਫਾਈਨਲ ਵਿੱਚ ਪਹੁੰਚ ਚੁੱਕੇ ਨੇ। ਅੱਜ ਵਿਸ਼ਵ ਜਨਸੰਖਿਆ ਦਿਵਸ ਹੈ। ਹਰ ਸਾਲ 11 ਜੁਲਾਈ ਨੂੰ ਮਨਾਇਆ ਜਾਣ ਵਾਲਾ ਇਹ ਦਿਨ ਜਨਸੰਖਿਆ ਦੇ ਵਾਧੇ ਨਾਲ ਜੁੜੀਆਂ ਚੁਣੌਤੀਆਂ ਅਤੇ ਮੌਕਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਜਨਸੰਖਿਆ ਨਾਲ ਸੰਬੰਧਿਤ ਮੁੱਦਿਆਂ 'ਤੇ ਧਿਆਨ ਕੇਂਦਰਿਤ ਕਰਨਾ ਅਤੇ ਨਿਰੰਤਰ ਵਿਕਾਸ ਵਾਲੇ ਯਤਨਾਂ ਨੂੰ ਉਤਸ਼ਾਹਿਤ ਕਰਨਾ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਆਪਣੇ ਸੰਦੇਸ਼ ਵਿੱਚ ਕਿਹਾ ਹੈ ਕਿ ਸਵੈ ਇੱਛਤ ਪਰਿਵਾਰ ਨਿਯੋਜਨ, ਜਾਗਰੂਕ ਫੈਸਲੇ ਅਤੇ ਸਿਹਤਮੰਦ ਪਰਿਵਾਰ ਸਮਾਵੇਸ਼ੀ ਅਤੇ ਨਿਰੰਤਰ ਵਿਕਾਸ ਦੀ ਮਜ਼ਬੂਤ ਨੀਂਹ ਨੇ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ ਭਾਰਤੀ ਭਾਈਚਾਰਾ ਦੋਹਾਂ ਦੇਸ਼ਾਂ ਵਿਚਕਾਰ ਮਜ਼ਬੂਤ ਹੋ ਰਹੇ ਸਬੰਧਾਂ ਦਾ ਇੱਕ ਮਹੱਤਵਪੂਰਨ ਥੰਮ ਹੈ। ਸ਼੍ਰੀ ਮੋਦੀ ਨਿਊਜ਼ੀਲੈਂਡ ਦਾ 2 ਦਿਨਾਂ ਇਤਿਹਾਸਕ ਦੌਰਾ ਮੁਕੰਮਲ ਕਰਨ ਤੋਂ ਬਾਅਦ ਭਾਰਤ ਲਈ ਰਵਾਨਾ ਹੋ ਗਏ ਨੇ। ਦੇਸ਼ ਦੇ 2 ਲੱਖ ਤੋਂ ਵੱਧ ਸੂਖਮ ਖੁਰਾਕ ਪ੍ਰੋਸੈਸਿੰਗ ਉਦਮਾਂ ਨੂੰ ਕਰਜ਼ੇ ਮਨਜ਼ੂਰ ਕਰਨ ਦਾ ਮੀਲ ਪੱਥਰ ਪਾਰ ਕਰ ਲਿਆ ਹੈ। ਵੀਅਤਨਾਮ ਵਿੱਚ ਭਾਰਤੀ ਸੈਲਾਨੀਆਂ ਨੂੰ ਲਿਜਾ ਰਹੀ ਇੱਕ ਕਿਸ਼ਤੀ ਦੇ ਪਲਟਣ ਕਾਰਨ 15 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਵਿਸ਼ਾਖਾਪਟਨਮ ਵਿੱਚ ਸਵਦੇਸ਼ੀ ਤੌਰ 'ਤੇ ਵਿਕਸਿਤ ਸਟੈਲਥ ਫ੍ਰੀਗੇਟ INS ਮਹਿੰਦਰਗਿਰੀ ਨੂੰ ਸਮੁੰਦਰੀ ਫੌਜ ਵਿੱਚ ਸ਼ਾਮਲ ਕੀਤਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਭਾਰਤ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 7:40 ਹੋ ਰਹੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਸਾਹਿਤਯ ਸੁਧਾ, ਜਿਹਦੇ ਵਿੱਚ ਅੱਜ ਦਾ ਵਿਸ਼ੇ ਹੈ ਸੰਸਕ੍ਰਿਤ ਸਾਹਿਤ ਵਿੱਚ ਵਣਾਂ ਦਾ ਮਹੱਤਵ ਅਤੇ ਵਾਰਤਾਕਾਰ ਨੇ ਡਾਕਟਰ ਰਜਿੰਦਰ ਸ਼ਰਮਾ।
3: ਭਾਰਤੀ ਸੰਸਕ੍ਰਿਤੀ ਦੇ ਮੂਲ ਵਿੱਚ ਮਨੁੱਖ ਅਤੇ ਪ੍ਰਕਿਰਤੀ ਦੇ

ਇੱਕ ਨਿਤਾਂਤ ਆਤਮੀਯਤਾ ਦਾ ਪਾਪ ਸੀ। ਉਹ ਪਾਪ ਸੁਭਾਵਿਕ ਤੌਰ 'ਤੇ ਪ੍ਰਕਿਰਤੀ ਦੇ ਸ਼ੋਸ਼ਣ ਜਾਂ ਦੋਹਣ ਦੀ ਗੱਲ ਨਹੀਂ, ਪਰੰਤੂ ਉਹਦੇ ਇਸ਼ਟ ਅਤੇ ਕਲਿਆਣ ਦੀ ਹੀ ਗੱਲ ਸੋਚਣ ਨੂੰ ਪ੍ਰੇਰਿਤ ਕਰਦਾ ਸੀ। ਮਨੁੱਖ ਨੂੰ ਗਹਿਨ ਜੰਗਲਾਂ ਜਾਂ ਵਣਾਂ ਦਾ ਸੌਂਦਰਯ ਹਮੇਸ਼ਾ ਤੋਂ ਹੀ ਇੰਨਾ ਆਕਰਸ਼ਿਤ ਕਰਦਾ ਰਿਹਾ ਕਿ ਉਹ ਜੰਗਲਾਂ ਜਾਂ ਵਣਾਂ ਵਿੱਚ ਸਥਿਤ ਭਿਆਨਕ ਅਤੇ ਭਿਆਨਕ ਪ੍ਰਾਣੀਆਂ ਦੀ ਵੀ ਪਰਵਾਹ ਨਾ ਕਰਦੇ ਹੋਏ ਉਹਦੇ ਵਿੱਚ ਪ੍ਰਵੇਸ਼ ਹੋ ਕੇ ਆਪਣੇ ਸਾਹਸਿਕ ਮਨ ਦੀ ਭੁੱਖ ਅਤੇ ਸ਼ਾਂਤੀ ਕਰਦਾ ਰਿਹਾ। ਵਣ ਅਤਿਅੰਤ ਪ੍ਰਾਚੀਨ ਵੈਦਿਕ ਸ਼ਬਦ ਹੈ ਜਿਹਦਾ ਪ੍ਰਯੋਗ ਰਿਗਵੇਦ, ਜਿਹੜਾ ਕਿ ਵਿਸ਼ਵ ਦਾ ਪ੍ਰਾਚੀਨਤਮ ਗ੍ਰੰਥ ਹੈ, ਉਹਦੇ ਵਿੱਚ ਕਈ ਥਾਵਾਂ 'ਤੇ ਹੋਇਆ ਹੈ। ਬਨਮ ਬਨੋਤੇ ਇਸ ਅਰਥ ਨੂੰ ਨਿਰੁਕਤਕਾਰ ਨੇ ਵੀ ਕੀਤਾ ਹੈ। ਵਣਾਂ 'ਚ ਜੀਵ ਜੰਤੂਆਂ, ਹਵਾਵਾਂ ਅਤੇ ਖੁਸ਼ਬੂਆਂ ਦੇ ਸ਼ੋਰ ਦੀ ਧੁਨੀ ਭਰੀ ਰਹਿੰਦੀ ਹੈ। ਵਣਾਂ ਦੀ ਸਘਨਤਾ ਅਤੇ ਗੰਭੀਰਤਾ ਵਿੱਚ ਰਾਤ ਦਾ ਅੰਧਕਾਰ ਅਤੇ ਦੁਪਹਿਰ ਦਾ ਇਕੱਲਾਪਨ ਹਮੇਸ਼ਾ ਰਹਿੰਦਾ ਹੈ, ਪਰੰਤੂ ਤਰ੍ਹਾਂ ਤਰ੍ਹਾਂ ਦੇ ਜੀਵ ਜੰਤੂਆਂ ਦੀ ਬੋਲੀਆਂ ਨਾਲ ਉਹ ਗੰਭੀਰਤਾ ਭੰਗ ਹੋ ਜਾਂਦੀ ਹੈ। ਵਣ ਸ਼ਬਦ ਪਰਿਆਇ ਅਰਣਯ ਦਾ ਵੀ ਵਰਣਨ ਵਿੱਚ ਹੋਇਆ ਹੈ। ਅਰਣਯਮ ਅਪਾਰਣਮ ਗ੍ਰਾਮਾਦ ਰਮਣਮ ਭਵਤੀ ਧੀ ਵਾਹਾ, ਭਾਵ ਅਰਣਯ ਤੋਂ ਅਰਥ ਉਸ ਗ੍ਰਾਮ ਦਾ ਹੈ ਜਿਹੜਾ ਦੂਰ ਹੋ ਗਿਆ ਹੋਵੇ ਅਤੇ ਜੋ ਜ਼ਿਆਦਾ ਸੁਖਕਾਰੀ ਨਾ ਹੋਵੇ। ਉਸ ਨਿਰਜਨ ਦੇਸ਼ ਵਿੱਚ ਪਸ਼ੂ ਪਕਸ਼ੀਆਂ ਦਾ ਵਾਸ ਤਾਂ ਹੁੰਦਾ ਹੈ, ਕਿੰਤੂ ਮਨੁੱਖ ਦਾ ਵਾਸ ਨਾ ਹੋਣ ਕੇ ਉਹ ਡਰਾਵਣਾ ਵੀ ਲੱਗਦਾ ਹੈ। ਰਿਗਵੇਦ ਦੇ ਇਸ ਮੰਤਰ ਅਨੁਸਾਰ ਮਨੁੱਖ ਅਤੇ ਵਣਾਂ ਦਾ ਕਿੰਨਾ ਸੁੰਦਰ ਵਰਣਨ ਹੋਇਆ ਹੈ। ਉਤ ਗਾਵ ਇਵਾਦਨ ਤਿਉਤ ਬੇਸ਼ਮੇਵ ਦ੍ਰਿਸ਼ਯਤੇ ਉਤੋ ਅਰਨਿਆਨੀ ਸਾਯਮ ਸ਼ਕਤੀ ਰਿਵ ਸਰਜਤੀ, ਭਾਵ ਵਣਾਂ ਦੇ ਪ੍ਰਦੇਸ਼ ਵਿੱਚ ਗਾਂ ਆਦਿ ਅਰਣਯ ਪਸ਼ੂ ਘਾਹ ਖਾਂਦੇ ਹਨ। ਕਿੱਥੇ ਕਿੱਥੇ ਗੁਲਮ ਤਰੂ ਆਦਿ ਨਾਲ ਛਾਇਆ ਹੋਇਆ ਕਰਜਿਆ ਦਿਖਾਈ ਦਿੰਦਾ ਹੈ। ਸ਼ਾਮ ਨੂੰ ਵੱਡੀ ਵੱਡੀ ਗੱਡੀਆਂ ਚਾਰਾ ਲੱਕੜੀ ਆਦਿ ਲੈਂਦੇ ਹੋਏ ਵਣਾਂ 'ਚੋਂ ਨਿਕਲਦੀਆਂ ਹਨ, ਮੰਨੋ ਅਰਣਯ ਦੇਵੀ ਉਹਨਾਂ ਨੂੰ ਘਰ ਭੇਜ ਰਹੀ ਹੋਵੇ। ਇਸ ਮੰਤਰ ਵਿੱਚ ਮਨੁੱਖ ਅਤੇ ਵਣਾਂ ਦੇ ਸੰਬੰਧ ਨੂੰ ਦਿਖਾਇਆ ਗਿਆ ਹੈ। ਮਨੁੱਖ ਦੇ ਵਣਾਂ ਦਾ ਸੰਬੰਧ ਬੜਾ ਪ੍ਰਾਚੀਨ ਹੈ ਅਤੇ ਪਹਿਲਾਂ ਤੋਂ ਹੀ ਮਨੁੱਖ ਆਪਣੀ ਭੌਤਿਕ ਜ਼ਰੂਰਤਾਂ ਦੇ ਨਾਲ ਅਧਿਆਤਮਿਕ ਜ਼ਰੂਰਤਾਂ ਦੀ ਪੂਰਤੀ ਲਈ ਵੀ ਵਣਾਂ ਨਾਲ ਜੁੜਿਆ ਰਿਹਾ, ਜਿਹਦੇ ਫਲਸਰੂਪ ਭਾਰਤੀ ਅਰਣਯ ਸੰਸਕ੍ਰਿਤੀ ਜਾਂ ਤਪੋਵਨ ਸੰਸਕ੍ਰਿਤੀ ਦੇ ਮੂਲ ਨੂੰ ਜਾਣਿਆ ਜਾ ਸਕਦਾ ਹੈ। ਇਹ ਉਹੀ ਸੰਸਕ੍ਰਿਤੀ ਹੈ ਜਿਹੜੀ ਮਨੁੱਖ ਨੂੰ ਡਰਾਉਂਦੀ ਨਹੀਂ ਅਤੇ ਹਿੰਸਾ ਨਹੀਂ ਕਰਦੀ। ਪ੍ਰਾਚੀਨ ਰਿਸ਼ੀ ਮੁਨੀ ਤਾਂ ਜੰਗਲਾਂ ਜਾਂ ਅਰਣਾਂ ਦੇ ਵਿੱਚ ਹੀ ਜਪ ਤਪ 'ਚ ਲੀਨ ਰਹਿੰਦੇ ਸਨ ਅਤੇ ਉੱਥੇ ਦੇ ਜੀਵ ਜੰਤੂ ਸੁਭਾਵਿਕ ਹਿੰਸਾ ਤੋਂ ਵੀ ਵਿਮੁੱਖ ਹੋ ਕੇ ਪਾਲਤੂ ਹੋ ਜਾਂਦੇ ਸਨ। ਸੰਸਕ੍ਰਿਤ ਸਾਹਿਤ ਵਿੱਚ ਅਜਿਹੇ ਅਨੇਕਾਂ ਉਦਾਹਰਣ ਭਰੇ ਪਏ ਹਨ। ਅੱਜ ਵੀ ਅਨੇਕਾਂ ਆਦਿਮ ਜਾਤੀਆਂ ਹਨ ਜਿਹੜੀਆਂ ਵਣ ਸੰਪਦਾ 'ਤੇ ਹੀ ਨਿਰਭਰ ਕਰਦੀਆਂ ਹਨ, ਪਰੰਤੂ ਉਪਭੋਗਤਾਵਾਦ ਦੀ ਸੰਸਕ੍ਰਿਤੀ ਨੇ ਉਹਨਾਂ ਦੇ ਆਸ਼ਰਮ ਸਥਲਾਂ ਨੂੰ ਨਸ਼ਟ ਕਰਕੇ ਉਹਨਾਂ ਨੂੰ ਬੇਘਰ ਅਤੇ ਬਿਨਾਂ ਭੋਜਨ ਬਣਾ ਦਿੱਤਾ ਹੈ। ਰਿਗਵੇਦ ਦੇ ਇੱਕ ਮੰਤਰ ਵਿੱਚ ਵਣ ਦੇ ਰੁੱਖਾਂ 'ਤੇ ਸ਼ੁਕਨੀ ਆਦਿ ਪੰਛੀਆਂ ਦਾ ਆਪਣੇ ਬੱਚਿਆਂ ਲਈ ਘਰ ਬਣਾਉਣ ਦਾ ਉਲੇਖ ਹੈ। ਸਮਾਨਤਾ ਕ੍ਰਿਸ਼ੀ ਕਰਮ ਮਨੁੱਖ ਕ੍ਰਿਤ ਪ੍ਰਧਾਨ ਪ੍ਰਯਤਨ ਨਾਲ ਹੁੰਦਾ ਹੈ, ਪਰੰਤੂ ਇਸ ਤੋਂ ਵੀ ਜ਼ਿਆਦਾ ਉਪਜ ਵਣਾਂ ਅਤੇ ਪਰਬਤਾਂ 'ਚ ਹੁੰਦੀ ਹੈ। ਸਵਾਈ ਜੰਗਲਾਂ ਜਾਂ ਪਰਬਤਾਂ 'ਚ ਹੋਣ ਵਾਲੀ ਕ੍ਰਿਸ਼ੀ ਦਾ ਉਲੇਖ ਮਨੁਸਮ੍ਰਿਤੀ ਵਿੱਚ ਵੀ ਆਇਆ ਹੈ। ਰਿਗਵੇਦ ਦੇ ਅਰਣਿਆਨੀ ਸੂਕਤਾਂ 'ਚ ਰੁੱਖਾਂ ਦਾ ਲੱਕੜੀ ਲਈ ਕੱਟਿਆ ਜਾਣਾ ਸੰਕੇਤਿਤ ਹੈ ਅਤੇ ਕਿਹਾ ਗਿਆ ਹੈ ਕਿ ਰੁੱਖ ਨੂੰ ਕੁਠਾਰ ਨਾਲ ਕੱਟਿਆ ਜਾਂਦਾ ਹੈ, ਪਰੰਤੂ ਇੱਥੇ ਇਹ ਕਹਿਣਾ ਗਲਤ ਨਾ ਹੋਵੇਗਾ ਕਿ ਵੈਦਿਕ ਰਿਸ਼ੀ ਸਾਡੀ ਵਣ ਸੰਪਦਾ ਦੇ ਪ੍ਰਤੀ ਬਹੁਤ ਸਜਗ ਸਨ ਅਤੇ ਰੁੱਖਾਂ ਦੇ ਕੱਟਣ ਤੋਂ ਵਣ ਅਸੁੰਦਰ ਨਾ ਹੋ ਜਾਣ, ਇਸ ਲਈ ਉਹ ਇੱਕ ਤਰਫ ਤਾਂ ਇੰਦਰ ਦੇਵ ਤੋਂ ਪ੍ਰਾਰਥਨਾ ਕਰਦੇ ਹਨ ਕਿ ਰੁੱਖਾਂ ਨੂੰ ਠੁੱਠ ਜਿਹਾ ਨਾ ਕਰੋ ਅਤੇ ਦੂਜੀ ਓਰ ਵੈਦਿਕ ਰਿਸ਼ੀ ਦੀ ਇਹ ਚਾਹ ਹੈ ਕਿ ਭੌਤਿਕ ਆਵਸ਼ਕਤਾ ਲਈ ਬਨਸਪਤੀਆਂ ਨੂੰ ਕੱਟਣ ਵੀ ਪਏ ਤਾਂ ਕੱਟੋ ਤਾਂ ਜੇ ਉਹਨਾਂ ਦੀ ਥਾਂ ਹਜ਼ਾਰਾਂ ਅੰਕੁਰ ਫੁੱਟ ਆਉਣ। ਵਣ ਸੰਰਕਸ਼ਣ ਦੀ ਭਾਵਨਾ ਵੇਦਾਂ 'ਚ ਦੋ ਰੂਪਾਂ ਵਿੱਚ ਅਭਿਵਿਅਕਤ ਹੋਈ ਹੈ। ਇੱਕ ਤਾਂ ਇਹ ਕਿ ਜਦ ਵੀ ਵਣਾਂ ਤੋਂ ਲੱਕੜੀ, ਔਸ਼ਧੀ ਜਾਂ ਬਨਸਪਤੀ ਦੀ ਜ਼ਰੂਰਤ ਹੋਵੇ ਤਾਂ ਉਸ ਨੂੰ ਇਸ ਤਰ੍ਹਾਂ ਗ੍ਰਹਿਣ ਕੀਤਾ ਜਾਏ ਕਿ ਰੁੱਖ ਬਨਸਪਤੀਆਂ ਸਮੂਲ ਨਾ ਉਖੜ ਜਾਣ ਅਤੇ ਉੱਥੇ ਦੁਬਾਰਾ ਉੱਗਣ ਦੀ ਸੰਭਾਵਨਾ ਰਹੇ। ਦੂਜੀ ਓਰ ਵਣਾਂ ਵਿੱਚ ਬ੍ਰਿਕਸ਼ਾਰੋਪਣ ਅਤੇ ਬਨਸਪਤੀਆਂ ਨੂੰ ਉਗਾਉਣ ਦਾ ਵੀ ਕੰਮ ਕੀਤਾ ਜਾਵੇ, ਜਿਹੜਾ ਅੱਜ ਦੇ ਸਮੇਂ ਵਿੱਚ ਬਹੁਤ ਹੀ ਜ਼ਰੂਰੀ ਹੈ। ਬਨਸਪਤੀ ਬਨ ਆਸਥਾਪਿਆ ਧਵਮ, ਰਿਗਵੇਦ 10:101-11 ਦੇ ਮੰਤਰ, ਭਾਵ ਵੈਦਿਕ ਰਿਸ਼ੀ ਦੀ ਦ੍ਰਿਸ਼ਟੀ ਵਿੱਚ ਧਰਤੀ ਦਾ ਕਲਿਆਣਕਾਰੀ ਰੂਪ ਬ੍ਰਿਕਸ਼ ਅਤੇ ਬਨਸਪਤੀਆਂ ਦੇ ਆਛਾਦਿਤ ਰਹਿਣ 'ਤੇ ਹੀ ਹੁੰਦਾ ਹੈ। ਅਥਰਵੇਦ ਦੇ ਮੰਤਰ 12:1-27 ਦੇ ਅਨੁਸਾਰ, ਜਿਸ ਧਰਤੀ 'ਤੇ ਬਨਸਪਤੀ, ਪੇੜ, ਲਤਾ ਆਦਿ ਸਥਿਰ ਰਹਿੰਦੇ ਹਨ, ਉਸ ਪ੍ਰਿਥਵੀ ਨੂੰ ਅਸੀਂ ਸਤੁਤੀ ਕਰਦੇ ਹਨ ਅਤੇ ਜਿਸ ਪ੍ਰਿਥਵੀ 'ਤੇ ਪਹਾੜ ਬਰਫ਼ ਨਾਲ ਢੱਕੇ ਅਤੇ ਜੰਗਲ ਛੋਟੇ ਵੱਡੇ ਹੋਣ, ਉਹ ਸੁਖਕਾਰੀ ਹੁੰਦੇ ਹਨ। ਗਿਰਿਅਸ ਤੇ ਪਰਬਤਾ ਹਿਮਬੰਤੋ ਅਰਣਯਮ ਤੇ ਪ੍ਰਿਥਵੀ ਸਿਉਹ ਨਮਸਤੂ, ਅਥਰਵੇਦ 12:1-11। ਵੈਦਿਕ ਯੁੱਗ ਵਿੱਚ ਜਨਸੰਖਿਆ ਸੀਮਿਤ ਸੀ ਅਤੇ ਉਦਯੋਗਿਕ ਵਿਕਾਸ ਵੀ ਇਸ ਰੂਪ ਵਿੱਚ ਨਹੀਂ ਸੀ, ਇਸੇ ਲਈ ਵਣ ਬਿਨਾਸ਼

ਦੀ ਸਮੱਸਿਆ ਨਹੀਂ ਸੀ। ਰੁੱਖਾਂ ਨੂੰ ਵਿਅਰਥ ਨਹੀਂ ਕੱਟਿਆ ਜਾਂਦਾ ਸੀ ਅਤੇ ਕੱਟਣ ਦੇ ਨਿਯਮਾਂ ਦਾ ਪਾਲਣ ਵੀ ਕੀਤਾ ਜਾਂਦਾ ਸੀ। ਬਣਾਂ ਦੇ ਰੁੱਖਾਂ ਨੂੰ ਅੱਗ ਤੋਂ ਬਚਾਉਣ ਦਾ ਉਲੇਖ ਵੀ ਵੇਦ ਮੰਤਰਾਂ 'ਚ ਆਇਆ ਹੈ। ਬਨਾਨਿਹਤੀ ਹੀ ਰਿਗਵੇਦ 8:43 ਦੇ ਮੰਤਰ 7-8 ਵਿੱਚ ਭਾਵ ਅਗਨੀ ਬਣਾਂ ਨੂੰ ਖਾ ਜਾਂਦਾ ਹੈ ਅਤੇ ਮਰੂਤਾਂ ਤੋਂ ਪ੍ਰਾਰਥਨਾ ਕੀਤੀ ਗਈ ਹੈ ਕਿ ਉਹ ਸਾਡੀ ਅੱਗ ਤੋਂ ਰੱਖਿਆ ਕਰਨ। ਵਸਤੂਤਾ ਵੇਦਾਂ ਦਾ ਗਿਆਨ ਸਾਰੇ ਵਿਸ਼ਵ ਦੇ ਕਲਿਆਣ ਲਈ ਅਤੇ ਪ੍ਰਾਕ੍ਰਿਤਿਕ ਸੰਪਦਾ ਨੂੰ ਸੰਰਕਸ਼ਣ ਦੀ ਪ੍ਰੇਰਣਾ ਦਿੰਦਾ ਹੈ। ਵਣ ਅਤੇ ਬਨਸਪਤੀਆਂ ਜਿੱਥੇ ਇੱਕ ਪਾਸੇ ਜਲ ਅਤੇ ਵਾਯੂ ਨਾਲ ਵਧਦੀਆਂ ਹਨ, ਉੱਥੇ ਸੰਸਾਰ ਨੂੰ ਜੀਵਨ ਸ਼ਕਤੀ ਦਿੰਦੇ ਹੋਏ ਜਲਵਾਯੂ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ। ਵਾਸਤੂ ਵਿੱਚ ਪੂਰਾ ਵਿਸ਼ਵ ਜਲ, ਵਾਯੂ ਅਤੇ ਬਨਸਪਤੀਆਂ ਨਾਲ ਘਿਰਿਆ ਹੈ। ਇਹਨਾਂ ਤਿੰਨਾਂ ਤੱਤਵਾਂ ਦੇ ਅਨੇਕ ਰੂਪ ਹਨ ਜਿਹੜੇ ਸੁੰਦਰ ਅਤੇ ਦਰਸ਼ਨੀਯ ਹਨ। ਇਹ ਸੰਸਾਰ ਦੇ ਪ੍ਰਕਾਸ਼ਕ ਹਨ ਅਤੇ ਇਹਨਾਂ ਤੋਂ ਬਿਨਾਂ ਜੀਵਨ ਅਸੰਭਵ ਹੈ। ਵਣ ਸੰਰਕਸ਼ਣ ਲਈ ਬ੍ਰਿਕਸ਼ਾ ਰੋਪਣ ਦੇ ਅਨੁਸ਼ਠਾਨ ਪ੍ਰਾਚੀਨ ਕਾਲ ਤੋਂ ਹੀ ਕੀਤੇ ਜਾਂਦੇ ਰਹੇ ਹਨ। ਮਨੁੱਖ ਨੂੰ ਆਪਣੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਣਾਂ ਅਤੇ ਰੁੱਖਾਂ 'ਤੇ ਨਿਰਭਰ ਰਹਿਣਾ ਪੈਂਦਾ ਹੈ। ਅੱਜ ਦੀ ਉਪਭੋਗਤਾਵਾਦ ਸੰਸਕ੍ਰਿਤੀ ਨੇ ਮਨੁੱਖ ਨੂੰ ਪ੍ਰਕਿਰਤੀ ਦਾ ਸ਼ੋਸ਼ਣ ਕਰਨਾ ਸਿਖਾਇਆ ਹੈ, ਜਦੋਂ ਕਿ ਪ੍ਰਾਚੀਨ ਸੰਸਕ੍ਰਿਤੀ ਪ੍ਰਕਿਰਤੀ ਨੂੰ ਦੇਵਤਾ ਮੰਨਦੇ ਹੋਏ ਉਸਦੀ ਪੂਜਾ ਕਰਦੀ ਰਹੀ। ਪੁਰਾਣੇ ਕਾਲ 'ਚ ਪੇੜਾਂ ਨੂੰ ਕੱਟਣਾ ਦੰਡਨੀਯ ਸੀ ਅਤੇ ਅਪਰਾਧ ਸੀ। ਯਾਜ੍ਞਵਲਕ ਸਮ੍ਰਿਤੀਕਾਰ ਨੇ ਵਿਵਹਾਰ ਅਧਿਆਇ ਦੇ ਅੰਤਰਗਤ ਪੇੜ ਦੀਆਂ ਟਹਿਣੀਆਂ ਕੱਟਣ ਅਤੇ ਉਸਦੇ ਤਣੇ ਨੂੰ ਕੱਟਣ ਅਤੇ ਸਮੂਲ ਨਸ਼ਟ ਕਰਨ ਵਾਲੇ ਨੂੰ ਕ੍ਰਮਸ਼ਾ 20, 40 ਅਤੇ 80 ਸੋਨੇ ਦੀਆਂ ਮੁਦਰਾਵਾਂ ਦਾ ਦੰਡ ਲਗਾਉਣ ਦਾ ਵਿਧਾਨ ਕੀਤਾ ਸੀ। ਇਹ ਹੀ ਨਹੀਂ, ਜਦੋਂ ਕਦੀ ਵੀ ਕਿਸੇ ਰਸਤੇ ਨੂੰ ਬਣਾਉਣ ਲਈ ਕਿਸੇ ਰੁੱਖ, ਲਤਾ ਜਾਂ ਵੱਲੀ ਨੂੰ ਕੱਟਣਾ ਪੈਂਦਾ ਸੀ ਤਾਂ ਉਸ ਵਿਅਕਤੀ ਨੂੰ ਇਹ ਅਧਿਕਾਰ ਦਿੱਤਾ ਜਾਂਦਾ ਸੀ ਕਿ ਜਿਹੜਾ ਨਵੇਂ ਪੌਦੇ ਲਗਾ ਕੇ ਜ਼ਮੀਨ ਨੂੰ ਹਰੀ ਭਰੀ ਬਣਾਉਣ ਜਾਣਦਾ ਹੋਵੇ। ਮਤਸਿਆ ਪੁਰਾਣ 59:149, ਬਰਹਾ ਪੁਰਾਣ 172-169, ਸਕੰਦ ਪੁਰਾਣ 20:83 ਅਤੇ ਚਾਣਕਿਆ ਨੀਤੀ ਦਰਪਣ 3:14 ਵਿੱਚ ਵੀ ਰੁੱਖਾਂ ਨੂੰ ਲਗਾਉਣ ਜਾਂ ਰੋਪਣ ਦੀ ਪ੍ਰੇਰਣਾ ਦਿੱਤੀ ਗਈ ਹੈ। ਚਰਕ ਸੰਹਿਤਾ 3:11 ਬਣਾਂ ਦੇ ਵਿਨਾਸ਼ ਕਰਨ ਲਈ ਮਨੁੱਖ ਅਤੇ ਰਾਸ਼ਟਰ ਦੇ ਕਲਿਆਣ ਲਈ ਸਭ ਤੋਂ ਖਤਰਨਾਕ ਮੰਨਦੀ ਹੈ। ਕੌਟਿਲਿਆ ਦੇ ਅਰਥ ਸ਼ਾਸਤਰ ਅਨੁਸਾਰ ਵਣਾਂ ਵਿੱਚ ਰੁੱਖਾਂ ਦੀ ਲਈ ਨਿਯੁਕਤ ਅਧਿਕਾਰੀ ਬ੍ਰਿਕਸ਼ਪਤੀ, ਔਸ਼ਧੀਪਤੀ ਜਾਂ ਵਨਪਾਲ ਫੋਰੈਸਟ ਗਾਰਡ ਕਹੇ ਜਾਂਦੇ ਸਨ ਅਤੇ ਉਹ ਸਾਰੇ ਤਨਖਾਹ ਲੈਂਦੇ ਸਨ। ਵਣਾਂ ਦੀ ਮਹੱਤਤਾ, ਪਵਿੱਤਰਤਾ ਅਤੇ ਉਪਯੋਗਤਾ ਦੇ ਬਾਰੇ ਬਾਅਦ ਦੇ ਸੰਸਕ੍ਰਿਤ ਲੌਕਿਕ ਸਾਹਿਤ ਜਿਵੇਂ ਰਾਮਾਇਣ, ਮਹਾਭਾਰਤ ਆਦਿ ਵਿੱਚ ਵੀ ਬਹੁਤ ਕੁਝ ਲਿਖਿਆ ਗਿਆ ਹੈ। ਰਾਮਾਇਣ ਦਾ ਤਾਂ ਅਰਣਿਆ ਕਾਂਡ ਅਤੇ ਕਿਸ਼ਕਿੰਧਾ ਕਾਂਡ, ਮਹਾਭਾਰਤ ਦਾ ਵਨ ਪਰਵ ਆਦਿ ਵਿਸ਼ੇਸ਼ ਉਲੇਖਨੀਏ ਹਨ। ਬਾਅਦ ਦੇ ਕਾਵਕਾਰਾਂ ਜਾਂ ਕਾਵਾਂ ਵਿੱਚ ਤਾਂ ਵਣਾਂ ਦੀ ਸੁੰਦਰਤਾ, ਮਹਿਤਾ ਅਤੇ ਉਪਯੋਗਤਾ ਨੂੰ ਪ੍ਰਕਿਰਤੀ ਦੇ ਨਾਲ ਜੋੜਦੇ ਹੋਏ ਇੱਕ ਜ਼ਰੂਰੀ ਅੰਗ ਮੰਨਿਆ ਗਿਆ। ਕਾਲੀਦਾਸ ਜਿਹੇ ਸ੍ਰੇਸ਼ਠ ਕਵੀਆਂ, ਪਾਸ, ਭਾਰਵੀ, ਮਾਘ, ਬਾਣਵਟ ਇਤਿਆਦਿ ਮਹਾਨ ਕਵੀਆਂ ਨੇ ਆਪਣੇ ਆਪਣੇ ਕਾਵਾਂ ਵਿੱਚ ਵਣਾਂ ਦੇ ਮਹੱਤਵ ਨੂੰ ਬਖੂਬ ਦਰਸਾਇਆ ਹੈ। ਕਾਲੀਦਾਸ ਨਾ ਤਹਿਤ ਆਪਣੇ ਨਾਟਕ ਅਭਿਜਾਨ ਸ਼ਕੁੰਤਲਮ ਵਿੱਚ ਵਣਾਂ 'ਚ ਪ੍ਰਫੁੱਲਿਤ ਹੋਈ ਆਸ਼ਰਮ ਸੰਸਕ੍ਰਿਤੀ ਅਤੇ ਉਸਦਾ ਮਨੁੱਖ ਨਾਲ ਸਿੱਧਾ ਸੰਬੰਧ ਜੋੜ ਦਿੱਤਾ ਹੈ। ਕਾਲੀਦਾਸ ਦੇ ਗ੍ਰੰਥਾਂ ਵਿੱਚ ਭਾਰਤ ਦੇ ਵਣ ਅਤੇ ਪੁਸ਼ਪ ਬਨਸਪਤੀ ਦਾ ਵਰਣਨ ਆਪਣੇ ਆਪ 'ਚ ਉਦਿੱਤੀ ਹੈ। ਭਾਰਤੀ ਪਰੰਪਰਾ ਵਿੱਚ ਵਣਾਂ ਦੇ ਆਕਾਰ, ਪ੍ਰਕਾਰ ਜਾਂ ਚਰਿੱਤਰ ਵਿਵਿਧ ਰਹੇ ਹਨ ਅਤੇ ਵਣਾਂ ਦੇ ਪ੍ਰਤੀ ਦ੍ਰਿਸ਼ਟੀਕੋਣ ਬੜਾ ਸਕਾਰਾਤਮਕ ਸੀ, ਪਰੰਤੂ ਅੱਜ 21ਵੀਂ ਸਦੀ ਦੇ ਦਹਿਲੀਜ 'ਤੇ ਖੜ੍ਹੇ ਮਨੁੱਖ ਲਈ ਅਜਿਹੇ ਸੁੰਦਰ ਵਣ ਸੁਪਨੇ ਦੇ ਰੂਪ ਵਿੱਚ ਰਹਿ ਗਏ ਹਨ। ਉਦਯੋਗਿਕ ਵਿਕਾਸ ਅਤੇ ਜਨਸੰਖਿਆ ਵਿਸਫੋਟ ਦੇ ਰਾਕਸ਼ਸਾਂ ਨੇ ਵਣਾਂ ਦੀ ਹਰੀ ਭਰੀ ਚਾਦਰ ਨੂੰ ਹਰ ਲਿਆ ਹੈ। ਵਣ ਕੱਟਦੇ ਜਾ ਰਹੇ ਹਨ ਅਤੇ ਉਹਨਾਂ ਦੀ ਥਾਂ ਮਹਾਂਨਗਰਾਂ 'ਚ ਕੰਕਰੀਟ ਦੇ ਜੰਗਲ ਫੈਲ ਰਹੇ ਹਨ। ਸਾਡੀ ਧਰਤੀ ਵਣਾਂ ਦੀ ਦ੍ਰਿਸ਼ਟੀ ਨਾਲ ਬਹੁਤ ਸਮ੍ਰਿੱਧ ਰਹੀ ਹੈ, ਪਰੰਤੂ ਅੱਜ ਵਣ ਖੇਤਰ ਸਿਕੁੜਦੇ ਜਾ ਰਹੇ ਹਨ। ਵਣਾਂ ਦੇ ਕਟਾਣ ਨਾਲ ਪਰਿਆਵਰਣ ਸਮੱਸਿਆ ਪੈਦਾ ਹੋ ਗਈ ਹੈ। ਅੱਜ ਸਾਡੇ ਅੱਗੇ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਹਰੀ ਭਰੀ ਧਰਤੀ ਸੌਂਪੀਏ। ਇਸ ਦੇ ਲਈ ਪ੍ਰਾਚੀਨ, ਵੈਦਿਕ ਅਤੇ ਲੌਕਿਕ ਸੰਸਕ੍ਰਿਤ ਵਾਂਗਮੈ 'ਚ ਅੰਤਰਨਿਹਿਤ ਸੰਸਕ੍ਰਿਤੀ ਦੇ ਮੂਲ ਸਿਧਾਂਤਾਂ ਨੂੰ ਜੀਵਨ ਦਾ ਆਧਾਰ ਬਣਾਈਏ। ਵਣਾਂ ਦਾ ਵਿਨਾਸ਼ ਨਾ ਕਰਦੇ ਹੋਏ ਨਏ ਵਣਾਂ ਨੂੰ ਲਗਾਉਣਾ ਅਤੇ ਪੁਰਾਣਿਆਂ ਦਾ ਸੰਰਕਸ਼ਣ ਕਰਨਾ ਪਵੇਗਾ। ਇੱਕ ਵਣ ਨੂੰ ਤਿਆਰ ਹੋਣ ਲਈ ਸਾਲਾਂ ਲੱਗ ਜਾਂਦੇ ਹਨ। ਸਾਨੂੰ ਬ੍ਰਿਕਸ਼ਾਂ ਦੇ ਕਟਾਣ 'ਤੇ ਪ੍ਰਤੀਬੰਧ ਲਗਾਉਣਾ ਪਏਗਾ। ਜੇਕਰ ਮਨੁੱਖੀ ਅਤੇ ਮਨੁੱਖ ਸਭਿਅਤਾ ਨੂੰ ਬਚਾਏ ਰੱਖਣਾ ਹੈ ਤਾਂ ਵਣਾਂ ਨੂੰ ਕੱਟਣ ਦੀ ਬਜਾਏ ਉਗਾਉਣਾ ਪਏਗਾ ਅਤੇ ਵੈਦਿਕ ਰਿਸ਼ੀ ਦੇ ਸ਼ਬਦਾਂ ਵਿੱਚ ਇਹ ਪ੍ਰਾਰਥਨਾ ਕਰਨੀ ਪਏਗੀ, ਅਰਨਿਅਮ ਅਤੇ ਪ੍ਰਿਥਵੀ ਸਿਉਨਮ ਅਸਤੂ, ਭਾਵ ਹੇ ਪ੍ਰਿਥਵੀ ਤੇਰੇ ਅਰਨਿਆ ਅਰਥਾਤ ਵਣ ਸਾਡੇ

0: ਸਾਰਿਆਂ ਲਈ ਸੁਖਕਰ ਹੋਣ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਹਿਤ ਸੁਧਾ। ਅੱਜ ਦਾ ਵਿਸ਼ਾ ਸੀ ਸੰਸਕ੍ਰਿਤ ਸਾਹਿਤ ਵਿੱਚ ਵਣਾਂ ਦਾ ਮਹੱਤਵ। ਅਕਾਲ ਸਨ ਡਾਕਟਰ ਰਾਜਿੰਦਰ ਸ਼ਰਮਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਪੰਜਾਬ ਸੇਵਾ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 7:50 ਹੋ ਰਹੇ ਨੇ ਔਰ ਹੁਣ ਪੇਸ਼ ਹੈ ਸਾਡਾ ਸਪੋਂਸਰਡ ਪ੍ਰੋਗਰਾਮ ਯੇ ਲਮਹੇ।

0: ਅੱਜਕੱਲ ਸਾਈਬਰ ਕ੍ਰਾਈਮ ਦੇ ਨਵੇਂ ਤਰੀਕਿਆਂ ਵਿੱਚ ਪ੍ਰਚਲਿਤ ਹੋ ਰਿਹਾ ਹੈ ਡਿਜੀਟਲ ਅਰੈਸਟ, ਜਿਸ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਕਿਸੇ ਸਰਕਾਰੀ ਅਦਾਰੇ ਦਾ ਅਫਸਰ ਦੱਸ ਕੇ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਇਨਕੁਆਇਰੀ ਦਾ ਡਰਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ ਹੈ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ ਦੇ ਨਾਂ ਤੇ ਪਰਸਨਲ ਡਾਟਾ ਲੈ ਸਕਦਾ ਤੇ ਉਸ ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ। ਕੋਈ ਵੀ ਸਰਕਾਰੀ ਅਦਾਰਾ ਕਿਸੇ ਤਰ੍ਹਾਂ ਦੀ ਪਰਸਨਲ ਇਨਫੋਰਮੇਸ਼ਨ ਆਨਲਾਈਨ ਨਹੀਂ ਮੰਗਦਾ। ਆਪਣਾ ਪਰਸਨਲ ਡਾਟਾ ਦੇਣ ਤੋਂ ਪਹਿਲਾਂ ਚੰਗੇ ਤਰੀਕੇ ਜਾਂਚ ਪੜਤਾਲ ਕਰ ਲਵੋ। ਸਾਵਧਾਨ ਰਹੋ, ਸਚੇਤ ਰਹੋ, ਸਾਈਬਰ ਕ੍ਰਾਈਮ ਤੋਂ ਬਚੋ।
1: ਕਰਨ ਲੱਗੇ ਹੋ, ਨੌਕਰੀ ਲੱਗ ਗਈ ਲੱਗਦੀ ਹੈ, ਮੁਬਾਰਕਾਂ ਫੇਰ ਤੇ। ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
2: ਹੈਲੋ,
3: ਇਹ ਆਇਕਰ ਵਿਭਾਗ ਹੈ। ਅੱਜ ਹਮ ਆਪਕੇ ਨਾਮ ਸੇ ਚੱਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। यदि आपके कोई प्रश्न है तो कृपया सेवा कर्मियों से संपर्क करने के लिए 9 दबाए। दिस इज द इनकम टैक्स डिपार्टमेंट।
4: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।
5: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ।

ਰਾਤੀ ਸਵਾ ਥੋੜ੍ਹੇ ਨੇ ਔਰ ਹੁਣ ਪੇਸ਼ ਹੈ ਪ੍ਰੋਗਰਾਮ ਸੁਰ ਸਰਿਤਾ, ਜਿਹਦੇ ਤਹਿਤ ਅੱਜ ਮਕਬੂਲ ਬਾਲੀ ਸਾਹਿਬ ਦੀ ਆਵਾਜ਼ ਦੇ ਵਿੱਚ ਤੁਸੀਂ ਗਜ਼ਲਾਂ ਸੁਣੋਗੇ ਸੰਗਤ ਕਲਾਕਾਰ ਨੇ।

ਪ੍ਰੋਗਰਾਮ ਚੱਲ ਰਿਹਾ ਜੀ ਸੁਰ ਸਰਿਤਾ, ਜਿਹਦੇ ਵਿੱਚ ਕਲਾਕਾਰ ਮਕਬੂਲ ਬਾਲੀ ਦੀ ਆਵਾਜ਼ ਦੇ ਵਿੱਚ ਤੁਸੀਂ ਗਜ਼ਲਾਂ ਸੁਣ ਰਹੇ ਹੋ, ਜਿਹਦੇ ਵਿੱਚ ਸੰਗਤ ਕਲਾਕਾਰ ਤਬਲੇ 'ਤੇ ਸੰਗਤ ਕਰ ਰਹੇ ਨੇ ਸੁਰਜੀਤ ਸਿੰਘ, ਸਾਰੰਗੀ 'ਤੇ ਸੁਖਵਿੰਦਰ ਸਿੰਘ, ਕੀਬੋਰਡ 'ਤੇ ਜੀਵਨ ਔਰ ਬਾਂਸਰੀ 'ਤੇ ਗੁਰਦੀਪ ਸਿੰਘ ਜੀ। ਅਗਲੀ ਗਜ਼ਲ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਗਾਈ ਹੋਈ, ਰਾਤ ਭਰ ਇਸ ਕਸ਼ਮਕਸ਼ ਮੇਂ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰ ਸਰਿਤਾ, ਜਿਹਦੇ ਤਹਿਤ ਤੁਸੀਂ ਅੱਜ ਗਾਇਕ ਕਲਾਕਾਰ ਮਕਬੂਲ ਵਾਲੀ ਦੀ ਆਵਾਜ਼ ਦੇ ਵਿੱਚ ਗਜ਼ਲਾਂ ਸੁਣੀਆਂ। ਸੰਗਤ ਕਲਾਕਾਰ ਸਨ ਤਬਲੇ 'ਤੇ ਸੁਰਜੀਤ ਸਿੰਘ, ਸਾਰੰਗੀ 'ਤੇ ਸੁਖਵਿੰਦਰ ਸਿੰਘ, ਕੀਬੋਰਡ 'ਤੇ ਜੀਵਨ ਅਤੇ ਬਾਂਸੁਰੀ 'ਤੇ ਗੁਰਦੀਪ ਸਿੰਘ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਤੋਂ ਕੁਝ ਹੀ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਠੀਕ 8:45 'ਤੇ ਤੁਸੀਂ ਸੁਣੋਗੇ ਸਮਾਚਾਰ ਸੰਧਿਆ। 9 ਵਜੇ ਨਿਊਜ਼ ਐਟ 9, 9:15 ਸਪੋਟਲਾਈਟ ਪ੍ਰੋਗਰਾਮ, 9:30 ਸੰਸਕ੍ਰਿਤੀ ਭਾਰਤੀ, ਰਾਤੀ 10 ਵਜੇ ਸੰਗੀਤ ਕਾ ਅਖਿਲ ਭਾਰਤੀਏ ਕਾਰਿਕ੍ਰਮ, ਜਿਹਦੇ ਵਿੱਚ ਅੱਜ ਕਰਨਾਟਕ ਵੀਨਾ ਵਾਦਨ ਕਰਨਗੇ ਕਲਾਕਾਰ ਡਾਕਟਰ ਆਰ ਮਾਧੁਰੀ ਦੇਵੀ। ਇਹ ਸਾਰੇ ਦੇ ਸਾਰੇ ਪ੍ਰੋਗਰਾਮ ਤੁਸੀਂ ਸੁਣ ਪਾਓਗੇ ਸਾਡੇ ਦਿੱਲੀ ਕੇਂਦਰ ਤੋਂ।
1: नमस्कार, आकाशवाणी से समाचार संध्या के साथ मैं विशाल शर्मा। मुख्य समाचार। प्रधानमंत्री नरेंद्र मोदी न्यूजीलैंड की ऐतिहासिक यात्रा संपन्न करने के बाद स्वदेश रवाना, कहा दोनों देशों के बीच व्यापार समझौते से भारत विकसित राष्ट्र बनने की ओर तेजी से बढ़ेगा। वियतनाम में नाव दुर्घटना में 15 भारतीयों की मौत, राष्ट्रपति उपराष्ट्रपति और प्रधानमंत्री ने शोक व्यक्त किया। पश्चिम बंगाल सरकार ने समान नागरिक संहिता के मसौदा विधेयक की जांच के लिए सेवानिवृत्त न्यायाधीश की अध्यक्षता में 9 सदस्यीय समिति का गठन किया। मौसम विभाग के अनुसार अगले 4 से 5 दिनों तक देश के उत्तरी और पूर्वी हिस्सों में तेज बारिश का अनुमान। फीफा फुटबॉल विश्व कप में नॉर्वे और इंग्लैंड तथा मौजूदा चैंपियन अर्जेंटीना और स्विट्जरलैंड के बीच क्वार्टर फाइनल मुकाबला और तीरंदाजी विश्व

0: हाँ, क्या बात है, क्या बात है। सो दोस्तों, ਸਾਡੇ ਵੇਲੇ ਸਾਡੇ ਅੱਜ ਦੇ ਪਹਿਲੇ ਕਾਲ ਦੇ ਦੋਸਤ ਪਹੁੰਚ ਚੁੱਕੇ ਨੇ, ਤੇ ਆਓ ਫਿਰ ਆਪਤਾ ਕਾਇਮ ਕਰਦੇ ਆ ਉਹਨਾਂ ਦੇ ਨਾਲ, ਦੇਖਦੇ ਆ ਕੌਣ ਆਏ ਨੇ ਤੇ ਕਿਹੜੀ ਜਗ੍ਹਾ ਤੋਂ ਆਏ ਨੇ। ਹੈਲੋ,
1: ਹੈਲੋ ਸਰ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲਦੇ ਨੇ ਤੇ ਕਿਹੜੀ ਜਗ੍ਹਾ ਤੋਂ ਬੋਲਦੇ ਨੇ?
1: ਵਾਹ ਜੀ ਵਾਹ, ਸੁਖਵੀਰ ਸਿੰਘ ਸ਼ਾਜਲੀ ਬੋਲਦਾ ਜੀ, ਸੁਖਵੀਰ ਤੋਂ।
0: ਸ਼ਾਜਲੀ ਜੀ, ਬਹੁਤ ਬਹੁਤ ਸਵਾਗਤ ਹੈ, ਪੂਰੇ ਢੋਲ ਢਮੱਕੇ ਦੇ ਨਾਲ ਸਵਾਗਤ ਆ। ਮੈਂ ਕਿਹਾ ਭੰਗੜਾ ਪਾ ਹੀ ਦਿਓ ਹੁਣ।
1: ਹਾਂ ਠੀਕ ਠਾਕ ਜੀ।
0: ਉਹ ਠੀਕ ਠਾਕ ਹੋ?
1: ਹਾਂ ਠੀਕ ਠਾਕ ਜੀ, ਵਧੀਆ।
0: ਤੇ
1: ਮੌਸਮ ਵੀ ਵਧੀਆ ਹੋ ਗਿਆ ਜੀ, ਮੀਂਹ ਪੈ ਗਿਆ।
0: ਆਹਾ, ਕਿਆ ਬਾਤ ਹੈ।
1: ਹਾਂਜੀ ਹਾਂਜੀ,
0: ਤੇ ਦੱਸੋ ਫਿਰ ਕਿਹੜਾ ਆਪਾਂ ਗੀਤ ਤੁਹਾਨੂੰ ਸੁਣਾਈਏ?
1: ਸੁਦੇਸ਼ ਕੁਮਾਰੀ ਜੀ ਦਾ ਲਾ ਦੋ ਜੀ।
0: ਸੁਦੇਸ਼ ਕੁਮਾਰੀ ਜੀ ਦਾ ਕਿਹੜਾ ਸੁਣਾਈਏ?
1: ਯਾਦਾਂ ਰਹਿ ਗਈਆਂ।
0: ਆਹ, ਕਿਆ ਬਾਤ ਹੈ, ਬੜਾ ਇਮੋਸ਼ਨਲ ਜਿਹਾ ਗੀਤ ਸੁਣਿਆ ਤੁਸੀਂ,
1: ਹਾਂਜੀ
0: ਬੜਾ ਇਮੋਸ਼ਨਲ ਜਿਹਾ ਗੀਤ ਲਵਾਇਆ।
1: ਮੈਨੂੰ ਵਧੀਆ ਲੱਗਦੀ ਸੈਰ ਜੀ।
0: ਚਲੋ ਠੀਕ ਹੈ ਜੀ, ਆਪਾਂ ਜੋ ਤੁਸੀਂ ਕਿਹਾ ਉਹ ਸਿਰ ਮੱਥੇ, ਤੇ ਉਮੀਦ ਹੈ ਸਾਡੇ ਸਾਰੇ ਦੋਸਤਾਂ ਨੂੰ ਜ਼ਰੂਰ ਪਸੰਦ ਆਏਗਾ। ਧੰਨਵਾਦ ਕਾਲ ਕਰਨ ਦੇ ਲਈ।
1: ਠੀਕ ਹੈ ਸਰ।

0: ਜੀ ਦੋਸਤੋ, ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਸੌਗਾਤ ਆਕਾਸ਼ਵਾਣੀ ਪੰਜਾਬ 'ਤੇ ਆਪਣੇ ਦੋਸਤ ਕਮਲ ਦੇ ਨਾਲ। ਅਤੇ ਮੇਰਾ ਅਤੇ ਤੁਹਾਡਾ ਸਾਥ ਪੂਰੇ 1 ਵਜੇ ਤੱਕ ਇੱਦਾਂ ਹੀ ਬਣਿਆ ਰਹੇਗਾ। ਅਤੇ ਤੁਸੀਂ ਸਾਡੇ ਵੇਲੇ ਕਾਲ ਕਰ ਸਕਦੇ ਹੋ ਸਾਨੂੰ, ਸਾਡਾ ਨੰਬਰ ਹੈ 01-23-41-171। ਅਤੇ ਕਿਸੇ ਵੀ ਫਰਮਾਇਸ਼ੀ, ਪੰਜਾਬੀ ਫਰਮਾਇਸ਼ੀ ਗੀਤ ਦੀ ਤੁਸੀਂ ਫਰਮਾਇਸ਼ ਕਰ ਸਕਦੇ ਹੋ, ਜ਼ਰੂਰ ਅਸੀਂ ਉਹਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਸਾਡੇ ਵੇਲੇ ਸਾਡੇ ਅਗਲੇ ਕਾਲਰ ਦੋਸਤ ਪਹੁੰਚ ਚੁੱਕੇ ਨੇ, ਔਰ ਰਾਬਤਾ ਕਾਇਮ ਕਰੀਏ ਉਹਨਾਂ ਦੇ ਨਾਲ। ਹੈਲੋ,
1: ਨਮਸਕਾਰ ਸ਼ਰਮਾ ਜੀ।
0: ਨਮਸਕਾਰ ਜੀ, ਕੌਣ ਬੋਲਦੇ ਨੇ ਅਤੇ ਕਿਹੜੀ ਜਗ੍ਹਾ ਤੋਂ?
1: ਮਹੇਸ਼ਗੜ੍ਹ ਮੰਡੀ ਹਰਜੀਰਾ ਮਲੋੜ ਤੋਂ।
0: ਗਰਬ ਸਾਹਿਬ, ਬਹੁਤ ਬਹੁਤ ਸਵਾਗਤ, ਪੂਰੇ ਢੋਲ ਢਮੱਕੇ ਦੇ ਨਾਲ ਸਵਾਗਤ ਹੈ। ਉਹ ਠੀਕ
1: ਸਰ,
0: ਧੰਨਵਾਦ ਜੀ ਤੁਹਾਡਾ ਵੀ। ਦੱਸੋ ਫਿਰ ਕਿਹੜਾ ਗੀਤ ਸੁਣਾਈਏ?
1: ਨਛੱਤਰਗੜ੍ਹ ਅਤੇ ਜਸਪਿੰਦਰ ਨਰੂਲਾ ਦਾ ਸੁਣਾ ਦਿਓ ਜੀ।
0: ਜ਼ਰੂਰ ਜੀ, ਧੰਨਵਾਦ ਜੀ ਕਾਲ ਕਰਨ ਦੇ ਲਈ।

0: दोस्तों इस गीत दे नाल ही मैनू यानी कमल शर्मा नूं प्रोग्राम सौगात हुई थी इस मीटिंग दी दिओ इजाजत धन्नवाद फिर मिलांगे तद तक लई रब रख। हुण तुसीं सुन रहे सी प्रोग्राम सौगात आकाशवाणी पंजाब ते। हुण तुसीं सुनोगे पंजाबी नाटक।
1: ਨਿਹਾਲ ਕੌਰੇ, ਉਹ ਨਿਹਾਲ ਕੌਰੇ, ਓਏ ਉੱਠ। ਉਹ ਦਿਨ ਗੋਡੇ ਤੱਕ ਚੜ ਆਇਆ, ਤੂੰ ਉੱਠਣ ਦਾ ਨਾਂ ਹੀ ਨਹੀਂ ਉਹ ਲੈਂਦੀ।
2: ਉੱਠਦੀ ਹਾਂ ਜੀ, ਜ਼ਰਾ ਘੜੀ ਲੰਮੀ ਵੀ ਪੈਣ ਦਿਆ ਕਰੋ, ਹਾਲੇ ਤਾਂ ਪਿੱਠ ਵੀ ਨਹੀਂ ਸਿੱਧੀ ਹੋਈ।
1: ਓਏ ਤੂੰ ਇੱਥੇ ਪਿੱਠ ਸਿੱਧੀ ਕਰੀ ਜਾ। ਓਏ ਉੱਥੇ ਕੁੜੀ ਨੂੰ ਦੇਖ, ਮੂੰਹ ਹਨੇਰੇ ਦੀ ਉੱਠ ਕੇ ਲੱਗੀ ਹੈ ਵਿਚਾਰੀ, ਸਾਰਾ ਘਰ ਵੀ ਸੁੰਬਰ ਲਿਆ ਉਹਨੇ, ਤੇਰੀ ਹਾਲੇ ਪਿੱਠ ਹੀ ਨਹੀਂ ਉਹ ਸਿੱਧੀ ਹੋਈ। ਹਾਂ
2: ਆਏ ਹਾਏ, ਕਿੰਨੀ ਵਾਰੀ ਇਹਨੂੰ ਕਿਹਾ ਵੀ ਭੋਰਾ ਰਮਾਨ ਵੀ ਕਰ ਲਿਆ ਕਰ ਕੁੜੀਏ, ਪਰ ਇਹ ਕਿਸੇ ਦੀ ਸੁਣਦੀ ਹੈ ਭਲਾ? ਸਾਰਾ ਦਿਨ ਕੰਮ ਨੂੰ ਲੱਗੀ ਰਹਿੰਦੀ ਹੈ।
1: ਨਿਹਾਲ ਕੌਰੇ, ਮੈਨੂੰ ਤਾਂ ਇਹਦੀ ਚਿੰਤਾ ਲੱਗੀ ਰਹਿੰਦੀ, ਪਤਾ ਨਹੀਂ ਕਿੱਦਾਂ ਦਾ ਘਰ ਟੱਕਰੂਗਾ ਮੇਰੀ ਧੀ ਨੂੰ।
2: ਲੈ ਤੁਸੀਂ ਵੀ ਸਵੇਰੇ ਸਵੇਰੇ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਜੀ, ਇੰਨੀ ਕਾਮੀ ਹੈ ਮੇਰੀ ਧੀ, ਜਿੱਥੇ ਜਾਊਗੀ ਸੁਰਗ ਬਣਾ ਦੂਗੀ। ਚੱਲ ਉੱਠ ਮਨਾ, ਕੰਮ ਧੰਦੇ ਲੱਗੀ।
1: ਚੱਲ ਫਿਰ ਨਿਹਾਲ ਕੌਰੇ, ਭੋਰਾ ਦੁੱਧ ਤੱਤਾ ਕਰ ਦੇ, ਪੀ ਕੇ ਖੇਤਾਂ ਨੂੰ ਚੱਲੀਏ।
2: ਤੁਸੀਂ ਮੂੰਹ ਹੱਥ ਧੋਵੋ, ਮੈਂ ਪਹਿਲਾਂ ਧਾਰ ਕੱਢ ਲਿਆਵਾਂ, ਫਿਰ ਕਰਦੀ ਹਾਂ ਦੁੱਧ ਤੱਤਾ।
1: ਚੰਗਾ ਬਈ, ਜਿੱਦਾਂ ਤੂੰ ਕਹਿੰਦੀ ਆ ਉਦਾਂ ਹੀ ਸਹੀ।
2: ਪ੍ਰੀਤ, ਪੁੱਤ ਪ੍ਰੀਤੋ।
3: ਹਾਂਜੀ ਮੰਮੀ।
2: ਆ ਦੇਖਤਾ ਪੁੱਤ, ਦਰਵਾਜ਼ਾ ਖੜਕਦਾ ਕੌਣ ਆਇਆ?
3: ਦੇਖਦੀ ਆ ਮੰਮੀ। ਮੰਮੀ, ਦੀਪੀ ਦੀਦੀ ਆਏ ਨੇ।
4: ਕੀ ਹਾਲ ਹੈ ਪ੍ਰੀਤੋ?
3: ਮੈਂ ਤਾਂ ਠੀਕ ਆ ਦੀਦੀ, ਤੁਸੀਂ ਸੁਣਾਓ ਕੀ ਹਾਲ ਹੈ? ਤੁਸੀਂ ਤਾਂ ਸਹੁਰੇ ਘਰ ਜਾ ਕੇ ਸਾਨੂੰ ਭੁੱਲ ਹੀ ਜਾਂਦੇ ਹੋ।
4: ਕਿੱਥੇ ਭੁੱਲਦੀ ਆ ਭੈਣੇ, ਜਦੋਂ ਜੀ ਉਦਾਸ ਹੁੰਦਾ ਹੈ ਤਾਂ ਭੱਜੀ ਭੱਜੀ ਆਉਂਦੀ ਆ ਮਿਲਣ ਨੂੰ, ਨਾਲੇ ਜਦੋਂ ਸਹੁਰੇ ਘਰ ਜਾਈਦਾ ਹੈ ਨਾ ਤਾਂ ਫਿਰ ਉੱਥੇ ਦਾ ਹੀ ਬਣ ਕੇ ਰਹਿ ਜਾਈਦਾ। ਬੀਬੀਆਂ ਧੀਆਂ ਦੀ ਇਹੋ ਨਿਸ਼ਾਨੀ ਹੁੰਦੀ ਹੈ।
5: ਮਾਸੀ, ਮੇਰੇ ਵੱਲ ਵੀ ਵੇਖ ਲੈ, ਮੈਂ ਵੀ ਆਇਆ, ਮੰਮੀ ਨਾਲ ਹੀ ਗੱਲਾਂ ਕਰੀ।

0: ਨਹੀਂ ਆ।
1: ਹਾਏ ਨੀ, ਮੈਂ ਆਪਣੇ ਗੋਲ ਮਟੋਲ ਗੋਲੂ ਨੂੰ ਕਿੱਦਾਂ ਭੁੱਲ ਸਕਦੀ ਆ। ਆ ਜਾ ਫਿਰ ਘੁੱਟ ਕੇ ਬੱਫੀ ਪਾਈਏ।
2: ਹਾਏ ਮਾਸੀ, ਇੰਨਾ ਵੀ ਨਾ ਘੁੱਟ ਕੇ ਬੱਫੀ ਪਾ, ਕਿਤੇ ਮੈਂ ਘੁੱਟਿਆ ਹੀ ਨਾ ਜਾਵਾਂ।
1: ਹਾਏ ਨੀ, ਮਰ ਜਾਵਾਂ, ਲਾਡੀ ਨਾਲ ਕਿਤੇ ਕੋਈ ਘੁੱਟਿਆ ਜਾਂਦਾ, ਸਗੋਂ ਹੋਰ ਗੋਲ ਮਟੋਲ ਹੋ ਜਾਂਦਾ।
2: ਜਾ ਮਾਸੀ, ਮੈਂ ਇੰਨਾ ਵੀ ਗੋਲ ਮਟੋਲ ਨਹੀਂ ਹੋਣਾ, ਅੱਗੇ ਮੈਨੂੰ ਸਾਰੇ ਫੁੱਟਬਾਲ ਫੁੱਟਬਾਲ ਕਹਿੰਦੇ ਆ।
3: ਨਾ ਪੁੱਤ, ਕਿਹੜਾ ਕਹਿੰਦਾ ਮੇਰੇ ਪੁੱਤ ਨੂੰ ਫੁੱਟਬਾਲ, ਮੇਰੇ ਪੁੱਤ ਦਾ ਤਾਂ ਸਾਰਿਆਂ ਨਾਲੋਂ ਸੋਹਣਾ ਚਿਹਰਾ।
2: ਜੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਪੁੱਤ, ਕੀ ਹਾਲ ਹੈ ਮੇਰੇ ਪੁੱਤ ਦਾ?
1: ਠੀਕ ਹੈ।
4: ਕਦੋਂ ਦਾ ਰੌਲਾ ਪਾਇਆ ਹੋਇਆ ਇਹਨੇ, ਕਹਿੰਦਾ ਮਾਸੀ ਕੋਲ ਜਾਣਾ, ਮਾਸੀ ਕੋਲ ਜਾਣਾ। ਮੈਂ ਕਿਹਾ ਚੱਲ ਮਿਲਾ ਲਿਆਉਂਦੀ ਹੈ, ਨਾਲੇ ਮੈਂ ਆਪ ਵੀ ਮਿਲਾਉਂਦੀ ਹਾਂ। ਪਤਾ ਨਹੀਂ ਇਹ ਮਾਸੀ ਨੇ ਕੀ ਧੂੜਿਆ ਇਹਦੇ ਸਿਰ 'ਚ।
3: ਨੀ ਧੂੜਨਾ ਕੀ ਹੈ ਧੀਏ, ਨੀ ਧੂੜਨਾ ਕੀ ਹੈ ਧੀਏ, ਪ੍ਰੀਤ ਹੈ ਹੀ ਇੰਨੀ ਚੰਗੀ, ਸਾਰਿਆਂ ਦਾ ਮਨ ਮੋਹ ਲੈਂਦੀ ਹੈ। ਹੋਰ ਸੁਣਾ ਧੀਏ, ਕੀ ਹਾਲ ਹੈ ਤੇਰਾ ਅਤੇ ਤੇਰੇ ਸਹੁਰਿਆਂ ਦਾ?
4: ਸਭ ਠੀਕ ਠਾਕ ਹੈ ਮੰਮੀ, ਸਾਰਾ ਦਿਨ ਦਾ ਪਤਾ ਨਹੀਂ ਲੱਗਦਾ ਕਦੋਂ ਕਿੱਥੇ ਨਿਕਲ ਜਾਂਦਾ।
1: ਚੱਲ ਗੋਲੂ, ਆਪਾਂ ਖੇਡੀਏ, ਇਹਨਾਂ ਨੂੰ ਕਰਨ ਦੇ ਆਪਣੀਆਂ ਗੱਲਾਂ।
2: ਚਲੋ, ਇੱਥੇ ਕਰਕੇ ਤੇ ਮੈਂ ਆਇਆ ਮਾਚੀ ਤੇਰੇ ਕੋਲ, ਉੱਤੇ ਨਾ ਤੇਰੇ ਵਾਂਗੂ ਕੋਈ ਨਹੀਂ ਖੇਡਦਾ ਮੇਰੇ ਨਾਲ।
1: ਚੱਲ ਫਿਰ ਖੇਡੀਏ, ਪਰ ਪਹਿਲਾਂ ਕੀ ਖੇਡੀਏ?
2: ਮਾਸੀ ਚਿੜੀ ਉੜ ਕਾਂ ਉੜ ਖੇਡੀਏ।
1: ਚੱਲ ਚੱਲ, ਬੈਠਕ 'ਚ ਬਹਿ ਕੇ ਖੇਡਦੇ ਹਾਂ। ਚੱਲ ਆ ਚੱਲੀਏ।
2: ਚੱਲ ਚੱਲ ਚਲੋ।
3: ਪ੍ਰੀਤ ਨਾਲ ਤਾਂ ਘਰ ਭਰਿਆ ਜਿਹਾ ਲੱਗਦਾ, ਪਹਿਲਾਂ ਤੂੰ ਤੁਰ ਗਈ ਤੇ ਹੁਣ ਪ੍ਰੀਤ ਨੇ ਤੁਰ ਜਾਣਾ, ਘਰ ਖਾਣ ਨੂੰ ਪੈਣਾ, ਧੀਆਂ ਨਾਲ ਹੀ ਰੌਣਕਾਂ ਹੁੰਦੀਆਂ ਨੇ ਘਰ 'ਚ।
4: ਮੰਮੀ ਤੁਸੀਂ ਵੀ ਨਾ ਬਸ ਦਿਲ ਛੇਤੀ ਉਦਾਸ ਕਰ ਲੈਂਦੇ ਹੋ, ਜੇ ਜੰਮੀਆਂ ਨੇ ਤਾਂ ਤੋੜਨੀਆਂ ਤਾਂ ਪੈਣਗੀਆਂ ਹੀ ਨਾ।
3: ਉਹ ਤਾਂ ਠੀਕ ਹੈ ਪੁੱਤ, ਤੇਰੀ ਹੋਰ ਗੱਲ ਹੈ, ਪਰ ਪ੍ਰੀਤ ਬਹੁਤ ਸਿੱਧੀ ਹੈ, ਸਾਰੀਆਂ ਗੱਲਾਂ ਅੰਦਰ ਹੀ ਰੱਖ ਲੈਂਦੀ ਹੈ, ਕਿਸੇ ਨੂੰ ਕੁਛ ਨਹੀਂ ਦੱਸਦੀ। ਜੇ ਕੱਲ ਨੂੰ ਮਾੜਾ ਘਰ ਟੱਕਰ ਗਿਆ, ਇਹਨੇ ਤਾਂ ਕਿਸੇ ਨੂੰ ਕੁਛ ਨਹੀਂ ਦੱਸਣਾ, ਬਸ ਅੰਦਰੋਂ ਅੰਦਰ ਹੀ ਝੁਰਦੀ ਰਹਿਣਾ।
4: ਏਦਾਂ ਕਿਉਂ ਸੋਚਦੇ ਹੋ ਤੁਸੀਂ? ਵਾਹਿਗੁਰੂ ਜੋ ਕਰੇਗਾ ਚੰਗਾ ਹੀ ਕਰੇਗਾ, ਰੱਬ ਚੰਗਿਆਂ ਨਾਲ ਕਦੇ ਮਾੜਾ ਨਹੀਂ ਕਰਦਾ, ਐਵੇਂ ਨਾ ਘਬਰਾਉਂਦੇ ਰਿਹਾ ਕਰੋ। ਹੁਣ ਚਾਹ ਦਾ ਘੁੱਟ ਵੀ ਪੁੱਛੂਗੇ ਕਿ ਗੱਲਾਂ ਨਾਲ ਹੀ ਸਾਰ ਦੇਣਾ?
3: ਹਾਏ ਹਾਏ, ਗੱਲਾਂ 'ਚ ਤਾਂ ਮੈਂ ਚਾਹ ਹੀ ਧਰਨਾ ਭੁੱਲ ਗਈ। ਚੱਲ ਆ ਚੱਲ, ਆਪਾਂ ਦੋਨੋਂ ਧਰਦੇ ਹਾਂ, ਆ ਜਾ ਮੇਰੇ ਨਾਲ।
4: ਚਲੋ ਜੀ।
5: ਭਰਜਾਈ ਨਿਹਾਲ ਕੌਰ, ਘਰੇ ਹੀ ਹੋ?
6: ਘਰੇ ਹੀ ਆ ਸੱਤਿਆ, ਆ ਜਾ ਲੰਘਿਆ।
5: ਸਤਿ ਸ਼੍ਰੀ ਅਕਾਲ ਭਰਜਾਈ।
6: ਸਤਿ ਸ਼੍ਰੀ ਅਕਾਲ।
5: ਮੈਂ ਲੰਘਦਾ ਤੀ ਇੱਥੋਂ, ਦੀਪੀ ਦੇ ਕਾਕੇ ਦੀ ਆਵਾਜ਼ ਸੁਣ ਲਈ ਤੇ ਮੈਂ ਕਿਹਾ ਚੱਲ ਦੀਪੀ ਦਾ ਹਾਲ ਚਾਲ ਵੀ ਪੁੱਛਦਾ ਹੀ ਚੱਲਦਾ। ਹੋਰ ਕਿੱਦਾਂ ਦੀਪੀ ਕੁੜੇ, ਘਰ ਪਰਿਵਾਰ ਸਭ ਠੀਕ ਠਾਕ ਆ?
4: ਹਾਂਜੀ ਚਾਚਾ ਜੀ, ਸਭ ਠੀਕ ਹੈ। ਤੁਸੀਂ ਬੈਠੋ, ਮੈਂ ਤੁਹਾਡੇ ਲਈ ਚਾਹ ਬਣਾ ਕੇ ਲਿਆਉਂਗੀ।
5: ਚਾਹ ਵਾਲੀ ਤਾਂ ਤੂੰ ਖੇਚਲ ਹੀ ਕਰਨ ਲੱਗੀ ਹੈ ਕੁੜੀਏ, ਚੱਲ ਪਿਆਰ ਨਾਲ ਕਹਿੰਦੀ ਪੀ ਹੀ ਲੈਂਦੀ ਹੈ। ਹੋਰ ਸੁਣਾਓ, ਪ੍ਰੀਤ ਨਹੀਂ ਨਜ਼ਰ ਆਉਂਦੀ ਭਰਜਾਈ?
6: ਹਾਂ, ਗੋਲੂ ਨਾਲ ਲੱਗੀ ਹੋਈ ਆ ਬੈਠਕ 'ਚ।
5: ਅੱਛਾ, ਇਹ ਕੋਈ ਰਿਸ਼ਤਾ ਆਇਆ ਭਰਜਾਈ?
6: ਨਾਲੇ ਹੁਣੇ ਤਾਂ ਤਗੜੀ ਹੋਈ ਹੈ, ਹੁਣੇ ਹੀ ਰਿਸ਼ਤਾ।
5: ਚੰਗੇ ਮੁੰਡੇ ਨਹੀਂ ਲੱਭਦੇ ਫਿਰ ਬਾਰ ਬਾਰ? ਮੈਂ ਦੱਸਾਂ ਹੈ, ਜੇ ਚੰਗਾ ਮੁੰਡਾ ਕੋਈ ਲੱਭਦਾ ਨਾ ਤਾਂ ਫਿਰ ਵਿਆਹ ਕਰਨ 'ਚ ਦੇਰ ਨਾ ਲਾਇਓ ਭਰਜਾਈ।
6: ਭਾਈ, ਚੰਗੇ ਮੁੰਡੇ ਲੱਭਣੇ ਵੀ ਕਿਹੜਾ ਸੌਖੇ ਆ।
5: ਮੇਰੀ ਨਜ਼ਰ 'ਚ ਹੈ ਇੱਕ ਮੁੰਡਾ, ਜੇ ਆਖੇ ਤਾਂ ਇੱਕ ਭੈਣ ਇੱਕ ਭਰਾ ਹੈਗੇ ਆ, ਬਸ ਛੋਟਾ ਜਿਹਾ ਪਰਿਵਾਰ ਆ। ਜੇ ਤੁਸੀਂ ਕਹੋ ਤਾਂ ਗੱਲ ਤੋਰਾਂ, ਨਾਲੇ ਅੱਗੋਂ ਕੁੜੀ ਨੂੰ ਸੱਸ ਨਹੀਂ ਮਿਲਣੀ, ਸੱਸ ਪਹਿਲਾਂ ਹੀ ਚੜ੍ਹਾਈਆਂ ਕਰ ਗਈ ਹੋਈ ਆ।
6: ਉਹ ਤਾਂ ਠੀਕ ਹੈ, ਪਰ ਮੁੰਡਾ ਸੁਭਾਅ ਵੱਲੋਂ ਕਿੱਦਾਂ ਦਾ?
5: ਬਾਲਾ ਹੀ ਸਾਊ ਆ ਭਰਜਾਈ, ਕੀ ਦੱਸਾਂ ਮੈਂ। ਭੈਣ ਵਿਆਹੀ ਹੋਈ ਹੈ, ਮਾਂ ਹੈ ਨਹੀਂ ਵਿਚਾਰੇ ਦੀ। ਪ੍ਰੀਤ ਆਪਣੀ ਰਾਜ ਕਰੂਗੀ ਰਾਜ, ਵੈਸੇ ਵੀ ਪ੍ਰੀਤ ਤਾਂ ਹੈ ਹੀ ਇੰਨੀ ਚੰਗੀ, ਇਹਨੇ ਸਹੁਰਿਆਂ ਦਾ ਮਨ ਮੋਹ ਲੈਣਾ।
6: ਚੰਗਾ, ਮੈਂ ਪ੍ਰੀਤ ਦੇ ਪਾਪੇ ਨਾਲ ਗੱਲ ਕਰਕੇ ਵੇਖਦੀ ਹਾਂ ਕੀ ਕਹਿੰਦੇ ਨੇ, ਦੇਖੋ।
5: ਚੰਗਾ ਫਿਰ ਭਰਜਾਈ, ਦੇਰ ਨਾ ਕਰਿਓ, ਹੈਂ, ਇਹ ਨਾ ਹੋਵੇ ਵੀ ਚੰਗਾ ਰਿਸ਼ਤਾ ਹੱਥੋਂ ਖੁੰਝ ਜੇ। ਚੰਗਾ ਮੈਂ ਚੱਲਦਾ, ਦੀਪੀ ਚਾਹ ਵਾਲਾ ਪਾਣੀ ਰਹਿਣੀ ਦੇ ਭਾਈ, ਮੈਂ ਫੇਰ ਪੀ ਲੂੰਗਾ।
6: ਚੰਗਾ ਫਿਰ, ਛੇਤੀ ਚੱਕਰ ਮਾਰੀ। ਹਾਲੋ ਜੀ, ਪਾਣੀ ਪੀਓ।
7: ਉਹ ਲਿਆ ਵੇ ਪਾਣੀ ਫੜਾ, ਅੱਜ ਤਾਂ ਬਹੁਤਾ ਹੀ ਥੱਕ ਹੋ ਗਿਆ।
6: ਜਿੰਨਾ ਹੁੰਦਾ ਓਨਾ ਹੀ ਕੰਮ ਕਰਿਆ ਕਰੋ ਨਾ, ਵਿੱਤੋਂ ਬਾਹਰਾ ਹੋ ਕੇ ਕੰਮ ਕਰੋਗੇ ਤਾਂ ਫਿਰ ਸਿਹਤ ਹੀ ਖਰਾਬ ਹੋਊਗੀ।
7: ਓਏ ਕੁਝ ਨਹੀਂ ਹੁੰਦਾ ਮੇਰੀ ਸਿਹਤ ਨੂੰ, ਨਾਲੇ ਜੇ ਮੈਂ ਨਹੀਂ ਕਰੂੰਗਾ ਤਾਂ ਹੋਰ ਕੌਣ ਕਰੂਗਾ?

0: ਫਿਰ ਆਪਾਂ ਪ੍ਰੀਤ ਵੀ ਤਾਂ ਵਿਆਹਣੀ ਆ ਨਾ ਹਾਲੇ।
1: ਓਹੋ ਸੱਚ, ਮੈਂ ਤਾਂ ਭੁੱਲ ਹੀ ਗਈ ਸੀ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ।
0: ਇੱਕ ਗੱਲ? ਮੈਂ ਕਿਹਾ ਜੀ ਦੋ ਗੱਲਾਂ ਕਰੋ ਸਰਕਾਰ ਮੇਰੀ।
1: ਮਜ਼ਾਕ ਛੱਡੋ ਤੇ ਮੇਰੀ ਗੱਲ ਸੁਣੋ। ਆ ਆਪਣੇ ਪਿੰਡ ਦਾ ਸੱਤਾ ਆਇਆ ਸੀ ਘਰ
0: ਨਾ, ਇਹਦੇ ਚ ਨਵੀਂ ਗੱਲ ਕਿਹੜੀ ਹੈ?
1: ਗੱਲ ਤਾਂ ਸੁਣੋ, ਉਹ ਆਪਣੀ ਪ੍ਰੀਤ ਵਾਸਤੇ ਰਿਸ਼ਤਾ ਲੈ ਕੇ ਆਇਆ ਸੀ।
0: ਪ੍ਰੀਤ ਲਈ ਰਿਸ਼ਤਾ?
1: ਹਾਂ, ਮੁੰਡਾ ਨੌਕਰੀ ਕਰਦਾ, ਇੱਕ ਭੈਣ ਹੈ ਤੇ ਉਹ ਵੀ ਵਿਆਹੀ ਹੋਈ ਹੈ। ਜੇ ਤੁਸੀਂ ਕਹੋ ਤਾਂ ਹਾਂ ਕਰੀਏ।
0: ਠੀਕ ਆ, ਤੂੰ ਮੁੰਡਾ ਵੇਖਿਆ?
1: ਉਹਦੇ ਕੋਲ ਮੁੰਡੇ ਦੀ ਫੋਟੋ ਹੈਗੀ ਹੈ।
0: ਚਲੋ, ਜੇ ਤੈਨੂੰ ਠੀਕ ਲੱਗਦਾ ਨਾ ਨਿਹਾਲ ਕੌਰ, ਫਿਰ ਮੇਰੇ ਵੱਲੋਂ ਵੀ ਹਾਂ ਹੀ ਸਮਝ।
2: ਰਾਜੀ, ਹੇ ਰਾਜੀ, ਉਹ ਸੌਂ ਵੀ ਜਾ ਹੁਣ, ਇੱਧਰ ਉੱਧਰ ਤੁਰੀ ਫਿਰਦੀ ਹੈ, ਨਾ ਸੌਂਦੀ ਹੈ ਨਾ ਸੌਣ ਦਿੰਦੀ ਹੈ।
3: ਸੌਂ ਜਾਓ ਤੁਸੀਂ, ਤੁਹਾਨੂੰ ਕਿਸੇ ਨੇ ਰੋਕਿਆ? ਨਾਲੇ ਸੌਣ ਤੋਂ ਇਲਾਵਾ ਤੁਸੀਂ ਕੀਤਾ ਕੀ ਹੈ ਸਾਰੀ ਉਮਰ? ਮੇਰੇ ਪੇਕਿਆਂ ਦਾ ਤਾਂ ਦਿੱਤਾ ਖਾਂਦੇ ਹੋ।
2: ਲੈ ਹੋ ਗਈ ਹੈ ਹੁਣ ਅੱਧੀ ਰਾਤੀ ਫੇਰ ਸ਼ੁਰੂ।
3: ਹੁਣ ਤਾਂ ਵੀਰੇ ਦਾ ਵਿਆਹ ਵੀ ਹੋ ਗਿਆ, ਜਿਹੜੀ ਮਾੜੀ ਮੋਟੀ ਆਸ ਸੀ ਉਹ ਵੀ ਜਾਂਦੀ ਲੱਗੀ।
2: ਐਵੀਂ ਘਬਰਾਈ ਨਾ ਜਾਇਆ ਕਰ, ਕੋਈ ਨਾ ਕੋਈ ਹੱਲ ਲੱਭ ਵੀ ਲਵਾਂਗੇ। ਨਾਲੇ ਉਹ ਤਾਂ ਭੋਲੀ ਜੀ ਲੱਗਦੀ ਹੈ ਵਿਚਾਰੀ, ਤੇਰੇ ਅੱਗੇ ਕਿੱਥੇ ਟਿਕੂਗੀ?
1: ਮੈਂ ਟਿਕਣ ਦਿਆਂਗੀ ਤਾਂ ਟਿਕੇਗੀ ਨਾ, ਜੇ ਮੈਂ ਉਹਦੇ ਪੈਰ ਵੀ ਲੱਗਣ ਦੇ ਦਿੱਤੇ ਨਾ ਤਾਂ ਕਹਿ ਦੇਣਾ ਮੈਨੂੰ।
2: ਆ ਹੋਈ ਨਾ ਅਸਲੀ ਨਣਾਨਾ ਵਾਲੀ ਗੱਲ।
3: ਐਵੇਂ ਜ਼ਿਆਦਾ ਨਾ ਬੋਲੀ ਜਾਇਆ ਕਰੋ, ਮੇਰੀ ਗੱਲ ਧਿਆਨ ਨਾਲ ਸੁਣੋ। ਤੁਸੀਂ ਵੀਰੇ ਨਾਲ ਆਪਣੇ ਕੰਮ ਬਾਰੇ ਗੱਲ ਕਰਿਓ, ਮੈਂ ਵੀ ਕਰਾਂਗੀ ਵੀਰੇ ਨਾਲ, ਕਿ ਕਮਾਈ ਤਾਂ ਹੈ ਨਹੀਂ, ਬਿੱਟੂ ਨੂੰ ਕਿਵੇਂ ਪੜ੍ਹਾਈਏ? ਉਹਨੂੰ ਕਹਾਂਗੇ ਸਾਲ ਕੁ ਬਿੱਟੂ ਨੂੰ ਇੱਥੇ ਪੜ੍ਹਾ ਲੇ ਅਤੇ ਹੌਲੀ ਹੌਲੀ ਕਰਕੇ ਆਪਾਂ ਵੀ ਇੱਥੇ ਜੰਮ ਜਾਂਗੇ।
2: ਵਾਹ ਭਾਗਵਾਨੇ, ਤੇਰਾ ਦਿਮਾਗ ਤਾਂ ਤਲਵਾਰ ਨਾਲੋਂ ਵੀ ਤੇਜ਼ ਚੱਲਦਾ, ਵੱਢਣ ਲੱਗਿਆ ਮਿੰਟ ਨਹੀਂ ਲਾਉਂਦੀ ਤੂੰ, ਭਾਵੇਂ ਆਪਣਾ ਭਰਾ ਹੀ ਕਿਉਂ ਨਾ ਹੋਵੇ।
3: ਫਾਲਤੂ ਨਾ ਬੋਲੋ ਜੀ, ਤੁਸੀਂ ਆਪ ਤਾਂ ਕੁਛ ਕਰਨ ਜੋਗੇ ਹੈ ਨਹੀਂ, ਤੁਸੀਂ ਕੁਝ ਆਪ ਕਰਨ ਜੋਗੇ ਹੁੰਦੇ ਤਾਂ ਮੈਨੂੰ ਇਹ ਜੱਬ ਨਾ ਕਰਨੇ ਪੈਂਦੇ। ਹੁਣ ਸੋ ਜਾਓ ਚੁੱਪ ਕਰਕੇ।
2: ਚੱਲ ਬਈ ਵਿੰਦਰ ਸਿਆ, ਸੌ ਜਾ ਚੁੱਪ।
4: ਕੀ ਗੱਲਾਂ ਹੋ ਰਹੀਆਂ ਭੈਣੇ?
1: ਵੀਰੇ ਮੈਂ ਨਾ ਭਾਬੀ ਨੂੰ ਸਾਰੇ ਘਰਦਿਆਂ ਨਾਲ ਮਿਲਾਉਂਦੀ ਪਈ ਸੀ।
4: ਚੱਲ ਠੀਕ ਆ, ਫਿਰ ਬਾਕੀ ਦਿਆਂ ਨਾਲ ਮੈਂ ਮਿਲਾ ਦੇਣਾ। ਪ੍ਰੀਤ ਬਈ, ਇਹ ਹੈਗੀ ਹੈ ਸਾਡੀ ਭੂਆ, ਤੂੰ ਡੈਡੀ ਦੀ ਤੇ ਭੂਆ ਦੀ ਰੱਜ ਕੇ ਸੇਵਾ ਕਰਨੀ ਆ, ਮੈਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਮਿਲਣਾ ਚਾਹੀਦਾ। ਤੇ ਇਹ ਹੈ ਮੇਰੀ ਭੈਣ ਜਿਹਨੂੰ ਮੈਂ ਸਭ ਤੋਂ ਜ਼ਿਆਦਾ ਪਿਆਰ ਕਰਦਾ, ਇਹ ਜਿੱਦਾਂ ਕਹੇ ਨਾ ਉਦਾਂ ਹੀ ਕਰਨਾ, ਇਹਦੀ ਕੋਈ ਗੱਲ ਨਹੀਂ ਕੱਟਣੀ ਤੇ ਨਾ ਹੀ ਕਿਸੇ ਗੱਲ ਤੋਂ ਮਨਾ ਕਰਨਾ, ਤੇਰੇ ਤੋਂ ਪਹਿਲਾਂ ਇਹਦਾ ਹੱਕ ਹੈ ਇਸ ਘਰ 'ਤੇ, ਸਮਝ ਲੱਗ ਗਈ ਨਾ?
3: ਹਾਂਜੀ।
4: ਚੰਗਾ ਫਿਰ ਡੈਡੀ, ਮੈਂ ਚੱਲਾਂ ਕੰਮ 'ਤੇ।
5: ਪੁੱਤ ਦੋ ਚਾਰ ਛੁੱਟੀਆਂ ਹੋਰ ਲੈ ਲੈਂਦਾ, ਕੁੜੀ ਨੇ ਤਾਂ ਹਾਲੇ ਪੈਰ ਹੀ ਪਾਇਆ ਘਰ ਵਿੱਚ।
4: ਅੱਗੇ ਬਥੇਰੀਆਂ ਛੁੱਟੀਆਂ ਲੈ ਲਈਆਂ ਮੈਂ ਡੈਡੀ, ਨਾਲੇ ਘੁੰਮਣ ਨੂੰ ਤਾਂ ਸਾਰੀ ਉਮਰ ਪਈ ਹੈ, ਚਾਰ ਦਿਨ ਇਹਨੂੰ ਵੀ ਤੁਹਾਡੀ ਸਾਰਿਆਂ ਦੀ ਸੇਵਾ ਕਰ ਲੈਣ ਦਿਓ। ਚੰਗਾ ਮੈਂ ਚੱਲਦਾ।
3: ਠਹਿਰ ਵੀਰੇ,
1: ਵੀਰੇ ਮੈਂ ਨਾ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ।
4: ਹਾਂ ਦੱਸ, ਇੱਕ ਛੱਡ ਕੇ ਦੋ ਗੱਲਾਂ ਕਰ ਭੈਣ।
1: ਤੈਨੂੰ ਤਾਂ ਪਤਾ ਹੀ ਹੈ ਨਾ ਵੀਰੇ, ਤੇਰੇ ਜੀਜਾ ਜੀ ਦਾ ਕੰਮ ਨਹੀਂ ਚੱਲਦਾ ਪਿਆ, ਤੇ ਫਿਰ ਉੱਤੋਂ ਬਿੱਟੂ ਦੀ ਪੜ੍ਹਾਈ ਦਾ ਖਰਚਾ, ਜੇ ਤੂੰ ਕਹੇ ਤਾਂ ਬਿੱਟੂ ਨੂੰ ਇੱਥੇ ਪੜ੍ਹਨ ਲਾ ਦੀ।
4: ਲੈ ਕਿੱਦਾਂ ਦੀ ਗੱਲ ਕਰਦੀ ਹੈ ਤੂੰ, ਇਹ ਵੀ ਤਾਂ ਤੇਰਾ ਹੀ ਘਰ ਹੈ, ਬਿੱਟੂ ਨੂੰ ਤਾਂ ਇੱਥੇ ਪੜ੍ਹਨੇ ਲਾ ਹੀ ਦਿੰਦੇ ਹਾਂ, ਤੇ ਜੀਜਾ ਜੀ ਨੂੰ ਵੀ ਇੱਥੇ ਹੀ ਕੋਈ ਕੰਮ ਕਾਰ ਦੇਖ ਲੈਂਦੇ ਉਹਨਾਂ ਵਾਸਤੇ, ਸਾਰੇ ਜਾਣੇ ਇੱਕੋ ਹੀ ਘਰ 'ਚ ਮਿਲ ਕੇ ਰਹਿ ਲਾਂਗੇ।
1: ਜਿੱਦਾਂ ਤੇਰੀ ਮਰਜ਼ੀ ਵੀਰਾ।
4: ਚੰਗਾ ਫਿਰ ਮੈਂ ਚੱਲਦਾ, ਅੱਗੇ ਦੇਰ ਹੋ ਗਈ ਹੈ ਮੈਨੂੰ। ਹੈਲੋ ਲਵਲੀਨ। ਕੀ ਗੱਲ, ਸਰਕਾਰ ਬੜੇ ਨਾਰਾਜ਼ ਲੱਗਦੇ ਨੇ।
6: ਜਾਓ ਮੈਂ ਨਹੀਂ ਤੁਮਸੇ ਬਾਤ ਕਰਤੀ, ਇਤਨੇ ਦਿਨੋਂ ਕੇ ਬਾਅਦ ਆਜ ਤੁਮੇ ਮੇਰੀ ਯਾਦ ਆਈ।
4: ਓਹੋ, ਯਾਦ ਤਾਂ ਸੋਹਣੇ ਉਹਨੂੰ ਕਰੀਦਾ ਜਿਹਨੂੰ ਕਦੇ ਭੁੱਲੇ ਹੋਈ ਹੈ, ਤੁਸੀਂ ਤਾਂ ਸਾਡੇ ਦਿਲ 'ਚ ਵੱਸਦੇ ਹੋ, ਦਿਲ ਚੀਰ ਕੇ ਵਿਖਾਵਾਂ।
6: ਬਾਤੇ ਬਣਾਉਣੀ ਤਾਂ ਕੁਝ ਤੁਮਸੇ ਸਿੱਖੇ। ਅੱਛਾ ਇਹ ਤੋਂ ਬਤਾਓ,

0: ਸੁੱਤੀ ਰਹਿਣਾ, ਉਹ ਦਿਨ ਚੜ੍ਹਾ ਆ, ਮੈਂ ਕੰਮ ਤੇ ਵੀ ਜਾਣਾ।
1: ਦਿਨ ਚੜ੍ਹ ਵੀ ਗਿਆ, ਚੱਲ ਉੱਠ ਮਣਾ, ਉਹਦਾ ਵੀ ਕਿਹੜਾ ਨੀਂਦ ਆਉਂਦੀ ਪਈ।
2: ਭਾਬੀ ਪਹਿਲਾਂ ਚਾਹ ਬਣਾ ਦੇ ਮੈਨੂੰ, ਤੇ ਕਦੋਂ ਦੇ ਚਾਹ ਚਾਹ ਕਰੀ ਜਾਂਦੇ ਆ।
1: ਹੁਣੇ ਬਣਾ ਕੇ ਦਿੰਦੀ ਆ ਦੀਦੀ।
2: ਭਾਬੀ ਗੱਲ ਸੁਣ, ਚਾਹ ਬਣਾ ਕੇ ਨਾ ਵਿਹੜਾ ਸੁੰਭਰ ਲਈ, ਸਾਰੇ ਪਾਸੇ ਗੰਦ ਪਿਆ, ਕੋਈ ਆਜੂ ਤਾਂ ਕੀ ਕਹੂਗਾ।
1: ਹੁਣੇ ਕਰਨੀ ਆ ਦੀਦੀ।
0: ਪ੍ਰੀਤ ਉਹ ਮੇਰੀ ਪੈਂਟ ਪ੍ਰੈਸ ਕਰ ਦੇ, ਮੈਂ ਜਾਣਾ ਆ, ਮੈਨੂੰ ਦੇਰ ਹੁੰਦੀ ਪਈ ਆ ਬਈ। ਰਾਜੀ ਇੱਧੇ ਆ ਜਰਾ।
3: ਆਈ ਵੀਰ ਜੀ।
2: ਹਾਂ ਵੀਰੇ, ਦੱਸ ਕੀ ਕੰਮ ਹੈ।
4: ਮੈਂ ਆਹ ਦੋ ਸੂਟ ਲਿਆਂਦੇ ਆ ਭੈਣ, ਪਹਿਲਾਂ ਤੂੰ ਆਪ ਪਸੰਦ ਕਰ ਲਾ, ਤੇ ਦੂਜਾ ਫਿਰ ਜਿਹੜਾ ਤੈਨੂੰ ਨਹੀਂ ਪਸੰਦ ਹੋਊਗਾ ਉਹ ਆਪਣੀ ਭਾਬੀ ਨੂੰ ਦੇ ਦੀ।
2: ਮੈਨੂੰ ਤਾਂ ਗੁਲਾਬੀ ਰੰਗ ਪਸੰਦ ਹੈ ਵੀਰੇ।
4: ਜਿਹੜਾ ਮੇਰੀ ਭੈਣ ਨੂੰ ਪਸੰਦ ਹੈ ਉਹ ਤੂੰ ਰੱਖ ਲੈ ਨਾ ਮੇਰੀ ਭੈਣ।
2: ਚੰਗਾ ਵੀਰੇ, ਆਹ ਦੂਜਾ ਸੂਟ ਮੈਂ ਭਾਬੀ ਨੂੰ ਦੇ ਕੇ ਆਈ, ਠੀਕ ਹੈ।
4: ਹਾਂ, ਤੇ ਡੈਡੀ ਦੀ ਇੱਕ ਕਮੀਜ਼ ਲਿਆਂਦੀ ਸੀ ਮੈਂ, ਤੇ ਭੂਆ ਦਾ ਸੂਟ ਉਹ ਮੈਂ ਕਮਰੇ 'ਚ ਰੱਖ ਦਿੱਤੇ ਆ।
2: ਆਏ ਹਾਏ ਵੀਰੇ, ਇਹਨਾਂ ਦੀ ਕੀ ਲੋੜ ਸੀ, ਇੰਨਾ ਖਰਚਾ ਨਾ ਕਰਿਆ ਕਰ, ਤੂੰ ਕੁਛ ਆਪਣੇ ਵਾਸਤੇ ਵੀ ਤਾਂ ਲੈ ਕੇ ਆਇਆ ਕਰ।
4: ਤੂੰ ਮੇਰੀ ਫਿਕਰ ਨਾ ਕਰਿਆ ਕਰ ਮੇਰੀ ਭੈਣੇ, ਜੇ ਤੁਸੀਂ ਖੁਸ਼ ਤੇ ਮੈਂ ਆਪੇ ਹੀ ਖੁਸ਼।
2: ਹੈ ਵੀਰੇ, ਭਾਬੀ ਨੂੰ ਕੀ ਹੋਇਆ, ਮੈਂ ਦੇਖ ਕੇ ਆਉਂਦੀ। ਓਹੋ ਭਾਬੀ ਕੀ ਹੋਇਆ। ਅੱਛਾ ਜੀ, ਮੈਂ ਸਮਝ ਗਈ। ਓ ਵੀਰੇ ਵੀਰੇ, ਤੇਰੇ ਘਰੇ ਕਾਕਾ ਆਉਣ ਵਾਲਾ ਹੈ।
4: ਅੱਛਾ, ਓ ਲੈ ਭੈਣ ਫੇਰ ਤਾਂ ਵਧਾਈਆਂ। ਪ੍ਰੀਤ ਓਏ, ਹੁਣ ਤੂੰ ਬਹੁਤਾ ਕੰਮ ਕੁੰਮ ਨਾ ਕਰੀ, ਆਰਾਮ ਵੀ ਕਰ ਲਈ ਥੋੜਾ ਜਿਹਾ।
2: ਓਹੋ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਵੀਰ ਜੀ, ਕੰਮ ਕਰਨ ਨਾਲ ਤਾਂ ਸਿਹਤ ਵਧੀਆ ਰਹਿੰਦੀ ਹੈ। ਜਦੋਂ ਮੇਰਾ ਬਿੱਟੂ ਹੋਇਆ ਸੀ ਨਾ, ਮੈਂ ਤਾਂ ਹਮੇਸ਼ਾ ਕੰਮ 'ਚ ਲੱਗੀ ਰਹਿੰਦੀ ਸੀ।

0: साथ बख्श दे मेरे सुखे वीरे दा घर भर दे।
1: बधाइयां वीरे। बधाइयां पापा जी, मैं भूआ बन गई हां।
2: अच्छा
1: हां, पर काके दी नहीं सगो कुड़ी आ गई जे कुड़ी।
2: ना धीए ना, अपने घर लक्ष्मी आई है। लक्ष्मी घर विच तां बरकतां धीआं नाल ही हुंदियां ने।
1: पापा जी तां एवें कमलियां मारी जांदे ने, जे वीरे दे घर पुत हो जांदा तां वीरे दे वारिस दी चिंता खत्म हो जानी सी। मैनूं तां वीरे ते तरस आई जांदा।
2: झल्ली ना होवे तां बच्चा अपनी किस्मत आप लै के आंदा, नाले बंदे दे हाथ विच की है, जो वाहिगुरु नूं मंजूर होना ते ओही है ना। चल छड इन्हां गल्लां नूं, जा भाभी नूं जाके मिल ला, नाले अपनी भतीजी नूं वेखा।
1: मेरा तां जान नूं जी नहीं करदा।
0: हाय रब्बा, जे रब काका दे दिंदा मैं दौड़ी दौड़ी जाना सी उन्हें देखना।
2: ਕਿਹੜਾ ਹੋਊ ਬਾਹਰ ਭਲਾ? ਕੌਣ? ਪ੍ਰੀਤ ਦੇ ਪਾਪਾ ਜੀ।
3: ਸਤਿ ਸ਼੍ਰੀ ਅਕਾਲ ਭਰਾ ਜੀ।
2: ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਸਤਿ ਸ਼੍ਰੀ ਅਕਾਲ। ਵਧਾਈਆਂ ਭਰਾ ਜੀ, ਤੁਹਾਨੂੰ ਬਹੁਤ ਬਹੁਤ ਵਧਾਈਆਂ।
3: ਜੀ ਤੁਹਾਨੂੰ ਵੀ ਸਵਾ ਵਧਾਈਆਂ ਭਰਾ ਜੀ।
2: ਪ੍ਰੀਤ, ਪ੍ਰੀਤ ਦੇਖ ਤੇਰੇ ਪਾਪਾ ਜੀ ਆਏ ਨੇ। ਪ੍ਰੀਤ, ਪ੍ਰੀਤ ਬੇਟਾ ਦੇਖ, ਦੇਖ ਤੇਰੇ ਪਾਪਾ ਜੀ ਆਏ ਨੇ।
4: ਆਈ ਡੈਡੀ ਜੀ। ਸਤਿ ਸ਼੍ਰੀ ਅਕਾਲ ਪਾਪਾ ਜੀ।
3: ਸਤਿ ਸ਼੍ਰੀ ਅਕਾਲ ਧੀਏ, ਕੀ ਹਾਲ ਹੈ ਤੇਰਾ?
4: ਬਿਲਕੁਲ ਠੀਕ ਹਾਂ ਪਾਪਾ ਜੀ, ਤੁਹਾਨੂੰ ਦੇਖ ਕੇ ਤਾਂ ਹੋਰ ਵੀ ਵਧੀਆ ਹੋ ਗਿਆ। ਅੱਛਾ ਮੰਮੀ ਦਾ ਕੀ ਹਾਲ ਹੈ, ਉਹ ਨਹੀਂ ਆਏ?
3: ਤੈਨੂੰ ਤਾਂ ਪਤਾ ਹੀ ਹੈ ਧੀਏ, ਇਕੱਠੇ ਆਉਣਾ ਕਿੰਨਾ ਔਖਾ। ਪਸ਼ੂਆਂ ਦੀ ਧਾਰ ਵੀ ਤਾਂ ਟਾਈਮ ਸਿਰ ਕੱਢਣੀ ਪੈਂਦੀ ਹੈ ਨਾ।
4: ਹਾਂਜੀ ਮੈਂ ਸਮਝਦੀ ਹਾਂ ਪਾਪਾ ਜੀ, ਤੁਸੀਂ ਬੈਠੋ, ਮੈਂ ਤੁਹਾਡੇ ਲਈ ਪਾਣੀ ਲੈ ਕੇ ਆਉਂਦੀ ਹਾਂ।
3: ਹਾਲੇ ਬੱਚੀ ਪੈਦਾ ਹੋਏ ਨੂੰ 15 ਦਿਨ ਵੀ ਨਹੀਂ ਹੋਏ, ਮੇਰੀ ਧੀ ਕੰਮ ਵੀ ਕਰਨ ਲੱਗ ਪਈ।
2: ਹੋਰ ਸੁਣਾਓ ਭਾਈ ਸਾਹਿਬ, ਕੰਮ ਕਾਰ ਕਿੱਦਾਂ ਚੱਲਦਾ ਪਿਆ?
3: ਜੀ ਸਭ ਵਾਹਿਗੁਰੂ ਦੀ ਕਿਰਪਾ ਹੈ ਭਰਾ ਜੀ, ਇਹ ਬੱਚੀ ਹੋਈ ਤੇ ਥੋੜਾ ਜਿਹਾ ਨਿੱਕ ਸੁੱਕ ਲਿਆਇਆ ਮੈਂ ਭਰਾ ਜੀ, ਕਬੂਲ ਕਰੀਓ।
2: ਇਹਦੀ ਕੀ ਲੋੜ ਸੀ ਭਾਈ ਸਾਹਿਬ, ਤੁਸੀਂ ਤਾਂ ਮਿਲਣ ਆ ਗਏ, ਬਸ ਸਾਡੇ ਲਈ ਇੰਨਾ ਹੀ ਬਹੁਤ ਹੈ।
4: ਲਓ ਪਾਪਾ ਜੀ ਪਾਣੀ, ਮੈਂ ਚਾਹ ਰੋਟੀ ਦਾ ਇੰਤਜ਼ਾਮ ਕਰਦੀ ਹਾਂ।

ਹਾਲ ਤੇ ਬਸ ਏਦਾਂ ਹੀ ਹੈ ਅੰਕਲ ਜੀ। ਜੇ ਕਿਤੇ ਰੱਬ ਸੁੱਖੇ ਵੀਰੇ ਨੂੰ ਕਾਕਾ ਦੇ ਦਿੰਦਾ ਤੇ ਖੁਸ਼ੀ 'ਚ ਹੋਰ ਵੀ ਹਾਲ ਠੀਕ ਹੋ ਜਾਣਾ ਸੀ। ਤੁਸੀਂ ਵੀ ਜ਼ਰਾ ਖੁਸ਼ੀ ਨਾਲ ਆਉਂਦੇ, ਹੁਣ ਆਉਣਾ ਵੀ ਤੁਹਾਡਾ ਕਾਹਦਾ ਆਉਣਾ ਹੋਇਆ।

0: ਲੈ ਦਿਨ ਤੇ ਚੜ ਵੀ ਗਿਆ, ਅੱਜ ਇਹਨਾਂ ਨੇ ਵੀ ਨਹੀਂ ਉਠਾਇਆ ਮੈਨੂੰ। ਆਪ ਵੀ ਕਿੱਦਾਂ ਘੋੜੇ ਵੇਚ ਕੇ ਸੁੱਤੇ ਪਏ ਨੇ, ਕੱਲ ਰਾਤੀ ਨੀਂਦ ਵੀ ਕਿੱਥੇ ਆਈ ਹੋਣੀ ਹੈ ਚੰਗੀ ਤਰ੍ਹਾਂ।
1: ਮੈਂ ਕਿਹਾ ਜੀ ਸੁਣਦੇ ਨੀ, ਆਹ ਦਿਨ ਸਿਰ ਤੇ ਚੜ ਆਇਆ, ਤੁਸੀਂ ਹਲੇ ਤੱਕ ਸੁੱਤੇ ਪਏ ਹੋ, ਖੇਤਾਂ ਨੂੰ ਨੀ ਜਾਣਾ?
0: ਬਹੁਤ ਗੂੜੀ ਨੀਂਦ ਚ ਲੱਗਦੇ ਨੇ।
1: ਪ੍ਰੀਤ ਦੇ ਪਾਪਾ, ਪ੍ਰੀਤ ਦੇ ਪਾਪਾ ਜੀ,
0: ਬੋਲਦੇ ਨੀ ਪਏ।
1: ਉਹ ਮੈਂ ਕਿਹਾ ਜੀ
0: ਕੀ ਹੋਇਆ ਇਹਨਾਂ ਨੂੰ, ਬੋਲਦੇ ਕਿਉਂ ਨਹੀਂ?
1: ਮੈਂ ਕਿਹਾ ਜੀ ਉੱਠੋ, ਦਿਨ ਚੜ ਗਿਆ ਹੈ। ਕੀ ਹੋਇਆ?
2: ਬਰਫ ਪਏ, ਬਰਫ ਮੰਗੋ। ਪ੍ਰੀਤ ਦੇ ਪਾਪਾ ਹੋਸ਼ ਕਰੋ, ਮੈਂ ਕਿਹਾ ਕੀ ਗੱਲ, ਮੈਂ ਕਿਹਾ ਬੋਲਦੇ ਕਿਉਂ ਨੀ? ਪ੍ਰੀਤ, ਪ੍ਰੀਤ ਦੇ ਪਾਪਾ ਉੱਠੋ ਨਾ।

0: ਹੁਣ ਤਾਂ ਪਾਪਾ ਜੀ ਵੀ ਨਹੀਂ ਰਹੇ। ਕਦੇ ਕਦਾਈ ਉਹ ਆ ਜਾਂਦੇ ਸਨ, ਦਿਲ ਹਲਕਾ ਹੋ ਜਾਂਦਾ ਸੀ। ਮਰ ਕੇ ਬੰਦਾ ਕਿੱਥੇ ਚਲਾ ਜਾਂਦਾ ਕਿ ਮੁੜ ਕੇ ਵਾਪਸ ਹੀ ਨਹੀਂ ਆਉਂਦਾ। ਪਰ ਮੇਰੇ ਪਾਪਾ ਜੀ ਕਿਤੇ ਨਾ ਕਿਤੇ ਮੈਨੂੰ ਜ਼ਰੂਰ ਦੇਖ ਰਹੇ ਹੋਣਗੇ। ਹੁਣ ਤਾਂ ਮੈਂ ਰੋ ਵੀ ਨਹੀਂ ਸਕਦੀ। ਜੇ ਪਾਪਾ ਜੀ ਨੇ ਮੈਨੂੰ ਰੋਂਦੀ ਨੂੰ ਵੇਖਿਆ ਤਾਂ ਉਹ ਹੋਰ ਵੀ ਦੁਖੀ ਹੋਣਗੇ। ਮੈਂ ਤਾਂ ਆਪਣੇ ਪਾਪਾ ਜੀ ਦੀ ਬੀਬੀ ਦੀ ਹਾਂ ਨਾ। ਮੈਂ ਉਹਨਾਂ ਨੂੰ ਦੁਖੀ ਹੁੰਦਿਆਂ ਥੋੜ੍ਹੇ ਦੇਖ ਸਕਦੀ। ਮੈਂ ਅੱਜ ਤੋਂ ਬਿਲਕੁਲ ਹੀ ਰੋਵਾਂਗੀ, ਬਿਲਕੁਲ ਹੀ ਰੋਵਾਂਗੀ।
1: ਸੁੱਖੇ ਪੁੱਤ, ਅੱਜ ਬੜੀ ਦੇਰ ਕਰ ਦਿੱਤੀ ਆਉਣ 'ਚ।
2: ਹਾਂਜੀ, ਅੱਜ ਕੰਮ ਹੀ ਬੜਾ ਸੀ, ਇਸੇ ਕਰਕੇ ਦੇਰ ਹੋ ਗਈ ਜੀ।
1: ਇਹ ਕੁੜੀ ਕੌਣ ਹੈ ਪੁੱਤ?
2: ਇਹ ਮੇਰੇ ਨਾਲ ਕੰਮ ਕਰਦੀ ਹੈ ਡੈਡੀ।
0: ਸਤਿ ਸ਼੍ਰੀ ਅਕਾਲ ਅੰਕਲ।
1: ਸਤਿ ਸ਼੍ਰੀ ਅਕਾਲ ਧੀਏ, ਆ ਜਾ ਲੰਘ।
3: ਕੌਣ ਹੈ ਡੈਡੀ?
1: ਸੁੱਖੇ ਦੇ ਨਾਲ ਕੋਈ ਕੁੜੀ ਆਈ ਹੈ।
4: ਕੁੜੀ? ਕਿਹੜੀ ਕੁੜੀ ਨੂੰ ਨਾਲ ਲਿਆਇਆ ਵੀਰਾ? ਚੱਲ ਕੇ ਵੇਖਦੀ ਹਾਂ।
2: ਆਪਣਾ ਹੀ ਘਰ ਸਮਝ ਤੂੰ ਇਹਨੂੰ ਲਵਲੀਨ। ਰਾਜੀ, ਹਾਂ, ਇਹ ਮੇਰੇ ਨਾਲ ਹੀ ਕੰਮ ਕਰਦੀ ਹੈ ਲਵਲੀਨ। ਤੁਸੀਂ ਗੱਲਾਂ ਕਰੋ ਭੈਣ, ਤੇ ਮੈਂ ਜ਼ਰਾ ਹੱਥ ਮੂੰਹ ਧੋ ਕੇ ਆਇਆ।
4: ਚੰਗਾ ਵੀਰੇ, ਆਓ ਜੀ। ਜੀ ਆਇਆਂ ਨੂੰ। ਭਾਬੀ, ਪਾਣੀ ਲੈ ਆ। ਕੀ ਨਾਮ ਹੈ ਤੁਹਾਡਾ?
5: ਜੀ ਲਵਲੀਨ।
4: ਲਵਲੀਨ, ਲਵਲੀਨ ਤਾਂ ਓਪਰਾ ਜਿਹਾ ਲੱਗਦਾ। ਮੈਂ ਤੁਹਾਨੂੰ ਲਵੀ ਲਵੀ ਕਹਾਂਗੀ, ਕਿੱਦਾਂ ਦਾ ਲੱਗਦਾ?
5: ਓਕੇ, ਫਾਈਨ।
4: ਅੱਛਾ, ਤੁਸੀਂ ਇਹਨੂੰ ਆਪਣਾ ਘਰ ਹੀ ਸਮਝੋ।
2: ਬਸ ਗੱਲਾਂ ਹੀ ਕਰੀ ਜਾਏਗੀ ਭੈਣੇ, ਜਾਂ ਕੋਈ ਸੇਵਾ ਵੀ ਕਰੇਗੀ ਮਹਿਮਾਨ ਦੀ?
4: ਲੈ ਵੀਰੇ, ਇਹ ਕੋਈ ਮਹਿਮਾਨ ਹੈ? ਮੈਨੂੰ ਤਾਂ ਇਹ ਸਾਡੇ ਘਰ ਦਾ ਮੈਂਬਰ ਲੱਗਦੀ ਹੈ। ਭਾਬੀ ਰੋਟੀ ਪਾਣੀ ਦਾ ਕਰਦੀ ਹੈ, ਮੈਂ ਕਹਿ ਕੇ ਆਉਂਦੀ ਹਾਂ, ਠੀਕ ਹੈ?
5: ਤੁਹਾਡੀ ਬਹਿਣ ਤਾਂ ਬਹੁਤ ਅੱਛੀ ਹੈ।
2: ਇੱਦਾਂ ਹੀ ਹੈ ਸੋਹਣਿਆ, ਜਿਹਨੂੰ ਅਸੀਂ ਪਿਆਰ ਕਰੀਦਾ ਸਾਡੇ ਘਰ ਦੇ ਵੀ ਉਹਨੂੰ ਪਿਆਰ ਕਰਦੇ ਨੇ।
5: ਮੈਂ ਰੋਟੀ ਲਿਆਈ ਹਾਂ ਜੀ।
2: ਤੂੰ ਰੋਟੀ ਪਾ ਕੇ ਰੱਖ ਦੇ, ਅਸੀਂ ਆਪੇ ਹੀ ਖਾ ਲਾਂਗੇ, ਅਤੇ ਤੂੰ ਜਾ

0: ਸੌਂ ਜਾ, ਅਸੀਂ ਹਾਲੇ ਦਫ਼ਤਰ ਦਾ ਕੰਮ ਕਰਨਾ।
1: ਚੰਗਾ ਜੀ। ਤੁਹਾਡੀ ਵਾਈਫ ਤਾਂ ਬਹੁਤ ਸਿੰਪਲ ਹੈ, ਬਿਲਕੁਲ ਸਿੱਧੀ ਸਾਦੀ ਲੱਗਦੀ ਹੈ।
0: ਤੇ ਮੈਂ ਕਿਹੜਾ ਟੇਢਾ, ਮੈਂ ਵੀ ਤਾਂ ਸਿੱਧਾ ਹੀ ਹਾਂ, ਜਲੇਬੀ ਵਰਗਾ।
1: ਯੂ ਨੌਟੀ। ਮੇਰਾ ਆਪਣਾ ਤਾਂ ਇੱਥੇ ਕੋਈ ਵੀ ਨਹੀਂ, ਪਰ ਕਹਿਣ ਨੂੰ ਮੇਰਾ ਸਭ ਕੁਝ ਹੈ। ਦੇਖਣ ਨੂੰ ਕਿੰਨੀ ਸੁਖੀ ਲੱਗਦੀ ਹਾਂ ਮੈਂ, ਪਰ ਕੋਈ ਮੇਰੀ ਆਂਦਰਾਂ ਚੀਰ ਕੇ ਦੇਖੇ, ਮੇਰੇ ਅੰਦਰ ਚਾਤੀ ਮਾਰ ਕੇ ਦੇਖੇ, ਕਿੰਨਾ ਖਾਲੀਪਨ, ਕਿੰਨਾ ਸੁੰਨਾਪਨ ਹੈ। ਇੱਦਾਂ ਲੱਗਦਾ ਹੈ ਕਿ ਪਾਣੀ 'ਚ ਗੋਤੇ ਖਾਂਦੀ ਜਾ ਰਹੀ ਹਾਂ, ਕਿਨਾਰਾ ਲੱਭਦੀ ਹਾਂ ਪਰ ਕਿਤੇ ਨਜ਼ਰ ਨਹੀਂ ਆਉਂਦਾ। ਹੇ ਮੇਰੇ ਰੱਬਾ, ਕਿਤੇ ਵੀ ਕੁਝ ਨਜ਼ਰ ਨਹੀਂ ਆਉਂਦਾ, ਕਿੱਥੇ ਜਾਵਾਂ, ਕਿਹਨੂੰ ਕਹਾਂ, ਮੇਰੀ ਤਾਂ ਇੱਥੇ ਕਿਤੇ ਵੀ ਸੁਣਵਾਈ ਨਹੀਂ, ਕਿਤੇ ਵੀ ਸੁਣਵਾਈ ਨਹੀਂ। ਹਾਏ ਰੱਬਾ, ਅੱਜ ਤਾਂ ਸਿਰ ਵੀ ਬੜਾ ਦੁਖੀ ਜਾਂਦਾ, ਕੀ ਕਰਾਂ ਕੀ ਕਰਾਂ।
2: ਤੁਸੀਂ
3: ਬਸ ਉਹੀ ਘਬਰਾ ਜਾਂਦੇ ਹੋ, ਥੋੜਾ ਜਿਹਾ ਕਹੋ ਅਦਰਕ ਚੱਟ ਲੈ, ਠੀਕ ਹੋ ਜਾਣਾ ਉਹਨੇ।
2: ਉੱਠ ਲੈ, ਉੱਠ ਉੱਠ ਪੁੱਤ, ਉੱਠ ਲੈ ਲੈ, ਚੱਟ ਲੈ ਇਹਨੂੰ, ਥੋੜਾ ਜਿਹਾ ਚੱਟ ਲੈ, ਲੈ ਮੇਰੀ ਧੀ ਪ੍ਰੀਤ, ਉੱਠ ਹੋਸ਼ ਕਰਤੀ ਏ। ਨੀ ਰਾਜੀ, ਰਾਜੀ ਜਲਦੀ ਜਲਦੀ ਯਾਰ, ਡਾਕਟਰ ਨੂੰ ਬੁਲਾ ਕੇ ਲਿਆ। ਹਾਏ ਨੀ ਵੇਖ ਇਹ ਕੀ, ਇਹ ਅੱਖਾਂ ਨੀ ਖੋਲਦੀ ਪਈ। ਨੀ ਰਾਜੀ ਜਲਦੀ ਜਾ, ਨੀ ਹਾਲੇ ਤੱਕ ਡਾਕਟਰ ਕਿਉਂ ਨੀ ਆਇਆ, ਕੋਈ ਕੁਛ ਕਰਦਾ ਕਿਉਂ ਨੀ ਪਿਆ, ਜਾ ਰਾਜੀ ਜਲਦੀ ਡਾਕਟਰ ਨੂੰ ਬੁਲਾ, ਡਾਕਟਰ ਕਿਉਂ ਨੀ ਆ ਰਿਹਾ, ਜਾ ਜਾ ਜਲਦੀ ਬੁਲਾਓ ਡਾਕਟਰ ਨੂੰ।
3: ਹਟੋ ਪਰ ਡੈਡੀ ਜੀ, ਡਾਕਟਰ ਨੂੰ ਚੈੱਕ ਕਰਨ ਦਿਓ।
2: ਡਾਕਟਰ ਸਾਹਿਬ ਆਓ, ਡਾਕਟਰ ਸਾਹਿਬ ਦੇਖੋ ਕੀ ਹੋਈ ਜਾਂਦਾ ਮੇਰੀ ਧੀ ਨੂੰ, ਹਾਏ ਅੱਖਾਂ ਕਿਉਂ ਮਿਟੀ ਜਾਂਦੀ ਹੈ। ਡਾਕਟਰ ਸਾਹਿਬ ਦੇਖੋ, ਜਲਦੀ ਦੇਖੋ, ਡਾਕਟਰ ਸਾਹਿਬ ਦੇਖੋ ਦੇਖੋ ਕੀ, ਅੱਖਾਂ ਨਹੀਂ ਖੋਲਦੀ ਪਈ, ਦੇਖੋ ਡਾਕਟਰ ਸਾਹਿਬ ਕੀ ਹੋਇਆ ਮੇਰੀ ਧੀ ਨੂੰ।
4: ਤੁਸੀਂ ਘਬਰਾਓ ਨਾ, ਮੈਂ ਦੇਖਦਾ।
2: ਡਾਕਟਰ ਸਾਹਿਬ ਕੁਝ ਤਾਂ ਦੱਸੋ, ਕੀ ਹੋਇਆ ਮੇਰੀ ਧੀ ਨੂੰ?
4: ਇਹ ਤੁਸੀਂ ਮੇਰੇ ਕੋਲੋਂ ਪੁੱਛ ਰਹੇ ਹੋ ਕਿ ਕੀ ਹੋਇਆ ਤੁਹਾਨੂੰ? ਇਹ ਤੁਸੀਂ ਮੇਰੇ ਕੋਲੋਂ ਪੁੱਛ ਰਹੇ ਹੋ ਕਿ ਕੀ ਹੋਇਆ ਇਹਨੂੰ? ਮੇਰੇ ਤੋਂ ਜ਼ਿਆਦਾ ਤੁਹਾਨੂੰ ਪਤਾ ਹੋਣਾ ਚਾਹੀਦਾ।
2: ਕੀ ਹੋਇਆ ਡਾਕਟਰ ਸਾਹਿਬ, ਕੁਝ ਤਾਂ ਦੱਸੋ।
4: ਇਹ ਤਾਂ ਪਤਾ ਨਹੀਂ ਕਦੋਂ ਦੀ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ, ਅਤੇ ਹੁਣ ਇਹ ਬਿਮਾਰੀ ਇਹਦੇ ਅੰਦਰ ਇੰਨੀ ਜ਼ਿਆਦਾ ਵੱਧ ਗਈ ਕਿ ਬ੍ਰੇਨ ਹੈਮਰੇਜ ਦਾ ਕਾਰਨ ਬਣ ਗਈ।
2: ਡਾਕਟਰ ਸਾਹਿਬ,
4: ਇਹਦੇ ਦਿਮਾਗ ਦੀ ਨਾੜੀ ਫਟ ਗਈ ਹੈ।
2: ਡਾਕਟਰ ਸਾਹਿਬ, ਕਿਸੇ ਤਰ੍ਹਾਂ ਬਚਾ ਲਓ ਮੇਰੀ ਧੀ ਨੂੰ। ਡਾਕਟਰ ਸਾਹਿਬ ਕਿਸੇ ਤਰ੍ਹਾਂ ਬਚਾ ਲਓ, ਮੈਂ ਸਾਰੀ ਉਮਰ ਤੁਹਾਡਾ ਅਹਿਸਾਨ ਨਹੀਂ ਭੁੱਲਾਂਗਾ। ਡਾਕਟਰ ਸਾਹਿਬ ਬਚਾ ਲਓ ਇਹਨੂੰ।
4: ਆਈ ਐਮ ਸੌਰੀ, ਬਹੁਤ ਦੇਰ ਹੋ ਚੁੱਕੀ ਹੈ, ਮੈਂ ਹੁਣ ਕੁਝ ਨਹੀਂ ਕਰ ਸਕਦਾ। ਸ਼ੀ ਇਜ਼ ਨੋ ਮੋਰ, ਖਤਮ ਹੋ ਚੁੱਕੀ ਹੈ।
5: ਕੀ ਹੋਇਆ ਇਹਨਾਂ ਦੇ ਘਰ 'ਚ, ਬੜਾ ਚੀਕ ਚਿਹਾੜਾ ਪਿਆ ਭਾਈ।
6: ਕੀ ਦੱਸੀਏ ਭਾਜੀ, ਨੂੰਹ ਪੂਰੀ ਹੋ ਗਈ ਇਹਨਾਂ ਦੀ, ਮਸਾਂ 25-30 ਸਾਲਾਂ ਦੀ ਸੀ।
5: ਬੜੀ ਬੀਬੀ ਧੀ ਸੀ ਉਹ ਕੁੜੀ ਤਾਂ,
7: ਬੜੀ ਚੰਗੀ ਕੁੜੀ ਸੀ, ਬੜਾ ਹੀ ਮਾੜਾ ਹੋਇਆ, ਕਦੇ ਘਰੋਂ ਬਾਹਰ ਨਹੀਂ ਨਿਕਲਦੀ ਹੁੰਦੀ ਸੀ, ਬੜੀ ਬੀਬੀ ਧੀ ਸੀ।
6: ਉਹ ਭਾਜੀ, ਬੀਬੀਆਂ ਧੀਆਂ ਦੀਆਂ ਕਿਸਮਤਾਂ ਹੀ ਇਹੋ ਜਿਹੀਆਂ ਹੁੰਦੀਆਂ ਨੇ, ਬਸ ਸਾਰਾ ਦਿਨ ਘਰ ਦਾ ਹੀ ਕੰਮ ਲੱਗੀ ਰਹਿੰਦੀ ਸੀ,
5: ਬਸ ਅੰਦਰੋਂ ਅੰਦਰ ਹੀ ਸਾੜਦੀ ਰਹਿੰਦੀ ਸੀ ਆਪਣੇ ਆਪ ਨੂੰ। ਹਾਏ, ਉਹ ਮਾੜਾ ਵਾਰ ਵੀ ਰੱਬ ਕਿਸੇ ਨੂੰ ਨਾ ਦੇਵੇ।
7: ਰੱਬ ਵੀ ਬੜਾ ਬੇਅੰਤ ਹੈ ਭਾਜੀ, ਉਸ ਕੁੜੀ ਵਿਚਾਰੀ ਨੇ ਤਾਂ ਮੂੰਹੋਂ ਕੁਝ ਨਹੀਂ ਦੱਸਿਆ,
6: ਪਰ ਉਹ ਪਰਮਾਤਮਾ ਸਭ ਕੁਝ ਦੱਸ ਗਿਆ ਜੀ ਕਿ ਕਿਉਂ ਮਰੀ ਵਿਚਾਰੀ।
5: ਉਹ ਇਹਨਾਂ ਦਾ ਕੀ ਜਾਣਾ ਨਖਤਿਆਂ ਦਾ, ਹੋਰ ਲੈ ਆਉਣਗੇ ਵਿਆਹ ਕੇ।
6: ਹਾਂ,
5: ਪਰ ਵਿਚਾਰੀ ਦੀ ਧੀ ਰਲ ਜਾਣੀ।
7: ਹਾਏ ਰੱਬਾ, ਉਹਦੀ ਆਤਮਾ ਨੂੰ ਸ਼ਾਂਤੀ ਦੇ।

ਪੰਜਾਬੀਆਂ ਦੀ ਵੀਰਤਾ ਅਤੇ ਮਰਦਾਨਗੀ ਦੀ ਇੱਕ ਲੰਮੀ ਦਾਸਤਾਨ ਹੈ। ਮਨੁੱਖ ਦਾ ਪਹਿਲਾ ਵਾ ਕੁਦਰਤੀ ਤਾਕਤਾਂ ਨਾਲ ਪਿਆ ਅਤੇ ਦੂਜਾ ਮਨੁੱਖੀ ਕਬੀਲਿਆਂ ਨਾਲ। ਬਾਹੂਬਲ ਅਤੇ ਬੁੱਧੀਬਲ ਨਾਲ ਮਨੁੱਖ ਇਹਨਾਂ ਦਾ ਟਾਕਰਾ ਕਰਦਾ ਰਿਹਾ। ਜਦੋਂ ਮਨੁੱਖੀ ਨਾਇਕ ਯੋਧਾ ਦੇ ਰੂਪ 'ਚ ਪ੍ਰਗਟ ਹੋਇਆ ਤਾਂ ਦੇਵਤਿਆਂ ਵਾਂਗ ਸ਼ਕਤੀਸ਼ਾਲੀ ਸੀ। ਪੰਜਾਬੀ ਲੋਕ ਗਾਥਾਵਾਂ ਇਸ ਦਾ ਪ੍ਰਮਾਣ ਨੇ, ਜਿਨ੍ਹਾਂ ਦੇ ਨਾਇਕ ਨਾ ਕੇਵਲ ਦੈਵੀ ਸ਼ਖਸੀਅਤ ਨੇ, ਨਾ ਨਿਰੇ ਇਤਿਹਾਸਕ ਪ੍ਰਤਿਭਾ, ਬਲਕਿ ਉਹ ਇਤਿਹਾਸਕ ਪ੍ਰਤਿਭਾ ਅਤੇ ਦੈਵਿਕ ਸ਼ਖਸੀਅਤ ਦਾ ਸੁੰਦਰ ਸੁਮੇਲ ਨੇ। ਪੰਜਾਬੀ ਲੋਕ ਧਾਰਾ 'ਚ ਰਾਜਾ ਰਸਾਲੂ ਅਤੇ ਮਿਰਜ਼ਾ ਅਜੇ ਦੋ ਨਾਇਕ ਨੇ ਜਿਹੜੇ ਪੰਜਾਬੀ ਲੋਕ ਮਾਨਸਿਕਤਾ ਨੂੰ ਰੂਪਮਾਨ ਕਰਦੇ ਨੇ। ਦੋਵੇਂ ਨਾਇਕ ਬਿਲਕੁਲ ਵਿਰੋਧੀ ਸਥਿਤੀਆਂ 'ਚੋਂ ਆਪਣਾ ਨਾਇਕਤਵ ਗ੍ਰਹਿਣ ਕਰਦੇ ਨੇ। ਜਿੱਥੇ ਰਾਜਾ ਰਸਾਲੂ ਦਾ ਨਾਇਕਤਵ ਮਰਿਆਦਾ ਦੇ ਪਾਲਣ ਉੱਪਰ ਉਸ ਰਿਹਾ, ਉੱਥੇ ਮਿਰਜ਼ੇ ਦਾ ਨਾਇਕਤਵ ਮਰਿਆਦਾ ਦੇ ਭੰਜਨ ਵਿੱਚ ਉੱਭਰਦਾ ਹੈ। ਰਾਜਾ ਰਸਾਲੂ ਆਦਿ ਤੋਂ ਅੰਤ ਤੱਕ ਸਮਾਜਿਕ ਮਰਿਆਦਾਵਾਂ ਪ੍ਰਤੀ ਨਿਸ਼ਚਾਸ਼ੀਲ ਹੈ ਅਤੇ ਵਿਰੋਧੀ ਤੱਤਾਂ ਵਿਰੁੱਧ ਸੰਘਰਸ਼ੀਲ। ਪਰੰਤੂ ਮਿਰਜ਼ਾ ਆਪਣਾ

ਪੰਜਾਬ ਦੀਆਂ ਪੁਰਾਤਨ ਗਾਥਾਵਾਂ ਵਿੱਚੋਂ ਸਭ ਤੋਂ ਪ੍ਰਸਿੱਧ ਗਾਥਾ ਰਾਜਾ ਰਸਾਲੂ ਦੀ ਹੈ। ਇਹ ਗਾਥਾ ਪੰਜਾਬੀ ਲੋਕ ਮਾਨਸ 'ਚ ਹੋਰਨਾਂ ਗਾਥਾਵਾਂ ਨਾਲੋਂ ਵੱਖਰੀ ਰਵਾਇਤ ਰੱਖਦੀ ਹੈ। ਰਾਜਾ ਰਸਾਲੂ ਸਿਆਲਕੋਟ ਦੇ ਰਾਜਾ ਸਲਵਾਨ ਦੀ ਦੂਸਰੀ ਔਲਾਦ ਸੀ। ਸਲਵਾਨ ਦੇ ਦੋ ਪੁੱਤਰਾਂ ਵਿੱਚੋਂ ਇੱਛਰਾ ਪੁੱਤਰ ਪੂਰਨ ਜੋਗੀ ਨਾਇਕ ਸੀ ਅਤੇ ਲੂਣਾ ਪੁੱਤਰ ਰਸਾਲੂ ਸੂਰਬੀਰ ਨਾਇਕ। ਰਾਜਾ ਰਸਾਲੂ ਪੂਰਨ ਵਰਗੀਆਂ ਸਥਿਤੀਆਂ ਦਾ ਹੀ ਸ਼ਿਕਾਰ ਹੁੰਦਾ ਹੈ, ਪਰੰਤੂ ਜਦੋਂ ਇਹਨਾਂ ਤੋਂ ਮੁਕਤੀ ਚਾਹੁੰਦਾ ਹੈ ਤਾਂ ਇਸ ਦੇ ਸਮਰੱਥ ਬਣ ਵਿਖਾਉਂਦਾ ਹੈ। ਉਹ ਨਿਸ਼ਚਿਤ ਸਮੇਂ ਤੋਂ ਪਹਿਲਾਂ ਭੋਰਿਓਂ ਨਿਕਲ ਤੁਰਦਾ ਹੈ। ਸਲਵਾਨ ਰਸਾਲੂ ਦੀ ਚਰਿੱਤਰ ਵਿਚਲੀ ਵਿਦਰੋਹੀ ਸੁਣ ਨੂੰ ਸਮਝਦਿਆਂ ਉਸ ਨੂੰ ਦੇਸ਼ ਨਿਕਾਲਾ ਦੇ ਦਿੰਦਾ ਹੈ। ਰਾਜਾ ਰਸਾਲੂ ਤਾਂ ਪਹਿਲਾਂ ਹੀ ਘੁੰਮਣ ਲਈ ਪੈਦਾ ਹੋਇਆ ਸੀ। ਪੀਆ ਦਾ ਦੇਸ਼ ਉਸ ਲਈ ਸੌੜਾ ਸੀ।

ਰਾਜਾ ਰਸਾਲੂ ਦੀ ਗਾਥਾ ਦਾ ਆਰੰਭ ਬਿੰਦੂ ਰਸਾਲੂ ਦਾ ਜਨਮ ਨਹੀਂ ਬਲਕਿ ਸਲਵਾਨ ਨਾਲ ਸੰਬੰਧਿਤ ਪ੍ਰਸੰਗ ਨੇ। ਸਲਵਾਨ ਦੀ ਰਾਜ ਵਿਵਸਥਾ ਲੋਕ ਮਾਨਸ 'ਤੇ ਮੇਚ ਨਹੀਂ ਸੀ ਆ ਸਕਦੀ। ਉਸ ਦੀ ਪਹਿਲੀ ਔਲਾਦ ਪੂਰਨ ਦੀ ਮਹਿਲ ਵਿੱਚ ਹੋਂਦ ਸਲਵਾਨ ਦੀ ਕਾਰਜ ਵਿਧੀ 'ਚ ਕਈ ਗੁੰਝਲਾਂ ਪੈਦਾ ਕਰ ਸਕਦੀ ਸੀ। ਪੂਰਨ ਨੂੰ ਜੰਮਦਿਆਂ ਭੋਰੇ ਪਾ ਕੇ ਰਾਜੇ ਸਲਵਾਨ ਨੇ ਸਮੱਸਿਆ ਦਾ ਵਕਤੀ ਹੱਲ ਤਾਂ ਲੱਭ ਲਿਆ ਪਰ ਪੂਰਨ ਹੱਲ ਨਹੀਂ। ਪੂਰਨ ਦੀ ਪੂਰਨਤਾ ਸਲਵਾਨ ਸ਼ਾਹੀ ਤੋਂ ਨਾਬਰੀ ਬਿਨਾਂ ਸੰਭਵ ਨਹੀਂ। ਸਲਵਾਨ ਸ਼ਾਹੀ ਤੋਂ ਨਾਬਰੀ ਪਹਿਲਾਂ ਪੂਰਨ ਦੇ ਭੋਰੇ 'ਚੋਂ ਨਿਕਲਣ ਦੀ ਅਵਸਥਾ ਹੈ। ਫਿਰ ਇਹੋ ਨਾਬਰੀ ਸਲਵਾਨ ਸ਼ਾਹੀ ਦਾ ਸ਼ਿਕਾਰ ਹੋਈ ਲੂਣਾ ਦੀ ਪ੍ਰਕਿਰਤਿਕ ਭੁੱਖ ਨਾਲੋਂ ਸੰਸਕ੍ਰਿਤਿਕ ਰਿਸ਼ਤੇ ਨੂੰ ਪਹਿਲ ਦੇਣ ਕਾਰਨ ਹੈ। ਸਲਵਾਨ ਦੀ ਰਾਜਗੱਦੀ ਲਈ ਵਾਰਸ ਦੀ ਲੋੜ ਇੱਕ ਦੁਬਧਾ ਨੂੰ ਜਨਮ ਦਿੰਦੀ ਹੈ। ਪੂਰਨ ਪੂਰਨਤਾ ਨੂੰ ਤਦੋਂ ਪ੍ਰਾਪਤ ਕਰਦਾ ਹੈ ਜਦੋਂ ਰਾਜਗੱਦੀ ਲਈ ਵਾਰਸ ਦੀ ਬਖਸ਼ਿਸ਼ ਰਸਾਲੂ ਦੇ ਰੂਪ 'ਚ ਦੇਣ ਦੇ ਸਮਰੱਥ ਬਣਦਾ ਹੈ। ਰਾਜੇ ਰਸਾਲੂ ਦਾ ਕਾਲ ਨਿਸ਼ਚਿਤ ਕਰਨਾ ਆਸਾਨ ਨਹੀਂ। ਉਸ ਦੀ ਮਿੱਥ ਉਸ ਨੂੰ ਅਜੇ ਅਲੌਕਿਕ ਕਾਲ ਨਾਲ ਜੋੜਦੀ ਹੈ ਜਦੋਂ ਮਨੁੱਖ ਦਾ ਪਸ਼ੂ ਪੰਛੀਆਂ ਨਾਲ ਸਮਾਜਿਕ ਭਾਈਚਾਰਾ ਸੀ। ਇੱਕ ਪਾਸੇ ਮਨੁੱਖ ਰੂਪ ਪਰਿਵਰਤਨ ਦੇ ਸਮਰੱਥ ਸੀ ਅਤੇ ਦੂਜੇ ਪਾਸੇ ਜਾਦੂ ਟੋਨੇ ਨਾਲ ਇੱਕ ਅਲੌਕਿਕ ਸੰਸਾਰ ਰਚ ਲੈਂਦਾ ਸੀ। ਇਸ ਹਿਸਾਬ ਰਾਜਾ ਰਸਾਲੂ ਕਲਯੁੱਗ ਦਾ ਲੋਕ ਨਾਇਕ ਹੈ। ਗਥਾਵਾਂ ਵਿਚਲੇ ਸੂਖਮ ਪ੍ਰਤੀਕਾਂ ਤੋਂ ਰਸਾਲੂ ਵੇਲੇ ਪੰਜਾਬ ਉੱਤੇ ਵਿਦੇਸ਼ੀ ਕਬੀਲਿਆਂ ਦਾ ਦਬਦਬਾ ਸੀ। ਨਾ ਮਰਦਾਂ ਦੀ ਪਤੀ ਸੁਰੱਖਿਆ ਸੀ ਅਤੇ ਨਾ ਤੀਵੀਆਂ ਦਾ ਸੱਤ, ਨਾ ਧਨ ਸੁਰੱਖਿਅਤ ਸੀ ਨਾ ਅੰਨ। ਇਹ ਸਮਾਂ ਸਦੀ ਈਸਵੀ ਦੇ ਮੁੱਢਲੇ ਦੌਰ ਦਾ ਹੈ ਜਦੋਂ ਪੰਜਾਬ 'ਚ ਵਿਦੇਸ਼ੀ ਤਾੜਵੀ ਹਰਲ ਹਰਲ ਕਰਦੇ ਫਿਰਦੇ ਸਨ। ਉਨੀ ਦਿਨ ਹੀ ਸਲਵਾਨ ਨੇ ਮੁਲਤਾਨ ਨੇੜੇ ਕਹਿਰੋੜ ਵਿਖੇ ਤਾੜਵੀਆਂ ਨੂੰ ਹਰਾ ਕੇ ਸਾਕਾ ਸੰਮਤ ਦਾ ਮੁੱਢ ਬੰਨਿਆ ਸੀ। ਰਸਾਲੂ ਇਸੇ ਸਲਵਾਨ ਦਾ ਪੁੱਤਰ ਮੰਨਿਆ ਗਿਆ। ਗਥਾਵਾਂ ਇਸ ਦਾ ਪ੍ਰਮਾਣ ਨੇ।

0: ਇਹ ਮਾਂ ਬਾਪ ਦੋਹਾਂ 'ਤੇ ਭਾਰੂ ਹੈ। ਇਸ ਨੂੰ 12 ਵਰੇ ਮਾਪਿਆਂ ਦੇ ਮੂੰਹ ਨਹੀਂ ਲੱਗਣਾ ਚਾਹੀਦਾ, ਪਰ ਇਹ ਬਾਲਕ ਵੱਡਾ ਹੋ ਕੇ ਬੜਾ ਭਾਰੀ ਸੂਰਮਾ ਬਣੇਗਾ। ਇਹਦੇ ਪੈਰਾਂ 'ਚ ਚੱਕਰ ਹੈ ਮਹਾਰਾਜ, ਇਹ ਕਿਧਰੇ ਟਿਕ ਕੇ ਨਹੀਂ ਬੈਠੇਗਾ। ਇਹਦੇ 'ਚ ਮਹਾਂਪੁਰਸ਼ਾਂ ਵਾਲੇ ਚਿੰਨ੍ਹ ਨੇ, ਇਸ ਲਈ ਇਹ ਬਾਲ ਲੋਕਾਂ ਦੇ ਭਲੇ ਲਈ ਮੁਸੀਬਤਾਂ ਝਾਕਦਾ ਫਿਰੇਗਾ।
1: ਰਸਾਲੂ ਦੇ ਜਨਮ ਵੇਲੇ ਪੈਦਾ ਹੋਏ ਘੋੜਾ ਤੇ ਤੋਤਾ ਉਸ ਦੇ ਜੀਵਨ ਸਾਥੀ ਬਣੇ। ਭੋਰੇ ਵਿੱਚ ਵੀ ਰਸਾਲੂ ਇਹਨਾਂ ਨਾਲ ਖੇਡਦਿਆਂ ਵੱਡਾ ਹੋਇਆ। ਇੱਥੇ ਹੀ ਰਸਾਲੂ ਨੇ ਤੀਰਅੰਦਾਜ਼ੀ, ਨੇਜੇਬਾਜ਼ੀ, ਤਲਵਾਰ ਚਲਾਉਣੀ ਤੇ ਚੌਪੜ ਵਿੱਚ ਮਹਾਰਤ ਪਾਈ। ਜਿਸ ਦਿਨ ਰਸਾਲੂ ਨੂੰ ਭੋਰੇ ਪਾਇਆ, ਉਸੇ ਦਿਨ ਜੰਮੂ ਦੀ ਰਾਜਕੁਮਾਰੀ ਚੰਦਨ ਦੇਈ ਨੇ ਉਸ ਨਾਲ ਵਿਆਹ ਦਾ ਪ੍ਰਣ ਕਰ ਲਿਆ। ਰਸਾਲੂ ਦੇ ਰਾਹ ਵਿੱਚ ਧੌਲਰ 'ਚ ਬੈਠੀ ਉਸਨੂੰ ਉਡੀਕਦੀ ਰਹੀ। ਸਮੇਂ ਤੋਂ ਪਹਿਲਾਂ ਹੀ ਰਸਾਲੂ ਨੇ ਭੋਰੇ ਦੀ ਕੈਦ ਤਿਆਗ ਦਿੱਤੀ। ਰਸਾਲੂ ਨੂੰ ਵੇਖ ਚੰਦਨ ਦੇਈ ਨੇ ਤਰਲਾ ਮਾਰਿਆ।

0: ਰਾਜੇ ਰਸਾਲੂ ਬਾਰੇ ਕਈ ਗਾਥਾਵਾਂ ਪ੍ਰਚਲਿਤ ਨੇ। ਪ੍ਰਾਪਤ ਗਾਥਾਵਾਂ ਹੀ ਉਸ ਦੇ ਕਿਰਦਾਰ ਦੀਆਂ ਵੱਖੋ ਵੱਖਰੀਆਂ ਦਿਸ਼ਾਵਾਂ ਨੇ। ਲੂਣਾ ਨੇ ਪੂਰਨ ਭਗਤ ਦੁਆਰਾ ਦਿੱਤਾ ਚਾਵਲ ਦਾ ਦਾਣਾ ਨਵੇਂ ਚੰਨ ਨੂੰ ਵੇਖ ਕੇ ਖਾਧਾ। ਫਲਸਰੂਪ ਰਸਾਲੂ ਦਾ ਜਨਮ ਹੋਇਆ। ਨਜੂਮੀਆਂ ਨੇ ਕਿਹਾ ਹੈ,
1: ਮਹਾਰਾਜ ਜਿਸ ਘੜੀ ਇਹ ਬਾਲ ਜੰਮਿਆ ਉਹ ਘੜੀ ਸ਼ੁਭ ਨੇ।

ਰਸਾਲੂ ਦੇ ਪੈਰਾਂ ਦਾ ਚੱਕਰ ਸਿਆਲਕੋਟ ਉਸ ਲਈ ਸੌੜਾ ਲੱਗਣ ਲੱਗਾ। ਉਹ ਤਾਂ ਹਵਾ 'ਚ ਤਾਰੀਆਂ ਲਾਉਣਾ ਚਾਹੁੰਦਾ ਸੀ, ਜ਼ਰਰਾ ਜ਼ਰਰਾ ਬੰਨ ਫੈਲਣਾ ਚਾਹੁੰਦਾ ਸੀ। ਇਸ ਲਈ ਉਹ ਅਣਜਾਣੇ ਰਾਹੀਂ ਹੋ ਤੁਰਿਆ। ਉਸ ਦਾ ਸਾਰਾ ਜੀਵਨ ਅਹਿਸਾਸਾਂ ਭਰਿਆ ਇੱਕ ਲੰਮਾ ਸੰਘਰਸ਼ ਸੀ। ਜਾਬਰ ਕਬੀਲਿਆਂ ਵਿਰੁੱਧ ਸੰਘਰਸ਼ ਸੀ, ਤਾੜਵੀਆਂ ਅਤੇ ਜ਼ਮੀਰੂ ਰੂੜੀਆਂ ਵਿਰੁੱਧ ਸੰਘਰਸ਼ ਸੀ। ਆਦਮਖੋਰ ਬਲਾਵਾਂ, ਮਾਰੂ ਨਾਗਾਂ, ਮੁਚਿੱਤਰ ਸ਼ਕਤੀਆਂ, ਰਾਕਸ਼ਾਂ ਅਤੇ ਵਿਕਰਾਲ ਪਾਤਰਾਂ ਵਿਰੁੱਧ। ਪ੍ਰਾਪੌਤਿਕ ਸ਼ਕਤੀਆਂ ਰਸਾਲੂ ਦੇ ਹੱਕ 'ਚ ਭੁਗਤੀਆਂ। ਉਸ ਦਾ ਸਾਥ ਦਿੱਤਾ, ਉਸ ਦੇ ਘੋੜੇ ਨੇ, ਉਸ ਦੇ ਤੋਤੇ ਨੇ, ਉਸ ਦੀ ਨੈਤਿਕਤਾ ਨੇ, ਉਸ ਦੇ ਉੱਦਮ ਨੇ, ਉਸ ਦੇ ਸਿਦਕ ਨੇ, ਉਸ ਦੀ ਵੀਰਤਾ ਨੇ, ਉਸ ਦੀ ਅਣਖ ਜਤਸਤ ਅਤੇ ਧਰਮ ਨੇ। ਬਦੀ ਦਾ ਨਾਸ਼ ਕਰ ਉਹ ਲੋਕ ਭਲਾਈ ਵਿੱਚ ਜੁੜ ਜਾਂਦਾ ਹੈ। ਉਸ ਦੇ ਉੱਦਮ ਨਾਲ ਦੁੱਧ ਘਿਓ ਦੀਆਂ ਨਦੀਆਂ ਵਹਿ ਤੁਰੀਆਂ, ਅੰਨ ਦੇ ਅੰਬਾਰ ਲੱਗ ਗਏ, ਲੋਕਾਂ ਵਿੱਚ ਵਿਸ਼ਵਾਸ ਜਾਗ ਗਿਆ, ਨਵਾਂ ਉਤਸ਼ਾਹ ਪੈਦਾ ਹੋਇਆ। ਉਸ ਦੇ ਉੱਦਮ ਨੂੰ ਹੰਸ ਦੇ ਤਿਆਗ ਤੋਂ ਸਿਦਕ ਮਿਲਿਆ। ਸੱਪਾਂ ਨੇ ਮਨੀ ਦਿੱਤੀ, ਫਲਸਰੂਪ ਉਹ ਬੀਰ ਵੀ ਬਣ ਗਿਆ ਅਤੇ ਪੀਰ ਵੀ। ਪਰ ਅਸਲ ਵਿੱਚ ਉਸ ਦੀ ਸ਼ਕਤੀ ਉਸਦੀ ਨੈਤਿਕਤਾ ਸੀ ਅਤੇ ਉਸ ਦੀ ਲੋਕ ਭਲਾਈ ਸੀ। ਕਰ ਭਲਾ ਹੋ ਭਲਾ ਮੰਨ ਕੇ ਹੀ ਤਾਂ ਉਹ ਨਾਗ ਦੀਆਂ ਅੱਖਾਂ 'ਚ ਵੀ ਰੇਤ ਕੱਢਣ ਤੁਰ

0: ਅੰਤਾਂ ਦਾ ਧੋਖੇਬਾਜ਼ ਅਤੇ ਅਤਿਆਚਾਰੀ ਰਾਜਾ ਸੀ ਸਿਰਕੱਪ। ਚੌਪੜ ਖੇਡਦਾ ਪਰ ਸਿਰਾਂ ਦੀ ਬਾਜ਼ੀ ਲਾ ਕੇ ਉਸ ਬੇਰਹਿਮ ਨੇ ਤੇ ਆਪਣੇ ਭਰਾ ਸਿਰਸੁਖ ਦਾ ਸਿਰ ਵੀ ਲੈ ਲਿਆ ਸੀ। ਦੂਜੇ ਪਾਸੇ ਰਸਾਲੂ ਐਸੇ ਕਪਟੀਆਂ ਦਾ ਨਾਸ਼ ਕਰਨਾ ਚਾਹੁੰਦਾ ਸੀ। ਉਹ ਸਿਰਕੱਪ ਦੀਆਂ ਚੌਪੜ ਖੇਡਣ ਦੀਆਂ ਚਾਲਾਂ ਤੋਂ ਵਾਕਿਫ ਸੀ। ਸਿਰਕੱਪ ਨੇ ਜ਼ਹਿਰੀਲਾ ਖਾਣਾ ਭੇਜਿਆ। ਹੁਸ਼ਿਆਰ ਰਸਾਲੂ ਨੇ ਖਾਣਾ ਲੈ ਕੇ ਆਏ ਲੋਕਾਂ ਨੂੰ ਕਿਹਾ,
1: ਜਾਓ ਆਪਣੇ ਰਾਜੇ ਨੂੰ ਕਹੋ

0: ਸੂਰਮੇ ਮੈਦਾਨ ਵਿੱਚ ਨਿੱਤਰ ਕੇ ਲੜਦੇ ਨੇ। ਧੋਖੇ ਨਾਲ ਕਿਸੇ ਨੂੰ ਮਾਰਨਾ ਨੀਚਾਂ ਦਾ ਕੰਮ ਹੈ, ਸੂਰਮਿਆਂ ਦਾ ਨਹੀਂ। ਇਹ ਗੱਲਾਂ ਰਾਜਿਆਂ ਨੂੰ ਸ਼ੋਭਾ ਨਹੀਂ ਦਿੰਦੀਆਂ।
1: ਸਿਰਕਪ ਨੇ ਰਸਾਲੂ ਨੂੰ ਚੌਪੜ ਖੇਡਣ ਲਈ ਵੰਗਾਰਦਿਆਂ ਕਿਹਾ,
0: ਮੈਂ ਸਿਰਾਂ ਦੀ ਬਾਜ਼ੀ ਲਾ ਕੇ ਖੇਡਦਾ, ਜੇ ਮੈਂ ਪਹਿਲੀ ਬਾਜ਼ੀ ਹਾਰੀ ਤਾਂ ਮੇਰਾ ਧਨ ਦੌਲਤ ਸਭ ਕੁਝ ਤੁਹਾਡਾ, ਜੇ ਦੂਜੀ ਹਾਰੀ ਤਾਂ ਘਰ ਮਹਿਲ ਤੇ ਰਾਜ ਤੁਹਾਡਾ, ਤੇ ਜੇ ਤੀਜੀ ਬਾਜ਼ੀ ਹਾਰੀ ਤਾਂ ਮੇਰਾ ਸਿਰ ਤੁਹਾਡੇ ਹਵਾਲੇ, ਚਾਹੇ ਕੱਟੋ ਚਾਹੇ ਰੱਖੋ।
1: ਰਾਜਾ ਰਸਾਲੂ ਰਾਜਾ ਸਿਰਕਪ ਨਾਲ ਸਿਰ ਤੜਦੀ ਬਾਜ਼ੀ ਲਾ ਕੇ ਚੌਪੜ ਖੇਡਿਆ। ਰਸਾਲੂ ਬਾਜ਼ੀ ਜਿੱਤ ਗਿਆ, ਪਰ ਅਨੇਕਾਂ ਗੁਣਾਂ ਦੇ ਹੁੰਦੇ ਹੋਏ ਵੀ ਰਸਾਲੂ ਵਿੱਚੋਂ ਆਪਣੇ ਬਾਪ ਸਲਵਾਨ ਦਾ ਚਰਿੱਤਰ ਪੂਰੀ ਤਰ੍ਹਾਂ ਨਹੀਂ ਸੀ ਮਰਿਆ। ਸਿਰਕਪ ਦਾ ਸਿਰ ਲੈਣ ਦੀ ਥਾਂ ਵਜੋਂ ਉਸ ਦੀ ਨਵਜੰਮੀ ਬੱਚੀ ਕੋਕਿਲਾਂ ਦਾ ਡੋਲਾ ਮੰਗ ਲਿਆ। ਬੱਚੀ ਨਾਲ ਇੱਕ ਅੰਬ ਦਾ ਬੂਟਾ ਵੀ ਦਿੱਤਾ ਗਿਆ। ਅੰਬ ਤੇ ਬੂਰ ਆਉਣਾ ਕੋਕਿਲਾਂ ਦੇ ਪਤਨੀ ਬਣਨ ਦੇ ਯੋਗ ਹੋਣ ਦੀ ਵੀ ਨਿਸ਼ਾਨੀ ਸੀ।

ਕੋਕਿਲਾ ਮੁਟਿਆਰ ਰਸਾਲੂ ਨਾਲ ਸ਼ਿਕਾਰ ਖੇਡਣ ਗਈ। ਕੋਕਿਲਾ ਨੇ ਆਪਣੀ ਸੁੰਦਰਤਾ ਦੇ ਤੇਜ ਨਾਲ ਹੀਰਾ ਹਿਰਨ ਫੜ ਲਿਆ। ਰਸਾਲੂ ਦੀ ਸੁੱਤੀ ਈਰਖਾ ਜਾਗ ਪਈ। ਉਹਨੇ ਹੀਰੇ ਹਿਰਨ ਦੇ ਕੰਨ ਤੇ ਪੂੰਛ ਵੱਢ ਦਿੱਤੇ। ਹੀਰਾ ਹਿਰਨ ਡਰ ਵਿੱਚੋਂ ਛੇਕਿਆ ਗਿਆ। ਹਿਰਨ ਬਦਲਾ ਲੈਣ ਲਈ ਤੜਪ ਰਿਹਾ ਸੀ।

ਬਦਲੇ ਦੀ ਭਾਵਨਾ ਲਈ ਹੀਰਾ ਹਿਰਨ ਰਸਾਲੂ ਦੇ ਦੁਸ਼ਮਣ ਰਾਜਾ ਹੋਡੀ ਕੋਲ ਪਹੁੰਚ ਗਿਆ ਅਤੇ ਰਾਜਾ ਰਸਾਲੂ ਦਾ ਪਿੱਛਾ ਕਰਨ ਲਈ ਪ੍ਰੇਰਿਆ। ਇਸ ਲਾਲਚ ਵਸ ਹੋਡੀ ਕੋਕਿਲਾ ਪਾਸ ਪਹੁੰਚ ਗਿਆ। ਕੋਕਿਲਾ ਦੇ ਰਖਵਾਲੇ ਮੈਨਾ ਤੇ ਤੋਤੇ ਨੇ ਸਭ ਹੋਈ ਵਾਪਰੀ ਰਾਜੇ ਰਸਾਲੂ ਨੂੰ ਜਾ ਦੱਸੀ। ਰਸਾਲੂ ਮਹਿਲ ਦੀ ਹਾਲਤ ਤੋਂ ਹੋਈ ਸਾਜਿਸ਼ ਬਾਰੇ ਸਮਝ ਗਿਆ। ਉਸ ਬਦਲਾ ਲੈ ਲਈ ਭੋਜਨ 'ਚ ਕੋਕਿਲਾ ਨੂੰ ਉਸਦੇ ਯਾਰ ਹੋਡੀ ਦਾ ਦਿਲ ਖਵਾਇਆ।

ਇਸ ਤਰ੍ਹਾਂ ਰਾਜਾ ਰਸਾਲੂ ਸਮਾਜਿਕ ਅਤੇ ਸੱਭਿਆਚਾਰਕ ਨਿਸ਼ਠਾ ਤੇ ਪ੍ਰਹਾਰ ਕਰਦਾ ਹੈ। ਉਸ ਦਾ ਇਹ ਸਲਵਾਨਸ਼ਾਹੀ ਚਰਿੱਤਰ ਲੋਕ ਮਾਨਸ ਨੂੰ ਕਿਸੇ ਵੀ ਰੂਪ 'ਚ ਪ੍ਰਵਾਨਿਤ ਨਹੀਂ। ਪੰਜਾਬੀਆਂ ਦੇ ਪ੍ਰਾਚੀਨ ਕਾਲ ਤੋਂ ਚੱਲੇ ਆ ਰਹੇ ਵਿਸ਼ਵਾਸ, ਹੋਣੀ ਦੀ ਪ੍ਰਬਲਤਾ, ਕਰਮ ਰੇਖਾਵਾਂ ਦੀ ਅਮਿੱਟਤਾ, ਜਨਮ ਭੋਗ, ਗ੍ਰਹਿ ਚਾਲ ਦਾ ਪ੍ਰਭਾਵ, ਸਭ ਕੁਝ ਰਸਾਲੂ ਦੀ ਗਾਥਾ 'ਚ ਸਮਾਇਆ ਹੋਇਆ ਹੈ। ਗਾਥਾਵਾਂ ਵਿੱਚ ਮਿੱਥਕ ਤੱਤਾਂ ਦੀ ਭਰਮਾਰ ਹੈ। ਕਿਤੇ ਇੱਛਾਧਾਰੀ ਨਾਗਣੀ ਖੂਬਸੂਰਤ ਮਟਿਆਰ ਬਣ ਕੇ ਮਰਦਾਂ ਨੂੰ ਭੋਗਦੀ ਹੈ। ਮਾਇਆ ਕਦੇ ਹਿਰਨੀ, ਕਦੇ ਸਪਨੀ, ਕਦੇ ਇਸਤਰੀ ਰੂਪ ਧਾਰ ਰਸਾਲੂ ਨੂੰ ਭਰਮਾਉਣ ਲਈ ਯਤਨਸ਼ੀਲ ਹੈ। ਅਨੇਕਾਂ ਪਸ਼ੂ ਪਾਤਰ ਮਨੁੱਖੀ ਰੂਪ ਧਾਰ ਰਾਕਸ਼ਾਂ ਦਾ ਨਾਸ਼ ਕਰਨ 'ਚ ਰਸਾਲੂ ਦੇ ਮਦਦਗਾਰ ਨੇ। ਗਾਥਾਵਾਂ ਦੇ ਪਾਤਰ ਇਤਿਹਾਸ ਦੇ ਇੱਕ ਲੰਮੇ ਕਾਲ 'ਚ ਫੈਲੇ ਹੋਏ ਹਨ। ਕਈ ਪਾਤਰ ਤਾਂ ਇੱਕ ਦੂਜੇ ਦੇ ਸਮਕਾਲੀ ਵੀ ਨਹੀਂ, ਪਰ ਲੋਕ ਮਨ ਲਈ ਸਮੇਂ ਸਥਾਨ ਨਾਲੋਂ ਸ਼ਖਸੀਅਤਾਂ ਵਧੇਰੇ ਮਹੱਤਵ ਰੱਖਦੀਆਂ ਨੇ। ਅਲੌਕਿਕ ਤੱਤ ਲੋਕ ਮਨ 'ਚ ਉੱਭਰਦੇ ਹੋਣ ਕਰਕੇ ਆਪਣੀ ਕਿਸਮ ਦਾ ਰੋਮਾਂਚਿਕ ਸੱਚ ਹਨ। ਇਉਂ ਰਾਜਾ ਰਸਾਲੂ ਮਿੱਥਕ ਨਾਇਕ ਵਜੋਂ ਆਪਣੀ ਨਿਵੇਕਲੀ ਪਛਾਣ ਕਾਇਮ ਕਰਦਾ ਹੈ। ਰਾਜਾ ਰਸਾਲੂ ਇੱਕ ਰਾਜਕੁਮਾਰ ਦੇ ਰਾਜਵੰਸ਼ ਨਾਲ ਤਣਾਅ ਵਿੱਚੋਂ ਪੈਦਾ ਹੋਈ ਰਾਜਕੁਮਾਰ ਦੀ ਜਿੱਤ ਦਾ ਪੁਨਰਜਨਮ ਹੈ। ਆਪਣੀ ਵਿਲੱਖਣ ਸ਼ਖਸੀਅਤ, ਅਨੋਖੀ ਪ੍ਰਤਿਭਾ ਅਤੇ ਸੰਵੇਦਨਸ਼ੀਲ ਸੁਭਾਅ ਸਦਕਾ ਰਾਜੇ ਰਸਾਲੂ ਨੂੰ ਦੁਨੀਆ ਭਰ ਦੇ ਲੋਕ ਬੀਰਾਂ ਵਿੱਚੋਂ ਪ੍ਰਥਮ ਸਥਾਨ ਪ੍ਰਾਪਤ ਹੈ। ਨੈਤਿਕਤਾ, ਬੀਰਤਾ, ਪ੍ਰੇਮ ਅਤੇ ਸਦਭਾਵਨਾ ਦੇ ਗੁਣਾਂ ਦਾ ਸੁਮੇਲ ਰਾਜਾ ਰਸਾਲੂ ਪੰਜਾਬੀ ਚਰਿੱਤਰ ਅਤੇ ਵਿਵਹਾਰ ਦੀ ਪੂਰਨ ਪ੍ਰਤੀਨਿਧਤਾ ਕਰਦਾ ਹੈ। ਉਹ ਪੰਜਾਬੀਆਂ ਵਾਂਗ ਹਰ ਰੰਗ ਵਿੱਚ, ਹਰ ਮਹਿਕ 'ਚ ਰਚਿਆ ਵੀ ਹੈ ਅਤੇ ਨਿਰਲੇਪ ਵੀ ਹੈ। ਰਾਣੀ ਕੋਕਿਲਾਂ ਦੀ ਮੌਤ ਮਗਰੋਂ ਰਸਾਲੂ ਉਚਾਟ ਹੋ ਗਿਆ। ਚੀਰਪੁਰ ਰਾਵਲਪਿੰਡੀ ਵਿਖੇ ਇੱਕ ਮਾਰੂ ਡੈਣ ਦੇ ਮੰਤਰ ਨਾਲ ਰਸਾਲੂ ਸੈਲ ਪੱਥਰ ਹੋ ਗਿਆ। ਲੋਕ ਧਾਰਨਾ ਹੈ ਕਿ ਜਦੋਂ ਕਦੇ ਫਿਰ ਲੋਕਾਂ 'ਤੇ ਜ਼ੁਲਮ ਹੋਏਗਾ, ਰਸਾਲੂ ਆਪਣੇ ਘੋੜੇ ਸਮੇਤ ਸੁਰਜੀਤ ਹੋ ਉੱਠੇਗਾ ਅਤੇ ਸਾਰੇ ਦੇਸ਼ ਗਾ ਕੇ ਦੋਖੀਆਂ ਅਤੇ ਅਤਿਆਚਾਰੀਆਂ ਦਾ ਨਾਸ਼ ਕਰਕੇ ਦਮ ਲਏਗਾ। ਰਾਜਕੰਨਿਆਵਾਂ ਸਦਾ ਹੀ ਰਸਾਲੂ ਵਰਗੇ ਵਰ ਦੀ ਤਲਾਸ਼ 'ਚ ਰਹਿਣਗੀਆਂ।

0: ਤ੍ਰਿਕਾਰ ਹੈ। ਇਸ ਲਈ ਵੱਡੇ ਭਾਗਾਂ ਕਰਕੇ ਹੀ ਗੁਰਮੁਖ ਜਨ ਨਾਮ ਸਿਮਰਨ ਕਰਦੇ ਹਨ। ਸ੍ਰੀ ਗੁਰੂ ਰਾਮਦਾਸ ਜੀ ਦੇ ਉਪਰੋਕਤ ਸ਼ਬਦ ਦੇ ਸੰਚਾਰ ਭਾਵ ਨੂੰ ਜਦੋਂ ਅਸੀਂ ਅਜੋਕੇ ਮਾਨਵ ਜੀਵਨ ਸਨਮੁੱਖ ਵਿਚਾਰਦੇ ਹਾਂ ਤਾਂ ਬਹੁਤ ਹੀ ਨਰੋਏ ਅਤੇ ਮੁੱਲਵਾਨ ਤੱਤ ਉੱਭਰ ਕੇ ਸਾਡੇ ਸਨਮੁੱਖ ਆਉਂਦੇ ਹਨ। ਸਭ ਤੋਂ ਪਹਿਲਾਂ ਇਹ ਕਿ ਨਾਮ ਸਿਮਰਨ ਕਰਨ ਵਾਲਾ ਪ੍ਰਾਣੀ ਕਿਰਤ ਕਰਨ ਸਮੇਂ ਬੇਈਮਾਨੀ, ਹੇਰਾਫੇਰੀ ਅਤੇ ਮਿਲਾਵਟਖੋਰੀ ਨਹੀਂ ਕਰੇਗਾ, ਸਗੋਂ ਗੁਰੂ ਨਾਨਕ ਪਾਤਸ਼ਾਹ ਦੇ ਮੋਦੀਖਾਨੇ ਦੀ ਸੱਚੀ ਸੁੱਚੀ ਕਿਰਤ ਕਰਨ ਦੇ ਸਿਧਾਂਤ ਨੂੰ ਮੁੱਖ ਰੱਖੇਗਾ। ਦੂਜਾ, ਉਹ ਕਿਰਤ ਕਰਕੇ ਪ੍ਰਾਪਤ ਕੀਤੀ ਕਮਾਈ 'ਤੇ ਸੱਪ ਦੀ ਕੁੰਡਲੀ ਵਾਂਗ ਨਹੀਂ ਬੈਠੇਗਾ, ਸਗੋਂ ਨਾਮ ਜਪਣ ਦੀ ਭਾਵਨਾ ਦੇ ਅੰਤਰਗਤ ਲੋੜਵੰਦਾਂ ਦੀ ਸਹਾਇਤਾ ਕਰਨ ਵਾਲੀ ਪਰ ਉਪਕਾਰੀ ਸੋਚ ਦਾ ਧਾਰਨੀ ਬਣੇਗਾ। ਦਰਅਸਲ ਇਹ ਇੱਕ ਅਟਲ ਸੱਚਾਈ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੁੱਚੇ ਬਾਣੀਕਾਰਾਂ ਦੀ ਵਿਚਾਰਧਾਰਾ ਦਾ ਕੇਂਦਰ ਬਿੰਦੂ ਮਾਨਵ ਜੀਵਨ ਨੂੰ ਸੁਚੱਜੇ ਮਾਰਗ ਦਾ ਪਾਂਧੀ ਬਣਨ ਦੀ ਪ੍ਰੇਰਣਾ ਦੇਣਾ ਹੈ, ਤਾਂ ਜੋ ਵਿਸ਼ਵ ਸਮਾਜ ਦਾ ਅਸੰਤੁਲਿਤ ਹੋਇਆ ਜੀਵਨ ਸੰਤੁਲਿਤ ਹੋ ਸਕੇ। ਵਿਸ਼ੇਸ਼ਤਾ ਇਹ ਕਿ ਇਹਨਾਂ ਬਾਣੀਕਾਰਾਂ ਦੇ ਉਪਦੇਸ਼ ਜਿੱਥੇ ਸਮਕਾਲ ਦੇ ਮਾਨਵ ਜੀਵਨ ਨੂੰ ਕਲਿਆਣਕਾਰੀ ਬਣਾਉਣ ਲਈ ਨਿੱਗਰ ਭੂਮਿਕਾ ਨਿਭਾਉਣ ਹਿੱਤ ਸਹਾਈ ਹੋਏ ਸਨ, ਉੱਥੇ ਇਹ ਅਜੋਕੀ ਪਦਾਰਥਵਾਦੀ ਸੋਚ ਨਾਲ ਜੁੜੇ ਨਿੱਜ ਲਾਭ ਅਤੇ ਨਿੱਜਵਾਦ ਵਿੱਚ ਗਲਤਾਨ ਦਿਸ਼ਾਹੀਨ ਹੋਏ ਮਾਨਵ ਜੀਵਨ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਦੀ ਪੂਰੀ ਸਾਰਥਕ ਸਮਰੱਥਾ ਰੱਖਦੇ ਹਨ, ਜੇਕਰ ਇਹਨਾਂ ਸੱਚ ਉਪਦੇਸ਼ਾਂ ਨੂੰ ਠੀਕ ਪ੍ਰਸੰਗ ਵਿੱਚ ਪਹਿਲਾਂ ਆਪ ਸਮਝਿਆ ਅਤੇ ਮੁੜ ਕੇ ਦੂਜਿਆਂ ਨੂੰ ਸਮਝਾਇਆ ਜਾਵੇ। ਜੇਕਰ ਇਸ ਸਮੇਂ ਪਦਾਰਥਵਾਦੀ ਸੋਚ ਦੇ ਮਾਇਆ ਜਾਲ ਵਿੱਚ ਜਕੜਿਆ ਵਿਸ਼ਵ ਮਾਨਵ ਜਿਸ ਤਰ੍ਹਾਂ ਨਿੱਜ ਲਾਭ ਲਈ ਨਿੱਤ ਵਰਤੋਂ ਦੀਆਂ ਵਸਤਾਂ ਵਿੱਚ ਮਿਲਾਵਟਖੋਰੀ ਕਰਦਿਆਂ ਮਾਨਵ ਜੀਵਨ ਵਿੱਚ ਬਿਮਾਰੀਆਂ ਦਾ ਹੜ੍ਹ ਲਿਆ ਰਿਹਾ ਹੈ, ਹਵਾ ਪਾਣੀ ਧਰਤੀ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ, ਇਹ ਸਮੁੱਚੇ ਵਿਸ਼ਵ ਮਾਨਵ ਸਮਾਜ ਲਈ ਤਬਾਹੀ ਦਾ ਇੱਕ ਸੂਚਕ ਹੈ ਜਿਸ ਤੋਂ ਸੰਭਰਨ ਦੀ ਲੋੜ ਹੈ। ਦੁਰਲੱਭ ਮਨੁੱਖਾ ਜਨਮ ਦੀ ਇਹ ਜੀਵਨ ਮਾਰੂ ਸੋਚ ਇਸ ਲਈ ਬਲਵਾਨ ਹੋ ਰਹੀ ਹੈ ਕਿਉਂਕਿ ਉਸਨੇ ਹੀਰੇ ਜੈਸਾ ਮਾਨਵ ਜੀਵਨ ਦੇਣ ਵਾਲੀ ਨਿਰੰਕਾਰ ਦੀ ਸ਼ਕਤੀ ਨੂੰ ਵਿਸਾਰ ਕੇ ਨਿੱਜ ਲਾਭ ਅਤੇ ਨਿੱਜ ਲਾਭ ਲਈ ਮਾਨਵ ਦੀ ਸੰਸਾਰੀ ਸ਼ਕਤੀ ਨੂੰ ਆਧਾਰ ਬਣਾ ਲਿਆ ਹੈ। ਇਸੇ ਲਈ ਉਹ ਬਾਹਰੋਂ ਤਾਂ ਠੀਕ ਠਾਕ ਜਾਪਦਾ ਹੈ ਪਰ ਅੰਦਰੋਂ ਬਿਲਕੁਲ ਖਾਲੀ ਹੈ। ਇਹੋ ਕਾਰਨ ਹੈ ਕਿ ਅੱਜ ਸ੍ਰੀ ਗੁਰੂ ਰਾਮਦਾਸ ਜੀ ਦਾ ਨਾਮ ਜਪਣ ਦਾ ਇਹ ਸੱਚ ਉਪਦੇਸ਼ ਮਾਨਵ ਜੀਵਨ ਵਿੱਚ ਧਾਰਨ ਕਰਨ ਦੀ ਮੁੱਖ ਲੋੜ ਬਣ ਗਈ ਹੈ, ਕਿਉਂਕਿ ਅਜਿਹਾ ਕਰਨ ਵਾਲੇ ਵਿਭਾਗੀ ਗੁਰਮੁਖ ਹੀ ਆਪਣੇ ਜੀਵਨ ਨੂੰ ਨਾਮ ਸੁਖ ਸਾਗਰ ਵਾਲਾ ਬਣਾ ਸਕਦੇ ਹਨ।
1: ਨਾਮ ਜਪੋ ਮੇਰੇ ਸਾਜਨ ਸਹਿਨਾ, ਨਾਮ ਬਿਨਾ ਮੈਂ ਅਵਰ ਨਾ ਕੋਈ, ਵੱਡੇ ਭਾਗ ਗੁਰਮੁਖ ਹਰ ਲੈਣਾ। ਇਹ ਵਾਰਤਾ ਸੁਣਾ ਰਹੇ ਸਨ ਡਾਕਟਰ ਜਸਬੀਰ ਸਿੰਘ ਸਾਬਰ। ਪ੍ਰਭੂ ਦਾ ਨਾਮ ਕਲਿਆਣਕਾਰੀ ਹੈ, ਐਸਾ ਧਨ ਜੋ ਸੁਰੱਖਿਅਤ ਹੈ, ਇਸ ਧਨ ਨੂੰ ਕੋਈ ਖੋਹ ਨਹੀਂ ਸਕਦਾ, ਨਾ ਹੀ ਇਹ ਧਨ ਨਸ਼ਟ ਹੁੰਦਾ ਹੈ। ਇਸ ਨਾਮ ਰੂਪੀ ਧਨ ਨਾਲ ਲੋਕ ਪਰਲੋਕ ਸੁਹੇਲਾ ਹੋ ਜਾਂਦਾ ਹੈ। ਕੱਚਾ ਧਨ ਨਾਸ਼ਵਾਨ ਹੈ, ਆਤਮ ਕਲਿਆਣ ਨਹੀਂ ਕਰਦਾ, ਅਸਲ ਧਨ ਨਾਮ ਧਨ ਹੈ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਰਾਗ ਰਾਮਕਲੀ ਵਿੱਚ ਉਚਾਰੇ ਗਏ ਸ਼ਬਦ 'ਚ ਫਰਮਾਉਂਦੇ ਨੇ, ਹੇ ਮਿੱਤਰ, ਸ੍ਰਿਸ਼ਟੀ ਵਿੱਚ ਰਮੇ ਹੋਏ ਰਾਮ ਦੇ ਗੁਣ ਗਾਇਨ ਕਰ, ਤੇਰੀ ਇੱਜ਼ਤ ਪਤ ਰਹੇਗੀ ਅਤੇ ਜਮਾਂ ਤੋਂ ਵੀ ਡਰ ਨਹੀਂ ਲੱਗੇਗਾ। ਪ੍ਰਭੂ ਦੇ ਭਗਤਾਂ ਦੇ ਜੀਵਨ ਦਾ ਆਧਾਰ ਨਾਮ ਹੀ ਤਾਂ ਹੈ। ਫਰਮਾਨ ਹੈ, ਹਰ ਭਗਤਨ ਕੋ ਨਾਮ ਆਧਾਰ, ਸੰਤੀ ਜੀਤਾ ਜਨਮ ਅਪਾਰ, ਹਰ ਸੰਤ ਕਰੇ ਸੋਈ ਪਰਵਾਣ, ਨਾਨਕ ਦਾਸ ਤਾਕੈ ਕੁਰਬਾਨ। ਇਸ ਸ਼ਬਦ ਦਾ ਗਾਇਨ ਕੀਤਾ ਹੈ ਭਾਈ ਬਲਵਿੰਦਰ ਸਿੰਘ ਅਤੇ ਉਹਨਾਂ ਦੇ ਰਾਗੀ ਜੱਥੇ ਨੇ।

ਨਾ ਕੁਦਰਤ ਪਾਇਆ ਤਾਂ ਤੈਨੀ ਸਮਝਾਇਆ ਹੈ, ਨਾ ਜਨਤਾ ਕਹਿ ਬਸ ਕੁਛ ਨਾ ਹੀ ਖੁਦ ਵੇਖੀ ਜਗ ਤੁਰ ਪਾਇਆ, ਇਕਨਾਂ ਨੂੰ ਤੂੰ ਮੇਰੇ ਲੈ ਕੱਪ ਖੁਦ ਖਵਾਇਆ, ਗੁਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਦਾਬ ਬੁਝਾਇਆ, ਸਹਿਜੇ ਹੀ ਸੱਚ ਸਮਾਇਆ।

ਤਾਂ ਮਿਸਾ ਦਿਲਾਂ ਮਾਰੀਐ ਜਿਹਾ ਕੱਲ ਘਾਲਣਾ ਤੇ ਵੇਹੁ ਨਾ ਉਪਚਾਰੀਐ ਐਸੀ ਕਲਣਾ ਖੇਡੀਐ ਜੇ ਦਰਗਾਹ ਗਿਆ ਹਾਰੀਐ ਪੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀਐ ਮੋਹ ਚੱਲੈ ਸੋ ਅੱਗੇ ਮਾਰੀਐ ਮੋਹ ਚੱਲੈ ਸੋ ਅੱਗੇ ਮਾਰੀਐ।

पते। सवैये महले चौथे के एक ओंकार सत गुर परसा।

ਅਕਲ ਲਿਬਲਾਗੀ ਪਾਰਸ ਪੇਟਿਆ ਸਹਿਜ ਕਰੇ ਸਤਿਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਪਰੇ ਮਿਟਿਆ ਜਨ ਮਾਤ ਮਰਨ ਭਉ ਭਾਗਾ ਚਿੱਤ ਲਾਗਾ ਸੰਤੋਖ ਸਰੇ ਮਿਟਿਆ ਜਨਮਾਤ ਮਰਨ ਭਉ ਭਾਗਾ ਚਿਤ ਲਾਗਾ ਸੰਤੋਖ ਸਰੇ ਕਬ ਕਲ ਠਾਕੁਰ ਹਰਦਾਸ।

ਨਾਨਕ ਪ੍ਰਸਾਦ ਅੰਗਦ ਸਮਤ ਗੁਰ ਅਮਰ ਅਮਰ ਵਰਤਾਇਓ ਗੁਰੂ ਰਾਮਦਾਸ ਕਲ ਉਚਰੇ ਤੈਂ ਅਟਲ।

ਸ਼ਬਦ ਲਗ ਭਵ ਜਲ ਤਾਰੈ ਪਰਚੋ ਪਰਮਾਣ ਗੁਰ ਪਾਇਓ ਤਿਨ ਸਕੀ ਅਥੋਂ ਜਨਮ ਜਗ ਸ੍ਰੀ ਗੁਰੂ ਸਰਣ ਪਾ।

ਧਰਮ ਕਰਮ ਪੂਰੈ ਸਤਿਗੁਰ ਪਾਈ ਹੈ, ਜਾ ਕੀ ਸੇਵਾ ਸਿੱਧ ਸਾਧ ਮੁਨ ਜਨ ਸੁਰ ਨਰ ਜਾਚੈ, ਸ਼ਬਦ ਸਾਰ ਏਕ ਲਿਵ ਲਾਈ ਹੈ, ਫੁਨ ਜਾਣੈ ਕੋ ਤੇਰਾ ਅਪਾਰ, ਨਿਰਭਉ ਨਿਰੰਕਾਰ ਅਕਥ ਕਥਨਹਾਰ ਤੁਜੈ ਬੁਝਾਈ ਹੈ, ਪਰਮ ਪੂਲੇ ਸੰਸਾਰ ਛੂਟੋ ਜੂਨੀ ਸੰਘਾਰ, ਜਮ ਕੋ ਨਾ ਡੰਡ ਕਾਲ ਗੁਰਮਤਿ ਧਿਆਈ ਹੈ, ਮਨ ਪ੍ਰਾਣੀ ਮੁਗਧ ਵਿਚਾਰ ਅਹਿਨਿਸ ਜਪ,

ਹਉ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ ਕਵਣ ਉਪਮਾ ਦਿਓ ਕਵਣ ਸੇਵਾ ਸਰਿਓ ਏਕ ਮੁਖ ਰਸਨਾ ਰਸੋ ਜੁਗ ਜੋਰ ਕਰ ਫੁਨ ਮਨ ਬਚ ਕਰਮ ਜਾਨ ਅੰਤ ਦੂਜਾ ਨ ਮਾਨ ਨਾਮ ਸੋਇ ਅਪਾਰ ਸਾਰ ਦੀਨੋ ਗੁਰ ਰਿਦ ਧਰ ਨਲ ਕਵ ਪਾਰਸ ਪਰਸ

ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ।

ਤੁਧ ਡਿੱਠੇ ਸੱਚੇ ਪਾਤਿਸ਼ਾਹ, ਮਾਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਿਸ਼ਾਹ, ਸਿਰ ਸਾਹਾਂ ਦੈ ਸਾਹ, ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵੇਸਾਹ। ਸੱਜਣ ਸੱਚਾ ਪਾਤਿਸ਼ਾਹ, ਸਿਰ ਸਾਹਾਂ ਦੈ ਸਾਹ, ਜਿਸ ਪਾਸ ਬੈਠਿਆਂ ਸੋਹੀਐ,

ज्यों तुद पावै त्यों राख रजा।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪਹਿਲਾ। ਸਹਿਜ ਮਿਲੈ ਮਿਲਿਆ ਪ੍ਰਵਾਨ, ਨਾ ਤੇ ਸਮਰਨ ਨਾ ਆਵਣ ਜਾਣ। ਠਾਕੁਰ ਮਹਿਦਾਸ

ਬੌੜੀ ਸਤਿਗੁਰ ਵਿੱਟ ਹੁਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋਟ ਦੂਜਾ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਹਿਥਾ।

ਕੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪ ਹੀ ਕੀਤਾ ਪਾਵਣਾ ਹੁਕਮ ਕੀ ਮਨ ਭਾਵ ਦੇ ਰਹਿ ਭੀੜੈ ਅੱਗੇ ਜਾਵਣਾ ਨੰਗਾ ਦੂਜ ਵਿਚਾਲਿਆ ਤਾਂ ਦਿਸਾ ਖਰਾ ਡਰਾਵਣਾ ਕਰ ਅਵਗੁਣ ਪਛੋਤਾਵਣਾ ਕਰ

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਾ।

ਸਟੇਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੇ ਆ ਘਰ ਨਾਉ ਨਿਧਿਆ ਵੈ ਧਾਈ ਸਭ ਥਾਈ ਹੋਏ ਸਹਾਇ ਦਸਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ

ਸੀਸ ਦਿੱਤੇ ਬੰਧ ਬੰਧ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ

ਨੀਵਾਂ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਸ੍ਰੀ ਨਾਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ

ਆਂਦੇ ਮਾਨ, ਨੇ ਤਾਣੇ ਆਂਦੇ ਤਾਨ, ਨੇ ਓਟੇ ਆਂਦੀ ਓਟ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਇਹਨਾਂ ਦੀ ਅਰਦਾਸ। ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ। ਸਤਿਗੁਰੂ ਜੀਓ, ਸਰਬੱਤ ਸਾਧ ਸੰਗਤ ਨੂੰ ਆਪਣੇ ਦਾਰੋਂ ਘਰੋਂ ਸਿੱਖੀ ਸਿੱਧਕ ਭਰੂਸਾ ਨਾਮ ਦਾਨ ਬਖਸ਼ਨਾ। ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ। ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸੁਖ ਹੋਵੇ ਨਾਮ ਚੇਤੇ ਆਵੇ, ਸਿੱਖ

ਜੀ ਸਾਹਿਬ ਹੋਏ ਦਿਆਲ, ਕਿਰਪਾ ਕਰੇ ਤਾਂ ਸਾਹਿਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਇਆ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ।

ਕੁੜੀ ਤੁਰੇ ਕਲਾਣੀ ਪਾਉਣ ਵੇਗ ਹਰ ਰੱਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਾਸ ਆਇਆ ਚੀਜ਼ ਕਰ ਮਨ ਭਾਵਦੇ ਹਰ ਪੁੱਜਣ ਨਾਹੀ ਹਾਰਿਆ ਕਰ ਫਰਮਾਇਸ਼ ਖਾਇਆ ਵਿੱਚ ਮਹਿਲ

ਗੁਰ ਵੱਡਾ ਕਰ ਸਾ ਲਾਹੀਆ ਜਿਸ ਵਿੱਚ ਵੱਡੀਆਂ ਵਡਿਆਈਆ ਸਹਿ ਮੇਲੇ ਤਾਂ ਨਦਰੀਆਈਆ ਜਾਤ ਸਭਾਣਾ ਤਾਂ ਮਨ ਵਸਾਈਆ ਕਰ ਹੁਕਮ ਮਸਤਕ ਹੱਥ ਕਰ ਵਿੱਚੋਂ ਮਾਰ ਕੱਢੀਆ ਬਰਿਆਈਆ ਸਹਿਤ ਉੱਠੈ ਨੌਨਿਤ ਪਾਈਆ